0: ਸਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator
2: Nirupa
0: Without fear Eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
9: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: स्पोर्ट्स मोहम्मद दी जांदियां ने अज ही आओ 170 गिलडन रोड जिन नंबर 17 170 गिलडन रोड जिन नंबर 17 टेलीफोन नंबर 6473021322 6473213322 जेलो टायर सेंटर
1: जेडर एवरी सूट करदियां जट्टां नूं
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
0: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ ਸਾਡੇ ਨਾਲ ਸੰਪਰਕ ਕਰੋ 416-725-2551 416-725-2551 ਜਾਂ 416-457-3381 ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ
3: ਕੈਨੇਡਾ ਵਿੱਚ

0: बिल्कुल, कैरी ऑन कैरी ऑन कैरी ऑन कैरी ऑन एंटरटेनमेंट, कैरी ऑन एंजॉयमेंट, समर जेडी है उसनों एंजॉय, कैरी ऑन बिल्कुल जी. स्वागत स्वागत स्वागत, सत श्री अकाल आदाब नमस्कार, ट्यून कीता होया देश परदेश प्राइम टाइम रेडियो प्रोग्राम ते मैं हां थोड़ी अपनी होस्त ते दोस्त थोड़ी अपनी मेजबान ग्लोरिया. देश परदेश दी इस महफिल नूं चार चंद लाउण वास्ते मैनूं इंतजार रहेगा बहुत सारियां कॉलां दा. थोड़े साथ सदका ही इस प्रोग्राम नूं लैके चलांगे ठीक 4 बजे तक. साथ बनाई रखना, 1:11 हो चलने, 4 बजे तक थोड़ा ते मेरा खूबसूरत साथ बनिया रहेगा. आज है जी सैटरडे आफ्टरनून, नू वेलकम कर रहे हैं एंड कैरी ऑन रखते हैं जॉय एंजॉयमेंट एंटरटेनमेंट नू, क्योंकि बिल्कुल हाँ सुनियो, क्योंकि सोने हो असी सिर्फ थोड़े ही दीवाने हैं ते थोड़ी दीवानगी दा असर है कि आई बार असी सैटरडे नु कुछ ना वेखला लेके आने हैं सिर्फ ते सिर्फ थोड़े वास्ते. आज भी कुछ ना वेखला लेके आए हैं लाइव ऑन लोकेशन प्रोग्राम. हां जी ठीक सुनिया तुसी, कैनेडा डे सेल, भला कैनेडा डे आने वाला होवे ते सेल सेल सेल ना लगे, वो भी धमाकेदार सेल ना लगे. सो कैनेडा डे जेड़ा सेल है वो शुरू कर दी है जी ग्रैंड होम फर्नीचर वालिया ने. आज से तो सब खुद पहुंचे हुए ने 6685 टोंकन रोड मिसिसागा डेरी ते टोंकन दे इंटरसेक्शन ते. बिगेस्ट सेल ऑफ द ईयर दैट इज कैनेडा डे सेल, डिजाइनर फर्नीचर लोएस्ट प्राइसेस ते फ्री अप्लायंसेस एज गिफ्ट्स. नहीं विश्वास हो रहा इन्ना सब कुछ वो भी इको सेल दे विच. वेल लेके चल दिया थोनू लाइव ऑन लोकेशन, सिद्धू साहब खुद दसेंगे तो मेरा ख्याल है थोनू ज्यादा विश्वास हो जाएगा. ओवर टू यू सिद्धू साहब, वेलकम वेलकम वेलकम.
1: सैटरडे का दिन है, सब तो पहला देश प्रदेश प्राइम टाइम रेडियो ऑन कर चुके हो तेजेंद्र सिंह सिद्धू सिद्धमा वाले वालों सारे निघा स्वागत. इन्ना सोहना मन अपने खास करके ग्लोरिया जी इन्ना वधिया बाहर धुप खिली हुई है कि लोग चहल पहल के बच्चे ने. कैनेडा डे आ रहा करके सैलीब्रेशन शुरू ने, समर दिया सैलीब्रेशन शुरू ने. लोकी बाहर ना बहुत सारे लोग मैं देखे बना के ना भुर्जी भुर्जी आंडे की परौंठे पुरौठे बना के अजे बाहर जा रहे ने. बहुत सारे शॉपिंग करने वास्ते आ रहे ने ग्रैंड फर्नीचर जिते भी तुम जो भी शामा ते असी तुहाडे लई जिहड़ी अज सेल लैके आए हां ग्रैंड फर्नीचर 6685 टॉमकन ते पहुंचे हुए हां ते उत्थों तुहाडे लई अज जबरदस्त कैनेडा डे दी सेल दवावांगे. नाले नाल जुड़े रहो ठीक शाम दे 4 बजे तक. सारे ही श्रोतियां नूं तेजेंद्र सिंह सिद्धू वल्लों जी आनू जी नाल जुड़ चुके ने मेरे सुख हो रही. आपां पहुंचे हुए हां अपना पूरा सैटअप लैके समॉल स्टूडियो लैके 6685 टॉमकन ते ग्रैंड फर्नीचर ते.
2: बहुत शुक्रिया धन्नवाद सिद्धू साहब. बिल्कुल साल की सब तो वड्डी फर्नीचर की सेल लगी हुई है. कैनेडा डे स्पेशल जिहड़ियां प्राइज मिल रही है परिवारों नूं, परिवारों ने किसी भी तरह की फर्नीचर की बाइंग करनी है जो साल दी सब तो घट कीमत लोएस्ट प्राइस के उपर तुसीं फर्नीचर अपने घर लेके जा सकते हो. कैनेडा डे स्पेशल जिहड़ी सेल चल रही है ते बहुत सारे परिवार साडे कोल पहुंच रहे ने, भरवां हुंगारा परिवारां दा मिल रहा. ते जे तुसीं किसी भी प्रोग्राम देश प्रदेश प्राइम टाइम रेडियो नाल जुड़े हुए हो, फर्नीचर की बाइंग करनी चाहते हो ते राइट में अज गड्डियां घुमा लो. 6685 टोमकन रोड के उपर 6685 टोमकन रोड के उपर तुसीं बेडरूम सेट लेना चाहते हो, सोफा सेट लेना चाहते हो, डाइनिंग टेबल लेना चाहते हो, कॉफी टेबल लेना चाहते हो, चाहे बेडरूम सेट लेना चाहते हो ते साल दीआं सब तो घट कीमतां ते नाल वड्डे वड्डे अपलायंसेस फ्री तुसीं अपने घर लेके जा सकते हो. सो पहुंचो जल्दी जल्दी 6685 टोमकन रोड के उपर ते सिद्धू साहब डील दिंदे आ बेडरूम सेट
1: डील दिओ पर इक मैं कह थोड़ी यार ढोल भी आ लिए लो जी ढोल दे डगे ते हुण आपां डील दे रहे हां.
2: बिल्कुल
1: डील
2: बिल्कुल सिद्धू साहब ढोल दे डगे ते डील देण लगे हां. जिन्हां परिवारां ने क्वीन साइज दा पेटी वाला बेडरूम सेट लेना, क्वीन साइज दा बेड, पेटी वाला स्टोरेज वाला बेड, ड्रेसर मिरर नाल साइड टेबल. सो क्वीन साइज दा पेटी वाला बेड, ड्रेसर मिरर नाल साइड टेबल जिहड़ी रेगुलर कीमत सिद्धू साहब $2000 सी, पर ढोल ते डगा लाता तुसीं ना $2000 ना $1500 ना $1200 ना $1000 ना $900 ना $800 ना सिद्धू साहब $750 ना $700
1: ਔਰ ਹਰ ਇੱਕ ਲਿਵਿੰਗ ਖਾਸ ਕਰਕੇ ਬੈਡਰੂਮ ਮੇਰਾ ਵੱਡਾ ਹੋਏਗਾ, ਖਾਸ ਕਰਕੇ ਮਾਸਟਰ ਬੈਡਰੂਮ ਹੋਇਆ
2: ਜੀ,
1: ਉਹਦਾ ਵੀ ਸ਼ਿੰਗਾਰ ਬਣ ਸਕਦਾ
2: ਬਿਲਕੁਲ,
1: ਜੇ ਖੁੱਲ੍ਹੇ ਹੋਰ ਖੁੱਲ੍ਹੇ ਬੈਡਰੂਮ ਹੁੰਦੇ ਆ ਉਹਦੇ ਵਿੱਚ ਵੀ ਸ਼ਿੰਗਾਰ ਬਣਦਾ
2: ਬਿਲਕੁਲ ਭਾਜੀ।
1: ਅੱਛਾ ਤੁਸੀਂ ਬੈਡਰੂਮ ਸੈੱਟ ਤਾਂ ਤੁਹਾਨੂੰ ਲੈ ਗਏ ਆ
2: ਜੀ,
1: ਅਪਸਟੇਅਰ ਲੈ ਗਏ ਹੋ
2: ਜੀ,
1: ਨੈਪ ਨਾ ਲੈਣਾ ਹੋਵੇ
2: ਹਾਂਜੀ,
1: ਬੰਦਾ ਜਾਗਦਾ ਹੋਵੇ ਨੀਂਦ ਨਹੀਂ ਆਉਂਦੀ
2: ਜੀ,
1: ਤੇ ਕੋਈ ਲਾਭ ਨਾ ਪੂਰੇ ਟੀਵੀ ਟੂਵੀ ਤੇ ਬੰਦਾ ਦੇਖਦਾ ਹੋਵੇ,
2: ਡਰ ਹੋ ਗਿਆ ਪਹਿਲੇ ਪੰਜ ਪਰਿਵਾਰ ਰਾਈਟ ਵੇ ਹੁਣ ਇੰਸਟੋਰ ਆ ਜਾਓ, ਆ ਕੇ ਸਿੱਧੂ ਸਾਹਿਬ ਨੂੰ ਮਿਲ ਲਓ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਐਂਡ ਡਰੈਸਰ ਮਿਰਰ ਨਾਲ ਸਾਈਡ ਟੇਬਲ $699 ਦਾ, ਪਹਿਲੇ ਪੰਜ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਹੈ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ,
1: ਉਹ 400 ਦਾ ਟੀਵੀ ਹੋ ਜਾਂਦਾ ਹੈ ਕਿ ਕੀ ਹੈ
2: ਬਿਲਕੁਲ, ਹੁਣ ਤਾਂ 250 ਜੀ ਪੂਰਾ ਬੈੱਡਰੂਮ ਸੈੱਟ ਲੈ ਜਾਓ, ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਸਟੋਰ ਵੇਟ ਕਰ ਰਹੀਆਂ, ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਆਪਾਂ ਅੱਗੇ ਜਾ ਕੇ ਲਿੰਕ ਲਾਉਂਦੇ ਹਾਂ ਇੱਕ ਟੀ ਦੇ ਉੱਤੇ, ਤੇ ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨੇ ਜਿਹੜੇ ਹੋਏ ਹੋ ਦੋਸਤੋ, ਮੈਂ ਦੱਸਦਾ ਕਿ ਪੇਂਟ ਕਰਨ ਵਾਲੀ ਇੱਕ ਕੰਪਨੀ ਨੂੰ ਕੰਮ ਕਰਨ ਵਾਲੇ ਕਾਮੇ ਚਾਹੀਦੇ ਨੇ, ਜੇ ਤੁਹਾਡਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਰਾਬਤਾ ਕਰ ਲਓ, ਅਤੇ ਵੈਸੇ ਵੀ ਜੇ ਇੱਕ ਸਿੱਖ ਵੀ ਜਾਓਗੇ ਪੇਂਟ ਕਰਨਾ, ਇਸ ਕਿਹੜੀ ਗੱਲ ਆ, ਤੁਹਾਨੂੰ ਸਿਖਾ ਵੀ ਦੇਣਗੇ ਤੁਹਾਨੂੰ ਪਤਾ, ਅਤੇ ਹੈਲਪਰ ਵੀ ਚਾਹੀਦਾ ਇੱਕ ਇਹਨਾਂ ਨੂੰ, ਔਰ ਨੰਬਰ ਲੈ ਲਓ 6478223313, 647-822-13 ਟੈਲੀਫੋਨ ਨੰਬਰ ਹੈ, ਜਿਹੜੇ ਮੈਂ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਦੇ ਮੈਂ ਪੁੱਛਿਆ ਹੋਇਆ 6685 ਟੋਮਕਨ ਰੋਡ ਗ੍ਰੈਂਡ ਫਰਨੀਚਰ ਤੇ
0: ਗ੍ਰੈਂਡ ਹੋਮ ਫਰਨੀਚਰ ਤੋਂ ਡੀਲਾਂ ਹੀ ਡੀਲਾਂ। ਉਹ ਕਹਿੰਦੇ ਨੇ ਨਾ, ਤੇਰੀ ਦੋਸਤੀ ਦਾ ਮੈਂ ਸਤਿਕਾਰ ਕੀਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕੀਤਾ, ਕਸਮ ਰੱਬ ਦੀ ਨਾ ਭੁਲਾ ਦੇਵੀ ਇਸ ਦੋਸਤੀ ਨੂੰ, ਮੈਂ ਆਪਣੇ ਤੋਂ ਵੀ ਜ਼ਿਆਦਾ ਇਸ ਰਿਸ਼ਤੇ ਤੇ ਐਤਬਾਰ ਕੀਤਾ। ਸੋ ਇਹ ਰਿਸ਼ਤਾ ਹੀ ਹੈ ਤੁਹਾਡਾ ਤੇ ਸਾਡਾ, ਜਿਹੜਾ ਕਿ ਸਾਨੂੰ ਮੋੜ ਮੋੜ ਲੈ ਕੇ ਚੱਲਦਾ ਹੈ ਐਸੇ ਐਸੇ ਨਵੇਕਲੀ ਥਾਵਾਂ ਤੇ ਜਿੱਥੇ ਵਧੀਆ ਵਧੀਆ ਸੇਲਸ ਲੱਗੀਆਂ ਹੋਣ, ਤੇ ਤੁਹਾਡਾ ਜਿਹੜਾ ਹੈ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਤਾਂ ਹੀ ਤੁਹਾਡੇ ਵਾਸਤੇ ਡੀਲਾਂ ਡੀਲਾਂ ਹੀ ਡੀਲਾਂ ਲੈ ਕੇ ਆਉਂਦੇ। ਤਾਂ ਜੁੜੇ ਜਾਓ ਮੇਰੇ ਨਾਲ 4 ਵਜੇ ਤੱਕ, ਖੂਬਸੂਰਤ ਸਾਥ ਬਣਾਏ ਰੱਖੋ। 905-564-6444 ਸਟੂਡੀਓ ਦਾ ਨੰਬਰ ਹੈ, 905-564-6444 ਸਟੂਡੀਓ ਦਾ ਇੱਕ ਨੰਬਰ ਹੈ, ਇਸੇ ਨੰਬਰ ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਫਰਮਾਇਸ਼ੀ ਪ੍ਰੋਗਰਾਮ ਹੈ, ਆਉਣ ਦੋ ਫਰਮਾਇਸ਼ੀ ਗਾਣਿਆਂ ਨੂੰ, ਮੈਂ ਵੀ ਸੁਣਾ ਅੱਜ ਕੇ ਤੁਹਾਡਾ ਮਿਜ਼ਾਜ ਕੀ ਕਹਿੰਦਾ ਜੀ, ਵਾਟ ਡੂ ਯੂ ਥਿੰਕ, ਵਾਟ ਇਜ਼ ਲਾਈਫ ਗਿਵਿੰਗ ਯੂ। ਆਪਾਂ ਜ਼ਿੰਦਗੀ ਨੂੰ ਬਹੁਤ ਕੁਝ ਦੇ ਰਹੇ ਹਾਂ, ਆਪਣਾ ਟਾਈਮ ਦੇ ਰਹੇ ਹਾਂ, ਆਪਣੀ ਐਨਰਜੀ ਦੇ ਰਹੇ ਹਾਂ, ਆਪਣਾ ਸਭ ਕੁਝ ਦਿੱਤਾ ਹੋਇਆ ਇਸ ਜ਼ਿੰਦਗੀ ਨੂੰ, ਹਨਾ, ਜ਼ਿੰਦਗੀ ਨੇ ਵਾਪਸ ਕੀ ਮੋੜਿਆ ਤੁਹਾਨੂੰ, ਕੀ ਉਹ ਖੁਸ਼ੀ ਵਾਪਸ ਮੁੜ ਸਕੀ ਹੈ ਤੁਹਾਡੇ ਤੱਕ, ਕੀ ਉਹ ਬਿਊਟੀਫੁਲ ਪਲ ਮੋਮੈਂਟਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ, ਜਾਂ ਹਲੇ ਵੀ ਵੇਟ ਹੈ। ਸੋ ਇੰਜੋਏ ਕਰੋ ਇਸ 3 ਘੰਟੇ ਦੇ ਪ੍ਰੋਗਰਾਮ ਨੂੰ ਮੇਰੇ ਨਾਲ, ਯਾਨੀ ਕਿ ਤੁਹਾਡੀ ਆਪਣੀ ਹੋਸਟ ਦੋਸਤ, ਤੁਹਾਡੀ ਆਪਣੀ ਮੇਜ਼ਬਾਨ ਗਲੋਰੀਆ ਦੇ ਨਾਲ, 905-564-6444 ਸਟੂਡੀਓ ਦਾ ਇੱਕ ਨੰਬਰ, ਜਿਸ ਤੇ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਨੇ, ਹਾਲ ਚਾਲ ਪੁੱਛਿਆ ਜਾ ਸਕਦਾ, ਤੇ ਗੀਤ ਜਿਹੜਾ ਹੈ ਜੋ ਵੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ, ਆਪਣੇ ਆਪ ਨੂੰ ਕਰੋ ਡੈਡੀਕੇਟ, ਜਾਂ ਫਿਰ ਕਿਸੇ ਹੋਰ ਨੂੰ ਕਰੋ। ਬਹੁਤ ਅੱਛਾ ਦਿਨ ਚੜ੍ਹਿਆ ਜੀ, ਭਾਗਾਂ ਵਾਲਾ ਦਿਨ ਹੈ, ਖੁਸ਼ੀਆਂ ਵੰਡਣ ਵਾਲਾ ਦਿਨ ਹੈ, ਕਿਉਂਕਿ ਖੂਬਸੂਰਤ ਦਿਨ ਹੈ। ਇਸ ਖੂਬਸੂਰਤ ਦਿਨ ਦੇ ਵਿੱਚ ਸਾਡੇ ਨਾਲ ਸਪੋਂਸਰਸ ਜੁੜਨਗੇ ਜੀ। ਸੋ ਪਹਿਲੇ ਸਪੋਂਸਰ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਟੌਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਜੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਹੈ ਜੀ। ਇੰਸ਼ੋਰੈਂਸ ਬ੍ਰੋਕਰ ਨੇ 70 ਡੈਲਟਾ ਪਾਰਕ ਬਿਲਵਰਡ ਬਰੈਂਪਟਨ ਯੂਨਿਟ ਨੰਬਰ 11 ਤੇ ਇਹਨਾਂ ਦਾ ਆਫਿਸ ਲੋਕੇਟਡ ਹੈ ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ, ਤੇ ਏਅਰਪੋਰਟ ਤੇ ਡੈਲਟਾ ਪਾਰਕ ਦੇ ਇੰਟਰਸੈਕਸ਼ਨ ਤੇ ਵੀ। ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ, ਜਾਂ ਸ਼ੋਪ ਅਰਾਊਂਡ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਅਸੀਂ ਸ਼ੋਪ ਅਰਾਊਂਡ ਕਰਾਂਗੇ ਤੇ ਫਿਰ ਸੋਚਾਂਗੇ, ਤਾਂ ਧਿਆਨ ਨਾਲ ਸੁਣੋ ਜੀ। ਵਨ ਆਫ ਕੈਨੇਡਾਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀਜ਼ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਮੰਥਲੀ ਰੇਟਸ ਨੂੰ ਅਪ ਟੂ 18% ਘਟਾ ਦਿੱਤਾ ਜੀ। ਹੁਣ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਸੀ, ਤਾਂ ਕਰਵਾਉਣ ਦਾ ਵੇਲਾ ਆ ਚੁੱਕਿਆ ਹੈ। ਜਾਂ ਹਸਬੈਂਡ ਐਂਡ ਵਾਈਫ ਇਕੱਠੇ ਕਰਾਉਣਾ ਚਾਹੁੰਦੇ ਸੀ, ਤੁਸੀਂ ਪੱਕੇ ਤੌਰ 'ਤੇ 18% ਤੱਕ ਬਚਾ ਸਕਦੇ ਹੋ ਹਰ ਇੱਕ ਇੱਕ ਮਹੀਨੇ। ਇਹ 2-in-1 ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਵਿਦ ਮਨੀ ਬੈਕ $99 ਪਰ ਮੰਥ ਦੇ ਵਿੱਚ ਡਿਜ਼ਾਈਨ ਕਰਦੇ ਨੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰ ਜੇ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਤਿਆਰ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਨਾਲ ਡਿਸੇਬਿਲਿਟੀ ਇੰਸ਼ੋਰੈਂਸ, ਇਹ 3-in-1 ਕੋਂਬੋ ਪਲਾਨ ਤਿਆਰ ਹੋ ਜਾਂਦਾ ਜੀ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ ਜਾਂ US ਨੂੰ ਜਾਂਦੇ ਹੋ, ਤੁਹਾਡੇ ਲਈ ਸਹੀ ਪਾਲਿਸੀਜ਼ ਡਿਜ਼ਾਈਨ ਕਰਕੇ ਦੇਣਗੇ ਤੁਹਾਡੇ ਨੀਡਸ ਐਂਡ ਵਾਂਟਸ ਦੇ ਅਕੋਰਡਿੰਗਲੀ। ਸੋ ਜੇ ਤੁਸੀਂ ਬਿਜ਼ਨਸ ਓਨਰ ਹੋ, ਆਪਣੇ ਸਾਰੇ ਇੰਪਲੋਈਜ਼ ਵਾਸਤੇ ਮੈਡੀਕਲ ਗਰੁੱਪ ਇੰਸ਼ੋਰੈਂਸ ਚਾਹੁੰਦੇ ਹੋ, ਬੈਨੀਫਿਟਸ ਵੀ ਚਾਹੁੰਦੇ ਹੋ, ਤਾਂ ਕਸਟਮ ਡਿਜ਼ਾਈਨ ਕੀਤੇ ਜਾਂਦੇ ਨੇ ਪਲਾਨਸ ਤੁਹਾਡੇ ਕੰਪਨੀ ਵਰਕਰਸ ਵਾਸਤੇ। ਤੁਹਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੋਵੇ, 40 ਤੋਂ ਵੱਧ ਕੰਪਨੀਜ਼ ਦੇ ਨਾਲ ਡਾਇਰੈਕਟਲੀ ਕੰਮ ਕਰਦੇ ਨੇ। ਸੋ ਜੇਕਰ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਆਲਰੇਡੀ ਕਰਾਈ ਹੋਈ ਹੈ, ਤਾਂ ਰਿਵਿਊ ਕਰਾਉਣ ਦੇ ਵਿੱਚ ਕੋਈ ਖਰਚਾ ਨਹੀਂ ਹੈ ਜੀ। ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਪਾਲਿਸੀ ਰਿਵਿਊ ਕਰਕੇ ਦੇਣਗੇ, ਤੁਹਾਨੂੰ ਦੱਸਣਗੇ ਪਾਲਿਸੀ ਤੁਹਾਡੇ ਵਾਸਤੇ ਬਣੀ ਹੈ, ਨਹੀਂ ਬਣੀ। ਤਾਂ ਜ਼ਰੂਰ ਕਾਲ ਕਰਿਓ 416-457-3381 ਇਸ ਦਾ ਨੰਬਰ। ਇਸ ਨੰਬਰ ਤੇ ਕਾਲ ਕਰਨਾ ਬਿਲਕੁਲ ਵੀ ਨਾ ਭੁੱਲਿਓ ਸਮਰਾਜ ਸਿੱਧੂ ਜੀ ਨੂੰ। ਅਸੀਂ ਬਿਲਕੁਲ ਨੀ ਪੁੱਛਣਾ ਤੁਹਾਨੂੰ, ਬਸ ਅਸੀਂ ਨਾਲ ਚੱਲਣਾ ਤੁਹਾਡੇ।

0: ਚੱਲ ਝੂਠਾ ਝੂਠ ਝੂਠ ਝੂਠ ਇੰਨਾ ਜ਼ਿਆਦਾ ਝੂਠ ਟਿੱਕਾ ਤੇ ਉਹ ਵੀ ਮੱਥੇ ਤੇ ਤੁਹਾਡੇ ਨਾਂ ਦਾ ਓਹੋ ਅਸੀਂ ਤਾਂ ਫੇਰ ਵੀ ਲਾ ਸਕਦੇ ਹਾਂ ਟਿਊਨ ਕੀਤਾ ਹੋਇਆ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਲਓ ਜੀ ਕਰ ਕੀ ਰਹੇ ਹੋ ਵੈਸੇ ਤੁਸੀਂ ਜੇ ਡਰਾਈਵ ਕਰ ਰਹੇ ਹੋ ਤਾਂ ਡਰਾਈਵ ਵੈਰੀ ਸੇਫਲੀ ਅਸੀਂ ਨਹੀਂ ਕਹਾਂਗੇ ਤੁਹਾਨੂੰ ਕਿ ਤੁਸੀਂ ਡਰਾਈਵ ਕਰਦੇ ਕਰਦੇ ਸਾਨੂੰ ਮੈਸੇਜ ਕਰੋ ਸਾਨੂੰ ਕਾਲ ਕਰੋ ਲੇਕਿਨ ਲੇਕਿਨ ਲੇਕਿਨ ਜੇ ਗਰਾਜ ਦੇ ਵਿੱਚ ਬੈਠੇ ਹੋ ਤੇ ਇੰਜੋਏ ਕਰ ਰਹੇ ਹੋ ਇਸ ਮੌਸਮ ਨੂੰ ਚਾਹ ਦੇ ਪਿਆਲੇ ਦੇ ਨਾਲ ਤਾਂ ਫੇਰ ਕਾਲ ਕਰਨਾ ਤਾਂ ਬਣਦਾ ਹੈ ਬਿਲਕੁਲ ਬਣਦਾ ਕਿ ਨਹੀਂ ਸੋ ਕਾਲ ਕੀਤੀ ਜਾ ਸਕਦੀ ਹੈ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲਾਂ ਤੁਹਾਡੀਆਂ ਆਉਣਗੀਆਂ ਆਪਣੇ ਫਰਮਾਇਸ਼ੀ ਗਾਣੇ ਲਿਖਵਾਏ ਜਾ ਸਕਦੇ ਨੇ ਜੇ ਤੁਸੀਂ ਤੁਹਾਡੇ ਕੋਲ ਕੋਈ ਫਰਮਾਇਸ਼ੀ ਗਾਣਾ ਨਹੀਂ ਹੈ ਤਾਂ ਮੇਰੇ ਕੋਲ ਤਾਂ ਬਹੁਤ ਸਾਰੇ ਗਾਣੇ ਨੇ ਜਿਹੜੇ ਮੈਂ ਆਪਣੀ ਪਲੇਲਿਸਟ ਤਿਆਰ ਕਰਕੇ ਲੈ ਕੇ ਆਉਂਦੀ ਹਾਂ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਸਿਰਫ ਤੇ ਸਿਰਫ ਤੁਹਾਡੇ ਵਾਸਤੇ ਅਸੀਂ ਗੀਤ ਸੰਗੀਤ ਜਿਹੜਾ ਹੈ ਉਹ ਚਲਾਉਂਦੇ ਹਾਂ ਤਾਂ ਕਿ ਜਿਹੜਾ ਵੀਕਐਂਡ ਹੈ ਉਸ ਨੂੰ ਥੋੜ੍ਹਾ ਚਾਰ ਚੰਦ ਲਾਇਆ ਜਾ ਸਕੇ ਜੋ ਵੀ ਥਕਾਵਟ ਹੁੰਦੀ ਹੈ ਨਾ ਪੂਰੇ ਵੀਕ ਦੀ ਉਸ ਨੂੰ ਉਤਾਰਿਆ ਜਾ ਸਕੇ ਤਾਂ ਕਿ ਗੀਤ ਸੰਗੀਤ ਜਿਹੜਾ ਹੈ ਥੋੜ੍ਹਾ ਮਾਇੰਡ ਥੋੜ੍ਹਾ ਜਿਹਾ ਡਾਇਵਰਟ ਕਰ ਦੇ ਹੋਰ ਕੀ ਬਿਲਕੁਲ ਬਸ ਇਹੀ ਸੋ 905-564-6444 ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ ਇਸੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਆਪਣਾ ਹਾਲ ਚਾਲ ਦੱਸਿਆ ਜਾ ਸਕਦਾ ਹੈ ਸਾਡਾ ਵੀ ਹਾਲ ਚਾਲ ਪੁੱਛਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਟਾਈਮ ਹੈ ਵੈਸੇ ਸਾਡੇ ਕੋਲ ਤਾਂ ਪੂਰਾ ਟਾਈਮ ਹੈ 4 ਵਜੇ ਤੱਕ 128 ਯੈਸ ਔਨ ਦ ਸਟੂਡੀਓ ਕਲੋਕ 128 ਤੇ ਮੇਰਾ ਸਾਥ ਰਹੇਗਾ ਤੁਹਾਡੇ ਨਾਲ ਸਿਰਫ ਤੇ ਸਿਰਫ 4 ਵਜੇ ਤੱਕ ਬਿਲਕੁਲ ਸਪੈਕਸ ਐਕਸਪ੍ਰੈਸ ਦਾ ਨੰਬਰ ਤੁਹਾਨੂੰ ਦੇ ਦੇਣੀ ਹੈ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਬੱਚਿਆਂ ਦੀਆਂ ਸੋ ਇਹਨਾਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਿਓ ਕਿ ਬੱਚਿਆਂ ਦਾ ਆਈ ਚੈੱਕਅਪ ਕਰਾਉਣਾ ਬਹੁਤ ਲਾਜ਼ਮੀ ਹੈ ਜੀ ਕਿਉਂਕਿ ਹੁਣ ਟਾਈਮ ਤੁਹਾਡੇ ਕੋਲ ਖੁੱਲ੍ਹਾ ਹੈ ਕੋਈ ਅਪੁਆਇੰਟਮੈਂਟ ਦਾ ਟੈਨਸ਼ਨ ਨਹੀਂ ਹੋਏਗਾ ਸੋ ਸਪੈਕਸ ਐਕਸਪ੍ਰੈਸ ਤੇ ਜ਼ਰੂਰ ਜਾਇਓ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਤੇ ਸਪੈਕਸ ਐਕਸਪ੍ਰੈਸ ਹੈ ਜੀ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਬ੍ਰਾਂਡਡ ਸਨਗਲਾਸਿਸ ਲੋਐਸਟ ਪ੍ਰਾਈਸਿਸ ਤੇ ਮਿਲ ਰਹੇ ਨੇ ਸਿੰਗਲ ਵਿਜ਼ਨ ਗਲਾਸਿਸ ਨੇ $129 ਓਨਲੀ ਰੈਗੂਲਰ ਪ੍ਰਾਈਸ ਇਹਨਾਂ ਦਾ ਸੀਗਾ $400 ਸੋ ਲੰਡਨ ਫੋਗਸ ਲੈਵਾਈਸ ਰੈਂਗਲਰ ਮੈਨੀ ਅਦਰ ਟੋਪ ਬ੍ਰਾਂਡਸ ਇਹਦੇ ਵਿੱਚ ਇਨਕਲੂਡਿਡ ਨੇ ਪ੍ਰੋਗਰੈਸਿਵ ਗਲਾਸਿਸ $258 ਦੇ ਵਿੱਚ ਸਿਰਫ ਤੇ ਸਿਰਫ $258 ਰੈਗੂਲਰ ਪ੍ਰਾਈਸ $600 ਲੈਂਸ ਕੋਟਿੰਗ 50% ਆਫ ਮਿਲੇਗੀ ਜੀ ਸਪੈਸ਼ਲ ਆਫਰ ਹੈ ਵੈਨ ਯੂ ਬਾਏ 2 ਪੇਅਰ ਆਫ ਗਲਾਸਿਸ ਯੂ ਵਿਲ ਗੈਟ ਫ੍ਰੀ ਕੋਟਿੰਗ ਔਨ ਦ ਸੈਕਿੰਡ ਪੇਅਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾਇਆ ਜਾ ਸਕਦਾ ਹੈ ਡਾਕਟਰਸ ਦੀ ਅਵੇਲੇਬਿਲਿਟੀ ਹੈ ਔਨ ਥਰਸਡੇ ਫਰਾਈਡੇ ਐਂਡ ਸੈਟਰਡੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ ਤੇ ਬੈਨੀਫਿਟਸ ਲੈ ਲਓ ਸੇਲ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਸੋ ਬਿਲਕੁਲ ਜੀ 905-460-8888 ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੈਟਰਡੇ ਦਾ ਦਿਨ ਹੈ ਸੇਲ ਤਾਂ ਹੋਰ ਵੀ ਕਿਤੇ ਲੱਗੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੇ ਜਿਵੇਂ ਪਹਿਲੇ ਅੱਧੇ ਘੰਟੇ ਚ ਤੁਹਾਨੂੰ ਮੈਂ ਦੱਸ ਕੇ ਹਟੀ ਹੈ ਕਿ ਕੀ ਕੁਝ ਸੇਲ ਤੇ ਲੱਗਿਆ ਹੋਇਆ ਜੀ ਫਰਨੀਚਰ ਆਈਟਮਸ ਬਾ ਕਮਾਲ ਬਿਗੇਸਟ ਸੇਲ ਆਫ ਦਾ ਈਅਰ ਤੇ ਜੇ ਤੁਸੀਂ ਸੋਚ ਰਹੇ ਸੀ ਕਿ ਹਾਂ ਮੈਂ ਇਹ ਖਰੀਦਣਾ ਜੀ ਇਹ ਸੋਫਾ ਸੈੱਟ ਖਰੀਦਣਾ ਹੈ ਇਹ ਇੱਥੇ ਇਨਵੈਸਟਮੈਂਟ ਕਰਨੀ ਹੈ ਲੇਕਿਨ ਵੇਟ ਕਰ ਰਹੇ ਹਾਂ ਮੈਂ ਅੱਛਾ ਰੇਟ ਮਿਲੇਗਾ ਤਾਂ ਮੈਂ ਲਵਾਂ ਤੇ ਹੁਣ ਟਾਈਮ ਹੈਗਾ ਅੱਜ ਛੁੱਟੀ ਦਾ ਦਿਨ ਵੀ ਹੈ ਸੋ ਸੇਲ ਤੇ ਪ੍ਰਾਈਸਿਸ ਵੀ ਬਹੁਤ ਅੱਛੇ ਨੇ ਤਾਂ ਮੈਂ ਜ਼ਿਆਦਾ ਕੁਝ ਸੇਲ ਦੇ ਬਾਰੇ ਨਹੀਂ ਦੱਸਦੀ ਕਿਉਂਕਿ ਆਫਰਸ ਬਹੁਤ ਸਾਰੇ ਨੇ ਤੇ ਬਹੁਤ ਨਵੇਂ ਕਲੇ ਗਿਫਟਸ ਵੀ ਤੁਹਾਨੂੰ ਮਿਲਣ ਵਾਲੇ ਨੇ ਅਪਲਾਇੰਸਿਸ ਦੇ ਗਿਫਟਸ ਮਿਲ ਸਕਦੇ ਨੇ ਸੋ ਲੈਟਸ ਟ੍ਰਾਈ ਆ ਲੱਕ ਇੱਕ ਵਾਰੀ ਫਿਰ ਦੁਬਾਰਾ ਚੱਲਦੇ ਹੈ ਗ੍ਰੈਂਡ ਹੋਮ ਫਰਨੀਚਰ ਦੇ ਲਾਈਵ ਔਨ ਲੋਕੇਸ਼ਨ ਤੇ ਸਿੱਧੂ ਸਾਹਿਬ ਦੇ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਕਰਦੇ ਹਾਂ ਤੇ ਜਾਣਦੇ ਹਾਂ ਕਿ ਹੁਣ ਇਸ ਵੇਲੇ ਦੀ ਕੀ ਡੀਲ ਲੈ ਕੇ ਆਏ ਨੇ ਓਵਰ ਟੂ ਯੂ ਸਿੱਧੂ ਸਾਹਿਬ
1: ਮਿਹਰਬਾਨੀ ਗਲੋਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧੂ ਬੜੇ ਬੜੇ ਨੇ ਸਵਾਗਤ ਬਹੁਤ ਹੀ ਬਿਊਟੀਫੁਲ ਡੇ ਆ ਬਾਹਰ ਤੇ ਕੈਨੇਡਾ ਡੇ ਆ ਰਿਹਾ ਬੜੀ ਜਲਦ ਤੇ ਅਸੀਂ ਲੈ ਕੇ ਆਏ ਹੋਏ ਹਾਂ ਖਾਸ ਕਰਕੇ ਕਈ ਸੇਲ ਇੰਨੀਆਂ ਗਲੋਰੀਆ ਜੀ ਅਹਿਮ ਹੁੰਦੀਆਂ ਜਿਵੇਂ ਕੈਨੇਡਾ ਡੇ ਸੇਲ ਹੋ ਗਈ ਸਾਲ ਦੇ ਵਿੱਚ ਇੱਕੋ ਵਾਰੀ ਲੱਗਦੀ ਹੈ ਕਿਉਂਕਿ ਕੈਨੇਡਾ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ ਇਸੇ ਖੁਸ਼ੀ ਵਿੱਚ ਗ੍ਰੈਂਡ ਫਰਨੀਚਰ ਨੇ ਇੰਨਾ ਡਿਸਕਾਊਂਟ ਦਿੱਤਾ ਇਸ ਸਮੇਂ ਮੈਂ ਦੇਖ ਰਿਹਾ ਸਾਹਮਣੇ ਕਿੰਨੇ ਹੀ ਪਰਿਵਾਰ ਇੱਥੇ ਸ਼ਾਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ ਹੌਲੀ ਹੌਲੀ ਚੂਜ਼ ਕਰ ਰਹੇ ਨੇ ਕਿਸੇ ਨੇ ਸੋਫਾ ਸੈੱਟ ਲੈਣਾ ਕਿਸੇ ਨੇ ਡਾਇਨਿੰਗ ਟੇਬਲ ਲੈਣਾ ਕਿਸੇ ਨੇ ਬੈਡਰੂਮ ਸੈੱਟ ਲੈਣਾ ਤੇ ਡੀਲਾਂ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਅੱਜ ਮੈਂ ਪੁੱਛਦਾ ਸੁਗਰ ਨੂੰ ਲਾ ਲੈਂਦੇ ਹਾਂ ਅੱਜ ਕੱਲ੍ਹ ਆਪਾਂ 9 ਵਜੇ ਤੱਕ ਖੁੱਲੇ ਸੀਗੇ
2: ਬਿਲਕੁਲ
1: ਅੱਜ ਕਿਵੇਂ
2: ਸਭ ਅੱਜ ਰਾਤ ਦੇ ਅਸੀਂ 8 ਵਜੇ ਤੱਕ ਓਪਨ ਹੈ ਪਰਿਵਾਰਾਂ ਵਾਸਤੇ ਪਰਿਵਾਰ ਦੇ ਦੂਰੋਂ ਨੇੜਿਓਂ ਵੀ ਕਿਤੇ ਕੈਮਰੇ ਦੀ ਖਿੱਚਣ ਵਾਲੇ ਪਾਸਿਓਂ ਵੀ ਆ ਰਹੇ ਨੇ ਸਾਨੂੰ ਕਾਲ ਕਰ ਲੈਣਾ ਅਸੀਂ ਰਾਤ ਦੇ 8 ਵਜੇ ਤੱਕ ਓਪਨ ਹੈ ਕਿਉਂਕਿ ਅੱਜ ਤੁਹਾਡਾ ਆਉਣਾ ਤਾਂ ਜ਼ਰੂਰੀ ਹੈ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ
1: ਅੱਛਾ ਇੱਕ ਤੋਹਫਾ ਦੇ ਦਈਏ ਆਪਾਂ ਲੋਕਲ ਕਰ ਦਈਏ ਜਾਂ ਡਿਲੀਵਰੀ ਫ੍ਰੀ ਕਰ ਦਈਏ ਜਾਂ ਬਸ ਭੱਜ ਜਿੱਥੇ ਆ ਜਾਂਦੀ
2: ਹੈ ਇੱਦਾਂ ਕਰੋ ਜਿਹੜੇ ਪਰਿਵਾਰ ਸਾਡੇ ਕੋਲ ਦੂਰੋਂ ਨੇੜਿਓਂ ਚੱਲ ਕੇ ਆਉਣਗੇ ਕੈਮਬ੍ਰਿਜ ਕਿਚਨ ਵਾਲੇ ਪਾਸਿਓਂ ਬੈਰੀ ਵਾਲੇ ਪਾਸਿਓਂ ਜਾਂ ਲੰਡਨ ਵਾਲੇ ਪਾਸਿਓਂ ਆ ਕੇ ਕਹਿਣਾ ਵੀ ਤੁਸੀਂ ਅਸੀਂ ਬੈਰੀ ਵਾਲੇ ਪਾਸੇ ਜਾਂ ਲੰਡਨ ਵਾਲੇ ਪਾਸੇ ਗੈਸ ਕਾਰਡ ਬਿਲਕੁਲ ਫ੍ਰੀ ਕਰ ਦਿੱਤਾ ਸਰ
1: ਹੋਰ ਕੀ ਚਾਹੀਦਾ
2: ਬਿਲਕੁਲ ਗੈਸ ਕਾਰਡ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਸੋ ਜ਼ਰੂਰ
1: ਚਾਹੇ ਤੁਸੀਂ ਆ ਰਹੇ ਹੋ ਆਪਣੇ ਲੰਡਨ ਤੋਂ ਚਾਹੇ ਤੁਸੀਂ ਆ ਰਹੇ ਹੋ ਬ੍ਰੈਂਟਫੋਰਡ ਤੋਂ ਚਾਹੇ ਤੁਸੀਂ ਨੈਗਰਾ ਰੀਜਨ ਚੋਂ ਆ ਰਹੇ ਹੋ ਨੌਰਥ ਅਰੇਲੀਆ ਚੋਂ ਆ ਰਹੇ ਹੋ ਇੱਧਰੋਂ ਈਸਟ ਚੋਂ ਕਿੰਗਸਟਨ ਵੱਲੋਂ ਆ ਰਹੇ ਹੋ ਕਿ ਤੁਸੀਂ ਸਕਾਰਗੋ ਵੱਲੋਂ ਆ ਰਹੇ ਹੋ ਸਾਊਥ ਸਰ ਬਾਰਡਰ ਅਮੈਰੀਕਾ ਹੀ ਪੈ ਜਾਂਦਾ ਪਰਲੇ ਪਾਸੇ
2: ਜੀ
1: ਅਤੇ ਉੱਧਰੋਂ ਵੀ ਆ ਸਕਦੇ ਹੋ ਨੌਰਥ ਤੋਂ ਆ ਸਕਦੇ ਹੋ ਪਰ ਆਪਣਾ ਨਾਲ ਐਡਰੈਸ ਦਿਖਾ ਦਿਓ ਤੇ ਨਾਲ ਕਿੱਥੋਂ ਵੀ ਆਏ ਹੋ
2: ਜੀ
1: ਗੈਸ ਕਾਰਡ ਉਹਨਾਂ ਜਿੰਨੀ ਤੁਹਾਡੀ ਲੱਗੀ ਹੋਗੀ ਉਹਨਾਂ
2: ਜੀ ਬਿਲਕੁਲ ਸਾਹਿਬ ਸੋ ਅੱਜ ਫਰਨੀਚਰ ਦੀਆਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਅਪਲਾਇੰਸਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ ਸੋ ਜ਼ਰੂਰ ਇੱਕ ਚੱਕ ਲਓ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ ਪਹੁੰਚਣਾ ਕਿੱਥੇ ਜੀ ਐਡਰੈਸ ਨੋਟ ਕਰ ਲਓ 6685 ਟੌਮਟਨ ਰੋਡ 6685 ਟੌਮਟਨ ਰੋਡ ਦੇ ਉੱਪਰ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ ਸਾਲਿਡ ਵੁੱਡ ਦੇ ਡਾਇਨਿੰਗ ਟੇਬਲ ਲੈਣੇ ਆ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ ਆ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਮੈਟਰਸ ਚਾਹੀਦੇ ਨੇ ਸਾਲ ਦੀਆਂ ਸਭ ਤੋਂ ਘੱਟ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਤੋਹਫੇ ਮਿਲਣੇ ਨੇ 6685 ਟੌਮਟਨ ਰੋਡ ਦੇ ਉੱਪਰ ਤੇ ਤੁਸੀਂ ਸਭ ਨਾਲ ਡੀਲ ਦੇਣਾ ਨੇ ਜਿਹਨਾਂ ਪਰਿਵਾਰਾਂ ਨੇ ਸਾਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਲੈਣਾ ਸਾਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ ਤੁਸੀਂ ਸਭ ਸਿਰਫ ਕੈਨੇਡਾ ਡੇ ਸਪੈਸ਼ਲ ਅੱਜ ਸ਼ਾਮ 7 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਜਾਣਾ 399 ਦਾ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦੇ ਵਿੱਚ ਲੈ ਜਾਓ ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਜੀ
1: ਕੀ ਲਾਈਏ ਫਿਰ ਆਪਾਂ
2: ਨਾਲ ਸਾਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ ਪਹਿਲੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਓ ਮਾਈਕਰੋਵੇਵ
1: ਆਪਾਂ ਆਪਸ਼ਨ ਦੇ ਦਿੰਦੇ ਹਾਂ
2: ਜੀ
1: ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ
2: ਜੀ
1: ਜਿਹਨੇ ਏਅਰ ਫਰਾਇਰ ਲੈਣਾ ਹੁਣ
2: ਡਨ ਜਿਹਨੇ ਮਾਈਕਰੋਵੇਵ ਲੈਣਾ ਮਾਈਕਰੋਵੇਵ ਲੈ ਲਓ ਏਅਰ ਫਰਾਇਰ ਲੈਣਾ ਏਅਰ ਫਰਾਇਰ ਲੈ ਲਓ ਤੇ ਨਾਲ ਦੀ ਨਾਲ ਸਭ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਕੁਈਨ ਸਾਈਜ਼ ਦਾ ਆਰਥੋਪੈਡਿਕ ਡਿਗਲੈਕਸ ਮੈਟਰਸ 4-500 ਵਾਲਾ ਸਿਰਫ $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $99 ਦਾ ਤੇ ਤੋਹਫਾ ਇਹਦੇ ਨਾਲ ਵੀ ਮਿਲਣਾ ਸੋ ਬਹੁਤ ਸਾਰੀ ਗੇਮਾਂ ਗੇਮੀ ਪਰਿਵਾਰ ਪਹੁੰਚ ਰਹੇ ਨੇ ਤੁਸੀਂ ਵੀ ਕਿਸੇ ਵੀ ਕਿਤੇ ਜੁੜੇ ਹੋ ਪਹੁੰਚੋ ਰਾਈਟ ਵੇ 6685 ਟੌਮਟਨ ਰੋਡ ਦੇ ਉੱਪਰ 6685 ਟੌਮਟਨ ਰੋਡ ਡੈਰੀ ਟੌਮਟਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਟਨ ਰੋਡ 6685 ਟੌਮਟਨ ਰੋਡ ਦੇ ਉੱਪਰ ਲੱਗ ਚੁੱਕੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਾਹਿਬ
1: ਮਿਹਰਬਾਨੀ ਔਰ ਮੈਂ ਸਰੋਤੋ ਤੁਹਾਨੂੰ ਵੀ ਕਹਾਂਗਾ ਕਿ ਅੱਜ ਬਹੁਤ ਬਿਊਟੀਫੁਲ ਡੇ ਆ ਬਾਹਰ ਬਾਹਰ ਨਿਕਲਣ ਅਰਜਾ ਗ੍ਰੈਨ ਫਰਨੀਚਰ ਨਹੀਂ ਵੀ ਹਾਲੇ ਖਰੀਦਣਾ ਆ ਜਾਓ ਗੇੜਾ ਦੇ ਜਾਓ ਤੁਹਾਨੂੰ ਆਈਡੀਆ ਜਿਹਾ ਹੋ ਜਾਂਦਾ ਵੀ ਜਦੋਂ ਖਰੀਦਣਾ ਹੋਵੇ ਉਦੋਂ ਲੈ ਲਓਗੇ ਨਹੀਂ ਤਾਂ ਬਾਹਰ ਗੇੜਾ ਗੁੜਾ ਦਿਓ ਅੱਜ ਚਹਿਲ ਪਹਿਲ ਬਾਹਰ ਬੜੀ ਸੋਹਣੀ ਆ ਮੌਸਮ ਬੜਾ ਬਹੁਤ ਵਧੀਆ ਧੁੱਪ ਖਿਲੀ ਹੋਈ ਆ ਕਿਤੇ ਪਾਰਕ ਪੁਰਕ ਜਾਓ ਇੱਥੇ ਆ ਜਾਓ ਸਾਡੇ ਕੋਲ ਗੇੜੇ ਕੋਲ ਕੱਢ ਕੇ ਜਾਓ ਸਾਨੂੰ ਮਿਲ ਕੇ ਜਾਓ ਆਈ ਸ਼ੇਅਰ ਕਰਕੇ ਜਾਓ ਕੁੱਲ ਬਣਾ ਕੇ ਕੀ ਆ ਬਾਹਰ ਨਿਕਲੋਗੇ ਘਰੇ ਬੈਠੋਗੇ ਤਾਂ ਸੋਫਾ ਤੋੜੋਗੇ ਤੇ ਨਾਲੇ ਤੁਸੀਂ ਮੈਂ ਹੋਵੋਗੇ ਡਿਪਰੈਸ਼ਨ ਚ ਆਓਗੇ ਹੈ ਨਾ ਮੈਂ ਟੀਵੀ ਵੱਲ ਝਾਤੀ ਜਾਓਗੇ ਬਾਹਰ ਨਿਕਲੋਗੇ ਤਾਂ ਇੰਨੀ ਸੋਹਣੀ ਲਾਈਟ ਆ ਖੂਬਸੂਰਤ ਹਰਿਆਲੀ ਆ ਸਾਰੇ ਦਰਖਤ ਹਰਿਆਲੀ ਨਾਲ ਭਰੇ ਪਏ ਨੇ ਆ ਕੇ ਵਧੀਆ ਚੀਜ਼ ਦੇਖੋਗੇ ਤੇ ਨਾਲੇ ਸਾਨੂੰ ਮਿਲ ਕੇ ਜਾਓ ਹਾਈ ਸ਼ਾਇਦ ਸਾਨੂੰ ਵੈਸੇ ਵੀ ਅਸੀਂ ਖੁਸ਼ ਕਰ ਦੇਣਾ ਜਦੋਂ ਇੱਥੇ ਆਓਗੇ ਗਿਫਟ ਆ ਦੇ ਕੇ ਤੇ ਗ੍ਰੈਂਡ ਫਰਨੀਚਰ ਦੇ 6685 ਟੌਮਟਨ ਰੋਡ ਤੇ ਸ਼ਾਮ ਦੇ 4 ਵਜੇ ਤੱਕ ਅਸੀਂ ਹਾਂ ਲੇਕਿਨ ਇਹ ਖੁੱਲ੍ਹਣੇ ਆਪ ਸ਼ਾਮ ਦੇ ਰਾਤ ਦੇ 8 ਵਜੇ ਤੱਕ ਜਦੋਂ ਮਰਜ਼ੀ ਆਓ ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਸ਼ਾਪਿੰਗ ਕਰੋ ਫਰਨੀਚਰ ਦੀ ਕੈਨੇਡਾ ਡੇ ਸੇਲ ਕੈਨੇਡਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੇਲ ਲੱਗੀ ਹੈ ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗਲੋਰੀਆ ਜੀ ਆਪਾਂ ਸਾਡੇ ਸਰੋਤਿਆਂ ਨੂੰ ਡੋਸੇ ਵਗੈਰਾ ਖਵਾਈਏ ਕੁਛ
0: ਬਿਲਕੁਲ ਸੋਫਿਆਂ ਦੇ ਨਾਲ ਫਰਨੀਚਰ ਦੇ ਨਾਲ ਵਧੀਆ ਵਧੀਆ ਜਿਹੜਾ ਖਾਣ ਪੀਣ ਦਾ ਸਮਾਨ ਹੈ
1: ਜੀ ਸੋਹਣੀ ਗਲੋਰੀਆ ਕੀ ਗੱਲ ਚੱਕਰ ਹੈ ਜੀ
0: ਆਵਾਜ਼ ਨਹੀਂ ਆਈ ਆਈ ਮੇਰੀ ਆਵਾਜ਼ ਤੁਹਾਨੂੰ
1: ਹੁਣ ਠੀਕ ਆ
0: ਹੁਣ ਠੀਕ ਹੈ ਅੱਛਾ ਜੀ ਬਿਲਕੁਲ ਖਵਾਨੇ ਆ ਚਾਟਸ ਐਂਡ ਪਰਾਂਠਿਆਂ ਤੇ ਲੈ ਕੇ ਜਾਂਦੇ ਆ ਇਹਨਾਂ ਨੂੰ
1: ਸਾਡੀ ਪਹਿਲਾਂ ਆਵਾਜ਼ ਆ ਰਹੀ ਸੀ ਤੇ ਬੰਦ ਤਾਂ ਨਹੀਂ ਹੋ ਗਈ ਸੀ
0: ਨਹੀਂ ਬਿਲਕੁਲ ਸਾਫ ਕਲੀਅਰ ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ
1: ਮੈਂ ਕਿਹਾ ਤੁਹਾਨੂੰ ਡੋਸੇ ਖਵਾਈਏ ਜਾਂ ਲੋਕਾਂ ਨੂੰ ਖਵਾਈ ਸਾਡੇ ਨੂੰ
0: ਮੈਨੂੰ ਵੀ ਤੇ ਉਹਨਾਂ ਨੂੰ ਵੀ ਦੋਨਾਂ ਨੂੰ
1: ਅੱਛਾ ਚਲੋ ਮੈਂ ਲੈ ਕੇ ਚੱਲਦੇ ਪੰਜਾਬੀ ਭਾਈ ਨੇ
0: ਅੱਛਾ
1: ਪੰਜਾਬੀ ਭਾਈ ਨੇਚਰ ਦੀ ਦੇਲ ਦੀ ਬ੍ਰਾਂਚ ਤੇ
0: ਠੀਕ ਹੈ
1: ਅੱਜ ਬੜੇ ਸਪੈਸ਼ਲ ਲੱਗੇ ਤੇ ਇੱਕ ਤਾਂ ਉਹਨਾਂ ਨੇ ਨਾ ਬਾਹਰ ਗਲੋਰੀਆ ਜੀ ਸਾਈਡ ਤੇ ਨਾ ਪੈਟੀਓ ਹੈਗਾ ਉਹਦੇ ਤੇ ਬਾਅਦ ਚਾਟ ਲਗਾਈ ਹੈ ਸਟਰੀਟ ਦੇ ਉੱਤੇ ਚਾਟ ਪਾਪੜੀ ਖਾਓ ਚਨਾ ਟਿੱਕੀ ਖਾਓ ਨਹੀਂ ਭੱਲੇ ਖਾਓ ਘੜੇ ਰੱਖੇ ਹੋਏ ਆ ਇੰਡੀਆ ਵਰਗੇ ਨਾ ਜਿਹੜੇ ਹੁੰਦੇ ਆਪਣੇ ਆਪਣੇ ਮਿੱਟੀ ਦੇ ਘੜੇ ਹੁੰਦੇ
0: ਆ
1: ਉਹਦੇ ਵਿੱਚ ਪਾਣੀ ਪਾਇਆ ਹੋਇਆ ਗੋਲ ਗੱਪਿਆਂ ਦਾ ਬਰਫ਼ ਪਾਈ ਪਾਈ ਹੋਏ ਬੱਚੇ ਨਾ
0: ਠੀਕ ਠੀਕ ਠੀਕ
1: ਤੇ ਜਾਓ ਲੇਡੀਜ਼ ਬੋਲ ਦਿਓ ਹੱਲਾ ਹਨਾ ਡੇਲੀ ਬ੍ਰਾਂਚ ਤੇ ਪਹੁੰਚ ਜਾਓ
0: ਪੱਕਾ
1: ਤੇ ਵਧੀਆ ਪਾਓ ਭਾਜੀ ਖਾਓ ਚਨਾ ਭਟੂਰਾ ਖਾਓ ਮਸਾਲਾ ਡੋਸਾ ਖਾਓ ਤੇ ਹਲਵਾ ਪੂਰੀ ਖਾਣੀ ਆ ਉਹ ਗੱਲ ਚਾਟ ਬੜੀ ਵਧੀਆ ਇੱਕ ਤਾਂ ਉਹਨਾਂ ਨੇ 999 ਦੇ ਵਿੱਚ ਕਹਿੰਦੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਲਿਓ
0: ਅੱਛਾ
1: ਕਰ ਲਓ ਗੱਲ ਹਾਂਜੀ
0: ਠੀਕ ਹੈ ਕਿਹੜੀ ਲੋਕੇਸ਼ਨ ਤੇ ਜਾਣਾ
1: ਹੈ ਹਲੋ ਪੰਜਾਬੀ ਮਾਈ ਨੇ ਇੱਥੇ ਜਾਓ ਤੇ ਲੰਚ ਕਰਕੇ ਆਓ
0: ਜੀ
1: ਤੇ ਹੁਣ ਚੱਲਦੇ ਗਲੋਰੀਆ ਜਿਹੜੀ ਸਟੂਡੀਓ ਵਿੱਚ ਤੁਹਾਡੇ ਲਈ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਅਸੀਂ ਜੁੜਦੇ ਹਾਂ ਬੜੀ ਜਲਦੀ ਫੇਰ ਗ੍ਰੈਂਡ ਫਰਨੀਚਰ ਤੋਂ ਜੀ ਗਲੋਰੀਆ ਜੀ
0: ਸਿੱਧੂ ਸਾਹਿਬ ਇਹ ਜਿਹੜੇ ਗੋਲ ਗੱਪੇ ਲੱਗੇ ਨੇ ਕਿਹੜੀ ਲੋਕੇਸ਼ਨ ਤੇ ਲੱਗੇ ਨੇ ਦੱਸਿਓ ਮਾੜੀ ਜੀ ਲੱਗੇ ਹੋਏ ਨੇ ਜੀ ਗੋਲ ਗੱਪੇ ਤੇ ਮੈਂ ਹੁਣ ਛੇਤੀ ਛੇਤੀ ਇਹਨਾਂ ਦਾ ਨੰਬਰ ਜਿਹੜਾ ਹੈ ਤੁਹਾਨੂੰ ਦੇ ਦਿੰਦੀ ਹਾਂ ਕਿਉਂਕਿ ਹੁਣ ਜਦੋਂ ਹੋ ਹੀ ਗਈ ਹੈ ਗੱਲ ਗੋਲ ਗੱਪਿਆਂ ਦੀ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਮੇਰੇ ਵਾਂਗੂ ਵੈਸੇ ਤੁਹਾਨੂੰ ਲੱਗਦਾ ਕਿ ਗੋਲ ਗੱਪਿਆਂ ਦੇ ਜਿਹੜੇ ਨਵੇਕਲੇ ਜੇ ਪਾਣੀ ਜੇ ਸ਼ੁਰੂ ਹੋਏ ਨੇ ਵੈਸੇ ਟੇਸਟ ਤਾਂ ਕਮਾਲ ਹੈ ਵੈਸੇ ਜਿਹਨੇ ਵੀ ਇਹ ਕਾਰਡ ਕੱਢੀ ਹੈ ਨਾ ਕਿ ਹਾਂ ਗੋਲ ਗੱਪਿਆਂ ਦੇ ਵੱਖ ਵੱਖ ਤਰੀਕੇ ਦੇ ਵੱਖ ਵੱਖ ਸਵਾਦ ਲਏ ਪਾਣੀ ਜਿਹੜੇ ਨੇ ਇਮਲੀ ਵਾਲਾ ਤੇ ਮੈਂਗੋ ਵਾਲਾ ਪੁਦੀਨਾ ਵਾਲਾ ਹੈ ਨਾ ਪੰਜਾਬੀ ਬਾਈ ਨੇਚਰ ਤੇ ਤੁਸੀਂ ਟੇਸਟ ਕਰਕੇ ਆਓ ਫਿਰ ਇਹਨਾਂ ਦੀ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ ਅੱਜ ਵਧੀਆ ਵਧੀਆ ਖਾਣਾ ਖਾਓ ਤੁਸੀਂ ਇੰਜੋਏ ਕਰੋ 8887 ਦ ਗੋਰ ਰੋਡ ਯੂਨਿਟ 57 ਬਰੈਂਪਟਨ ਵਿਖੇ ਲੋਕੇਟਡ ਹੈ ਪਹਿਲੀ ਲੋਕੇਸ਼ਨ ਗੋਰ ਤੇ ਐਬਨੇਜ਼ਰ ਦੇ ਇੰਟਰਸੈਕਸ਼ਨ ਤੇ ਦੂਜੀ ਲੋਕੇਸ਼ਨ ਬੁਵੇਡ ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੇ ਤੀਜੀ ਬੁਵੇਡ ਤੇ ਹਰ ਅੰਟਾਰੀਓ ਦੇ ਤੇ ਕੈਨੇਡੀ ਤੇ ਸੈਂਡਲਵੁੱਡ ਦੇ ਇੰਟਰਸੈਕਸ਼ਨ ਤੇ ਵੀ ਪੰਜਾਬੀ ਬਾਈ ਨੇਚਰ ਤੇ ਵਧੀਆ ਵਧੀਆ ਜਿਹੜਾ ਹੈ ਬਾਹਰ ਪੈਟੀਓ ਦੇ ਵਿੱਚ ਤੁਹਾਡਾ ਜਿਹੜਾ ਹੈ ਖਾਣ ਪੀਣ ਦਾ ਇੰਤਜ਼ਾਮ ਥੋੜ੍ਹਾ ਕੀਤਾ ਹੋਇਆ ਮੌਸਮ ਖਿੜਿਆ ਹੋਇਆ ਤੇ ਬਾਹਰ ਪੈਟੀਓਜ ਦੇ ਵਿੱਚ ਬੈਠ ਕੇ ਖਾਣ ਦਾ ਮਜ਼ਾ ਆਪਣਾ ਹੀ ਹੈ ਸੋ ਇੰਜੋਏ ਕਰੋ ਇਸ ਪ੍ਰੋਗਰਾਮ ਨੂੰ ਵਾਈਲ ਯੂ ਆਰ ਹੈਵਿੰਗ ਯੋਰ ਗੋਲ ਗੱਪਾਸ ਇੱਧਰ ਮੂੰਹ ਦੇ ਵਿੱਚ ਗੋਲ ਗੱਪਾ ਆਇਆ ਇੱਧਰ ਸਾਡਾ ਨਾਂ ਆਇਆ ਬਸ ਹੋਰ ਸਾਨੂੰ ਕੀ ਚਾਹੀਦਾ ਬਸ ਤੁਹਾਡੀ ਕਾਲ ਚਾਹੀਦੀ ਹੈ ਸੋ 905-564-5446 ਇੰਗਲਿਸ਼ 905-564-6444 ਕਰ ਲਓ ਕਾਲ ਜੇ ਦੋਸਤੋ

0: ਵੈਸੇ ਇਹ ਭੰਗੜਾ ਬੀਟ ਵਾਲੇ ਗਾਣਿਆਂ ਦਾ ਨਾ ਸਵਾਦ ਆਪਣਾ ਹੀ ਹੈ। ਜਿੰਨਾ ਮਰਜ਼ੀ ਤੁਸੀਂ ਕੋਈ ਹੋਰ ਗਾਣਾ ਲਾ ਲਓ, ਜਦੋਂ ਇਹ ਐਸੇ ਗਾਣੇ ਵੱਜਦੇ ਨੇ ਤਾਂ ਮੱਲੋ ਮੱਲੀ ਯੂਨੋ ਥੋੜਾ ਜਿਹਾ ਖੂਨ ਜਿਹੜਾ ਹੈ ਥੋੜਾ ਜਿਹਾ ਡਬਲ ਰਫਤਾਰ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ, ਦੌੜਨਾ ਸ਼ੁਰੂ ਹੋ ਜਾਂਦਾ। ਜੂਜੋ ਐਗਰੀ ਐਗਰੀ ਕਰਦੇ ਹੋ ਮੈਨੂੰ ਲੱਗਦਾ ਹੈ ਨਾ। ਸਤਨਾਮ ਜੀ, ਸਤਿ ਸ਼੍ਰੀ ਅਕਾਲ, ਸਵਾਗਤ, ਕੀ ਹਾਲ ਚਾਲ? ਹਾਂਜੀ ਹਾਂਜੀ, ਹੈਲੋ, ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਤੁਹਾਡੀ, ਫਿਰ ਦੁਬਾਰਾ ਮਿਲਾਇਓ, ਠੀਕ ਹੈ ਜੀ? ਸਤਨਾਮ ਜੀ ਦੀ ਆਵਾਜ਼ ਜਿਹੜੀ ਹੈ ਮੇਰੇ ਤੱਕ ਤਾਂ ਪਹੁੰਚੀ ਨਹੀਂ, ਤੁਹਾਡੇ ਤੱਕ ਪਹੁੰਚੀ ਫਿਲਹਾਲ। 905-564-44। ਪ੍ਰਮੋਦ ਜੀ ਫਿਰ ਦੁਬਾਰਾ ਕਾਲ ਕਰ ਲਿਓ, ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀ ਕਾਲ ਦਾ। ਗਿੱਲ ਸਵੀਟ ਫੈਕਟਰੀ, ਪਿਓਰ ਵੈਜੀਟੇਰੀਅਨ, ਲਾਈਵ ਕੇਟਰਿੰਗ ਫਾਰ ਐਨੀ ਓਕੇਜ਼ਨ, ਮਸ਼ੀਨ ਮੇਡ ਸਮੋਸੇ ਅਵੇਲੇਬਲ ਨੇ ਹੁਣ। ਸੋ ਆਲ ਸਵੀਟਸ ਜਿਹੜੇ ਨੇ ਕੈਨੇਡਾ ਦੇ ਵਿੱਚ, ਜਿੰਨੇ ਵੀ ਤੁਹਾਨੂੰ ਸਵੀਟਸ ਦੀ ਥੋੜ੍ਹੀ ਜਿਹੀ ਯੂਨੋ ਕਰੇਵਿੰਗ ਹੋ ਰਹੀ ਹੈ ਉਹ ਤੁਹਾਨੂੰ ਮਿਲ ਸਕਦੇ ਨੇ। ਲਾਈਵ ਫੂਡ ਟਰੱਕ ਕੇਟਰਿੰਗ ਸਾਰੀ ਹੀ ਓਕੇਸ਼ਨਸ ਵਾਸਤੇ, 6 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 2 ਇਹਨਾਂ ਦੀਆਂ ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, 5 ਚਲੋ ਫਰੈਸ਼ਕੋ ਦੇ ਵਿੱਚ ਨੇ। ਸੋ ਇਹਨਾਂ ਦੇ ਤੁਸੀਂ ਜਦੋਂ ਚਲੋ ਫਰੈਸ਼ਕੋ ਦੇ ਵਿੱਚ ਸ਼ੋਪਿੰਗ ਕਰਦੇ ਕਰਦੇ ਭੁੱਖ ਲੱਗੀ ਆਈ ਤਾਂ ਫਿਰ ਗਿੱਲ ਸਵੀਟ ਫੈਕਟਰੀ 'ਤੇ ਇੱਕ ਗੇੜਾ ਕੀ ਲਾਉਣਾ, ਉੱਥੋਂ ਲੰਘੋਗੇ ਤੁਸੀਂ, ਤੁਹਾਡੇ ਆਪਣੇ ਆਪ ਹੀ ਦਿਲ ਮੱਲੋ ਮੱਲੀ ਕਰੇਗਾ ਕਿ ਹੁਣ ਸਮੋਸੇ ਵੀ ਪੈਕ ਕਰਾ ਲਈਏ, ਹੁਣ ਮਾੜਾ ਇਹ ਵੀ ਕਰ ਲਈਏ, ਇਹ ਵੀ ਕਰ ਲਈਏ। ਹੈੱਡ ਆਫਿਸ ਫੋਨ ਨੰਬਰ ਨੋਟ ਕਰ ਲਓ ਤੁਸੀਂ, ਤਾਂ ਕਿ ਤੁਸੀਂ ਲਾਈਵ ਕੇਟਰਿੰਗ ਵਾਸਤੇ ਆਰਡਰ ਕਰਨਾ ਹੋਵੇ ਤਾਂ ਨੰਬਰ ਤੁਹਾਡੇ ਕੋਲ ਹੋਵੇ 905-799-2616, 905-799-2616 ਨੰਬਰ ਹੈ ਜੀ ਗਿੱਲ ਸਵੀਟ ਫੈਕਟਰੀ ਵਾਲਿਆਂ ਦਾ। 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਵਿਖੇ ਲੋਕੇਸ਼ਨ ਹੈ ਜੀ, ਅਤੇ ਇਸ ਲੋਕੇਸ਼ਨ 'ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਅਤੇ ਆਪਣੀ ਜਿਹੜੀ ਕੇਟਰਿੰਗ ਕਰਾਉਣੀ ਹੈ ਉਹ ਵਧੀਆ ਵਧੀਆ ਕਰਵਾਈ ਜਾ ਸਕਦੀ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ, 1695।
1: ਹਾਂਜੀ ਬਾਜੀ, ਕੀ ਹਾਲ ਜੇ?
0: ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ, ਕਿੱਧਰ ਦੀ ਤਿਆਰੀ?
1: ਤੁਹਾਡਾ ਟਾਈਮ ਬਦਲਿਆ, ਮੈਂ ਤਾਂ ਰਾਤ 9 ਵਜੇ ਸੰਡੇ ਨੂੰ ਇੰਤਜ਼ਾਰ ਕਰਦਾ ਹੁੰਦਾ।
0: ਆਏ ਹਾਏ, ਕੀ ਹਾਲ ਜੇ? ਬਿਲਕੁਲ ਠੀਕ ਠਾਕ ਹੈ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ।
1: ਮੁਮਕਿਨ, ਅਲਹਮਦੁਲਿਲਾ, ਮੁਮਕਿਨ ਹੋਵੇ ਨਾ ਤੇ ਨੂਰ ਜਾਣਾ ਜਾਣਾ ਇੱਕ ਹੀ ਹੈ। ਚਾਂਦਨੀ ਰਾਤੇ ਸਭ ਜਬ ਸੋਏ,
0: ਚਾਂਦਨੀ ਰਾਤੇ, ਚਾਂਦਨੀ ਰਾਤੇ।
1: ਅੱਛਾ, ਇਹ ਪਤਾ ਕੀ, ਇਹ ਪਿਛਲੇ ਸਾਲ ਸੈਂਚਰੀ ਆਫ ਦਾ ਸੌਂਗ ਸੀ ਪਾਕਿਸਤਾਨੀ ਫਿਲਮ ਵਿੱਚ।
0: ਹੁਣ ਮੌਸਮ ਖਿੜਦਾ ਜਾ ਰਿਹਾ, ਹੁਣ ਮੈਂ ਦੇਖਿਆ ਕਿ ਡਰਾਈਵੇਜ਼ ਜਿਹੜੇ ਨੇ ਉਹ ਹੁਣ ਕਲੀਨ ਹੋ ਰਹੇ ਨੇ, ਸਾਰੇ ਕੰਮ ਜਿਹੜੇ ਹੋ ਰਹੇ ਹੁਣ ਚੇਤੇ ਆ ਰਹੇ ਨੇ ਕਿ ਕੋਈ ਵੀ ਕੰਮ ਕਰਾਉਣਾ ਤੇ ਮੌਸਮ ਜਦੋਂ ਅੱਛਾ ਹੋਵੇ, ਧੁੱਪਾਂ ਛੁੱਪਾਂ ਲੱਗ ਜਾਣ ਵਧੀਆ, ਤਾਂ ਫਿਰ ਸਿਟੀ ਪਰਮਿਟਸ ਦੇ ਨਾਲ ਤੁਹਾਨੂੰ ਇਹ ਓਮਕਾਰ ਹੋਮਸ ਪੌਲ ਗਰੇਵਾਲ ਰੈਨੋਵੇਸ਼ਨ ਕੰਮ ਕਰਕੇ ਦਿੰਦੇ ਨੇ ਜੀ, ਇਨਕਲੂਡਿੰਗ ਦ ਡਰਾਇੰਗਸ। ਗਾਰਡਨ ਸਵੀਟਸ ਬਣਾਉਣੇ ਹੋਣ, ਲੀਗਲ ਬੇਸਮੈਂਟ ਬਣਾਉਣੀ ਹੋਵੇ, ਅਪਾਰਟਮੈਂਟ ਸਪੈਸ਼ਲਿਸਟ ਨੇ ਇਹ ਕੰਪਲੀਟ ਕਰ ਚੁੱਕੇ ਨੇ, ਓਵਰ 20 ਗਾਰਡਨ ਸਵੀਟਸ ਇਨ 2025। ਬਿਲਡ ਕਰਦੇ ਨੇ ਕਸਟਮ ਹੋਮਸ, ਕੋਈ ਵੀ ਤਰ੍ਹਾਂ ਦਾ ਕਮਰਸ਼ੀਅਲ ਜੋਬਸ, ਆਫਿਸ, ਰੈਸਟੋਰੈਂਟਸ। ਸਪੈਸ਼ਲ ਡਿਸਕਾਊਂਟਸ ਨੇ ਹੋਮ ਰੈਨੋਵੇਸ਼ਨਸ ਤੇ, ਇਨਕਲੂਡਿੰਗ $5,000, ਤੇ ਜੇ ਇਫ ਯੂ ਬੁੱਕ ਯੋਰ ਲੀਗਲ ਬੇਸਮੈਂਟ ਜਾਂ ਗਾਰਡਨ ਸਵੀਟ ਇਨ ਦ ਮੰਥ ਆਫ, ਵੈਸੇ ਹੁਣ ਪੁੱਛੇ ਹੁਣ ਇਨ ਦ ਮੰਥ ਆਫ ਕਿਹੜੇ, ਕਿਉਂਕਿ ਇਹ ਮਈ ਦਾ ਲਿਖਿਆ ਹੋਇਆ, ਪਰ ਆਈ ਐਮ ਸ਼ੋਰ ਕਿ ਹੁਣ ਵੀ ਇਹ ਕੰਟੀਨਿਊ ਕਰ ਰਹੇ ਹੋਣਗੇ ਇਸ ਆਫਰ ਦੇ ਨਾਲ। 416-817-3600 ਨੰਬਰ ਤੁਸੀਂ ਫਿਰ ਦੁਬਾਰਾ ਨੋਟ ਕਰੋ, 416-817-3600 ਨੰਬਰ ਹੈ ਜੀ ਓਮਕਾਰ ਹੋਮਸ ਤੋਂ ਪੌਲ ਗਰੇਵਾਲ ਹੋਰਾਂ ਦਾ। ਜ਼ਰੂਰ ਕਾਲ ਕਰਕੇ ਇਹਨਾਂ ਤੋਂ ਵਧੇਰੇ ਜਾਣਕਾਰੀ ਲਿੱਤੀ ਜਾ ਸਕਦੀ ਹੈ। ਅੱਛਾ ਜੀ, ਕੈਨੇਡਾ ਡੇ ਸੇਲ, ਕੈਨੇਡਾ ਡੇ ਬਹੁਤ ਅਹਿਮੀਅਤ ਰੱਖਦਾ ਸਾਡੇ ਵਾਸਤੇ, ਜਿੰਨੇ ਵੀ ਅਸੀਂ ਕੈਨੇਡੀਅਨਸ ਹੈ ਸਾਡੇ ਵਾਸਤੇ। ਬਰੈਂਪਟਨ ਜਿਹੜਾ ਹੈ ਉਹ ਲੈ ਕੇ ਆਇਆ ਜੀ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਚਿੰਗੂਜ਼ੀ ਪਾਰਕ ਦੇ ਵਿੱਚ। ਸੋ ਸੈਲੀਬ੍ਰੇਟ ਕਰੋ ਕੈਨੇਡਾ ਡੇ ਇਨ ਬਰੈਂਪਟਨ ਵਿਦ ਕੰਟਰੀ ਸਟਾਰ ਲੀ ਬ੍ਰਾਈਸ, ਕੰਟਰੀ ਬੈਂਡ ਇਮਰਸਨ ਡਰਾਈਵ ਚਿੰਗੂਜ਼ੀ ਪਾਰਕ ਤੇ। ਲਾਈਵ ਕੰਟਰੀ ਮਿਊਜ਼ਿਕ ਹੋਏਗਾ, ਫੈਮਿਲੀ ਫਰੈਂਡਲੀ ਪ੍ਰੋਗਰਾਮਿੰਗ ਹੋਏਗੀ ਚਿੰਗੂਜ਼ੀ ਪਾਰਕ ਦੇ ਵਿੱਚ। July 1st ਨੂੰ ਇਹ ਜਿਹੜਾ ਇੰਜੋਇਮੈਂਟ ਕੀਤੀ ਜਾ ਸਕਦੀ ਹੈ। ਸਿਫ ਸਿਕਿਉਰਿਟੀ ਮੈਜਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਇਹ ਉਪਰਾਲਾ ਕਰ ਰਹੇ ਨੇ ਜੀ, ਇਹ ਤੁਹਾਡੇ ਵਾਸਤੇ ਬਰੈਂਪਟਨਸ ਐਨੂਅਲ ਕੈਨੇਡਾ ਡੇ ਸੈਲੀਬ੍ਰੇਸ਼ਨ ਜਿਹੜੀ ਹੈ ਚਿੰਗੂਜ਼ੀ ਪਾਰਕ ਦੇ ਵਿੱਚ, ਵੈਨਸਡੇ July 1st ਨੂੰ ਹੋਣ ਜਾ ਰਹੀ ਹੈ। ਆਪਣੀ ਫੈਮਿਲੀਜ਼ ਨੂੰ ਲੈ ਕੇ ਆਓ, ਕਮਿਊਨਿਟੀਜ਼ ਪਹੁੰਚਣ ਟੁਗੈਦਰ, ਵੀਲ ਹੈਵ ਫੁੱਲ ਡੇ ਆਫ ਲਾਈਵ ਐਂਟਰਟੇਨਮੈਂਟ, ਫੈਮਿਲੀ ਫਰੈਂਡਲੀ ਐਕਟੀਵਿਟੀਜ਼, ਫੂਡ, ਫਾਇਰਵਰਡ, ਐਵਰੀਥਿੰਗ ਵਿਲ ਬੀ ਦੇਅਰ। ਲੇਕਿਨ ਸਿਕਿਉਰਿਟੀ ਬਹੁਤ ਜ਼ਰੂਰੀ ਹੈ, ਸੋ ਟੋਪ ਪ੍ਰਾਇਓਰਿਟੀ ਦਿੱਤੀ ਜਾਏਗੀ ਸੇਫਟੀ ਅਤੇ ਸਿਕਿਉਰਿਟੀ ਨੂੰ। ਸੋ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ, ਸੋ ਦੁਪਹਿਰੇ 12 ਵਜੇ ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਜਿਹੜੀ ਹੈ ਐਂਟਰਟੇਨਮੈਂਟ ਰਹੇਗਾ ਐਂਡ ਐਕਟੀਵਿਟੀਜ਼ ਹੋਣਗੀਆਂ ਫੂਡ ਦੇ ਟਰੱਕਸ ਲੱਗੇ ਹੋਣਗੇ ਫੈਮਿਲੀ ਫਰੈਂਡਲੀ ਐਕਟੀਵਿਟੀਜ਼ ਹੋਣਗੀਆਂ ਤੋਂ ਆਪਣੇ ਫੈਮਿਲੀ ਫਰੈਂਡਸ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਬਿਕੋਜ਼ ਨਾਓ ਹੁਣ ਤਾਂ ਉਹਨਾਂ ਦੇ ਵਿੱਚ ਐਨਰਜੀ ਜਿਹੜੀ ਹੈ ਡਬਲ ਟ੍ਰਿਪਲ ਹੋਏਗੀ ਕਿਉਂਕਿ ਛੁੱਟੀਆਂ ਹੋ ਚੁੱਕੀਆਂ ਨੇ ਇਟਸ ਐਨ ਆਫ ਫੋਰ ਦੈਮ ਫੋਰ ਅ ਪ੍ਰੀਟੀ ਲੌਂਗ ਟਾਈਮ ਸੋ ਇੰਜੋਏ ਕਰਾਓ ਉਹਨਾਂ ਨੂੰ ਐਸੀ ਥਾਵਾਂ ਤੇ ਲੈ ਕੇ ਜਾ ਕੇ ਉਹਨਾਂ ਦੀ ਐਨਰਜੀ ਜਿਹੜੀ ਹੈ ਨਾ ਥੋੜੀ ਜਿਹੀ ਆਪਾਂ ਉਹ ਬਰਨ ਆਊਟ ਕਰ ਸਕਦੇ ਹਾਂ ਤਾਂ ਕਿ ਉਹ ਥੋੜਾ ਜਿਹਾ ਥੱਕ ਜਾਣ ਨਹੀਂ ਤਾਂ ਇਹ ਥੱਕਣਗੇ ਨਹੀਂ ਸੋ ਚੰਗੋਜ਼ੀ ਪਾਰਕ 9050 ਬ੍ਰਹਮਲੀ ਰੋਡ

0: ਸਕਦੇ ਨੇ। ਦੇਖੋ ਜੀ, ਸੋਫਾ ਸੈੱਟ ਲੈਣਾ ਹੋਵੇ ਤੁਸੀਂ, ਕੋਈ ਡਾਇਨਿੰਗ ਸੈੱਟ ਲੈਣਾ ਹੋਵੇ, ਜਾਂ ਤੁਸੀਂ ਬੈੱਡ ਸੈੱਟ ਦੇਖ ਰਹੇ ਹੋ ਵਧੀਆ ਕੋਈ ਜਿਹਦੇ ਵਿੱਚ ਲਾਈਟਾਂ ਸ਼ਾਈਟਾਂ ਲੱਗੀਆਂ ਹੋਣ, ਬਾਕਸ ਵਾਲੇ ਜਿਹੜੇ ਬੈੱਡ ਨੇ ਉਹਨਾਂ ਦੇ ਉੱਤੇ ਆਫਰ ਅਸੀਂ ਲੱਭਦੇ ਹੁੰਦੇ ਹਾਂ, ਕਿਉਂਕਿ ਸਾਨੂੰ ਚਾਹੀਦੀ ਹੁੰਦੀ ਹੈ ਸਟੋਰੇਜ। ਸੋ ਜਾਣਾਂਗੇ ਕਿ ਗ੍ਰੈਂਡ ਹੋਮ ਫਰਨੀਚਰ ਤੇ ਕਿਹੜੇ ਕਿਹੜੇ ਫਰਨੀਚਰ ਆਈਟਮਸ ਤੇ ਸੇਲ ਲੱਗੀ ਹੋਈ ਹੈ। 6472620000 ਨੰਬਰ ਹੈ ਜੀ। ਜੇ ਤੁਸੀਂ ਹੁਣ ਇਹ ਸੁਣ ਰਹੇ ਹੋ ਇਸ ਬਾਰੇ, ਇਸ ਸੇਲ ਬਾਰੇ, ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਹੋ ਹੋ ਮੇਰਾ ਤਾਂ ਕੰਮ ਹੋਏਗਾ, ਇਹ ਤਾਂ ਸੇਲ ਮੁੱਕ ਜਾਣੀ ਹੈ, ਤਾਂ ਕਾਲ ਕਰ ਲਓ ਤੇ ਕਾਲ ਕਰਕੇ ਆਪਣਾ ਨੰਬਰ ਜਿਹੜਾ ਹੈ ਲਿਖਵਾ ਦਿਓ, ਤਾਂ ਕਿ ਤੁਹਾਨੂੰ ਇਹ ਸੇਲ ਦੇ ਬੈਨੀਫਿਟਸ ਲੇਟਰ ਔਨ ਮਿਲ ਸਕਣ। ਸੋ 6472620000 40 ਨੇ ਜੀ ਪਿੱਛੇ, ਉਹ ਤੁਸੀਂ ਮਿਲਾ ਲਓ ਤੇ ਫਿਰ ਇੰਜੋਏ ਕਰੋ ਆਪਣੀ ਸੇਲ ਦੀ ਸ਼ੋਪਿੰਗ ਨੂੰ। ਤੇ ਜੇ ਉੱਥੇ ਪਹੁੰਚਦੇ ਹੋ ਤੇ ਸਿੱਧੂ ਸਾਹਿਬ ਦੇ ਥਰੂ ਸਾਡੇ ਨਾਲ ਗੱਲਬਾਤ ਕਰਨਾ ਬਿਲਕੁਲ ਨਾ ਭੁੱਲਿਓ ਜੀ, ਕਿਉਂਕਿ ਮੈਨੂੰ ਇੰਤਜ਼ਾਰ ਰਹੇਗਾ ਕਿ ਤੁਹਾਡੀ ਆਵਾਜ਼ ਮੈਂ ਸੁਣਾ ਉੱਥੋਂ ਦੀ। ਫਿਲਹਾਲ ਤਾਂ ਅਸੀਂ ਤੁਹਾਨੂੰ ਹੌਂਕਾ ਮਾਰ ਰਹੇ ਹਾਂ ਕਿ ਆ ਜਾ ਆ ਜਾਓ, ਇੰਜੋਏ ਕਰੋ ਪ੍ਰੋਗਰਾਮ ਨੂੰ ਮੇਰੇ ਨਾਲ। ਹੈਲੋ ਜੀ, ਸਤਿ ਸ੍ਰੀ ਅਕਾਲ, ਸਵਾਗਤ ਪਰਮਵੀਰ ਜੀ। ਸਾਡੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਸਾਨੂੰ ਦੱਸੋ, ਪਹਿਲਾਂ ਮੈਂ ਅਨਾਊਂਸ ਕਰਕੇ ਹਟੀ ਹਾਂ ਫਿਲਹਾਲ ਕਿ ਬਹੁਤ ਸਾਰੇ ਆਫਰਸ ਤੁਸੀਂ ਲਗਾਏ ਹੋਏ ਨੇ। ਤੋ ਜਦੋਂ ਬੱਚੇ ਆਉਣਗੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਤੇ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ, ਕਸਟਮਰਸ ਐਪਰੀਸੀਏਸ਼ਨ ਸੇਲ ਦੇ ਵਿੱਚ ਉਹਨਾਂ ਨੂੰ ਕੀ ਕੁਝ ਮਿਲਣ ਵਾਲਾ ਜੀ?
1: ਬਿਲਕੁਲ ਜੀ, ਸੋ ਖਾਸ ਕਰਕੇ ਹੁਣ ਜਿਹੜਾ ਕੈਨੇਡਾ ਡੇ ਆਇਆ, ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਡੇ ਕੋਲ, ਖਾਸ ਕਰਕੇ ਜਿਨ੍ਹਾਂ ਨੇ ਬ੍ਰਾਂਡਡ ਸਨਗਲਾਸਿਸ ਲੈਣੀ ਹੈ, ਕਿਉਂਕਿ ਜਦੋਂ ਸਮਰ ਦਾ ਸੀਜ਼ਨ ਹੁੰਦਾ ਹੈ ਹਰ ਕੋਈ ਬਾਹਰ ਘੁੰਮਣ ਲਈ ਨਿਕਲਦਾ ਹੈ, ਜਦੋਂ ਤੁਸੀਂ ਘੁੰਮਣ ਲਈ ਨਿਕਲਦੇ ਹੋ ਮੇਕ ਸ਼ੋਰ ਤੁਸੀਂ ਆਪਣੀ ਆਈਜ਼ ਨੂੰ ਪ੍ਰੋਟੈਕਟ ਕਰੋ ਵਧੀਆ ਸਨਗਲਾਸਿਸ ਲਗਾ ਕੇ, ਕਿਉਂਕਿ ਤੁਹਾਡੀ ਸਨਗਲਾਸਿਸ ਜਿਹੜੀ ਹੈ ਵਧੀਆ ਕੁਆਲਿਟੀ ਦੀਆਂ ਨੇ, ਨਾਲ ਦੇ ਨਾਲ ਯੂਵੀ ਪ੍ਰੋਟੈਕਟਡ ਵੀ ਹੋਣੀ ਚਾਹੀਦੀਆਂ ਨੇ। ਸੋ ਸਾਡੇ ਕੋਲ ਸਾਰੇ ਹੀ ਲੇਟੈਸਟ ਮਾਡਲ ਜਿਹੜੇ 2026 ਦੇ ਸਮਰ ਕਲੈਕਸ਼ਨ ਦੇ ਪਹੁੰਚ ਚੁੱਕੇ ਨੇ। ਇਹਦੇ ਜੇ ਗੁੱਚੀ ਦੇ ਲੈਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ ਜਾਂ ਫਿਰ ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨਗਲਾਸਿਸ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਅਸੀਂ ਫਲੈਟ 30% ਡਿਸਕਾਊਂਟ ਦੇ ਰਹੇ ਹਾਂ ਜੀ। ਨਾਲ ਦੀ ਨਾਲ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਨੇ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਕੋਚ ਦੇ, ਟੋਰੀ ਬਰਡਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਜੀ ਤੁਹਾਨੂੰ ਅੱਜ ਅਸੀਂ ਫਲੈਟ 50% ਆਫ ਦੇ ਰਹੇ ਹਾਂ। ਸੋ ਗਲੋਰੀ ਜੀ, ਮੈਂ ਤੇ ਰਿਪੀਟ ਕਰਦਾ ਕਿ ਫਲੈਟ ਹੈ ਇਹ ਅਪ ਟੂ ਨੀ, ਕਿਹੜੇ ਮਾਰਕਸ ਹੁੰਦਾ ਸੀ ਜਦੋਂ ਐਡ ਸੁਣਦੇ ਹਾਂ 50 ਹੈ, ਜਦੋਂ ਜਾਂਦੇ ਉੱਥੇ 10-15% ਨਿਕਲਦਾ। ਅਸੀਂ ਇੱਕ ਪੂਰਾ ਸੈਕਸ਼ਨ ਬਣਾਇਆ ਜੀ, ਉਸ ਸੈਕਸ਼ਨ ਦੇ ਵਿੱਚ ਜਿੰਨੇ ਵੀ ਬ੍ਰਾਂਡਡ ਫਰੇਮ ਲੱਗੇ ਨੇ, ਤਕਰੀਬਨ 300-400, ਤੁਸੀਂ ਆ ਕੇ ਕੋਈ ਵੀ ਬ੍ਰਾਂਡਡ ਫਰੇਮ ਚੂਜ਼ ਕਰੋ, ਹਰ ਬ੍ਰਾਂਡ ਫਰੇਮ ਨੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਜੋ ਵੀ ਪ੍ਰਾਈਸ ਟੈਗ ਲੱਗਾ ਤੁਸੀਂ ਉਹਦਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ। ਤੇ ਨਾਲ ਦੀ ਨਾਲ ਅਸੀਂ ਕਲੀਅਰ ਆਊਟ ਸੈਕਸ਼ਨ ਵੀ ਬਣਾਇਆ, ਇਹਦੇ ਚ ਟੌਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਤੁਹਾਨੂੰ ਅਸੀਂ ਅੱਜ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਇਹ ਬਹੁਤ ਭਾਰੀ ਸੇਲ ਹੈ ਜੀ, ਬਹੁਤ ਵੱਡੀਆ ਸੇਲ ਹੈ, ਸਾਡੇ ਸਰੋਤੇ ਜ਼ਰੂਰ ਇਸ ਸੇਲ ਦਾ ਫਾਇਦਾ ਉਠਾਉਣ। ਤੇ ਨਾਲ ਦੀ ਨਾਲ ਜੇ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਣਾ, ਉਹਦੇ ਵਾਸਤੇ ਵੀ ਡਾਕਟਰ ਸਾਡੇ ਕੋਲ ਤਕਰੀਬਨ 1 ਤੋਂ ਲੈ ਕੇ 4 ਤੱਕ ਅਵੇਲੇਬਲ ਨੇ, ਪੂਰਾ ਕੰਪਲੀਟ ਕੰਪ੍ਰੀਹੈਂਸਿਵ ਅਸੀਂ ਆਈ ਐਗਜ਼ਾਮ ਕਰਦੇ ਹਾਂ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ। ਖਾਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜ਼ਰੂਰ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਇਹ ਖੁੱਲ੍ਹਾ ਸਮਾਂ ਹੁਣ ਤਕਰੀਬਨ 2 ਛੁੱਟੀਆਂ ਨੇ, ਤੇ ਬੱਚਿਆਂ ਦਾ ਤੁਸੀਂ ਡਿਟੇਲਡ ਐਗਜ਼ਾਮ ਕਰਾਓ। ਬੱਚਿਆਂ ਦੇ ਐਗਜ਼ਾਮ ਵਾਸਤੇ ਇੱਕ ਸਪੈਸ਼ਲ ਮਸ਼ੀਨ ਅਸੀਂ ਰੱਖੀ ਹੈ ਜੀ, ਇਹਨੂੰ ਕਹਿੰਦੇ ਟਿਪੋਗ੍ਰਾਫੀ ਮਸ਼ੀਨ। ਸੋ ਕਈ ਬੱਚੇ ਹੁੰਦੇ ਜਿਨ੍ਹਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ, ਰੁਕਦਾ ਨਹੀਂ, ਉਹਨਾਂ ਵਾਸਤੇ ਇਹ ਮਸ਼ੀਨ ਬੜੀ ਵਧੀਆ ਚੀਜ਼ ਹੈ ਜੀ। ਇਹ ਪਹਿਲਾਂ ਹੀ ਸਾਨੂੰ ਉਹਦੀ ਐਕਸੀਅਲ ਲੈਂਥ ਮੇਜਰ ਕਰਕੇ ਦੱਸ ਦਿੰਦੀ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਹੈ ਜਿਹਦਾ ਹਰ ਸਾਲ ਨੰਬਰ ਵਧਣਾ ਹੈ, ਤੇ ਜੇ ਉਹ ਬੱਚਾ ਉਸ ਕੈਟੇਗਰੀ ਚ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਥੈਰੇਪੀ ਗਲਾਸਿਸ ਬਣਾ ਕੇ ਦਿੰਦੇ ਹਾਂ ਜੀ। ਨਾਰਮਲ ਗਲਾਸਿਸ ਵਰਗੇ ਹੁੰਦੇ ਨੇ, ਤੁਹਾਨੂੰ ਕੋਈ ਫਰਕ ਨਹੀਂ ਪਤਾ ਚੱਲੇਗਾ, ਪਰ ਇਹ ਬੱਚੇ ਦਾ ਜਿਹੜਾ ਨੰਬਰ ਹੈ ਜੀ ਉੱਥੇ ਹੀ ਰੋਕ ਦੇਣਗੇ, ਨੰਬਰ ਅੱਗੋਂ ਐਨਕ ਦਾ ਨਹੀਂ ਵਧੇਗਾ। ਸੋ ਜੇ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਬੜਾ ਹਾਈ ਨੰਬਰ ਹੈ ਤੇ ਤੁਹਾਨੂੰ ਲੱਗਦਾ ਵੀ ਹਰ ਸਾਲ ਨੰਬਰ ਵਧਦਾ ਜਾ ਰਿਹਾ, ਤੇ ਜ਼ਰੂਰ ਆ ਕੇ ਤੁਸੀਂ ਕਹੋ ਜੀ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕਰਵਾਉਣਾ ਹੈ, ਔਰ ਸਪੈਸ਼ਲ ਗਲਾਸਿਸ ਵੀ ਬਣਵਾ ਸਕਦੇ ਹੋ। ਸੋ ਇਹ ਹੋਰ ਸਾਰੀ ਜਾਣਕਾਰੀ ਜਿੱਦਾਂ ਵੀ ਤੁਸੀਂ ਆਈ ਐਗਜ਼ਾਮ ਵਾਸਤੇ ਲੈਣੀ ਚਾਹੁੰਦੇ ਹੋ, ਤੇ ਇੱਕੋ ਇੱਕ ਨੰਬਰ ਹੈ ਸਾਡਾ 905-460-8888। ਅਗੇਨ ਜਿਵੇਂ ਮੈਂ ਦੱਸਿਆ, ਡਾਕਟਰ ਅੱਜ 1 ਤੋਂ ਲੈ ਕੇ 4 ਤੱਕ ਅਵੇਲੇਬਲ।

0: ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਨੈਕਸਟ ਟਿਊਜ਼ਡੇ ਥਰਸਡੇ ਫਰਾਈਡੇ ਸੈਟਰਡੇ ਚਾਰ ਦਿਨ ਹੁਣ ਹਫ਼ਤੇ ਸਾਡੇ ਕੋਲ ਡਾਕਟਰ ਹੁੰਦਾ ਹੈ ਪਹੁੰਚ ਸਕਦੇ ਹੋ ਤੁਸੀਂ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888-905-460-88 ਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਜਾਂ ਕੋਈ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ
1: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਜਿਸ ਤਰ੍ਹਾਂ ਇਹ ਦੱਸ ਕੇ ਹਟੇ ਨੇ ਕਿ ਤੁਸੀਂ ਵਧੀਆ ਵਧੀਆ ਕੋਈ ਸ਼ੇਡਸ ਲੈਣੇ ਹੋਣ ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਧੁੱਪ ਅੱਖਾਂ ਦੇ ਵਿੱਚ ਲਿਸ਼ਕਾ ਮਾਰਦੀ ਹੈ ਤੇ ਡਰਾਈਵ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਬਟ 50% ਆਫ ਅਪ ਟੂ ਨੀ 50% ਆਫ ਫਲੈਟ 50% ਆਫ ਦੱਸ ਕੇ ਗਏ ਨੇ ਸਪੈਕਸ ਐਕਸਪ੍ਰੈਸ ਵਾਲੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਤੇ ਸਟੀਲਸ ਇੰਟਰਸੈਕਸ਼ਨ ਤੇ ਪਹੁੰਚੋ ਜੀ ਇੱਥੇ ਤੇ ਲਾਹਾ ਉਠਾ ਲਓ ਇਸ ਸੇਲ ਦਾ ਵੀ ਫਿਲਹਾਲ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਕਿੱਥੇ ਭਲਾ ਬਿਲਕੁਲ ਅੱਜ ਸਾਡੀ ਜਿਹੜੀ ਲਾਈਵ ਔਨ ਲੋਕੇਸ਼ਨ ਤੇ ਪਹੁੰਚੀ ਹੋਈ ਹੈ ਜੀ ਟੀਮ ਕਿੱਥੇ ਪਹੁੰਚੀ ਹੋਈ ਹੈ ਗ੍ਰੈਂਡ ਫਰਨੀਚਰ ਤੇ 6685 ਟੌਮਕਿਨ ਰੋਡ ਤੇ ਪਹੁੰਚੇ ਹੋਏ ਹਾਂ ਅਸੀਂ ਤੇ ਅਸੀਂ ਚੱਲਾਂਗੇ ਬੜੀ ਛੇਤੀ ਕਿਉਂਕਿ ਮੈਂ ਲੈਣੇ ਨੇ ਜੀ ਤੇ ਤੁਸੀਂ ਵੀ ਲੈਣੇ ਆ ਬਹੁਤ ਸਾਰੇ ਆਫਰਸ ਲੇਕਿਨ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਆ ਜਾ ਨਹੀਂ ਆ ਜਾ

0: ਵਾਲਾ ਸੀ ਤਾਂ ਤੁਹਾਨੂੰ ਹੌਕਾ ਮਾਰਤਾ ਹੈ, ਗਰੇਵਾਲ ਸਾਹਿਬ ਨੇ ਵੀ ਮਾਰਤਾ ਹੈ ਕਿ ਹਾਂਜੀ ਰਵਿੰਦਰ ਗਰੇਵਾਲ ਦੀ ਗੱਲ ਕਰ ਰਹੀ ਹੈ ਕਿ ਆ ਜਾ ਨਹੀਂ ਆ ਜਾ। ਸੋ ਅਸੀਂ ਪਹੁੰਚ ਚੁੱਕੇ ਨੇ ਜੀ, ਅਸੀਂ ਜਾ ਚੁੱਕੇ, ਆ ਵੀ ਚੁੱਕੇ, 6685 ਟੌਮਕਿਨ ਰੋਡ, ਗ੍ਰੈਂਡ ਫਰਨੀਚਰ, ਕੈਨੇਡਾ ਡੇ ਸੇਲ ਲੱਗੀ ਹੋਈ ਹੈ ਜੀ। ਜਾਣਦੇ ਹੈ ਸਿੱਧੂ ਸਾਹਿਬ ਤੋਂ ਕਿ ਹੁਣ ਇਸ ਘੜੀ ਕੀ ਨਵੇਕਲਾ ਲੈ ਕੇ ਆਏ ਨੇ ਸਾਡੇ ਵਾਸਤੇ। ਓਵਰ ਟੂ ਯੂ ਸਰ।
1: ਮਿਹਰਬਾਨੀ, ਇੱਕ ਵਾਰੀ ਫਿਰ ਗਲੋਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਅੱਜ ਪਹੁੰਚੇ ਹੋਏ ਗ੍ਰੈਂਡ ਫਰਨੀਚਰ ਦੇ ਕੈਨੇਡਾ ਡੇ ਸੇਲ ਲੈ ਕੇ ਆਏ ਹੋਏ ਹਾਂ। ਔਰ ਇਸ ਸਮੇਂ ਬਹੁਤ ਸਾਰੇ ਪਰਿਵਾਰ ਬੜੇ ਮਿਲ ਕੇ ਵੀ ਜਾ ਰਹੇ ਨੇ, ਬਹੁਤ ਸਾਰੇ ਸਾਨੂੰ ਹੁਣੇ, ਅਤੇ ਕਈ ਹੁਣੇ ਵਾਧੇ ਇੱਕ ਪਰਿਵਾਰ ਮਿਲ ਕੇ ਗਿਆ ਸੀਗਾ, ਅਤੇ ਉਹ ਕਹਿੰਦੇ ਵੀ ਤੁਹਾਨੂੰ ਅੱਜ ਮਿਲਣ ਅਸੀਂ ਆਏ ਹਾਂ
2: ਜੀ,
1: ਲੇਡੀਜ਼ ਹਨ
2: ਜੀ,
1: ਮਚੋਰ ਸਮਾਂ
2: ਬਿਲਕੁਲ ਬੈਡਰੂਮ
1: ਕਹਿੰਦੇ, ਮੈਂ ਉਦੋਂ ਹਰ ਰੋਜ਼ ਸੁਣਦੇ ਹਾਂ
2: ਜੀ,
1: ਪਰ ਕਹਿੰਦੇ ਫੋਨ ਨਹੀਂ ਕੀਤਾ ਕਦੇ, ਜਗਦੇ ਰਹੀਦਾ
2: ਜੀ,
1: ਪਰ ਅੱਜ ਕਹਿੰਦੇ ਉਹਨੂੰ ਪਤਾ ਤੁਸੀਂ ਇੱਥੇ ਆਏ ਹੋਏ ਹੋ
2: ਜੀ,
1: ਤੇ ਗਿਆ ਮੈਂ ਲੜਕੇ ਨੂੰ,
2: ਬਿਲਕੁਲ ਬਿਲਕੁਲ,
1: ਚੱਬੇਵਾਲ ਹੁਸ਼ਿਆਰਪੁਰ ਦੇ ਕੋਲ ਪੈਂਦਾ,
2: ਅੱਛਾ ਜੀ,
1: ਚੱਬੇਵਾਲ ਦੇ ਨਾਲ ਪੈਂਦਾ ਮੈਨੂੰ,
2: ਠੀਕ ਹੈ ਭਾਜੀ, ਠੀਕ ਹੈ ਜੀ, ਬਿਲਕੁਲ ਸਰ ਸਾਹਿਬ, ਨਾਲ ਦੇ ਨਾਲ ਪਰਿਵਾਰਾਂ ਨੂੰ ਅਸੀਂ ਮੈਸੇਜ ਇਹ ਦਿੰਦੇ ਆ ਰਹੇ ਹਾਂ ਕਿ ਸਾਲ ਦੀ ਸਭ ਤੋਂ ਅੱਜ ਵੱਡੀ ਸੇਲ ਜਿਹੜੀ ਫਰਨੀਚਰ ਦੀ ਲੱਗੀ ਹੋਈ ਆ, ਪਰਿਵਾਰ ਜਿੱਥੇ ਵੀ ਕਿਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜੁਆਇਨ ਕਰ ਚੁੱਕੇ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੀ ਅੱਜ ਗੱਡੀਆਂ ਘੁਮਾ ਲਓ, ਕਿਉਂਕਿ ਵੈਦਰ ਬਹੁਤ ਸੋਹਣਾ ਤੇ ਡੀਲਾਂ ਗਰਮਾ ਗਰਮ ਮਿਲ ਰਹੀਆਂ। 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਜਾਂ ਦੇਖਦੇ ਹੋ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਨਵੇਂ ਲੱਗ ਚੁੱਕੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਪੇਟੀ ਵਾਲੇ ਬੈੱਡ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸੱਚ ਸਾਹਿਬ ਦਿੱਤੀਆਂ ਜਾ ਰਹੀਆਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਦੇ ਤੋਹਫੇ ਫ੍ਰੀ ਫ੍ਰੀ ਫ੍ਰੀ ਆਪਣੇ ਘਰ ਲੈ ਕੇ ਜਾ ਰਹੇ ਹੋ। ਸੋ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਟੌਮਕਨ ਟੌਮਕਨ ਰੋਡ ਦੇ ਉੱਪਰ, ਤੇ ਸੱਚ ਸਾਹਿਬ ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਆਪਣਾ ਟਰਕੀ ਦਾ ਸੋਫਾ ਸੈੱਟ ਲੈਣਾ, ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸ ਦੇਣ ਲੱਗਿਆ, 3 ਸੀਟਰ ਸੋਫਾ, 2 ਸੀਟਰ ਲਪਸਿਡ, ਗੋਲਡਨ ਕਲਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਬੇਜ ਕਲਰ ਪਰਫਾਰਮੈਂਸ ਫੈਬਰਿਕ, ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਸੋਫਾ ਐਂਡ ਲਪਸਿਡ ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਗਸ, ਡਿਜ਼ਾਈਨਰ ਸੋਫਾ ਸੈੱਟ, ਸਿੱਧੂ ਸਾਹਿਬ ਜਿਹੜੀ ਰੈਗੂਲਰ ਕੀਮਤ 2500 ਸੀ, ਕੜਾਕੇ ਕੜਵੀ ਪ੍ਰਾਈਸ ਦੇਣ ਲੱਗਿਆ ਕੈਨੇਡਾ ਡੇ ਸੇਲ ਦੇ ਉੱਪਰ। ਆ ਗਿਆ 6685 ਟੌਮਕਨ ਰੋਡ ਦੇ ਉੱਪਰ, ਟਰਕੀ ਦਾ ਸੋਫਾ ਐਂਡ ਲਪਸਿਡ, $3500, $3000 ਦਾ ਵੀ ਕਿਤੋਂ ਲਿਆ, $2500 ਦਾ ਵੀ ਕਿਤੋਂ ਲਿਆ, ਪਰ ਅੱਜ ਕੈਨੇਡਾ ਡੇ ਸੇਲ ਦੇ ਉੱਪਰ ਨਾ 2500, ਨਾ 2200, ਨਾ 2100, ਨਾ 2000, ਨਾ 1800, ਨਾ 1700, ਨਾ 1600, ਨਾ 1200, ਨਾ 1300, ਨਾ 1200, $1199 ਦੇ ਵਿੱਚ ਟਰਕੀ ਦਾ ਸੋਫਾ,
1: ਗਿਫਟ ਦੇਣਾ ਦੇਸ਼ ਪ੍ਰਦੇਸ਼ ਵੱਲੋਂ ਨਾਲ ਦੇਣਾ,
2: ਡਨ ਹੋ ਗਿਆ।
1: ਗਲੋਰੀਆ ਜੀ ਪਹਿਲਾਂ ਬੋਲ ਚੁੱਕੇ ਨੇ, ਬੜੇ ਨਾ ਹੈਰਾਨ ਨੇ, ਕਹਿੰਦੇ ਅੱਗੇ ਮੈਂ ਦੇਖਦੀਆਂ ਕਿਹੜਾ ਸਭ ਕਰਦੇ ਨੇ, ਸੋ ਗੋਰੀਆਂ ਸਿੱਧੂ ਸਾਹਿਬ
2: ਜੀ
1: ਕੇ ਗਿਫਟ ਦੇ ਰਹੇ ਨੇ, ਮਾਈਕਰੋਵੇਵ ਦੇਤਾ
2: ਜੀ,
1: ਹਾਂਜੀ, ਏਅਰ ਫਰਾਇਰ ਵੀ ਦੇਤਾ
2: ਜੀ,
1: ਤੇ ਹੁਣ ਗਿਫਟ ਦੇਣਾ ਬਣਦਾ, ਔਰ ਲਾ ਦਿਓ ਫਿਰ ਮੈਨੂੰ ਟੈਲੀਵਿਜ਼ਨ ਲੈ ਦਿਓ, ਤਸਵੀਰਾਂ ਬੋਲ
2: ਮੈਨੂੰ ਟੈਲੀਵਿਜ਼ਨ ਲੈ ਦੇ, ਤਸਵੀਰਾਂ ਬੋਲਦੀਆਂ, ਤਸਵੀਰਾਂ ਜੀ ਫਰਨੀਚਰ ਦੀਆਂ ਬੋਲਦੀਆਂ, ਸੋ ਆ ਜਾਓ ਟਰਕੀ ਦਾ ਸੋਫਾ ਐਂਡ ਲਪਸਿਡ ਬੇਜ ਕਰਨ ਦਾ ਗੋਲਡਨ ਲੈਕਸ ਨਾਲ ਡਿਜ਼ਾਈਨਰ ਪਿੱਲੋ,
1: ਕਿੰਨੇ ਪਰਿਵਾਰਾਂ ਵਾਸਤੇ ਅੱਜ ਸ਼ਾਮ ਦੇ,
2: 10 ਪਰਿਵਾਰਾਂ ਲਈ, $1199 ਦਾ, ਤੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਰਾਤ ਦੇ 8 ਵਜੇ ਖੁੱਲੇ ਆ, ਆ ਜਾਓ ਭਾਈ,
2: ਆ ਜਾਓ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸੇਲ।
1: ਮਿਹਰਬਾਨੀ, ਔਰ ਗ੍ਰੈਂਡ ਫਰਨੀਚਰ ਤੇ ਗਲੋਰੀਆ ਜੀ, ਜਿੰਨਾ ਵੀ ਅਸੀਂ ਡੀਲ ਕੋਈ ਦਿੰਦੇ ਹਾਂ ਉਹਦੇ ਨਾਲ ਗਿਫਟ ਹੋਏਗਾ ਹੀ ਹੋਏਗਾ, ਅੰਟਲ 4 o'clock ਦਿੰਦੇ ਰਹਾਂਗੇ,
0: ਠੀਕ।
1: ਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੱਕ ਪੇਂਟ ਕਰਨ ਵਾਲੀ ਕੰਪਨੀ ਵਾਲਿਆਂ ਨੂੰ ਬਿਜਲੀ ਕੰਮ ਕਾਫੀ, ਇਹਨਾਂ ਦਾ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਹੈਲਪਰ ਵੀ ਚਾਹੀਦੇ ਨੇ, ਜੇ ਕੰਮ ਪੇਂਟ ਕਰਨ ਦਾ ਐਕਸਪੀਰੀਅੰਸ ਫਿਰ ਤਾਂ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਮਿਲਣਗੇ। ਨੰਬਰ ਹੈ 6472233313, 6478228313 'ਤੇ ਤੁਸੀਂ ਕਾਲ ਕਰ ਸਕਦੇ ਹੋ। ਲੰਚ ਕਰਨ ਲਈ ਤੁਸੀਂ ਆਪਣੀ ਨੇੜਲੀ ਬ੍ਰਾਂਚ ਜਾ ਸਕਦੇ ਹੋ, ਸਿੰਪਲੀ ਇੰਡੀਅਨ ਗਾਰਡਨ ਬੁੱਕ ਟ੍ਰੇਲ ਅਤੇ ਕੈਸਲ ਮੋਰ, 15 ਫੈਂਡਰ ਵੇ, ਮਾਊਂਟ ਪਿਲਰ 'ਤੇ ਆਪਣੇ ਫਾਈਨੈਂਸ਼ੀਅਲ ਡਰਾਈਵ ਕਹਿ ਲਓ, ਤੇ ਉੱਥੇ ਵੀ ਆ ਸਕਦੇ ਹੋ ਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ। ਔਰ ਜਦੋਂ ਅਸੀਂ ਇਨਡੋਰ ਜਾਂਦੇ ਹਾਂ ਨਾ ਆਪਣੇ ਸਿੰਪਲੀ ਇੰਡੀਅਨ ਦੇ, ਉੱਥੇ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਲੱਗਿਆ ਹੁੰਦਾ, ਜਿਵੇਂ ਚਨਾ ਭਟੂਰਾ ਫਰੀ ਆ, ਅੱਜ ਮੇਰੇ ਥਾਲੀ ਵੀ ਲੱਗੀ ਹੋਈ ਆ, ਇੱਕ ਥਾਲੀ ਬੈਜੀ ਖਰੀਦੋਗੇ ਦੂਜੀ ਫਰੀ ਮਿਲ ਜੂਗੀ। ਜ਼ਰੂਰ ਜਾਓ ਸਿੰਪਲੀ ਇੰਡੀਅਨ ਤੇ ਇੱਕ ਚੱਕਰ ਲਗਾਓ ਜੀ। ਵਿਨੋਦਿਆ ਜੀ
0: ਬਹੁਤ ਬਹੁਤ ਸ਼ੁਕਰੀਆ ਜੀ। ਤੇ ਖਾਣ ਪੀਣ ਦਾ ਗੱਲ ਕੀਤੀ ਹੈ ਤਾਂ ਮੈਂ ਵੀ ਥੋੜਾ ਜਿਹਾ ਹੋਰ ਵੇਰਵਾ ਦੇ ਦਿੰਦੀ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਬਾਰੇ ਕਿ ਯੈਸ ਸਿੱਧੂ ਸਾਹਿਬ ਨੇ ਕਿਹਾ ਕਿ ਸੈਟਰਡੇ ਨੂੰ
3: 5:30 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਤੁਸੀਂ ਬੜੇ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਦਿਨ ਸ਼ਨੀਵਾਰ ਦਾ, ਸੈਟਰਡੇ ਦਾ 23 ਤਰੀਕ ਅੱਜ, ਤੇ ਸਾਰਾ ਦਿਨ ਭਰ ਅਸੀਂ ਅੱਜ ਮੀਂਹ ਵਰਦੇ ਦੇਖਿਆ। ਬੜਾ ਹੀ ਮੌਸਮ ਅੱਜ ਬੱਦਲਵਾਹੀ ਰਹੀ ਸਾਰੇ ਪਾਸੇ, ਪਰ ਹਜੇ ਵੀ ਬਹੁਤ ਹਵਾਵਾਂ ਚੱਲ ਰਹੀਆਂ ਨੇ ਤੇ ਮੀਂਹ ਦਾ ਵੀ ਜ਼ੋਰ ਬਹੁਤ ਥਾਵਾਂ 'ਤੇ ਚੱਲ ਰਿਹਾ। ਜੇ ਅਸੀਂ ਡਰਾਈਵ ਕਰ ਰਹੇ ਹਾਂ ਬਾਹਰ, ਇੱਧਰ ਉੱਧਰ ਕਿਤੇ ਜਾ ਰਹੇ ਹਾਂ, ਤੇ ਆਪਾਂ ਜ਼ਰੂਰ ਡਰਾਈਵ ਕੇਅਰਫੁਲੀ ਜ਼ਰੂਰ ਕਰਾਂਗੇ। ਜ਼ਿਆਦਾ ਅਸੀਂ ਡਿਸਟਰੈਕਟ, ਜ਼ਿਆਦਾ ਕਿ ਬਿਲਕੁਲ ਵੀ ਡਿਸਟਰੈਕਟ ਅਸੀਂ ਨਾ ਹੋਈਏ ਫੋਨ ਦੇ ਧਿਆਨੇ ਜਾਂ ਹੋਰ ਵੀ, ਕਿਉਂਕਿ ਮੀਂਹ ਕਰਕੇ ਲੇਨਸ ਸਾਨੂੰ ਘੱਟ ਦਿਸਦੀਆਂ, ਕਿਉਂਕਿ ਵਿਜ਼ੀਬਿਲਿਟੀ ਘੱਟ ਜਾਂਦੀ ਹੈ। ਪਰ ਆਪਾਂ ਆਪਣਾ ਖਿਆਲ ਰੱਖੀਏ ਤੇ ਡਰਾਈਵਿੰਗ ਬੜੇ ਹਿਸਾਬ ਨਾਲ ਤੇ ਜ਼ਿੰਮੇਵਾਰੀ ਦੇ ਨਾਲ ਕਰੀਏ। ਤੇ ਪ੍ਰੋਗਰਾਮ ਸਰਬ ਰੇਡੀਓ ਆਗਾਜ਼ ਹੋ ਚੁੱਕਿਆ ਹੈ ਤੇ ਸਾਥ ਬਣਿਆ ਰਹੇਗਾ ਤੁਹਾਡਾ ਤੇ ਸਾਡਾ ਪੂਰੇ 10 ਵਜੇ ਤੱਕ। ਹੱਸ ਵੇ ਮਨਾ, ਖੇਡ ਵੇ ਮਨਾ, ਜੱਗ ਉੱਤੇ ਆਉਣਾ ਨਹੀਂ ਹੋ ਫੇਰ ਵੇ ਮਨਾ। ਤੇ ਹਮੇਸ਼ਾ ਵਾਂਗ ਪ੍ਰੋਗਰਾਮ ਆਪਾਂ ਲਾਈਨਅਪ ਕੀਤਾ ਤੇ ਕੁਛ ਕੁ ਗੱਲਾਂ ਬਾਤਾਂ ਹੋਣਗੀਆਂ। ਅੱਜ ਦਾ ਵਿਸ਼ਾ ਵੀ ਬੜਾ ਸ਼ਾਨਦਾਰ ਹੈ, ਤੁਸੀਂ ਹਮੇਸ਼ਾ ਵਾਂਗ ਪਸੰਦ ਕਰੋਗੇ। ਤੇ ਸਟੂਡੀਓ ਦੇ ਵਿੱਚ ਵੀ ਆਪਾਂ ਲਾਈਵ ਗੱਲਾਂ ਬਾਤਾਂ ਹੋਣਗੀਆਂ। 905-673-3337 ਤੇ 905-673-3337 ਤੇ।

ਤੇ ਸ਼ਨੀਵਾਰ ਦੀ ਸ਼ਾਮ ਮੈਂ ਹੁੰਦਾ ਯਾਰ ਕੋਈ ਸ਼ਾਨਦਾਰ ਸਵਾਦ ਵਾਲਾ ਖਾਣਾ ਵੀ ਜ਼ਰੂਰ ਖਾਧਾ ਜਾਵੇ, ਆਰਡਰ ਕੀਤਾ ਜਾਵੇ, ਭਾਵੇਂ ਕਈ ਵਾਰ ਲੇਟ ਨਾਈਟ ਵੀ ਭੁੱਖ ਲੱਗ ਜਾਂਦੀ ਹੈ, ਪਰ ਤੰਦੂਰੀ ਬੋਇਜ਼ ਤੁਸੀਂ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਡਾਈਨ ਇਨ ਕਰੋ। ਬੜੀ ਸ਼ਾਨਦਾਰ ਲੋਕੇਸ਼ਨਸ ਤੋਂ, ਚਾਰ ਲੋਕੇਸ਼ਨਸ ਤੋਂ ਤੁਹਾਨੂੰ ਫੂਡ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ। 24 ਘੰਟੇ ਖੁੱਲ੍ਹੇ ਨੇ 7171 ਟੋਰ ਬ੍ਰਹਮ ਰੋਡ ਦੇ ਉੱਤੇ, ਅਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ ਤੁਸੀਂ ਲੈ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਔਰੰਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਅਤੇ ਉੱਥੇ ਵੀ ਤੁਹਾਨੂੰ ਤੰਦੂਰੀ ਬੋਇਜ਼ ਢਾਬਾ ਦਿਸੇਗਾ, ਅਤੇ ਉੱਥੇ ਵੀ ਤੁਸੀਂ ਆਪਣਾ ਫੂਡ ਇੰਜੋਏ ਕਰੋ, ਆਪਣਾ ਫੂਡ ਪਲੇਸ ਕਰੋ। ਤੰਦੂਰੀ ਬੋਇਜ਼ 'ਤੇ ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਂਪ, ਤੰਦੂਰੀ ਮੋਮੋਜ਼ ਸਾਡੇ ਸਪੈਸ਼ਲ, ਅਤੇ ਪਨੀਰ ਦੀ ਭੁਰਜੀ ਵਰਲਡ ਫੇਮਸ ਸਿਗਨੇਚਰ ਡਿਸ਼ ਤੰਦੂਰੀ ਬੋਇਜ਼ ਦੀ। ਆਪਣਾ ਆਰਡਰ ਪਲੇਸ ਕਰੋ 905-956-2111 ਤੇ ਤੰਦੂਰੀ ਬੋਇਜ਼। ਅਤੇ ਚੌਥੀ ਲੋਕੇਸ਼ਨ ਹੈ 3221 ਡੈਰੀ ਰੋਡ ਵੈਸਟ ਤੇ, ਮਿਸਿਸਾਗਾ ਦੇ ਵਿੱਚ ਵੀ ਚੌਥੀ ਲੋਕੇਸ਼ਨ ਖੋਲੀ ਹੈ, ਉਹੀ ਰੈੱਡ ਐਂਡ ਯੈਲੋ ਸਾਈਨ ਅਤੇ ਉਹੀ ਸ਼ਾਨਦਾਰ ਫੂਡ ਤੰਦੂਰੀ ਬੋਇਜ਼ ਦਾ।

0: 905 673 3337 905 673 3337 905 673 3337 ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਮੈਸੇਜ ਵੀ ਆਏ ਨੇ, ਵਟਸਐਪ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਅਤੇ ਪੜ੍ਹ ਲਈਏ ਆਪਾਂ। ਸਤਿ ਸ਼੍ਰੀ ਅਕਾਲ ਜੀ, ਅਮੇਜ਼ਿੰਗ ਸ਼ੋਅ, ਥੈਂਕ ਯੂ ਸੋ ਮੱਚ। ਅੱਜ ਤਾਂ ਸ਼ੁਰੂਆਤ ਹੈ ਜੀ, ਪਰ ਤੁਸੀਂ ਵੀ ਜ਼ਰੂਰ ਜੁੜੋ ਅਤੇ ਆਪਾਂ ਅੱਜ ਦੇ ਵਿਸ਼ਾ ਵੀ ਸਾਂਝਾ ਕਰਾਂਗੇ ਅਤੇ ਜ਼ਰੂਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਪ੍ਰੋਗਰਾਮ ਸਰਬ ਰੇਡੀਓ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ
0: ਜੀ, ਬਿਲਕੁਲ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਹੀ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਨੇ, ਤੇ ਪਰ ਚੱਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ। ਸ਼ੁਕਰ ਮਾਲਕਾ ਗੁਲਾਬ ਸਿੱਧੂ ਦਾ ਇਹ ਗੀਤ ਗਾਇਆ ਹੋਇਆ, ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ, ਜੋ ਵੀ ਹੈ ਸਭ ਤੇਰਾ ਮਾਲਕਾ। ਸ਼ੁਕਰਾਨਾ ਦੇ ਵਿੱਚ ਰਵਾਂਗੇ ਤੇ ਸਦਾ ਹੀ ਖੁਸ਼ ਰਵਾਂਗੇ। ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-9053-33337। ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਦੇ ਨਾਲ, ਜੋ ਕਿ ਸਾਨੂੰ ਇੱਕ ਵਧੀਆ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਵੀ ਅਸੀਂ ਕਿਵੇਂ ਸਟੱਡੀ ਕਰ ਸਕਦੇ ਹਾਂ ਸੈਕਿੰਡ ਕੈਰੀਅਰ ਦੇ ਲਈ, ਕੀ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ, ਕਿੱਦਾਂ ਦਾ ਲੋਨ ਸਾਨੂੰ ਮਿਲ ਸਕਦਾ, ਅਤੇ ਉਹਦੀ ਵੀ ਗੱਲਬਾਤ ਹੋਏਗੀ ਸਾਰਾਂਸ਼ ਦੇ ਨਾਲ। 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-264-3175 ਯੂਨੀ ਗਲੋਬਲ ਐਡਵਾਈਜ਼ਰੀ।

ਅੱਜ ਦੇ ਵਿਸ਼ੇ ਦੇ ਵੱਲ ਵੀ ਵਧਦੇ ਹਾਂ। ਬੜਾ ਇੱਕ ਸ਼ਾਨਦਾਰ ਵਿਸ਼ਾ ਹੈ, ਪਰ ਉਸ ਤੋਂ ਪਹਿਲਾਂ ਆਪਾਂ ਜ਼ਰੂਰ ਗੱਲਬਾਤ ਕਰੀਏ ਜਿਹੜਾ ਮੈਚ ਚੱਲ ਰਹੇ ਨੇ IPL ਦੇ ਵਿੱਚ। ਜਿਹੜੇ ਵੀ ਕ੍ਰਿਕਟ ਦੇ ਸ਼ੌਕੀਨ ਨੇ ਉਹ ਤਾਂ ਹਰ ਮੈਚ ਦੇਖ ਰਹੇ ਆ, ਹਰ ਇੱਕ ਬਾਲ ਨੂੰ ਪੈਂਦੇ ਦੇਖ ਰਹੇ ਆ, ਕਿਉਂਕਿ ਕਾਫੀ ਕੁਛ ਬੰਦਾ ਜਿਹੜਾ ਸਪੋਰਟਸ ਲਾਈਕ ਕਰਦਾ ਅਤੇ IPL ਦੇ ਵਿੱਚ ਬੜੇ ਚੇਂਜਿਸ ਸਾਨੂੰ ਦੇਖਣ ਨੂੰ ਮਿਲਦੇ ਨੇ, ਉਤਾਰ ਚੜ੍ਹਾਅ ਬੜੇ ਚੱਲ ਰਹੇ ਨੇ। ਅਤੇ ਜੇ ਆਪਾਂ ਗੱਲਬਾਤ ਕਰੀਏ, ਅੱਜ ਮੈਚ ਸੀ ਪੰਜਾਬ ਦਾ ਕਿੰਗਸ ਇਲੈਵਨ ਪੰਜਾਬ ਅਤੇ ਲਖਨਊ ਸੁਪਰ ਜਾਇੰਟ ਦਾ। 20 ਓਵਰਾਂ ਦੇ ਵਿੱਚ ਲਖਨਊ ਦੀ ਟੀਮ ਨੇ 196 ਰਨ ਬਣਾਏ, ਪਰ ਜਵਾਬੀ ਕਾਰਵਾਈ ਦੇ ਵਿੱਚ ਪੰਜਾਬ ਕਿੰਗਸ ਇਲੈਵਨ ਨੇ 200 ਰਨ ਬਣਾ ਤੇ 18 ਓਵਰਾਂ ਦੇ ਵਿੱਚ। ਅਤੇ ਮੈਨ ਆਫ ਦਾ ਮੈਚ ਅਈਅਰ ਨੇ 51 ਬੋਲਾਂ 'ਤੇ 101 ਰਨ ਬਣਾ ਤਾ। ਇੱਕ ਬੜੀ ਵੱਡੀ ਗੱਲ ਹੈ ਵੀ ਚਲੋ 6 ਗੇਮ ਤੋਂ ਬਾਅਦ 7ਵੀਂ ਗੇਮ ਦੇ ਵਿੱਚ ਜਾ ਕੇ ਪੰਜਾਬ ਜਿੱਤਿਆ, ਪਰ ਹਜੇ ਵੀ ਟੌਪ 4 ਦੇ ਵਿੱਚ ਮੇ ਬੀ ਵਾਲਾ ਕੰਮ ਬਣਿਆ ਹੋਇਆ ਵੀ ਹਾਂ ਜਾਂ ਨਾ, ਕਿਉਂਕਿ ਸਾਰੀ ਹੁਣ ਗੱਲਬਾਤ ਟਿਕੀ ਹੋਈ ਹੈ RR ਦੀ ਟੀਮ 'ਤੇ, ਰਾਜਸਥਾਨ ਰਾਇਲਸ ਦਾ ਜਿੱਦਾਂ ਮੈਚ ਹੈ ਕੱਲ੍ਹ ਨੂੰ। ਅਤੇ ਜੇ ਉਹ ਮੈਚ ਜਿੱਤ ਜਾਂਦੇ ਨੇ ਤਾਂ ਫਿਰ ਪੰਜਾਬ ਟੌਪ 4 ਦੇ ਵਿੱਚੋਂ ਬਾਹਰ ਹੋ ਜਾਏਗਾ। ਅਤੇ ਬੜਾ ਹੀ ਫਸਵਾਂ ਮੁਕਾਬਲਾ ਕੱਲ੍ਹ ਦੇ ਮੈਚ ਦੇ ਉੱਪਰ ਟਿਕਿਆ ਹੋਇਆ ਵੀ ਪੰਜਾਬ ਟੌਪ 4 ਦੇ ਵਿੱਚ ਹੋਏਗਾ ਜਾਂ ਨਹੀਂ। ਸਾਰਿਆਂ ਨੂੰ ਉਮੀਦ ਤਾਂ ਇਹੀ ਹੈ ਵੀ ਯਾਰ ਪਹਿਲੇ ਜਿਹੜੇ 6 ਮੈਚ ਜਿੱਤੇ ਸੀ ਅਤੇ ਫਿਰ ਮੁੜ ਕੇ 6 ਮੈਚ ਲਗਾਤਾਰ ਹੀ ਹਾਰ ਗਏ, ਬੜੀ ਇੱਕ ਸ਼ੁਰੂ ਦੇ ਵਿੱਚ ਬੜਾ ਕੌਨਫੀਡੈਂਸ ਸੀ, ਪਰ ਚਲੋ ਗੇਮ ਦੇ ਵਿੱਚ ਹੁੰਦਾ ਰਹਿੰਦਾ। ਪਰ ਦੇਖਦੇ ਹਾਂ ਕੱਲ੍ਹ ਰਾਜਸਥਾਨ ਰਾਇਲਸ ਦਾ ਕੀ ਬਣਦਾ, ਅਤੇ ਉਸ ਤੋਂ ਬਾਅਦ ਫਿਰ ਜਲਦੀ ਹੀ ਸੈਮੀਫਾਈਨਲਸ ਅਤੇ ਫਾਈਨਲ ਮੈਚ IPL ਦੇ ਵੀ ਹੋਣ ਜਾ ਰਹੇ ਆ। ਅਤੇ ਕਿਸੇ ਨੂੰ ਵੀ ਮੋਰਗੇਜ ਦੀ ਭਾਲ ਹੈ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਤੁਸੀਂ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਜੇ ਲੱਭ ਰਹੇ ਹੋ ਤਾਂ ਜ਼ਰੂਰ ਇੱਕ ਵਾਰੀ ਗੱਲਬਾਤ ਕਰ ਸਕਦੇ ਹੋ GNE ਮੋਰਗੇਜਿਸ ਦੇ ਮਯੰਕ ਪਟਨਾਗਰ ਜੀ, ਜੋ ਕਿ ਤੁਹਾਡੀ ਹੈਲਪ ਕਰ ਸਕਦੇ ਨੇ। ਬੜੇ ਸ਼ਾਨਦਾਰ ਐਕਸਪੀਰੀਅੰਸ, ਬੜੇ ਲੰਬੇ ਸਮੇਂ ਤੋਂ ਮੋਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਮਯੰਕ ਪਟਨਾਗਰ ਜੀ। 647-2023-6472-2023 'ਤੇ 647-2023 GNE ਮੋਰਗੇਜਿਸ ਤੋਂ ਮਯੰਕ ਪਟਨਾਗਰ ਜੀ।

0: ਤੇ ਸੂਟ ਲਹਿੰਗੇ ਪਲਾਜ਼ੋ ਪਜਾਮੀ ਲੌਂਗ ਡਰੈਸਿਸ ਲੇਡੀਜ਼ ਦੇ ਲਈ ਖਾਸ ਕਰਕੇ ਹੁਣ ਸਮਰ ਸੀਜ਼ਨ ਦੇ ਵਿੱਚ ਵਿਆਹ ਸ਼ਾਦੀਆਂ ਦਾ ਮਾਹੌਲ ਤੇ ਆਮ ਡਰੈਸ ਕੋਈ ਵੀ ਪਾਉਣਾ ਪਸੰਦ ਨਹੀਂ ਕਰਦਾ। ਹਰ ਇੱਕ ਨੂੰ ਹੁੰਦਾ ਵੀ ਯਾਰ ਕਸਟਮ ਮੇਡ ਬੜੀ ਸ਼ਾਨਦਾਰ ਡਰੈਸ ਹੋਵੇ ਜਿਹਨੂੰ ਸਾਰੇ ਦੇਖ ਕੇ ਕਹਿਣ ਵਾਹ ਜੀ ਵਾਹ, ਕਿੱਥੋਂ ਲਿੱਤੀ ਇਹ ਡਰੈਸ। ਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ ਤੇ ਇੱਕ ਵਾਰ ਜ਼ਰੂਰ ਉਹਨਾਂ ਦਾ ਟਿਕਟੋਕ ਹੈਂਡਲ ਚੈੱਕ ਕਰੋ, ਫਿਰ ਉਹਨਾਂ ਦੇ ਡਿਜ਼ਾਈਨਰ ਵੇਅਰ ਚੈੱਕ ਕਰੋ। ਤੁਸੀਂ ਕਹੋਗੇ ਵਾਹ ਯਾਰ ਅਸੀਂ ਪਹਿਲਾਂ ਕਿਉਂ ਨਹੀਂ ਇਹ ਕੱਪੜੇ ਚੈੱਕ ਕੀਤੇ। ਤੇ SUKH ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਤੁਸੀਂ ਜਾਓ ਤੇ ਚੈੱਕ ਕਰੋ, ਬੜੇ ਸ਼ਾਨਦਾਰ ਕੱਪੜੇ। ਜਾਂ ਤੁਸੀਂ ਕਾਲ ਕਰ ਸਕਦੇ ਹੋ 647-203-3365 ਤੇ 647-203-3365। ਸੁੱਖ ਡਿਜ਼ਾਈਨਰ ਬੁਟੀਕ ਹੈਂਡਲ ਚੈੱਕ ਕਰੋ, ਤੁਸੀਂ ਅਮੇਜ਼ ਰਹਿ ਜਾਓਗੇ, ਦੇਖ ਕੇ ਹੈਰਾਨ ਹੋ ਜਾਓਗੇ। ਵਾਕਈ ਯਾਰ ਜਿਹੜੇ ਵੀ ਕਈ ਵਾਰ ਕੋਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਾਣੇ ਪਿਕਚਰਾਈਜੇਸ਼ਨ ਹੁੰਦੀ ਹੈ, ਵੀਡੀਓਗ੍ਰਾਫੀ ਹੁੰਦੀ ਹੈ, ਉਹਦੇ ਵਿੱਚ ਵੀ ਮਾਡਲਸ ਨੇ ਉਹ ਕੱਪੜੇ ਪਾਏ ਹੁੰਦੇ ਆ। ਤੇ ਸੁੱਖ ਡੋਟ ਡਿਜ਼ਾਈਨਰ ਡੋਟ ਬੁਟੀਕ ਤੇ ਜਾ ਕੇ ਟਿਕਟੋਕ ਤੇ ਜ਼ਰੂਰ ਚੈੱਕ ਕਰੋ। ਚਲਦੇ ਆ ਜੀ, ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਬੜਾ ਵੱਡਾ ਨਾਮ ਤੇ ਹਾਈਐਸਟ ਡੈਜ਼ਿਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ, ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। ਤੇ ਨੌਲੇਜ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ, ਬਹੁਤ ਹੀ ਸ਼ਾਨਦਾਰ। ਤੁਸੀਂ ਆਪਣੇ ਲਈ ਇੰਸ਼ੋਰੈਂਸ ਦੇਖ ਰਹੇ ਹੋ, ਕੋਈ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੋਚ ਰਹੇ ਹੋ, ਤੇ ਬੜਾ ਸ਼ਾਨਦਾਰ ਸਿਰਫ ਅਸੀਂ ਰੈਕਮੈਂਡ ਕਰਾਂਗੇ ਉਮਰਪ੍ਰੀਤ ਚਾਵਲਾ ਜੀ। ਤੇ 647-446-1616 ਤੇ ਤੁਸੀਂ ਗੱਲਬਾਤ ਕਰੋ ਤੇ ਵੈਲਕਮ ਕਰਦੇ ਹਾਂ ਆਪਾਂ। ਉਮਰਪ੍ਰੀਤ ਜੀ ਸਤਿ ਸ੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਵਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਹਮੇਸ਼ਾ ਤਾਂ। ਤੇ ਨਾਲ ਦੀ ਨਾਲ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ ਉਮਰਪ੍ਰੀਤ ਜੀ, ਤੁਸੀਂ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਦੇ ਹੋ ਇੰਸ਼ੋਰੈਂਸ ਨੂੰ ਲੈ ਕੇ, ਪਰ ਅੱਜ ਆਪਾਂ ਕਿਹੜੀ ਐਡਵਾਈਸ ਪ੍ਰੋਵਾਈਡ ਕਰ ਰਹੇ ਹਾਂ ਜਾਂ ਕਿਹੜੀ ਨੌਲੇਜ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਨ ਨੂੰ ਲੱਗੇ ਹਾਂ ਜੀ?
1: ਸਰਬਜੀਤ ਜੀ, ਅੱਜ ਨਾ ਮੈਂ ਥੋੜੀ ਜਿਹੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਲੋਕ ਇਹ ਸੋਚਦੇ ਹੁੰਦੇ ਆ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਮਨੀ, ਪਰ ਮੈਂ ਕਹਿੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ, ਕਿ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਹੈ। ਕੱਲ੍ਹ ਨੂੰ ਜੇ ਅਨਫੋਰਚੁਨੇਟ ਕੁਝ ਹੁੰਦਾ ਤਾਂ ਉਹਨਾਂ ਦੀ ਡਿਗਨਿਟੀ, ਉਹਨਾਂ ਦੀ ਸੈਲਫ ਰਿਸਪੈਕਟ, ਉਹਨਾਂ ਦੀ ਲਾਈਫ ਚ ਸਟੈਬਿਲਿਟੀ ਉਵੇਂ ਹੀ ਰਹੇ ਜਿਵੇਂ ਅੱਜ ਸੀਗੀ, ਉਹਨਾਂ ਤੋਂ ਘਰ ਉਹਨਾਂ ਦਾ ਪ੍ਰੋਟੈਕਟਿਡ ਰਹੇ, ਮੇਰੀ ਫੈਮਿਲੀ ਨੂੰ ਇਨਕਮ ਆਉਂਦੀ ਰਹੇ, ਉਹਨਾਂ ਦਾ ਲਾਈਫ ਸਟਾਈਲ ਮੇਨਟੇਨ ਰਹੇ, ਜੋ ਮੈਂ ਬੱਚਿਆਂ ਲਈ ਸੋਚਿਆ, ਉਹਨਾਂ ਦੇ ਫਿਊਚਰ ਲਈ ਜੋ ਮੇਰੇ ਗੋਲਸ ਹੈਗੇ ਆ, ਉਹ ਜੇ ਮੈਂ ਨਹੀਂ ਵੀ ਹਾਂ ਤਾਂ ਵੀ ਉਹ ਪੂਰੇ ਹੋ ਸਕਣ। ਕਿਉਂਕਿ ਲਾਈਫ ਇੰਸ਼ੋਰੈਂਸ ਨਾ ਇੱਕ ਪ੍ਰੋਡਕਟ ਨਹੀਂ ਹੈਗਾ, ਇਹ ਇੱਕ ਮੈਂ ਕਹੂੰਗੀ ਵੀ ਪ੍ਰੋਮਿਸ ਆ ਇੱਕ ਤੁਹਾਡੀ ਫੈਮਿਲੀ ਦੇ ਲਈ। ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਤੁਸੀਂ ਇੰਪੋਰਟੈਂਸ ਪੁੱਛਣੀ ਹੈ ਨਾ ਕਿਸੇ ਵਿਡੋ ਨੂੰ ਪੁੱਛੋ, ਉਸ ਤੋਂ ਪਤਾ ਲੱਗਦਾ ਕਿ ਲਾਈਫ ਇੰਸ਼ੋਰੈਂਸ ਦੀ ਕਿੰਨੀ ਇੰਪੋਰਟੈਂਸ ਆ। ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਸਰਬਜੀਤ ਜੀ, ਇੱਥੇ ਮੈਂ ਨਾ ਹੁਣੇ ਥੋੜੇ ਦਿਨ ਪਹਿਲੇ ਕਿਸੇ ਦੀ ਇੰਸ਼ੋਰੈਂਸ ਕੀਤੀ, ਫੀਮੇਲ ਹੈ, 40 ਸਾਲ ਦੀ ਉਹਨਾਂ ਦੀ ਉਮਰ ਆ, 2 ਬੱਚੇ ਉਹਨਾਂ ਦੇ 12 ਸਾਲ ਤੇ 15 ਸਾਲ ਦੇ। ਉਹਨਾਂ ਨੇ ਕਿਹਾ ਕਿ ਬਸ ਮੇਰੀ 20 ਸਾਲ ਦੀ ਟਰਮ ਕਰ ਦਿਓ, ਹਾਫ 1 ਮਿਲੀਅਨ ਦੀ, ਵੀ 20 ਸਾਲ 'ਚ ਮੇਰੇ ਬੱਚਿਆਂ ਨੇ ਬਸ ਵਧੀਆ ਇੰਡੀਪੈਂਡੈਂਟ ਹੋ ਜਾਣਾ, ਮੈਨੂੰ ਇੰਨੀ ਕੀ ਚਾਹੀਦੀ ਆ। ਸੋ $33 ਉਹਨਾਂ ਦਾ ਪ੍ਰੀਮੀਅਮ ਬਣਿਆ। ਕਹਿੰਦੇ ਉਮਰਪ੍ਰੀਤ, ਆਹ $30-$35 ਬਚਾਉਣ ਲਈ ਨਾ ਅੱਜ ਜੋ ਮੇਰਾ ਔਰ ਮੇਰੇ ਬੱਚਿਆਂ ਦਾ ਹਾਲ ਹੋਇਆ ਹੋਇਆ ਨਾ, ਰੱਬ ਨਾ ਕਰੇ ਕਿਸੇ ਨਾਲ ਹੋਏ, ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਪਿਛਲੇ ਸਾਲ, ਯੰਗ ਸੀਗੇ ਉਹ ਵੀ, ਕਹਿੰਦੇ ਕਿ ਟਰੱਕ ਚਲਾਉਂਦੇ ਸੀਗੇ, ਠੀਕ ਇਨਕਮ ਸੀਗੀ, ਕਹਿੰਦੇ ਅਸੀਂ ਪੰਗੇ ਵੀ ਜ਼ਿਆਦਾ ਲਏ ਹੋਏ ਸੀ, ਸਾਡੀ ਮੌਰਗੇਜ ਜ਼ਿਆਦਾ ਸੀ। ਕਹਿੰਦੇ ਮੈਂ ਪਾਰਟ ਟਾਈਮ ਵੇਅਰ ਹਾਊਸ 'ਚ ਕੰਮ ਕਰਦੀ, 1000-1200 ਮੈਂ ਕਮਾਉਂਦੀ ਸੀਗੀ, ਬਟ ਉਹਨਾਂ ਦੀ ਇਨਕਮ ਠੀਕ ਸੀ, ਸਾਡਾ ਘਰ ਠੀਕ ਚੱਲੀ ਜਾਂਦਾ ਸੀਗਾ। ਤੇ ਕਹਿੰਦੇ ਹੁਣ ਪਿਛਲੇ ਸਾਲ ਉਹ ਬਿਮਾਰ ਹੋ ਗਏ, 3 ਮਹੀਨੇ ਕੰਮ ਤੇ ਨਹੀਂ ਗਏ, ਜਿਹੜੀ ਮਾੜੀ ਮੋਟੀ ਸੇਵਿੰਗ ਸੀ ਪਹਿਲੇ ਤਾਂ ਅਸੀਂ ਘਰ ਵੱਡਾ ਲੈ ਲਿਆ ਉਹਦੇ 'ਚ ਯੂਜ਼ ਹੋ ਗਈ, ਫਿਰ ਬਿਮਾਰ ਹੋਏ, ਇਨਕਮ ਨਹੀਂ ਸੀ ਕੋਈ, ਕਹਿੰਦੇ ਇੰਸ਼ੋਰੈਂਸ ਕੋਈ ਨਹੀਂ ਸੀ, ਚਲੋ ਉਹਦੇ 'ਚ ਸਾਡੀ ਯੂਜ਼ ਹੋ ਗਈ। ਕਹਿੰਦੇ ਫਿਰ ਜਦੋਂ ਡੈਥ ਹੋ ਗਈ ਤਾਂ ਨੈਚੁਰਲੀ ਹੁਣ ਮੇਰੇ ਤੋਂ ਘਰ ਅਫੋਰਡ ਨਹੀਂ ਸੀ ਹੋਣਾ, ਕਹਿੰਦੇ ਉਸ 'ਚ ਕੁਝ ਹੈ ਵੀ ਨਹੀਂ ਸੀ ਕਿਉਂਕਿ ਅਸੀਂ ਮਹਿੰਗਾ ਲਿਆ ਸੀ, ਅੱਜ ਕੱਲ੍ਹ ਘਰਾਂ ਦੇ ਪ੍ਰਾਈਜ਼ ਬਹੁਤ ਘੱਟ ਸੀ, ਪਾਵਰ ਆਫ ਸੇਲ ਤੇ ਘਰ ਚਲਾ ਗਿਆ, ਬੇਸਿਕਲੀ ਘਰ 'ਚੋਂ ਕੁਛ ਨਹੀਂ ਮਿਲਿਆ। ਬੇਸਮੈਂਟ 'ਚ ਕਹਿੰਦੇ ਮੈਂ ਚਲੀ ਗਈ, ਫੁੱਲ ਟਾਈਮ ਕੰਮ ਵੀ ਕਰਨ ਲੱਗ ਗਈ, ਬਟ ਹੁਣ 2000 ਦੇ ਵਿੱਚ ਤਾਂ ਗੁਜ਼ਾਰਾ ਨਹੀਂ ਚੱਲਦਾ। ਕਹਿੰਦੇ ਚਲੋ ਫੈਮਿਲੀ ਫਰੈਂਡਸ ਨੇ ਹੈਲਪ ਕਰਨੀ ਸ਼ੁਰੂ ਕੀਤੀ, 100-200 ਮੰਥਲੀ ਸਾਰਿਆਂ ਨੇ ਬੰਨ ਲਿਆ। ਕਹਿੰਦੇ ਹੁਣ ਸਾਲ ਹੋ ਗਿਆ ਤਾਂ ਹੁਣ ਮਤਲਬ ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਮੈਨੂੰ ਇੰਨੀ ਜ਼ਿਆਦਾ ਸ਼ਰਮ ਆਉਂਦੀ ਹੈ ਨਾ ਇਹ ਕਹਿਣ 'ਚ ਕਿਸੇ ਨੂੰ ਕਿ ਤੁਹਾਡੇ $200 ਨਹੀਂ ਆਏ ਇਸ ਮਹੀਨੇ ਦੇ। ਸੋ ਕਹਿੰਦੇ ਗਲਤੀ ਮੇਰੇ ਹਸਬੈਂਡ ਦੀ ਨਹੀਂ ਆ, ਗਲਤੀ ਮੇਰੀ ਹੋਈ ਆ। ਉਹਨਾਂ ਨੇ ਬੜੀ ਵਾਰ ਮੈਨੂੰ ਕਿਹਾ ਸੀ ਕਿ ਆਪਾਂ ਇੰਸ਼ੋਰੈਂਸ ਲਈਏ, ਕਹਿੰਦੇ ਬਟ ਸਾਨੂੰ ਕੀ ਲੱਗਦਾ ਹੁੰਦਾ ਵੀ ਨਹੀਂ, ਚਲੋ ਸਾਨੂੰ ਕਿਹੜਾ ਕੁਛ ਹੋਣਾ, ਵੀ $50 ਦਾ ਨਵਾਂ ਖਰਚਾ ਕੀ ਕਰਨਾ, ਅੱਗੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ। ਸੋ ਮੇਰਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਸਰਬ ਜੀ ਵੀ ਜੇ ਤੁਹਾਡੇ ਘਰ ਦੇ ਵਿੱਚ ਮੇਨ ਜਿਹੜੀ ਇਨਕਮ ਜਨਰੇਟ ਹੋ ਰਹੀ ਹੈ ਨਾ, ਉਹਨੂੰ ਜ਼ਰੂਰ ਇੰਸ਼ੋਰ ਕਰੋ। ਰੱਬ ਨਾ ਕਰੇ ਲੋੜ ਪਏ, ਲੇਕਿਨ ਜੇ ਲੋੜ ਪੈਂਦੀ ਆ ਤਾਂ ਐਟਲੀਸਟ ਪਿੱਛੋਂ ਫੈਮਿਲੀ ਸਰਵਾਈਵ ਕਰ ਸਕਦੀ ਹੋਏ। ਫੈਮਿਲੀ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਫੈਮਿਲੀ ਫਰੈਂਡਸ ਕੋਈ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਹੁੰਦੇ, ਹਰ ਇੱਕ ਦੇ ਆਪਣੇ ਖਰਚੇ ਆ। ਔਰ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਪਾਊਸ ਲਈ ਕਿੰਨਾ ਔਖਾ ਕਿਸੇ ਤੋਂ ਮੰਗਣੇ ਕਿ ਤੁਸੀਂ $100 ਨਹੀਂ ਭੇਜੇ ਮੈਨੂੰ ਜਾਂ $200 ਨਹੀਂ ਭੇਜੇ, ਬਹੁਤ ਜ਼ਿਆਦਾ ਪੇਨਫੁਲ ਹੁੰਦੀਆਂ ਇਹ ਚੀਜ਼ਾਂ। ਸੋ $15-20 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ, $50-60 ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੋਨਾਂ ਦਾ ਆਪਾਂ ਕੋਂਬੋ ਪੈਕ ਵੀ ਬਣਾ ਸਕਦੇ ਹਾਂ। ਡਿਸੇਬਿਲਿਟੀ ਕਈ ਵਾਰ ਆਪਾਂ ਨੂੰ ਕੰਮ ਤੋਂ ਮਿਲੀ ਹੁੰਦੀ ਹੈ, ਨਹੀਂ ਮਿਲੀ ਹੋਈ ਕੰਮ ਤੋਂ ਤਾਂ ਜ਼ਰੂਰ ਉਹਨੂੰ ਵੀ ਐਡ ਕਰ ਲਓ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474416 1616, 6474416 1616।
0: ਜੀ ਬਿਲਕੁਲ, ਬਹੁਤ ਸ਼ੁਕਰੀਆ। 6474416 1616 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। 6474416 1616, ਅਸੀਂ ਐਵੇਂ ਹੀ ਅਣਗਹਿਲੀਆਂ ਨਾ ਕਰੀਏ ਅਤੇ ਕਈ ਵਾਰ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ, ਉਹ ਅਸੀਂ ਸਾਈਡ 'ਤੇ ਰੱਖ ਦਿੰਦੇ ਹਾਂ, ਜਿਹਦੇ ਵਿੱਚੋਂ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੁਹਾਡੇ ਪਰਿਵਾਰ ਦੀ। ਅਤੇ ਤੁਸੀਂ ਜ਼ਰੂਰ ਜਾਣਕਾਰੀ ਲਓ ਉਮਰਪ੍ਰੀਤ ਚਾਵਲਾ ਜੀ ਤੋਂ, 6474416 1616 ਤੇ। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਜੀ।
0: ਬਿਲਕੁਲ ਜੀ, ਚਲਦੇ ਆਪਾਂ ਅੱਜ ਦੇ ਆਪਣੇ ਵਿਸ਼ੇ ਦੇ ਵੱਲ, ਟੌਪਿਕ ਦੇ ਵੱਲ। ਬੜਾ ਹੀ ਇੱਕ ਇੰਟਰਸਟਿੰਗ ਜਿਹਾ ਵਿਸ਼ਾ ਹੈ ਤੁਹਾਡੇ ਸਾਰਿਆਂ ਦੇ ਲਈ। ਕਹਿੰਦੇ ਜ਼ਿੰਦਗੀ ਦੇ ਵਿੱਚ ਹਰ ਕਿਸੇ ਦਾ ਇੱਕ ਮੂਡ ਹੁੰਦਾ, ਇੱਕ ਸਰਟਨ ਟਾਈਮ ਦੇ ਉੱਤੇ ਮੂਡ ਬਣੇ ਨੇ। ਕਿਸੇ ਦਾ ਹਾਸਾ, ਕਿਸੇ ਦਾ ਰੋਣਾ, ਕਿਸੇ ਦਾ ਉਦਾਸ ਹੋਣਾ, ਬੜੀਆਂ ਚੀਜ਼ਾਂ ਨੇ ਜ਼ਿੰਦਗੀ ਦੇ ਵਿੱਚ। ਅਤੇ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਨੇ, ਉਤਾਰ ਚੜਾਅ, ਕਦੀ ਕਿਹੜੀ ਚੀਜ਼ ਉੱਤੇ ਅਤੇ ਕਦੀ ਕਿਹੜੀ ਚੀਜ਼ ਉੱਤੇ। ਪਰ ਜਿਵੇਂ ਕਿ ਅਸੀਂ ਹੁਣ ਜਿਵੇਂ ਬਾਹਰ ਰਹਿੰਦੇ ਹਾਂ ਅਤੇ ਬੜਾ ਕੁਝ ਸਾਡੇ ਜ਼ਿਹਨ ਦੇ ਵਿੱਚ ਚੱਲਦਾ, ਇੱਥੋਂ ਦਾ, ਬੈਕ ਹੋਮ ਦਾ, ਪੇਰੈਂਟਸ ਦਾ, ਹਰ ਇੱਕ ਦਾ, ਬੜੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਪਰ ਉਹਦੇ ਵਿੱਚੋਂ ਇੱਕ ਮੂਡ ਹੈ ਉਦਾਸ। ਬੰਦਾ ਕਈ ਵਾਰ ਕਈ ਚੀਜ਼ਾਂ ਸਹੀ ਹੁੰਦੇ ਹੋਏ ਵੀ ਉਦਾਸ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹ ਉਦਾਸ ਚੱਲ ਕਿਉਂ ਰਿਹਾ, ਇਹ ਕਾਰਨ ਕੀ ਹੈ, ਕੀ ਕਾਰਨ ਬਣੇ ਨੇ। ਪਰ ਉਦਾਸ ਵੀ ਥੋੜ੍ਹੇ ਟਾਈਮ ਦੇ ਲਈ ਹੁੰਦੀ ਹੈ, ਉਦਾਸੀ ਵੀ ਕਹਿੰਦੇ, ਇਹ ਵੀ ਮਹਿਮਾਨ ਹੁੰਦੀ ਹੈ। ਪਰ ਉਦਾਸ ਜਦੋਂ ਬੰਦਾ ਹੋਵੇ ਤਾਂ ਨਾਲ ਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਪਤਾ ਨਹੀਂ ਇਹਨੂੰ ਕੀ ਹੋਇਆ, ਗੱਲਬਾਤ ਨਹੀਂ ਕਰ ਰਿਹਾ। ਅਤੇ ਉਹਦੇ ਵਿੱਚੋਂ ਹੀ ਇੱਕ ਸਵਾਲ ਉੱਭਰ ਕੇ ਆਉਂਦਾ ਤੁਹਾਡੇ ਸਾਰਿਆਂ ਦੇ ਲਈ, ਹਰ ਇੱਕ ਬੰਦਾ ਗੋਤਰੂ ਹੁੰਦਾ ਉਦਾਸੀ ਦੇ ਵਿੱਚੋਂ, ਪਰ ਉਦਾਸੀ ਦੇ ਵਿੱਚੋਂ ਨਿਕਲਣ ਦੇ ਲਈ ਕਿਹੜੇ ਤਰੀਕੇ ਅਸੀਂ ਅਪਣਾ ਸਕਦੇ ਹਾਂ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਹੜਾ ਸਾਡੇ ਮੂਡ ਨੂੰ ਵਧੀਆ ਕਰ ਦੇਣ, ਜਿਹੜੇ ਸਾਡੇ ਮੂਡ ਨੂੰ ਖੁਸ਼ ਕਰ ਦੇਣ, ਹੈਪੀ ਕਰ ਦੇਣ। ਉਦਾਸ ਮੂਡ ਤੋਂ, ਉਦਾਸ ਮੂਡ ਤੋਂ ਅਸੀਂ ਕਿੱਦਾਂ ਹਾਸੇ ਦੇ ਵੱਲ ਵੱਧ ਸਕਦੇ ਹਾਂ, ਕਿਹੜੀਆਂ ਚੀਜ਼ਾਂ ਨੂੰ ਅਸੀਂ ਅਪਣਾ ਕੇ ਆਪਣੇ ਮੂਡ ਨੂੰ ਸਹੀ ਕਰ ਸਕਦੇ ਹਾਂ, ਤੁਹਾਡਾ ਕੀ ਕਹਿਣਾ, ਕੀ ਕਹਿਣਾ ਚਾਹੋਗੇ। ਇਹ ਤਾਂ ਇਹ ਨਹੀਂ ਵੀ ਇੱਕ ਬੰਦਾ ਹੀ ਇਹਦੇ ਬਾਰੇ ਸੋਚਦਾ ਹੋਏਗਾ ਜਾਂ ਇੱਕ ਬੰਦਾ ਹੀ ਇਸ ਚੀਜ਼ ਦੇ ਵਿੱਚੋਂ ਨਿਕਲਦਾ, ਹਰ ਇੱਕ ਇਨਸਾਨ ਹੁੰਦਾ, ਕਿਉਂਕਿ ਇਹ ਹਿਊਮਨ ਨੇਚਰ ਹੈ। ਬੰਦਾ ਉਤਾਰ ਚੜਾਅ ਚੱਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਤੁਹਾਡਾ ਕੀ ਕਹਿਣਾ, ਜੇ ਕੋਈ ਉਦਾਸ ਹੋਵੇ ਅਤੇ ਉਹਨੂੰ ਖੁਸ਼ ਕਰਨਾ ਹੋਵੇ ਅਤੇ ਕਿਹੜੀਆਂ ਚੀਜ਼ਾਂ ਅਸੀਂ ਉਹਨੂੰ ਕਹਿ ਸਕਦੇ ਹਾਂ, ਆਪਣੇ ਆਪ ਦੇ ਵਿੱਚ ਅਪਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮੂਡ ਠੀਕ ਹੋ ਜਾਵੇ। 905-673-3337-9056733337 'ਤੇ ਕਾਲ ਕਰਕੇ ਆਪਾਂ ਜ਼ਰੂਰ ਦੱਸ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਅਤੇ ਜਿਵੇਂ ਕਿ ਬੜੇ ਕਹਿੰਦੇ ਆ ਈਜ਼ੀ ਤਰੀਕਾ, ਜੇ ਮਨ ਉਦਾਸ ਹੈ ਤਾਂ ਸੰਗੀਤ ਸੁਣੋ, ਮਿਊਜ਼ਿਕ ਸੁਣੋ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਤੁਹਾਡਾ ਕੋਈ ਵੀ ਗੀਤ ਸੰਗੀਤ ਹੈ ਤੁਸੀਂ ਪਸੰਦ ਕਰਦੇ ਹੋ, ਅਤੇ ਉਸ ਗੀਤ ਸੰਗੀਤ ਨੂੰ ਸੁਣੋ, ਤੁਹਾਡਾ ਜ਼ਿਹਨ, ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ। ਪਰ ਤੁਹਾਡਾ ਕੀ ਕਹਿਣਾ, 905-673-3337, ਉਦਾਸ ਮਨ ਨੂੰ ਕਿੱਦਾਂ ਵਧੀਆ ਅਤੇ ਖੁਸ਼ ਬਣਾਇਆ ਜਾ ਸਕਦਾ, ਕਿਹੜੀਆਂ ਚੀਜ਼ਾਂ ਨੂੰ ਅਸੀਂ ਫੋਲੋ ਕਰਕੇ ਅਤੇ ਸਹੀ ਕਰ ਸਕਦੇ ਹਾਂ। 905-673-3337-9056733-337।

0: ਵੈਸੇ ਤਾਂ ਬੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਤੁਹਾਡਾ ਕੀ ਕਹਿਣਾ, ਕਿੱਦਾਂ ਉਦਾਸ ਮਨ ਨੂੰ ਸਹੀ ਕਰ ਸਕਦੇ ਹਾਂ? 905-673-3337 ਚਲਦੇ ਹਾਂ ਕਾਲ ਦੇ ਵੱਲ। ਜੀ ਗੁਰਮੀਤ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ। ਗੁਰਮੀਤ ਜੀ, ਕੀ ਹਾਲ ਚਾਲ ਹੈ?
1: ਮੈਂ ਆਪਣੀ ਗੱਲ ਦੱਸਦੀ ਆ।
0: ਹਾਂਜੀ,
1: ਇਹਦੇ ਵਿੱਚ ਭਲਾਈ ਹੈ, ਇਹ ਤਾਂ ਬੈਟਰ ਹੋਣ ਵਾਲੀ ਚੀਜ਼ ਹੈਗੀ ਅੱਗੇ।
0: ਹਾਂਜੀ,
1: ਗੱਲ ਖਤਮ।
0: ਹਾਂ, ਬੈਟਰ ਹੋ ਸਕਦੀ ਹੈ, ਬਿਲਕੁਲ
1: ਹੋ ਸਕਦੀ, ਹੋਊਗੀ,
0: ਹੋਊਗੀ ਜੀ।
1: ਹਾਂਜੀ, ਤਾਂ ਹੀ ਇਹ ਪੁਆਇੰਟ ਪਰਮਾਤਮਾ ਨੇ ਸਾਨੂੰ ਇੱਥੇ ਰੋਕਤਾ।
0: ਹਾਂ ਹਾਂ,
1: ਇੱਥੇ 2 ਮਿੰਟ ਰੁਕੋ
0: ਜੀ,
1: ਤੁਹਾਡੇ ਲਈ ਚੰਗੀ ਚੀਜ਼ ਬਣਾ ਰਿਹਾ।
0: ਹਾਂ,
1: ਆਪਣਾ ਵਿਸ਼ਵਾਸ ਹੈ ਵੀਰ ਜੀ
0: ਜੀ, ਸਬਰ ਰੱਖੋ, ਪੇਸ਼ੈਂਸ ਰੱਖੋ। ਹੈ
1: ਸਬਰ, ਵਿਸ਼ਵਾਸ ਤੇ ਸਬਰ, ਅਗਰ ਤੇ ਜੇ ਪਰਮਾਤਮਾ ਤੇ ਸਾਡੇ ਵਿਸ਼ਵਾਸ ਹੈਗਾ ਤੇ ਸਬਰ ਆਪੇ ਆਜੂ। ਪਹਿਲਾਂ ਵਿਸ਼ਵਾਸ ਕਰਨਾ ਸਿੱਖੋ।
0: ਬਿਲਕੁਲ ਬਿਲਕੁਲ,
1: ਸਬਰ ਬਾਅਦ ਚ ਆਊਗਾ।
0: ਤੁਸੀਂ ਕਹਿੰਦੇ ਵੀ ਪੇਸ਼ੈਂਸ ਰੱਖੋ।
1: ਹਾਂਜੀ,
0: ਤੇ ਸਬਰ ਰੱਖੋ, ਤੁਹਾਡੇ ਲਈ ਚੀਜ਼ ਤਿਆਰ ਹੋ ਰਹੀ ਹੈ। ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤੇ ਜਾ ਕੇ ਆਰਡਰ ਕਰਦਾ, ਉਦੋਂ ਬੰਦੇ ਕੋਲ ਸਾਮ ਨੀ ਹੁੰਦਾ ਯਾਰ, ਛੇ ਛੇਤੀ ਲਿਆਓ ਖਾਣਾ ਕੁਛ।
1: ਬੜੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਬੜੀਆਂ ਬੜੀਆਂ ਵੀ ਹੋਈਆਂ ਨੇ, ਪਰ ਅਸੀਂ ਉਸ ਨੂੰ ਭਾਣਾ ਮੰਨ ਲਿਆ। ਪਰਮਾਤਮਾ ਸਾਡੇ ਲਈ ਕੋਈ ਅੱਛਾ ਚੀਜ਼ ਬਣਾ ਰਿਹਾ ਤੇ ਸਾਨੂੰ ਮਿਲੇਗੀ।
0: ਹਾਂ, ਸਬਰ ਰੱਖੋ।
1: ਹਾਂਜੀ ਹਾਂਜੀ, ਪਰ ਮਿਲਦੀ ਵੀ ਆ
0: ਜੀ, ਬਿਲਕੁਲ।
1: ਮੈਂ ਤਾਹੇ ਤਾਂ ਮੈਂ ਹਮੇਸ਼ਾ ਖੁਸ਼ ਰਹਿੰਦੀ ਆ।
0: ਹਾਂ, ਜਦ ਮਰਜ਼ੀ ਦੇਖ ਲਈ ਆ
1: ਕੇ ਖੁਸ਼ ਹੁੰਦਾ। ਹੁਣ ਜੇ ਮੈਂ ਕੱਲ ਕਿਤੇ ਜਾਣਾ ਸੀ ਸਵੇਰੇ, ਮੈਂ ਗੱਡੀ ਸਟਾਰਟ ਕੀਤੀ ਹੋਈ ਨੀ, ਮੈਂ ਫਿਰ ਸੋਚਿਆ ਇਹ ਰੀਜ਼ਨ ਹੈ, ਪਰਮਾਤਮਾ ਨੇ ਮੈਨੂੰ ਇੱਥੇ ਹੀ ਰੋਕਤਾ।
0: ਹਾਂ,
1: ਕੱਲ ਕੁਛ ਵੱਡਾ ਹੈਪਨ ਹੋ ਜਾਣਾ ਸੀ ਜੇ ਮੈਂ ਚਲੀ ਜਾਂਦੀ।
0: ਜੀ ਜੀ ਜੀ, ਹਮੇਸ਼ਾ ਪੋਜ਼ਿਟਿਵ, ਕਿਆ ਬਾਤ ਹੈ।
1: ਹਾਂਜੀ, ਅਸਲ ਸੱਚੀ ਗੱਲ ਹੈ, ਅੱਜ ਦੀ ਗੱਲ ਹੈ, ਹੁਣੇ ਦੀ ਗੱਲ ਹੈ, ਸ਼ਾਮ ਦੀ ਗੱਲ ਆ।
0: ਅੱਛਾ,
1: ਹਾਂਜੀ,
0: ਉਹ ਤਾਂ ਵੀ ਕਿਤੇ ਗੱਡੀ ਨੀ ਚੱਲੀ, ਕਹਿੰਦੇ ਵੀ ਸ਼ੋਰ ਸ਼ੁਰੂ ਹੋਣ ਵਾਲਾ।
1: ਹਾਂਜੀ, ਸਟਾਰਟ ਨਹੀਂ ਹੋਈ, ਮੈਂ ਜਾਣਾ ਸਵੇਰੇ ਆ।
0: ਅੱਛਾ,
1: ਪਰ ਮੈਨੂੰ ਪਤਾ ਜਾਂ ਤਾਂ ਜੀ ਬੈਟਰੀ ਚੇਂਜ ਹੋਊਗੀ ਜਾਂ ਕੁਛ, ਵੀ ਇਹਨੇ ਮੇਰਾ ਰੁਕਾਵਟ ਪਾਈ, ਪਰਮਾਤਮਾ ਨੇ ਕੀਤਾ ਵੀ ਤੇਰੇ ਲਈ ਕੱਲ ਨੂੰ ਜਾਣਾ ਚੰਗਾ ਨਹੀਂ ਹੈ,
0: ਕੋਈ ਨਾ ਕੋਈ ਰੀਜ਼ਨ ਤੇ ਹੈ ਉਹਦੇ ਪਿੱਛੇ।
1: ਹਾਂਜੀ, ਮੈਂ ਪੋਜ਼ਿਟਿਵ ਲੈ ਲਿਆ ਤੇ ਮੈਂ ਉਹਨਾਂ ਨੂੰ ਫੋਨ ਕਰਤਾ ਵੀ ਮੈਂ ਨਹੀਂ ਆ ਸਕਦੀ।
0: ਹਾਂ, ਅਗਲੀ ਵਾਰ ਅਗਲੇ ਵੀਕਐਂਡ ਤੇ ਮਿਲਾਂਗੇ।
1: ਹਾਂ, ਫਿਰ ਵੀਕਐਂਡ ਨੇ, ਚਲੋ ਕਦੇ ਵੀ ਮਿਲੇ, ਪਰ ਸਵੇਰੇ ਮੈਂ ਨਹੀਂ ਜਾ ਸਕਦੀ। ਠੀਕ ਹੈ
0: ਜੀ, ਬਿਲਕੁਲ
1: ਖਤਮ।
0: ਕਿਆ ਬਾਤ ਹੈ, ਨਹੀਂ ਬਿਲਕੁਲ। ਦੇਖੋ, ਕਈ ਬੰਦੇ ਆ ਮਿਲਦੇ ਆ, ਹੁਣ ਕਈ ਬੰਦੇ ਨਾ ਵੈਸੇ ਬੈਠੇ ਆ, ਉਦਾਸ ਹੋ ਜਾਂਦੇ ਆ, ਰੇਡੀਓ ਲਾਉਂਦੇ ਆ, ਤੁਸੀਂ ਜਦੋਂ ਕਾਲ ਕਰਦੇ ਤੁਹਾਡੀ ਗੱਲ ਸੁਣ ਕੇ ਅਗਲੇ ਐਕਟਿਵ ਹੋ ਜਾਂਦੇ, ਕਹਿੰਦੇ ਕਿਆ ਬਾਤ ਹੈ, ਪੋਜ਼ਿਟਿਵਿਟੀ ਆ ਜਾਂਦੀ ਹੈ।
1: ਹਾਂਜੀ, ਨਹੀਂ ਕਿਸੇ ਦਿਨ ਕੀਰਤਨ ਤੇ ਜਾਣਾ ਸੀਗਾ, ਹੈ ਨਾ,
0: ਹਾਂਜੀ,
1: ਫੰਕਸ਼ਨ ਸੀਗਾ, ਪਰ ਮੈਂ ਕਿਹਾ ਮੈਂ ਤੁਹਾਡੇ ਘਰ ਆ ਜਾਊਂਗੀ
0: ਜੀ,
1: ਪਰ ਮੈਂ ਸਵੇਰੇ ਨਹੀਂ ਆ ਸਕਦੀ। ਇਹਦੇ ਚ ਇੱਕ ਵੱਡਾ ਸਾਰਾ ਰਾਜ ਹੈ, ਪਰਮਾਤਮਾ ਨੂੰ ਪਤਾ, ਮੈਨੂੰ ਨਹੀਂ ਪਤਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਓਕੇ ਬੇਟਾ,
0: ਚਲੋ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ, ਥੈਂਕ ਯੂ। ਉਦਾਸ ਮਨ ਨੂੰ ਕਿੱਦਾਂ ਵਧੀਆ ਤੇ ਖੁਸ਼ ਮਨ ਬਣਾਇਆ ਜਾ ਸਕਦਾ, ਕਿਹੜੀਆਂ ਗੱਲਾਂ ਨੂੰ ਅਸੀਂ ਫੋਲੋ ਕਰ ਸਕਦੇ ਹਾਂ, ਤੇ ਕਹਿੰਦੇ ਆ ਆਪਣਾ ਗਾਣੇ ਗੁਣੇ ਸੁਣੋ ਯਾਰ, ਜਿਹੜੇ ਵੀ ਤੁਹਾਡੇ ਫੇਵਰੇਟ ਸੌਂਗ ਨੇ। ਮਿਊਜ਼ਿਕ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਮਨ ਨੂੰ ਚੇਂਜ ਕਰਨ ਦੇ ਲਈ, ਤੇ ਤੁਹਾਡਾ ਕੀ ਕਹਿਣਾ ਹੈ? 905-673-3337 ਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਤੇ ਦੇਖਦੇ ਹਾਂ ਅੱਜ ਸਾਡੇ ਸਰੋਤਿਆਂ ਲਈ, ਖਾਸ ਕਰਕੇ ਜਿਹੜੇ ਆਪਣਾ ਕੈਰੀਅਰ ਚੇਂਜ ਕਰਨਾ ਚਾਹੁੰਦੇ ਆ, ਤੇ ਉਹਨਾਂ ਦੇ ਲਈ ਕਿਹੜੀ ਹੈਲਪ ਹੋ ਸਕਦੀ ਹੈ, ਕਿਹੜੀ ਇਨਫੋਰਮੇਸ਼ਨ ਉਹ ਸਾਂਝੀ ਕਰਨ ਲੱਗੇ ਆ। ਸਾਰਾਂਸ਼ ਜੀ, ਪਹਿਲਾਂ ਤੇ ਸਤਿ ਸ਼੍ਰੀ ਅਕਾਲ, ਵੈਲਕਮ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਜੀ ਸਾਰਾਂਸ਼ ਜੀ, ਕੀ ਹਾਲ ਚਾਲ ਹੈ?
2: ਠੀਕ ਜੀ, ਆਪ ਬਤਾਈਏ ਜੀ।
0: ਬਹੁਤ ਵਧੀਆ ਸਰ, ਤੇ ਤੁਹਾਡਾ ਵੀ ਹਾਲ ਵਧੀਆ ਹੀ ਹੋਣਾ, ਕਿਉਂਕਿ ਜਿਵੇਂ ਤੁਸੀਂ ਹੈਲਪ ਕਰ ਰਹੇ ਹੋ ਕਮਿਊਨਿਟੀ ਦੀ, ਹਰ ਇੱਕ ਸ਼ਖਸ ਦੀ ਜੋ ਆਪਣਾ ਕੈਰੀਅਰ ਚੇਂਜ ਕਰਨਾ ਚਾਹ ਰਿਹਾ, ਕਿਵੇਂ ਤੁਸੀਂ ਹੈਲਪ ਕਰਦੇ ਹੋ ਉਹਨਾਂ ਨੂੰ ਗ੍ਰਾਂਟ ਦਿਵਾਉਣ ਦੇ ਵਿੱਚ, ਪਲੱਸ ਜੇ ਉਹਨਾਂ ਨੂੰ ਲੋਨ ਚਾਹੀਦਾ ਤੇ ਉਹਦੇ ਵਿੱਚ ਵੀ ਸਟੱਡੀ ਦੇ ਵਿੱਚ ਕਿਵੇਂ ਹੈਲਪ ਹੁੰਦੀ ਹੈ, ਜਰਾ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਹਾਂ ਜੀ ਸਾਰਾਂ ਜੀ।
2: ਹਾਂਜੀ ਜੀ, ਦੇਖੋ ਇਹ ਬਾਤ ਤੋਂ ਹੈ, ਕਾਮ ਕੇ ਸਾਥ ਸਾਥ ਹਮੇ ਬਹੁਤ ਬਲੈਸਿੰਗਸ ਵੀ ਮਿਲਤੀ ਹੈ ਲੋਗੋਂ ਕੀ
0: ਜੀ,
2: ਔਰ ਕਿਉਂਕਿ ਬਹੁਤ ਬਜ਼ੁਰਗ ਲੋਕ ਵੀ ਆਤੇ ਹਮਾਰੇ ਕਲਾਇੰਟਸ ਹੈ ਜੋ, ਤੋ ਜਬ ਵੋ ਕੁਛ ਲੋਕ ਟਫ ਟਾਈਮ ਸੇ ਗੁਜ਼ਰ ਰਹੇ ਹੋਤੇ ਹੈ
0: ਜੀ,
2: ਔਰ ਹਮਾਰੀ ਛੋਟੀ ਸੀ ਚੀਜ਼ ਹੈ ਜੀ
0: ਜੀ,
2: ਉਸ ਲਈ ਬਹੁਤ ਬੜੀ ਬਲੈਸਿੰਗ, ਬੜੇ ਆਸ਼ੀਰਵਾਦ, ਬੜੀ ਮਿਠਾਈਆਂ ਦੇ ਕੇ ਜਾਤੇ ਹੈ।
0: ਕਿਆ ਬਾਤ ਹੈ ਜੀ,
2: ਇਸਮੇ ਹਮਾਰਾ ਕਾਮ ਐਸਾ ਨਹੀਂ ਆਪਕੀ ਸੇਵਿੰਗਸ ਹੋ ਜਾਏਗੀ, ਇਹ ਤਾਂ ਆਪ ਧਿਆਨ ਸੇ ਸੁਣ ਲਿਆ ਨਾ।
0: ਹਾਂਜੀ,
2: ਇਸਮੇ ਹਮ ਬਾਤ ਕਰ ਰਹੇ ਹੈ ਸਕਿੱਲ ਡਿਵੈਲਪਮੈਂਟ ਕੀ, ਔਰ ਗਵਰਨਮੈਂਟ ਕੀ ਫੰਡਿੰਗ ਜੋ ਕਿ 30-100,000 ਡਾਲਰ ਕੀ ਹੈ, ਇਸਕਾ ਮੇਜਰ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ। ਤੋ ਇਸਮੇ ਆਪ ਸੇਵਿੰਗਸ ਨਹੀਂ ਕਰ ਰਹੇ, ਨੋਟ ਆਪਕੇ ਬੈਂਕ ਮੇ ਜ਼ਰੂਰ ਆ ਰਹੇ ਹੈ
0: ਜੀ,
2: ਸੇਵਿੰਗਸ ਵੀ ਕਰੇ ਕਹੀਂ ਔਰ ਕਰੇ, ਯਹਾਂ ਪੇ ਤੋ ਆਪਕੇ ਬੈਂਕ ਭਰੇ ਜਾ ਰਹੇ ਹੈ। ਤੋ ਉਸ ਲਈ ਲੇਕਿਨ ਟਾਈਮ ਰਹਿ ਗਏ, ਸਿਰਫ 2-70 ਦਿਨ ਰਹਿ ਗਏ ਐਗਜੈਕਟਲੀ, दो महीने कहने वाला था लेकिन 70 दिन ही रह गए हैं टोटल, मतलब इसके आसपास ही। 1 अगस्त से रूल चेंज हो रहे हैं तो आप गवर्नमेंट फंडेड प्रोग्राम्स करें, स्किल डेवलप करें, फुली ऑनलाइन सोखे से प्रोग्राम्स ने, नो एज लिमिट, नो क्रेडिट चेक, फंडिंग अपने अकाउंट में हासिल करें। गवर्नमेंट आपको लिविंग एक्सपेंसेस कवर करने के लिए आपको फंडिंग देती है डिपेंडिंग ऑन योर फैमिली साइज, जितना फैमिली साइज ज्यादा है, जितने किड्स ज्यादा है और जितनी इनकम कम है उतनी ज्यादा फंडिंग आती है। मेरे अकाउंट में नहीं, आपके अकाउंट में सीधा गवर्नमेंट से।
0: जी तो इनकम किन्ने तो घट होनी चाहिए है, की लिमिट है उदी?
2: देखो जी 70,000 से कम हो अगर हस्बैंड वाइफ की टुगेदर, नोटिस ऑफ असेसमेंट पे, मतलब सेल्फ एम्प्लॉयड लोग होते हैं तो उबर ड्राइवर, ट्रक ड्राइवर, स्मॉल बिजनेस ओनर, उनकी इनकम एनओ पे कम होती वैसे ज्यादा होती है, राइट? तो उनको ज्यादा सूट करता है ये। अनएम्प्लॉयड हाउसवाइफ है, आपको अच्छा बेनिफिट है और इसमें लाइक ग्रांट्स उसे कहते हैं जो टैक्स फ्री होता है
0: जी।
2: तो डायरेक्ट आपके अकाउंट में गवर्नमेंट से आता है पैसा $30,000-$100,000 डिपेंडिंग ऑन फैमिली साइज।
0: क्या बात है। तो बेसिकली जो सेल्फ इम्पलॉयड साडे पर्सन है बिजनेस रन कर रहे हैं सेल्फ इम्पलॉयड उन्होंने लिए ये बेटर ऑप्शन है जिवें कि
2: ते उनके लिए ये बेटर ऑप्शन है
0: जी।
2: और लाइक बहुत ही लोग ऑलरेडी 7 इयर्स हो गया मैं बिजनेस में, हम हजारों लोगों को हेल्प कर पाए हैं।
0: क्या बात है, बिल्कुल ये तो बड़ी वधिया गल है, एक्सपीरियंस बड़ा शानदार है। तो तुसी हमेशा ही प्रमोट कर रहे हो भी 1 अगस्त तक रूल चेंज हो जाएंगे, उस तो पहला पहला तुसी जो भी ग्रांट लै सको, जो भी तुसी लोन लै सको, अपने करियर नू चेंज कर सको, तो किवें केड़ी स्टडी तुहाडे लई वधिया हो सकती है, तुसी एक बारी जरूर गलबात करो सारांश जी नाल। तुसी विजिट भी कर सकते हो 218 एक्सपर्ट बलेवर्ड मिसिसागा दे विच, या संपर्क नंबर है 437-264-3175 437-264-3175। कई इंसान जो इत्थे आंदे आ ना ते अपनी लाइन स्टडी उन्हां दी होर हुंदी है पर कोई रैंडम जॉब विच भी पै जांदे आ, पर उन्हां नूं भी अगर तुसी सही राह ते पैणा है ते गवर्नमेंट तुहानूं ग्रांट प्रोवाइड करदी है। सारांश जी इस तों उपर तां कोई वधिया चीज़ हो ही नहीं सकदी, तुहाडा करियर चेंज, तुसी पैसे बना रहे हो, तो इहदे लई तुसी सिर्फ एक कॉल अवे हो 437-264-3175। ते होर कोई चीज ऐड करनी चाहोगे सारांश जी?
2: हाँ जी, इसमें देयर इज नो एज लिमिट, 40-50-60 साल आपकी उम्र है, पेंशन पे है, नो एज लिमिट, गवर्नमेंट की पॉलिसी एज पे डिस्क्रिमिनेट नहीं करती, फुली ऑनलाइन कोर्सेज, सोखे जे कोर्सेज ने जिहदे विच असाइनमेंट्स हैगी, एग्जामिनेशन नहीं हैगी, 2-3 घंटे लाने हैगी जी एवरीडे मंडे टू फ्राइडे। गवर्नमेंट पेज द फीस टू डायरेक्टली टू द कॉलेज, साथ में हमको लिविंग एक्सपेंसेस के लिए फंडिंग आपको देते हैं, नो कलेटरल, नो सिक्योरिटी होता है इसमें, कोई सिक्योरिटी है वो चेक नहीं होता जी। क्रेडिट चेक भी नहीं होता इसके अंदर। 37,000 की फंडिंग, अगर फैमिली ऑफ 4 है तो अप टू 80,000, फैमिली ऑफ 5 में अगर दोनों पढ़ते हैं हस्बैंड वाइफ, फुली ऑनलाइन आसान से कोर्सेज, अप टू 100,000 की फंडिंग उनके डायरेक्ट में, उनके खाते में डायरेक्ट आती है, जिसका अप्रोक्सीमेटली हाफ पोर्शन क्या है नॉन रिफंडेबल ग्रांट्स का, PR सिटीजन प्रोटेक्टेड पर्सन आपका स्टेटस होना चाहिए, ओंटारियो में आप कहीं भी रहते हैं एलिजिबल है। हमारी फीस, आपको लग रहा होगा कुछ कैच होगा, नो कैच, क्यों? फीस आपने फंडिंग किसके अकाउंट में आ रही है, आपके अकाउंट में, और 30-90 डेज में आपके अकाउंट में फंडिंग गवर्नमेंट डायरेक्ट डालती है, तब आपने हमारी फीस देनी है जो कि सिर्फ $199 से $499 है डिपेंडिंग ऑन प्रोग्राम, काम होने के बाद देनी है आपने। जैसे लास्ट वीक 34 लोगों की फंडिंग गिरी है, 29 के पैसे मुझे आ भी गए हैं सैटरडे को, मेरा यही काम होता है ऑफिस का कि वो देखे किससे लेने हमने, है ना?
0: क्या बात।
2: तो यही हमारी बाद में फीस देनी होती है, ईमानदारी आपकी देखे जा रही, मेरी नहीं इसके अंदर, और आप स्केल हासिल करें, फंडिंग हासिल करें, और देयर इज नो कैच इन इट। गवर्नमेंट जैसे बिलियन ऑफ डॉलर्स इधर उधर फॉरेन एड में क्यूबा, हेती, मोजाम्बिक देशों को देती रहती है, गवर्नमेंट एजुकेशन में भी इन्वेस्ट करती है, नो कैच।
0: क्या बात है, मैं देख रहा हूं कई बार नवे कोर्सेज भी एड होते रहते हैं, पर सब तो ज्यादा केड़े कोर्सेज प्रेफर्ड करते हैं सारे, कुछ दसोगे?
2: सोखे जे वाले जी, जैसे अकाउंटिंग कोर्स करके बहुत लोगों ने अपना खुद का बिजनेस भी स्टार्ट कर लिया है, तो स्किल भी डेवलप होगी, फंडिंग भी आ गई,
0: क्या बात,
2: और साथ में उसी फंडिंग को यूज करके उन्होंने बिजनेस स्टार्ट करा, नाउ दे आर डूइंग गुड। और बाकी फुली ऑनलाइन कोर्सेज हैं, कुछ मेडिकल वाले कोर्सेज भी है, कुछ HVAC जैसे कोर्सेज भी है, लेकिन उसमें आपको इनपुट ज्यादा लगेगा
0: जी।
2: बट बड़ी इंपॉर्टेंट बात, स्टार लगा के 2 महीने रह गए, नेक्स्ट एकेडमिक ईयर 1 अगस्त के बाद जो भी कोई कोर्स स्टार्ट करेगा उसको सिर्फ लोन आएगा, गवर्नमेंट ग्रांट्स में कट कर रही है, कट कर दी, मैसिव कट्स।
0: अच्छा,
2: तो अभी जो रह गए हैं, मतलब 3 बैच रह गए हैं उससे पहले, तो आप अभी एनरोल करें, स्किल हासिल करें, फंडिंग हासिल करें, और फुली ऑनलाइन सोखे जे कोर्सेज हैं, पीछे ना रहो। आप अपने 5 दोस्तों को फोन लगा लो, 5 में से 3 एनरोल हो चुके होंगे, 2 हमसे हुए होंगे।
0: वेरी नाइस, एक बार नंबर दे दो सारांश जी प्लीज।
2: हाँ जी, नंबर है जी 437-264-3175 4 347 264 3174 4 347 264 3175 4 347 264 3175 यूनी ग्लोबल एडवाइजरी 218 एक्सपर्ट बोले पर तुसी मंडे भी साडे ऑफिस आ सकते हो।
0: क्या बात है, 4 347 264 3175 ते तुसी जरूर गलबात करो सारांश जी नाल फ्रॉम यूनी ग्लोबल एडवाइजरी। बहुत शुक्रिया सर, थैंक यू सो मच।
2: थैंक यू
0: जी। थैंक यू। चलते हैं जी कॉल दे वाल, बड़े लंबे समय तो होल्ड ते ने। 4133 4133 4133 सत श्री अकाल जी।
3: हां जी बेटे, सत श्री अकाल।
0: की हाल चाल है जी?
3: हां जी बहुत वधिया बेटे जी।
0: क्या बात,
3: मैं क्या सोहनिया गल हो रही है
0: जी।
3: आपां जे तुसी पॉइंट पुछे है ना भी की उदास होई है ते की करना चाहिए।
0: हां जी जी,
3: ते इह आपां नूं पॉजिटिव बंदियां नाल गल करनी चाहिए। पॉजिटिव गल करनी, जिदा हुण गुरमीत भैन जी ने आपां नूं दस्या ना, खुश रहिंदे आ हर वेले, चढ़ती कला च रहिंदे है ना।
0: बिलकुल,
3: ते आपां आपां नूं इहो जिहे भैन भरावां बंदियां नूं मिलना चाहिदा जिहड़े सानूं पॉजिटिव रखण, पाठां दी कला च मिल जाण। फिर गुरबाणी दी गल वी है कि गुरबाणी तुसीं लाओगे ना तुहाडे मन नूं तरंगां जिहड़ियां ओह शांत करदियां
0: जी, ना? बिल्कुल।
3: ते फिर तुसीं नहाओ, नहा के तुसीं थोड़े जिहे फ्रेश मूड जदों हो जांदे हो तुहाडी थकान थकून उदासी ने निकल जांदी है। ते तुसीं फिर नहीं तां ना किसी बंदे नूं फोन, भैण भरा नूं जां किसी सहेली नूं ओहो जिहे नूं फोन लाओ जिहड़ी तुहानूं वधिया वधिया सोहणियां गल्लां दसे। ते जिहड़े तुसीं टीवी ते चैनल वी देखदे हो ना ओह हासे वाले खुशियां वाले देखण लग जाओ। बिलकुल, तुसी उदासी वाला ध्यान छड़ दो भी ये तां दुनिया ते एवें चली ही जाना। अपने मन नूं पक्का करना पैणा आपां नूं, ते नहीं तां फिर बिमारियां दा घर आ बैठे उदासी दा।
0: बिलकुल बिलकुल,
3: नहीं
0: देखो ये गल है जी, बड़ा कुछ चलदा जिंदगी दे विच, पर बंदा किवें अपने आप नूं कल्ला बैठा ना ते कला किदा वधिया कर सकदा है, वो बंदा सोचदा है भी हां यार आ चीज हो सकदी है, एदा ट्राई करिए, कोई ना कोई ते तरीका काम कर ही जांदा
3: तुहानूं सही करन। ਡਿਪਰੈਸ਼ਨ ਚ ਚੱਲ ਜਾਂਦਾ
0: ਬੰਦਾ।
3: ਮੈਂ ਤਾਂ ਹੁਣ ਮੈਨੂੰ ਤਾਂ ਇੱਕੋ ਹੀ ਗੱਲ ਹੈ, ਮੈਂ ਕਈ ਵਾਰੀ ਸੋਚਦੀ ਨੀ ਹਾਂ ਵੀ ਜੇ ਸਾਡੇ ਕੋਲ ਟੀਵੀ ਜਾਂ ਰੇਡੀਓ ਤੋਂ ਕੋਈ ਗੱਲ ਕਰਨ, ਜਿਵੇਂ ਰੇਡੀਓ ਚ ਹੁਣ ਆਪਾਂ ਰੇਡੀਓ ਤੇ ਆਪ ਥੋੜੀ ਗੱਲ ਕਰਦੇ ਸੀ,
0: ਹਾਂਜੀ
3: ਸਿਰਫ ਸੁਣੀ ਦਾ ਹੀ ਸੀਗਾ।
0: ਬਿਲਕੁਲ,
3: ਆਪ ਨੀ ਸੀ ਅਸੀਂ ਕਦੀ ਗੱਲ ਕੀਤੀ। ਤੇ ਫਿਰ ਆਪਾਂ ਰੇਡੀਓ ਚੈਨਲ ਕਿੰਨੇ ਸੋਹਣੇ ਚੱਲਦੇ ਆ, ਤੇ ਤੁਸੀਂ ਚੰਗੇ ਚੰਗੇ ਚੈਨਲ ਉਹਨਾਂ ਨਾਲ ਰੇਡੀਓ ਤੇ ਸੁਣੋ
0: ਬਹੁਤ ਸ਼ੁਕਰੀਆ ਜੀ, ਬੜਾ ਵਧੀਆ ਲੱਗਿਆ, ਬਹੁਤ ਧੰਨਵਾਦ, ਥੈਂਕ ਯੂ। ਅਤੇ ਨਾਲੇ ਮਧੂ ਜੀ ਦਾ ਵੀ ਮੈਸੇਜ ਆਇਆ, ਕਹਿੰਦੇ ਆ ਪਾਠ ਕਰਨ ਨਾਲ ਦਿਲ ਨੂੰ ਸ਼ਾਂਤੀ ਮਿਲਦੀ ਹੈ। ਵਾਹ ਜੀ ਵਾਹ ਮਧੂ ਜੀ, ਕਿਆ ਬਾਤ ਹੈ। ਉਹੀ ਹੁਣੇ ਗੱਲਬਾਤ ਹੋਈ ਹੈ ਵੀ ਜਿਹੜੀ ਆ ਪੋਜ਼ਿਟਿਵ ਐਨਰਜੀ ਸਾਨੂੰ ਮਿਲਦੀ ਹੈ ਨਾ ਜਦੋਂ ਅਸੀਂ ਪਾਠ ਕਰਦੇ ਹਾਂ, ਪੜ੍ਹਦੇ ਹਾਂ, ਸਾਡੇ ਆਲੇ ਦੁਆਲੇ ਐਨਰਜੀ ਜਿਹੜੀ ਵਧੀਆ ਘੁੰਮਦੀ ਹੈ ਉਹ ਸਾਨੂੰ ਸਾਡੇ ਮੂਡ ਨੂੰ ਹੋਰ ਵੀ ਵਧੀਆ ਕਰ ਦਿੰਦੀ ਹੈ। 905 673 3337 ਉਦਾਸ ਮਨ ਨੂੰ ਕਿੱਦਾਂ ਵਧੀਆ ਕੀਤਾ ਜਾ ਸਕਦਾ ਹੈ, ਤੁਹਾਡੀ ਇਨਪੁੱਟ ਆਪਾਂ ਲੈ ਰਹੇ ਹਾਂ। 905 673 3337 ਦੋ ਕੁ ਕਾਲ ਲੈਣੇ ਆ, ਉਸ ਤੋਂ ਬਾਅਦ ਫਿਰ ਜੁੜਾਂਗੇ ਆਪਾਂ ਮਯੰਕ ਪਟਨਾਗਰ ਜੀ ਨਾਲ ਵੀ, ਪਰ ਪਹਿਲਾਂ ਚੱਲਦੇ ਹਾਂ ਜੀ 9090 ਜੀ। ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ, ਕੈਸੇ
0: ਹੋ ਸਰ? ਬਹੁਤ ਬੜੀਆ, ਆਪ ਸੁਣਾਏ ਜੀ, ਬਹੁਤ ਬੜੀਆ।
4: ਮੈਂ ਬਿਲਕੁਲ ਠੀਕ ਹੂੰ, ਆਪਕੀ ਦੁਆਏ ਸ਼ਾਮਿਲ ਹੈ। ਹਾਲ ਹੈ, ਉਦਾਸ ਮਨ ਅਗਰ ਹੈ ਤੋ ਪਸੰਦੀਦਾ ਗਾਣਾ ਸੁਣਨਾ ਚਾਹੀਏ। ਮੈਂ ਵੀ ਬੜਾ ਉਦਾਸ ਹੂੰ, ਮੇਰੇ ਲਈ ਗਾਣਾ ਲਗਾ ਦੀਜੀਏ ਕਿ ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ, ਸਾਡੇ ਪਿੰਡ ਦੇ ਖਿੱਚਦੀ ਸ਼ੀਸ਼ੀ ਸ਼ੀਸ਼ੀ ਵੀ ਇਤਰਾ ਵਾਲੀ ਮੁੰਡਿਆ, ਗੱਲਾਂ ਉਮਰਾਂ ਉਮਰਾਂ ਨਾ ਕਰਨਾ ਖਾਲੀ ਮੁੰਡਿਆ। ਇਹ ਹੈਲਮਿਲਟਨ ਮੈਂ ਸੁਣਾ ਗਾਣਾ, ਮੈਂ ਸੁਣਤੇ ਹੀ ਫਿਦਾ ਹੁਸੈਨ ਹੋ ਗਿਆ। ਮੈਂ ਪੁੱਛਿਆ ਜਾ ਕੇ ਓਨਰ ਸੇ ਹੋਟਲ ਕੇ, ਮਤਲਬ ਪੰਜਾਬੀ ਹੈ? ਬੋਲੇ ਹਾਂ ਜੀ, ਦੱਸੋ ਤੁਸੀਂ ਕੀ ਚਾਹੀਏ? ਮਤਲਬ ਕੁਛ ਨਹੀਂ ਚਾਹੀਏ, ਇਹ ਬਤਾਈ, ਮੈਂ ਤਾਂ ਖਾ ਲਿਆ ਖਾਣਾ ਵਗੈਰਾ, ਚਾਹ ਵੀ ਪੀ ਲਿਆ ਸੀ ਇੱਥੇ, ਇਹ ਬਤਾਈ ਇਹ ਗਾਣਾ ਕੌਣ ਗਾਇਆ? ਤੋ ਬੋਲੇ ਸਾਹਿਬ ਇਹ ਗੁਰਲਾਜ਼ ਅਖਤਰ ਕਰਕੇ ਹੈ। ਮਤਲਬ ਕਹਾਂ ਮਿਲੇਂਗੇ ਯੇ? ਉਹ ਤਾਂ ਅੰਮ੍ਰਿਤਸਰ ਵਿੱਚ ਰਹਤੇ ਜੀ। ਬੋਲਾ ਬਹੁਤ ਜ਼ਬਰਦਸਤ ਗਾਣਾ ਹੈ ਜੀ, ਇਹ ਤਾਂ ਆਜ ਤੋਂ ਸੁਣੂੰਗਾ ਮੈਂ ਇਹ। ਬੋਲਾ
0: ਕਿਆ ਬਾਤ ਹੈ,
4: ਹੋ ਸਕੇ ਤੋ ਲਗਾ ਦੀਜੀਏ। ਬੜਾ ਸਾਡੇ, ਅਰੇ ਬੜਾ ਪਿਆਰਾ ਗਾਣਾ ਹੈ। ਉਸ ਗਾਣੇ ਮੇਂ ਦੇਖੀਏ ਇੰਪਰੋਵਾਈਜੇਸ਼ਨ ਬਹੁਤ ਹੈ। इम्प्रोवाइजेशन ही मन को सुकून देती है, यानी कि उछाड़ चलाओ, जिंदगी का मकसद यही है ना। आप देखिए, दिन आती शाम होती, रोशनी बदलती, क्यों है ये सब? ये जो परिवर्तन है ये यही तो है ना, चेंज इज द लॉ ऑफ लाइफ। जॉन एफ कैनेडी का प्रोवर्ब है, चेंज इज द लॉ ऑफ लाइफ, दोज हु लुक ओनली टू द पास्ट एंड प्रेजेंट आर सर्टन टू मिस द फ्यूचर। हाउ मेनी पीपल अंडरस्टैंड दिस? वेरी फ्यू, मुट्ठी भर लोग नहीं समझते इस बात को। तो काम की बात बताइए ताकि दुनिया को उससे फायदा हो। थैंक यू सो मच सर, वेटिंग फॉर दिस स्टार्डे पिंड दे विच पानी घुल गई तस्वीर, मैं भी देखना चाहता हूँ यार।
0: जी मैं जरूर लभदा, गाना पर जरूर लगाने। बहुत शुक्रिया सर,
4: शुक्रिया जनाब, शुक्रिया आपका, सत श्री अकाल वक्त देने के लिए। सारों को मेरी तरफ से प्यार।
0: जी बिल्कुल, बहुत सारा प्यार, थैंक यू सो मच सर, थैंक यू। बिल्कुल जी, चलते हैं, साढ़े नाल जुड़ चुके ने जी एन ई मॉर्गेज तो मयंक पटनागर जी, हमेशा ही बड़ी शानदार इन्फॉर्मेशन लेके आंदे हैं। मॉर्गेज तुहाड़ी फर्स्ट मॉर्गेज, सैकेंड मॉर्गेज, सिक्योर लाइन ऑफ क्रेडिट है, या फिर तुहाड़ी मॉर्गेज रीन्यू ते आ गई है, तो तुसी की करोगे, किहड़ियां चीज़ां नूं फॉलो करना चाहिए, उहदे बारे बड़ी शानदार इन्फॉर्मेशन प्रोवाइड करनगे मयंक पटनागर जी। जी मयंक जी, सत श्री अकाल, वेलकम।
5: ਬੜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਕੀ ਹਾਲ ਚਾਲ ਹੈ ਤੁਹਾਡਾ?
0: ਬਿਲਕੁਲ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
5: ਬਸ ਚੜ੍ਹਦੀ ਕਲਾ ਬਾਈ, ਥੈਂਕ ਯੂ ਵੈਰੀ ਮਚ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਪਟਾਂਗੜ ਤੇ ਜੀਡੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਮੇਨ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਮੇਨ ਸਪੈਸ਼ਲ ਵੀ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ, ਪਰਟੀਕੁਲਰਲੀ ਆਪਣੇ ਉਹ ਇੰਡੀਵਿਜੁਅਲਸ ਲਈ ਜਿਨ੍ਹਾਂ ਨੇ ਪ੍ਰੋਪਰਟੀਜ਼ ਖਰੀਦਣੀਆਂ, ਭਾਵੇਂ ਉਹ ਇਨਵੈਸਟਰ ਹੋਣ, ਭਾਵੇਂ ਉਹ ਫਸਟ ਟਾਈਮ ਹੋਮ ਬਾਇਰ ਹੋਣ, ਜਿਨ੍ਹਾਂ ਦੀ ਜਿਹੜੀ ਹੈਗੀ ਆ ਪ੍ਰੋਪਰਟੀ ਦੀ ਡਾਊਨ ਪੇਮੈਂਟ ਜਿਹੜੀ ਹੈਗੀ ਆ ਉਹ ਬੈਕ ਹੋਮਸ ਦੇ ਵਿੱਚ ਪਈਆਂ ਨੇ। ਦੇਖੋ ਸਰ, ਆਲਮੋਸਟ 30-40% ਆਪਣੇ ਕੋਲ ਇੰਡੀਵਿਜੁਅਲਸ ਹੈਗੇ ਆ ਜਿਹੜੇ ਕੋਲ ਸਾਡੇ ਕੋਲ ਆਉਂਦੇ ਨੇ, ਜਿਹੜੇ ਕਹਿੰਦੇ ਵੀ ਸਾਡੀ ਜਿਹੜੀ ਡਾਊਨ ਪੇਮੈਂਟ ਹੈ 10%, 15%, ਉਹ ਸਾਡੇ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਈਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਜਿਹੜਾ ਹੈਗਾ ਆਪਾਂ ਪੈਸਾ ਉਹ ਯੂਜ ਕਰ ਸਕਦੇ ਹਾਂ। ਭਾਜੀ ਉਹਦਾ ਵੀ ਅਸੀਂ ਹੁਣ ਤੋੜ ਕੱਢ ਦਿੱਤਾ ਹੈਗਾ, ਅਸੀਂ ਬਲੈਂਡਰ ਨਾਲ ਜਿਹੜਾ ਹੈਗਾ ਨੈਗੋਸ਼ੀਏਟ ਕੀਤਾ ਹੈਗਾ, ਪ੍ਰੋਪਰ ਬੈਂਕ ਨਾਲ ਨੈਗੋਸ਼ੀਏਟ ਕੀਤਾ ਹੈਗਾ। ਜੇ ਤੁਸੀਂ ਕੋਈ ਵੀ ਪ੍ਰੋਪਰਟੀ ਓਨਟੈਰੀਓ ਦੇ ਵਿੱਚ ਖਰੀਦ ਰਹੇ ਹੋ ਤੇ ਤੁਹਾਡੇ ਕੋਲ ਪੇਮੈਂਟ ਜਿਹੜੀ ਤੁਹਾਡੀ 10% ਜਿਹੜਾ ਹੈਗਾ ਤੁਹਾਡਾ ਇੱਥੇ ਹੈਗਾ ਜਿਹੜਾ ਤੁਸੀਂ ਪਾ ਰਹੇ ਹੋ, ਜਾਂ 5% ਤੁਸੀਂ ਇੱਥੇ ਪਾ ਰਹੇ ਹੋ, ਬਾਕੀ ਜਿਹੜਾ ਰਿਮੇਨਿੰਗ ਬੈਲੈਂਸ ਹੈਗਾ ਉਹ ਤੁਹਾਡਾ ਇੰਡੀਆ ਦੇ ਵਿੱਚ ਅਕਾਊਂਟ ਦੇ ਵਿੱਚ ਪਿਆ ਹੈਗਾ, ਕੋਈ ਵੀ ਨੈਸ਼ਨਲ ਬੈਂਕ ਦੇ ਵਿੱਚ ਪਿਆ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਵੀ ਤੁਸੀਂ ਯੂਜ ਕਰਕੇ ਆਪਣੀ ਕਲੋਜ਼ਿੰਗ ਇੱਥੇ ਕੈਨੇਡਾ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਕਰਵਾ ਸਕਦੇ ਹੋ। ਤੁਹਾਨੂੰ ਰੇਟ ਵੀ ਜਿਹੜਾ ਹੈਗਾ ਉਹਦਾ ਰੇਟ ਵੀ ਭਾਜੀ ਆਪਣਾ ਸਟਾਰਟ ਹੋ ਰਿਹਾ ਜੀ 4.99 ਤੋਂ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਤੁਸੀਂ ਜਿਹੜੇ ਹੈਗੇ ਹੋ ਲੋ ਇਨਕਮ ਦੇ ਵਿੱਚ ਵੀ ਹੈਗੇ ਹੋ ਜਾਂ ਸੈਲਫ ਡਿਕਲੇਅਰਡ ਇਨਕਮ ਦੇ ਵਿੱਚ ਹੈਗੇ ਹੋ, ਜਾਂ ਜਿਹੜੇ ਇੰਡੀਵਿਜੁਅਲਸ ਹੈਗੇ ਜਿਹੜੇ ਟੈਕਸੀ ਡਰਾਈਵਰਸ ਹੈਗੇ ਆ ਜਾਂ ਟਰੱਕ ਡਰਾਈਵਰਸ ਹੈਗੇ ਆ ਜਿਹਨਾਂ ਦੀ ਇਨਕਮ ਥੋੜੀ ਜਿਹੀ ਘੱਟ ਉਹ ਦਿਖਾਉਂਦੇ ਆ ਕਿਉਂਕਿ ਤੁਹਾਡੇ ਐਕਸਪੈਂਸਿਸ ਵੱਧ ਜਾਂਦੇ ਆ, ਉਹਨਾਂ ਲਈ ਵੀ ਜਿਹੜਾ ਹੈਗਾ ਆਹ ਪ੍ਰੋਵਿਜ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਆ ਪ੍ਰੋਪਰਟੀ ਇੱਥੇ ਕੈਨੇਡਾ ਦੇ ਵਿੱਚ ਖਰੀਦ ਸਕਦੇ ਹੋ up to $2 million ਤੱਕ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਇਹਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਉਂਕਿ ਭਾਈ ਦੇਖੋ ਦਿਸ ਇਜ਼ ਨਾਟ ਫਾਰ ਐਵਰੀਬਡੀ, ਦਿਸ ਇਜ਼ ਓਨਲੀ ਫਾਰ ਪੀਪਲ ਜਿਹਨਾਂ ਦੀ ਜਿਹੜੀ ਹੈਗੀ ਆ ਸੇਵਿੰਗ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪਈਆਂ, ਪਾਕਿਸਤਾਨ ਦੇ ਵਿੱਚ ਪਈਆਂ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੋਂ ਪੈਸਾ ਲੈ ਕੇ ਆਉਣਾ ਹੈਗਾ, ਉਹ ਪ੍ਰੋਵਿਜ਼ਨ ਆਪਾਂ ਹੁਣ ਜਿਹੜਾ ਹੈਗਾ ਲੈ ਕੇ ਹੈਗੇ ਲੈਂਡਰਸ ਨਾਲ ਗੱਲਬਾਤ ਕਰਕੇ ਉਹਦੀ ਜਿਹੜੀ ਹੈਗੀ ਆ ਤੁਹਾਡੀ ਪੂਰੀ ਸੇਵਿੰਗ ਅਸੀਂ ਕਰਵਾ ਸਕਦੇ ਹਾਂ। ਕਾਫੀ ਲੋਕਾਂ ਨੂੰ ਪ੍ਰੋਬਲਮ ਆ ਵੀ ਆ ਰਹੀ ਸੀ ਕਿ ਜਦੋਂ ਉਹ ਟ੍ਰਾਂਸਫਰ ਕਰਦੇ ਸੀਗੇ ਮਨੀ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ, ਉਹ ਵੀ ਉਹਨਾਂ ਨੂੰ ਹੁਣ ਕਰਨ ਦੀ ਲੋੜ ਨਹੀਂ ਹੈਗੀ ਆ। ਜੇ ਮੇਰੇ ਨਾਲ ਕੋਈ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਲੈਣ। ਨੰਬਰ ਆਪਣਾ ਇੱਕੋ ਹੀ ਇੱਕ ਜੀ ਸਾਰੀ ਗੱਲਬਾਤ ਦਾ 647-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਜੇ ਕੋਈ ਵੀ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ, ਜਾਂ ਤੁਸੀਂ ਤੁਹਾਡੇ ਕੋਲ ਪ੍ਰੋਬਲਮ ਆ ਰਹੀ ਆ ਕਿ ਤੁਹਾਡੀ ਇਕੁਇਟੀ ਜਿਹੜੀ ਹੈਗੀ ਘਰ ਦੇ ਵਿੱਚ ਪਈ ਆ ਪਰ ਵੈਲਿਊ ਤੁਹਾਡੀ ਘੱਟ ਆ ਰਹੀ ਆ, ਉਹਦੇ ਵਿੱਚ ਵੀ ਆਪਾਂ ਜਿਹੜੇ ਹੈਗੇ ਆ ਲੈਂਡਰਸ ਨਾਲ ਜਿਹੜਾ ਹੈਗਾ ਪ੍ਰੋਵਿਜ਼ਨ ਲੈ ਕੇ ਆਏ ਹੈਗੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਮੈਕਸੀਮਮ ਅਮਾਊਂਟ ਤੱਕ ਜਿਹੜੀ ਹੈਗੀ ਆ ਤੁਹਾਡੀ ਇਕੁਇਟੀ ਨਿਕਾਲੀ ਜਾ ਸਕਦੀ ਆ ਜੇ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ। ਕੋਈ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਮੋਰਗੇਜ ਦੇ ਵਿੱਚ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ, ਨੰਬਰ ਇੱਕੋ ਹੀ ਇੱਕ ਹੈ ਸਾਰੀ ਗੱਲਬਾਤ ਦਾ 647-702-2023 ਦੇ ਵਿੱਚ ਭਾਜੀ ਆਪਣੇ ਕਾਫੀ ਇੰਡੀਵਿਜੁਅਲ ਸਾਡੀ ਟੀਮ ਨੂੰ ਵੀ ਜੁਆਇਨ ਕਰ ਰਹੇ ਨੇ ਯੰਗ ਜਿਹੜੇ ਹੈਗੇ ਆ ਇੰਡੀਵਿਜੁਅਲ ਜਿਹੜੇ ਜਿਹਨਾਂ ਨੇ ਹਜੇ ਮੋਰਗੇਜ ਦਾ ਲਾਇਸੈਂਸ ਲਿਆ ਹੈਗਾ ਸੱਤ ਇੰਡੀਵਿਜੁਅਲ ਸਾਨੂੰ ਜੁਆਇਨ ਕੀਤਾ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਂਡ ਹੋਰ ਵੀ ਇੰਡੀਵਿਜੁਅਲ ਜਿਹੜੇ ਹੈਗੇ ਆ ਸਾਨੂੰ ਜੁਆਇਨ ਕਰ ਰਹੇ ਆ ਤੇ ਜਿਹੜੇ ਹੁਣ ਚਾਹ ਰਹੇ ਹੈਗੇ ਆ ਕਿ ਆਪਣੀ ਜਿਹੜਾ ਹੈਗਾ ਮੋਰਗੇਜ ਦੇ ਵਿੱਚ ਮੋਰਗੇਜ ਪ੍ਰੋਫੈਸ਼ਨ ਦੇ ਵਿੱਚ ਆਉਣ ਤੇ ਸਾਡੀ ਜਿਹੜੀ ਹੈਗੀ ਆ ਟੀਮ ਨੂੰ ਜੁਆਇਨ ਕਰਨ ਤੇ ਉਹ ਸਾਡੇ ਨਾਲ ਜ਼ਰੂਰ ਗੱਲਬਾਤ ਕਰਨ ਕਿਉਂਕਿ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਵਧੀਆ ਪੈਕੇਜ ਵੀ ਦੇ ਰਹੇ ਹੈਗੇ ਆ ਸਭ ਤੋਂ ਵੱਡੀ ਗੱਲ ਹੈ ਭਾਜੀ ਕੰਮ ਸਿਖਾਇਆ ਜਾਂਦਾ ਹੈਗਾ ਇਹ ਨਹੀਂ ਹੈਗਾ ਕਿ ਤੁਹਾਡੀ ਫਾਈਲ ਨੂੰ ਆਪਾਂ ਲੈ ਕੇ ਆਪਣੀ ਫਾਈਲ ਬਣਾ ਲਈ ਤੇ ਫਿਰ ਉਹ ਜਿਹੜਾ ਹੈਗਾ ਤੁਹਾਨੂੰ ਦੱਸਿਆ ਵੀ ਨਹੀਂ ਕਿਵੇਂ ਕੰਮ ਕਰਨਾ ਹੈਗਾ ਸਟੈਪ ਬਾਏ ਸਟੈਪ ਜਿਹੜਾ ਹੈਗਾ ਤੁਹਾਨੂੰ ਸਿਖਾਇਆ ਜਾਂਦਾ ਹੈਗਾ ਜਿਸ ਕਰਕੇ ਤੁਹਾਡੀ ਜਿਹੜੇ ਸਕਿੱਲ ਸੈਟ ਹੈਗੇ ਆ ਉਹ ਇੰਪਰੂਵ ਕੀਤੇ ਜਾਂਦੇ ਆ ਐਂਡ ਤੁਹਾਨੂੰ ਇਹ ਨਹੀਂ ਹੈਗਾ ਕਿ ਕਿਸੇ ਤੁਹਾਨੂੰ ਕਿਸੇ ਨਾਲ ਬਿਠਾ ਲਿਆ ਤੇ ਜਿਹੜਾ ਹੈਗਾ ਤੁਸੀਂ ਇਹਨਾਂ ਦੇ ਨਾਲ ਸਿੱਖ ਲਓ ਇੱਦਾਂ ਨਹੀਂ ਕਰਦੇ ਭਾਜੀ ਅਸੀਂ ਪੂਰੀ ਪ੍ਰੋਪਰ ਤਰੀਕੇ ਨਾਲ ਮੈਂ ਆਪ ਤੁਹਾਨੂੰ ਜਿਹੜੀ ਹੈਗੀ ਕੋਚ ਕਰਦਾ ਹੈਗਾ ਜਿਸ ਕਰਕੇ ਤੁਹਾਨੂੰ ਜਿਹੜੀ ਬਰੀਕੀਆਂ ਦਾ ਦੇਖਣਾ ਪੈਂਦਾ ਹੈਗਾ ਉਹ ਵੀ ਤੁਹਾਨੂੰ ਸਿੱਖਣ ਨੂੰ ਮਿਲੇ ਐਂਡ ਸਭ ਤੋਂ ਵੱਡੀ ਗੱਲ ਹੈ ਭਾਜੀ ਇਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਕਾਫੀ ਮਦਦ ਕਰ ਸਕਦੇ ਹਾਂ
0: ਜੇ
5: ਕੋਈ ਵੀ ਭੈਣ ਭਰਾ ਸਾਡੀ ਕੋਈ ਵੀ ਟੀਮ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ ਭਾਵੇਂ ਉਹ ਟੋਰਾਂਟੋ ਦੇ ਵਿੱਚ ਹੋਵੇ ਭਾਵੇਂ ਉਹ ਅਲਬਰਟਾ ਦੇ ਵਿੱਚ ਹੋਵੇ ਚਾਹੇ ਉਹ ਬੀਸੀ ਚ ਹੋਵੇ ਜਾਂ ਨੋਵਾ ਸਕੋਸ਼ਾ ਚ ਹੋਵੇ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲੈਣ ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ 647-602-2023 ਤੇ ਸੱਤੋਂ ਦਿਨ ਭਾਜੀ ਖੁੱਲੇ ਹੁੰਦੇ ਆ ਆਵਰਸ ਹੈਗੇ ਆ ਮੰਡੇ ਟੂ ਫਰਾਈਡੇ 9 AM to 7:30 PM ਸੈਚਰਡੇ ਨੂੰ 9 to 6 ਸੰਡੇ ਨੂੰ 11 to 4 ਜੇ ਤੁਸੀਂ ਅਪੁਆਇੰਟਮੈਂਟ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਵਾਕ ਇਨ ਕਰਨਾ ਚਾਹੁੰਦੇ

0: ਵਧੀਆ ਲੱਗਿਆ ਹੋਣਾ ਤੇ ਜ਼ਿੰਦਗੀ ਜੀਓ ਖੁੱਲ੍ਹ ਕੇ ਮਿੱਤਰੋ ਮਰੂ ਮਰੂ ਕਿਉਂ ਕਰਨਾ ਤੇ ਬਿਲਕੁਲ ਚੱਲਦੇ ਹਾਂ ਆਪਾਂ ਨੈਕਸਟ ਕਾਲ ਦੇ ਵੱਲ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰੀ ਫਿਰ ਉਮਰਪ੍ਰੀਤ ਚਾਵਲਾ ਜੀ ਉਮਰਪ੍ਰੀਤ ਜੀ ਵੈਲਕਮ ਬੈਕ
1: ਥੈਂਕ ਯੂ ਸੋ ਮਚ ਸਰਬਜੀਤ ਜੀ ਸੋ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਆਪਾਂ ਗੱਲ ਕੀਤੀ ਆ ਤੁਹਾਡਾ ਕੋਈ ਆਲਰੇਡੀ ਐਗਜ਼ਿਸਟਿੰਗ ਪਲਾਨ ਹੈ ਤੁਸੀਂ ਪਾਲਿਸੀ ਨੂੰ ਰਿਵਿਊ ਕਰਵਾਉਣਾ ਕਈ ਵਾਰ ਤੁਹਾਨੂੰ ਯਾਦ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਕਿਹੜੀ ਇੰਸ਼ੋਰੈਂਸ ਹੈ ਟਰਮ ਹੈ ਉਹਨੇ ਖਤਮ ਹੋ ਜਾਣਾ ਜਾਂ ਪਰਮਾਨੈਂਟ ਹੈ ਜਾਂ ਕਿਹੜੇ ਕਿਹੜੇ ਉਹਦੇ ਚ ਬੈਨੀਫਿਟਸ ਆਪਣੇ ਕੋਲ ਹੋਰ ਹੈਗੇ ਜਾਂ ਤੁਸੀਂ ਕੁਛ ਅਪਡੇਟ ਹੋਣ ਵਾਲਾ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਓਨਟਾਰੀਓ ਚ ਮੂਵ ਕੀਤੇ ਜਾਂ ਤੁਸੀਂ ਓਨਟਾਰੀਓ ਤੋਂ ਕਿਸੇ ਹੋਰ ਪ੍ਰੋਵਿੰਸ ਚ ਗਏ ਆਲਰੇਡੀ ਮੈਂ ਆਲਮੋਸਟ ਹਰ ਪ੍ਰੋਵਿੰਸ ਦੇ ਵਿੱਚ ਲਾਇਸੈਂਸ ਆ ਸੋ ਕੁਛ ਵੀ ਅਪਡੇਟ ਹੋਣ ਵਾਲਾ ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ ਕੋਈ ਬੈਂਕਿੰਗ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ ਕੋਈ ਐਡਰੈਸ ਅਪਡੇਟ ਹੋਣ ਵਾਲਾ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਾਂ ਘਰ 'ਚ ਤੁਹਾਡੇ ਪੇਰੈਂਟਸ ਹੈ ਤੁਸੀਂ ਫਿਨਰਲ ਇੰਸ਼ੋਰੈਂਸ ਦਾ ਸੋਚ ਰਹੇ ਹੋ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਇਹ 10-15 ਹਜ਼ਾਰ ਦੀ ਕੋਸਟ ਹੈ ਨਾ ਸਰਬਜੀਤ ਜੀ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਮਤਲਬ ਇਹ ਚਾਹੀਦੀ ਚਾਹੀਦੀ ਹੈ ਜਾਂ ਤੁਸੀਂ ਆਪ ਸੇਵਿੰਗ ਕਰ ਲਓ ਜਾਂ ਫਿਰ ਤੁਸੀਂ ਪੇਰੈਂਟਸ ਦੀ ਜਾਂ ਆਪਣੀ ਆਪਾਂ ਫਿਨਰਲ ਇੰਸ਼ੋਰੈਂਸ ਆਪਾਂ ਦੇਖ ਸਕਦੇ ਹਾਂ ਕੋਈ ਹੈਲਥ ਇਸ਼ੂ ਆ ਚੁੱਕਾ ਤਾਂ ਵੀ ਆਪਣੇ ਕੋਲ ਇੰਸ਼ੋਰੈਂਸ ਕੰਪਨੀ ਸਪੈਸ਼ਲ ਹੈਗੀਆਂ ਜਿਹੜੀਆਂ ਉਸ ਚੀਜ਼ ਨੂੰ ਕਵਰ ਕਰਦੀ ਆ ਜਾਂ ਤੁਹਾਡਾ ਕੋਈ ਵੀ ਕੁਐਸਚਨ ਸੇਵਿੰਗਸ ਨੂੰ ਲੈ ਕੇ ਤੁਸੀਂ ਕੁਝ ਥੋੜੀ ਬਹੁਤ ਸੇਵਿੰਗ ਸਟਾਰਟ ਕਰਨਾ ਚਾਹੁੰਦੇ $25-50 ਮੰਥ ਦੇ ਵੀਕ ਦੇ ਜਿਵੇਂ ਵੀ ਹੈ ਮੈਂ ਤੁਹਾਨੂੰ ਗਾਈਡ ਕਰ ਸਕਦੀ ਹਾਂ ਕਿ ਤੁਹਾਡੇ ਲਈ ਕਿਹੜਾ ਬਕੇਟ ਜਿਹੜੀ ਆ ਉਹ ਠੀਕ ਰਹੇਗੀ TFSH ਕਰਨਾ ਚਾਹੀਦਾ RRSP ਕਰਨਾ ਚਾਹੀਦਾ FHSH ਕਰਨਾ ਚਾਹੀਦਾ ਜਾਂ ਤੁਹਾਡਾ ਕੁਐਸਚਨ ਹੈਗਾ RESP ਨੂੰ ਲੈ ਕੇ ਬੱਚਿਆਂ ਦੇ ਐਜੂਕੇਸ਼ਨ ਸੇਵਿੰਗ ਨੂੰ ਪਲਾਨ ਨੂੰ ਲੈ ਕੇ ਕਿ ਕਿੰਨੀ ਗ੍ਰਾਂਟ ਆਏਗੀ ਕਿੰਨੀ ਕੁ ਆਪਾਂ ਕੰਟਰੀਬਿਊਸ਼ਨ ਕਰੀਏ ਤੁਹਾਡੀ ਇਨਕਮ ਦੇ ਹਿਸਾਬ ਨਾਲ ਗਵਰਨਮੈਂਟ ਵੱਲੋਂ ਕੀ ਆਏਗਾ ਤੇ ਕੱਲ ਨੂੰ ਜਦੋਂ ਬੱਚਿਆਂ ਨੇ ਸਕੂਲ ਕਾਲਜ ਯੂਨੀਵਰਸਿਟੀ ਜਾਣਾ ਤਾਂ ਆਪਣੇ ਕੋਲ ਕਿੰਨਾ ਪੈਸਾ ਹੋਏਗਾ ਹਰ ਚੀਜ਼ ਦੀ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਸਕਦੇ ਹੋ ਨੰਬਰ ਹੈ ਜੀ 6474416 1616 ਤੁਸੀਂ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਵੀਕਐਂਡ ਤੇ ਵੀ ਆਪਾਂ ਅਵੇਲੇਬਲ ਹੁੰਦੇ ਹਾਂ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਤੇ ਤੁਸੀਂ ਮੇਰੀ ਜਾ ਕੇ youchavla.com ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ ਉੱਥੇ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਹੈ ਫਾਈਨੈਂਸ਼ੀਅਲ ਕੈਲਕੂਲੇਟਰ ਹੈਗੇ ਆ ਤੇ ਨੰਬਰ ਅਗੇਨ ਜੀ 6474416 1616 6474416 1616 ਥੈਂਕ ਯੂ ਸੋ ਮਚ ਸਰ
0: ਜੀ ਬਿਲਕੁਲ ਬਹੁਤ ਸ਼ੁਕਰੀਆ 6474416 1616 6474416 1616 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ ਉਮਰਪ੍ਰੀਤ ਜੀ ਬਹੁਤ ਸ਼ੁਕਰੀਆ ਥੈਂਕ ਯੂ
1: ਸੋ ਮਚ ਸਰ ਜੀ
0: ਥੈਂਕ ਯੂ ਜੀ ਕਹਿੰਦੇ ਉਦਾਸ ਮਨ ਨੂੰ ਅਸੀਂ ਬੜੇ ਤਰੀਕਿਆਂ ਨਾਲ ਠੀਕ ਕਰ ਸਕਦੇ ਹਾਂ ਮਿਊਜ਼ਿਕ ਦੀ ਗੱਲ ਹੋਈ ਹੈ ਕਹਿੰਦੇ ਆ ਕਈ ਵਾਰ ਡਰਾਈਵ ਕਰਨ ਨਾਲ ਲੌਂਗ ਡਰਾਈਵ 'ਤੇ ਜਾਣ ਨਾਲ ਵੀ ਮਨ ਸਹੀ ਹੋ ਜਾਂਦਾ ਕੋਈ ਖੇਡਣ ਕੋਈ ਗੇਮ ਖੇਡਣ ਨਾਲ ਵੀ ਤਾਂ ਕਿਸੇ ਦੋਸਤ ਨਾਲ ਗੱਲਬਾਤ ਕਰ ਲਓ ਕਹਿੰਦੇ ਇਹਦੇ ਨਾਲ ਵੀ ਬੜਾ ਫਰਕ ਪੈਂਦਾ ਆਪਾਂ ਗੱਲਬਾਤ ਕੀਤੀ ਹੈ ਨੇਚਰ ਦੇ ਵਿੱਚ ਵਾਕ ਕਰੋ ਕਹਿੰਦੇ ਆ ਤਾਜ਼ਾ ਹਵਾ ਜਿਹੜੀ ਹੁੰਦੀ ਹੈ ਨਾ ਉਹ ਤੁਹਾਡੇ ਮੂਡ ਨੂੰ ਵਧੀਆ ਬਣਾ ਦਿੰਦੀ ਹੈ ਅਤੇ ਜਾਂ ਫਿਰ ਥੋੜ੍ਹੀ ਬਹੁਤ ਐਕਸਰਸਾਈਜ਼ ਕਰ ਲਈ ਕਿਤੇ ਵੀ ਬੈਠੇ ਹਾਂ ਮਾੜੀ ਜਿਹੀ ਸਟਰੈਚਿੰਗ ਕਰ ਲਈ ਅਤੇ ਉਹ ਵੀ ਬੋਡੀ ਦੇ ਲਈ ਬੜਾ ਮਨ ਦੇ ਲਈ ਬੜਾ ਵਧੀਆ ਸਾਬਤ ਹੁੰਦਾ ਅਤੇ ਛੋਟੀਆਂ ਅਚੀਵਮੈਂਟ ਜਿਹੜੀਆਂ ਹੋਣ ਨਾ ਛੋਟੀ ਛੋਟੀ ਅਚੀਵਮੈਂਟਸ ਨੂੰ ਵੀ ਅਸੀਂ ਸੈਲੀਬ੍ਰੇਟ ਕਰੀਏ ਅਤੇ ਬੜਾ ਜ਼ਰੂਰੀ ਹੈ ਅਤੇ ਜਿਹੜਾ ਆਪਾਂ ਫੋਨ ਵਰਤਦੇ ਹਾਂ ਨਾ ਆਲ ਦਾ ਟਾਈਮ ਸਾਡੇ ਹੱਥ ਵਿੱਚ ਫੋਨ ਪੱਕਾ ਹੀ ਹੁੰਦਾ ਕੋਸ਼ਿਸ਼ ਕਰੋ ਯਾਰ ਫੋਨ ਨੂੰ ਪਾਸੇ ਰੱਖਣ ਦੇ ਲਈ ਸਟਾਰਟਿੰਗ ਕਰੋ 15-20 ਮਿੰਟ ਘੰਟਾ ਅੱਧਾ ਘੰਟਾ ਘੰਟਾ ਇਹਦੇ ਨਾਲ ਵੀ ਬੜਾ ਫਰਕ ਪੈਂਦਾ ਕਿਉਂਕਿ ਜਦੋਂ ਆਪਾਂ ਬੈਠੇ ਹਾਂ ਫੋਨ ਸਾਡੇ ਹੱਥ ਵਿੱਚ ਹੈ ਅਸੀਂ ਰੀਲਾਂ ਦੇਖੀ ਜਾਣੀਆਂ ਭਾਵੇਂ ਸਾਡਾ ਮਨ ਉਸ ਚੀਜ਼ ਨੂੰ ਅਡੋਪਟ ਕਰਨ ਲਈ ਰਾਜ਼ੀ ਨਹੀਂ ਪਰ ਅਸੀਂ ਇਨਫੋਰਮੇਸ਼ਨ ਧੱਕੇ ਨਾਲ ਹੀ ਖਿੱਚੀ ਜਾਣੀ ਦਿਮਾਗ ਦੇ ਵਿੱਚ ਇਨਫੋਰਮੇਸ਼ਨ ਪਾਈ ਜਾਣੀ ਤੁੰਨ ਕੇ ਅਤੇ ਮਨ ਵੀ ਕਹਿੰਦਾ ਯਾਰ ਬਸ ਕਰ ਮੈਂ ਥੱਕ ਗਿਆ ਅਤੇ ਫੋਨ ਨੂੰ ਰੱਖੋ ਸਾਈਡ 'ਤੇ ਅਤੇ ਐਵੇਂ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਆਪਾਂ ਜ਼ਰੂਰ ਫੋਲੋ ਕਰੀਏ ਜਿਹਦੇ ਨਾਲ ਸਾਡਾ ਮਨ ਹੋਰ ਵੀ ਵਧੀਆ ਹੋ ਸਕੇ ਵਧੀਆ ਹੋ ਸਕਦਾ ਅਤੇ ਹਮੇਸ਼ਾ ਇੱਕ ਗੱਲ ਆਪਾਂ ਜ਼ਰੂਰ ਯਾਦ ਰੱਖੀਏ ਖੁਸ਼ੀ ਹਮੇਸ਼ਾ ਪਰਫੈਕਟ ਲਾਈਫ ਨਾਲ ਨਹੀਂ ਇੱਕ ਪੀਸਫੁੱਲ ਮਾਇੰਡ ਦੇ ਨਾਲ ਆਉਂਦੀ ਹੈ ਇਹ ਗੱਲ ਆਪਾਂ ਜ਼ਰੂਰ ਯਾਦ ਰੱਖੀਏ ਅਤੇ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਣਾ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ ਅਤੇ ਕਿਸੇ ਨੇ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹ ਰਹੇ ਹੋ ਸ਼ਨੀਵਾਰ 9-10 AM 5:30 'ਤੇ ਅਤੇ ਸਾਡੀ ਟੀਮ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਸਰਬ ਰੇਡੀਓ 6747-6470-6470-7740-6454 'ਤੇ ਸੰਪਰਕ ਕਰ ਸਕਦੇ ਹੋ ਅਤੇ ਕਿਸੇ ਨੇ ਵੀ ਪ੍ਰੋਪਰਟੀ ਬਾਏ ਕਰਨੀ ਹੈ ਸੈੱਲ ਕਰਨੀ ਹੈ ਕੋਈ ਇਨਵੈਸਟਮੈਂਟ ਲਈ ਤੁਸੀਂ ਪ੍ਰੋਪਰਟੀ ਦੇਖ ਰਹੇ ਹੋ ਕੋਈ ਰੈਜ਼ੀਡੈਂਸ਼ੀਅਲ ਜਾਂ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਕੋਈ ਬਿਜ਼ਨਸਿਸ ਲੱਭ ਰਹੇ ਹੋ ਤਾਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਸ਼ਮੀਤ ਹੁੰਜਨ ਦੇ ਨਾਲ 6478879065 'ਤੇ 6478879065 9965647887 9965। ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ ਤੇ ਇਸ ਤੋਂ ਬਾਅਦ ਮੀਰਾ ਜੀ 10 ਤੋਂ 11 ਤੇ 11 ਤੋਂ 12 ਚਮਕੌਰ ਜੀ ਪੇਸ਼ ਕਰਨਗੇ ਪੰਜਾਬੀ ਰੰਗ ਰੇਡੀਓ ਗੀਤ ਸੰਗੀਤ ਫਰਮੈਸ਼ ਕਰ ਸਕਦੇ ਹੋ ਤੇ ਇੱਕ ਫਰਮੈਸ਼ੀ ਗੀਤ ਦੇ ਵਿੱਚ ਆਪਾਂ ਹੁਣੇ ਤੁਹਾਨੂੰ ਇਹ ਗਾਣਾ ਪਲੇ ਕਰਦੇ ਹਾਂ ਤੇ ਆਪਾਂ ਮਿਲਾਂਗੇ ਅਗਲੇ ਸ਼ਨੀਵਾਰ। ਤਦ ਤੱਕ ਲਈ ਆਪਣਾ ਰੱਖੋ ਖਿਆਲ ਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

I wish to

Telephone 905-799-9400.

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। ਟੌਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1115 416-213-1165।
1: अस्य श्री आदित्य कवच स्तोत्र महामंत्रस्य अगस्त्यो भगवान ऋषिः अनुष्टुप् छन्दः आदित्यो देवता धृणीये बीजं सूर्यगुं शक्तिः।

కవచం శనిరాజస్య సౌరేరితమమత్తమం.

ಪಾರ್ವಸಿ ನಸ್ತಾ ನಾರಿಂದ್ರ ಪತಿ ಪಾ.

ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਪਿਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. On thin locations to serve karte ne. 2 in Brampton, 1850 Aldrin Road, Etobicoke. Vadhere jankari liye call karo 416-213-1115 416-213-1165। Asya Shri Bhutagavachastha

no le quiero, tú tienes un saber.

Pacotecita, ven, no vale la paquetita.

0: ਪੰਜਾਬੀ.ca
1: ਪੰਜਾਬੀ ਰਹਿਣਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEAHRAN। ਜੇ ਤੁਸੀਂ ਸਾਡੀ ਐਪ

ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਸੋ ਫਰਾਈਡੇ ਹੈ, ਫਰਾਈਡੇ ਨੂੰ ਅੱਜ ਕਹਿੰਦੇ ਸੀ ਕਣੀਆਂ ਪੈਣਗੀਆਂ, ਹੋ ਜੂਗਾ ਕੰਮ ਥੋੜ੍ਹਾ ਜਿਹਾ ਠੰਡਾ ਠਾਰ, ਬਟ ਜਿਉਂ ਦੇਖੀਦਾ ਥਰਮੋਸਟੈਟ ਵੱਲ ਲੱਗਦਾ ਕਿ ਇਹ ਥਰਮੋਸਟੈਟ ਹੀ ਨਾ ਕਿਤੇ ਓਵਰਹੀਟ ਹੋ ਜਾਵੇ ਹੈ। ਸੋ ਬਾਹਰ ਜਿਹੜੇ ਲੋਕ ਕੰਮ ਕਰ ਰਹੇ ਆ ਯਾਰ, ਉਹਨਾਂ ਨੂੰ ਸਲੂਟ ਹੈ ਪਹਿਲੀ ਗੱਲ ਤਾਂ। ਸੋ ਬਾਹਰ ਕੰਮ ਕਰਨਾ ਇਸੇ ਮੌਸਮ ਦੇ ਵਿੱਚ ਯਾਰ, ਆਪਾਂ ਬਾਹਰ ਮੜਿਆ ਖੜਦੇ ਵੀ ਹਾਂ ਤਾਂ ਬੰਦੇ ਨੂੰ ਝੱਟ ਪਸੀਨਾ ਆਉਂਦਾ। ਮੈਂ ਨਾ ਜਿਮ ਗਿਆ, ਜਿਮ ਤੋਂ ਬਾਹਰ ਨਿਕਲਿਆ ਤੇ ਸੱਚੀ ਮੈਨੂੰ ਐਂ ਲੱਗਿਆ ਕਿ ਜਿਮ ਤੋਂ ਗੱਡੀ ਤੱਕ ਦਾ ਸਫ਼ਰ ਹੀ ਬਹੁਤ ਔਖਾ ਸੀਗਾ, ਅੰਦਰ ਜਿਮ ਨਹੀਂ ਇੰਨੀ ਔਖੀ ਲੱਗੀ। ਬਟ ਜਦੋਂ ਜਿਮ ਤੋਂ ਮੈਂ ਗੱਡੀ ਵੱਲ ਨੂੰ ਤੁਰ ਰਿਹਾ ਸੀ, ਇੰਨੀ ਗਰਮੀ, ਜ਼ਿਆਦਾ ਪਸੀਨਾ ਤਾਂ ਮੈਨੂੰ ਲੱਗਦਾ ਅੱਧੇ ਕੁ ਮਿੰਟ ਦੀ ਵਾਕ ਦੇ ਵਿੱਚ ਆਇਆ, ਉਹਨਾਂ ਜਿਮ ਦੇ ਅੰਦਰ ਨਹੀਂ ਆਇਆ। ਸੋ ਸਟੇ ਹਾਈਡਰੇਟਿਡ, ਸਟੇ ਕੂਲ ਅਤੇ ਆਪਣਾ ਖਿਆਲ ਰੱਖੋ, ਬਾਹਰ ਨਾ ਹੀ ਨਿਕਲੋ ਜੇ ਲੋੜ ਨਹੀਂ, ਅਤੇ ਬਸ ਠੰਡਾ ਆਪਣਾ ਕੋਈ ਫੇਵਰੇਟ ਅੱਜ ਡਰਿੰਕ ਪੀਓ। ਫਰਾਈਡੇ ਦੀ ਸ਼ਾਮ ਹੈ ਅਤੇ ਜਿਹੜੇ ਆਪਣੇ ਔਰੇਂਜ ਜੂਸ ਦੇ ਸ਼ੌਕੀਨ ਨੇ ਔਰੇਂਜ ਜੂਸ ਪੀਓ, ਮੈਂਗੋ ਸ਼ੇਕ ਦੇ ਸ਼ੌਕੀਨ ਨੇ ਮੈਂਗੋ ਜੂਸ ਪੀਓ, ਜਿਹੜੇ ਕਹਿੰਦੇ ਨਵੀਂ ਅੱਜ ਠੰਡੀ ਜੀ ਬੀਅਰ ਹੋ ਜਾਵੇ, ਉਹ ਤੁਸੀਂ ਬੀਅਰ ਨੂੰ ਇੰਜੋਏ ਕਰੋ। ਸੋ ਅਪ ਟੂ ਯੂ, ਕਹਿੰਦੇ ਹੁੰਦੇ ਨਾ ਕਿ ਜਿਹੜਾ ਬੰਦਾ ਯੂਨੋ ਜੋ ਥੋੜ੍ਹਾ ਦਿਲ ਕਹਿੰਦਾ ਉਵੇਂ ਕਰੋ, ਕਿਸੇ ਦੀ ਸੁਣਨ ਦੀ ਲੋੜ ਨਹੀਂ, ਆਪਣਾ ਆਪਣੀ ਬਸ ਰੂਹ ਖੁਸ਼ ਰੱਖੋ।

0: बात है, प्रोग्राम है पंजाबी रहना 905-673-9057-3-3337 अपना फोन नंबर है ते रौनक लग चुकी है ने ते तुसी भी जुड़ चुके हो ते थोड़ी कॉल भी आ रही ने 5095 हेलो
1: ਨਵੀਂ ਵੀਰੇ ਸਤਿ
0: ਸ਼੍ਰੀ ਅਕਾਲ ਜੀ ਕਿਵੇਂ ਹੋ
1: ਵਧੀਆ ਵੀਰੇ ਚੜ੍ਹਦੀ ਕਲਾ ਤੁਸੀਂ ਦੱਸੋ ਠੀਕ
0: ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਆ
1: ਗੁੱਡ ਗੁੱਡ ਵੀਰੇ ਗੁੱਡ ਚਲੋ ਸ਼ੁਕਰ ਆ ਵੀਰੇ ਇੱਕ ਨਾ ਮੈਨੂੰ ਨੰਬਰ ਚਾਹੀਦਾ ਸੀਗਾ ਕਿ ਕਮਰਸ਼ੀਅਲ ਵਹੀਕਲ ਵਾਸਤੇ ਕੋਈ ਯਾਰਡ ਪਾਰਕਿੰਗ ਹੋਵੇ ਬੋਲਟਨ ਏਰੀਏ ਚ
0: ਟਰੱਕ ਦੀ ਪਾਰਕਿੰਗ ਬੋਲਟਨ ਚ
1: ਹਾਂਜੀ
0: ਬੋਲਟਨ ਦੇ ਵਿੱਚ ਯਾਰ ਲੱਭ ਲੈਂਦੇ ਆ ਕੋਈ ਨਾ ਕੋਈ ਸੱਜਣ ਮਿੱਤਰ ਹੋਊਗਾ ਜਿਹਨਾਂ ਕੋਲ ਹੈਗੀ ਆ
1: चलो
0: जी बहुत शुक्रिया सर थैंक यू सो मच तो ट्रक पार्किंग किसी को भी है बोल्टन दस्यो जरा बाई जी उन्होंने हेल्प करिए स्टूडियो का नंबर है 905

0: ਕਿਆ ਬਾਤ ਹੈ, ਵੈਰੀ ਗੁੱਡ। 0080 ਹਾਂਜੀ
1: ਦੂਜੀ ਚੀਜ਼ ਮੈਂ ਦੱਸਦਾ ਸਾਰਿਆਂ ਕੋਲ ਅੱਜ ਕੱਲ ਹਾਈ ਐਂਡ ਗੱਡੀਆਂ ਨੇ ਤੇ ਭਰਾ ਕਦੇ ਨਾ ਕੂਲਿੰਗ ਸੀਟ ਵਾਲੀ ਆਪਸ਼ਨ ਨੀ ਯੂਜ਼ ਕੀਤੀ ਸੀ, ਹੁਣ ਕੂਲਿੰਗ ਸੀਟ ਵਾਲੀ ਆਪਸ਼ਨ ਵੀ ਯੂਜ਼ ਕਰਨੀ ਪੈਣੀ
0: ਹੈ। ਅੱਜ ਕੱਲ ਤਾਂ ਕੂਲਿੰਗ ਸੀਟ ਦੀ ਵੀ ਆਪਸ਼ਨ ਹੈ, ਲੋਐਸਟ ਟੈਂਪਰੇਚਰ ਵੀ ਤੇ ਹਾਈਐਸਟ ਪੱਖੇ ਦਾ ਵੀ ਸੈਟਿੰਗ ਸਾਰਾ ਕੁਝ ਯੂਜ਼ ਹੋ ਰਿਹਾ,
1: ਸਾਰਾ ਕੁਝ ਯੂਜ਼ ਹੋ ਰਿਹਾ ਤੇ ਸਫ਼ਰ ਇੰਡੀਆ ਵਾਲਾ ਹੀ ਲੱਗਦਾ ਵੀ ਜਿਵੇਂ ਇੰਡੀਆ ਗੱਡੀ 'ਚ ਬੈਠੀ ਦਾ ਨਾ ਸੀਟ ਤੱਤੀ ਜੀ ਨਹੀਂ ਹੋ ਜਾਂਦੀ, ਇਹ ਕੀ ਚੱਕਰ ਹੋਇਆ ਪਿਆ।
0: ਨਹੀਂ ਹੁਣ ਤਾਂ ਹੀ ਤਾਂ ਹੈ ਇੰਡੀਆ ਵਾਲਾ ਸਿਸਟਮ। ਮੈਂ ਨਾ ਮੈਂ ਪਹਿਲੀ ਵਾਰ ਇੰਡੀਆ ਦੀ ਗਰਮੀ ਦੇਖੀ ਅੱਜ ਤੋਂ ਮੈਨੂੰ ਲੱਗਦਾ ਕਿ 9 ਸਾਲ ਪਹਿਲਾਂ, ਤੇ ਚਲੋ ਇੱਥੇ ਠੀਕ ਹੈ ਗਰਮੀ ਹੁਣ ਪੈ ਰਹੀ ਹੈ, ਬਟ ਅੱਜ ਤੋਂ 8-9 ਸਾਲ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਕਦੇ ਗਰਮੀ ਪਈ ਹੈ। ਬਟ ਇੰਡੀਆ 'ਚ ਪਹਿਲੀ ਵਾਰ ਸਮਰ ਦੇ ਵਿੱਚ ਗੱਡੀ ਔਨ ਕਰਨੀ, ਏਸੀ ਫੁੱਲ ਬਲਾਸਟ ਕਰਨਾ ਤੇ ਸਾਰੀਆਂ ਵਿੰਡੋਆਂ ਥੱਲੇ ਕਰਨੀਆਂ, ਫਿਰ 5 ਮਿੰਟਾਂ ਬਾਅਦ ਫਿਰ ਗੱਡੀ 'ਚ ਵੜਨਾ।
1: ਬਸ ਏਦਾਂ ਹੀ ਸੀਗਾ ਭਰਾ, ਮੈਂ ਨਾ ਕੱਲ ਥਰਸਡੇ 10 ਵਜੇ ਨਿਕਲਿਆ ਘਰ, ਸਟੈਪਡ ਆਊਟ ਕੀਤਾ ਤੇ ਮੈਂ ਕਿਹਾ ਉਹ ਬੱਲੇ, ਮੈਂ ਕਿਹਾ ਇੰਡੀਆ ਫੇਸ ਤੇ ਨਾ ਏਦਾਂ ਹੀ ਫੀਲ ਹੋਈ ਜਿਵੇਂ ਇੰਡੀਆ ਨੀ ਆਪਾਂ ਨੂੰ ਫੀਲ ਹੁੰਦੀ, ਉਹ ਵਾਲੀ ਵਾਈਬਸ ਆਈ ਤੇ ਫਿਰ ਉਹੀ ਆਪਸ਼ਨ ਕਰਨੀ ਪਈ, ਪਰ ਸ਼ੀਸ਼ੇ ਥੱਲੇ ਕੀਤੇ ਥੋੜੀ ਜਿਹਾ ਅੰਦਰ ਗੱਡੀ ਚਲਾਈ ਤੇ ਫਿਰ ਮਤਲਬ ਅੰਦਰ ਹੀਟ ਜੀ ਨਿਕਲੀ ਤਾਂ ਗੱਡੀ ਚਲਾਈ ਆ, ਫਿਰ ਬੜਾ ਗਰਮੀ ਨੇ ਬਸ ਕਹਾ ਲਾ।
0: ਕੋਈ ਨਾ ਹੁਣ ਵੀਕਐਂਡ ਹੈ, ਵੀਕਐਂਡ ਤੇ ਵਧੀਆ ਏਸੀ ਦੇ ਵਿੱਚ ਰਹੋ, ਤੇ ਏਸੀ ਇੰਨੇ ਯਾਰ ਆਪਾਂ ਲੋ ਟੈਂਪਰੇਚਰ ਤੇ ਕੀਤੇ ਆ ਘਰਾਂ ਚ, ਤਾਂ ਐਂ ਲੱਗਦਾ ਜਿਵੇਂ ਕਿ ਇਗਲੂ ਦੇ ਵਿੱਚ ਰਹਿ ਰਹੇ ਹਾਂ ਪੂਰੀ ਸਨੋ ਚ, ਇੰਨੇ ਠੰਡੇ ਘਰ ਕੀਤੇ ਹੋਏ ਆ।
1: ਬਿਲਕੁਲ ਤੁਸੀਂ ਜੇ ਤੁਸੀਂ ਨੋਟ ਕਰ ਰਹੇ ਨਾ, ਤੁਸੀਂ ਡੋਰ ਓਪਨ ਕਰਕੇ ਨਾ 2 ਮਿੰਟ ਲਈ ਬਾਹਰ ਖੜੋ, ਵੀ ਦੇਖਿਓ ਤੁਹਾਡੇ ਘਰ ਦੇ ਡੋਰ ਤੋਂ ਬਾਹਰ ਤੁਹਾਨੂੰ ਕਿੰਨੀ ਕੂਲਿੰਗ ਏਅਰ ਆਣੀ ਆ, ਵੀ ਕਿੰਨੀ ਅੰਦਰ ਘਰ ਦੇ ਠੰਡ ਹੋਈ ਵੀ ਹੈ, ਕਿੰਨਾ ਏਸੀ ਨੇ ਕੂਲਿੰਗ ਕੀਤੀ। ਇੱਕ ਪ੍ਰੋ ਸੌਂਗ ਹੈ ਆਪਣਾ ਦੀਪ ਕਰਨ ਦਾ ਨਾ, ਪੈਗ ਪੁੱਗ,
0: ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁੱਗ ਲਾ ਲਿਆ ਕਰ।
1: ਹਾਂ ਬਸ
0: ਚਲੋ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ, ਬਹੁਤ ਯਾਰ ਗਾਣਾ ਚੱਲਿਆ ਬਹੁਤ ਸੀ ਉਹੀ ਆ, ਪਰ ਵੀ ਇੱਕ ਅੱਧਾ ਗਾਣਾ ਫਿਰ ਬਾਅਦ ਦੇ ਵਿੱਚ ਆਈ ਡੋਟ ਨੋ। ਖੈਰ ਨੰਬਰ ਹੈ ਆਪਣਾ 905-673-3337, 905-673-3337। ਦੋ ਚਾਰ ਕਾਲਾਂ ਹੀ ਕੱਟ ਦਿੱਤੀ, ਤੁਸੀਂ ਕਾਲ ਕਰ ਰਹੇ ਥੋੜ੍ਹੇ ਹੋਲ ਤੇ ਰਹੋ, ਗਲਤ ਤਾਂ ਸਾਡੇ ਨਾਲ ਕਰ ਲਈ ਯਾਰ, ਕਮ ਸੇ ਕਮ 905-673-3337। ਕਿਸੇ ਨੇ ਵੀ ਅਗਰ ਓ ਕਿਆ ਬਾਤ ਹੈ, ਸਾਡੇ ਨਾਲ ਸੁੱਖ ਭਾਜੀ ਜੁੜੇ, ਸੁੱਖ ਭਾਜੀ ਸਾਡੇ ਨਾਲ ਨੇ ਤੇ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਬਈ, 294 ਵਾਕਰ ਡਰਾਈਵ ਏਅਰਪੋਰਟ ਕੁਈਨ। ਫਰਨੀਚਰ ਲੈਣਾ ਨਾ ਤਾਂ ਅੱਜ ਹੈ ਦਿਨ ਤੁਹਾਡੇ ਲਈ ਕੈਨੇਡਾ ਡੇ ਵੀਕਐਂਡ ਸਪੈਸ਼ਲ ਸੇਲ, ਏਅਰਪੋਰਟ ਕੁਈਨ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਚੁੱਕੀ ਹੈ। ਸੁੱਖ ਭਾਜੀ ਤੁਹਾਡਾ ਗਾਣਾ ਵੀ ਲਾਉਣੇ ਆ ਤੇ ਨਾਲ ਤੁਸੀਂ ਫਿਰ ਗਾਣੇ ਦੀ ਕਹਿੰਦੇ ਹੁੰਦੇ ਕਿ ਬੀਟ ਤੋਂ ਪਹਿਲਾਂ ਆਪਣੀ ਬੀਟ ਚਲਾਓ ਤੇ ਦੱਸੋ ਫਿਰ ਕੀ ਅੱਜ ਸਪੈਸ਼ਲ ਲੀਲਾ ਨੇ।
2: ਬਿਲਕੁਲ ਭਾਜੀ, ਪੰਜਾਬੀ ਲਹਿਰਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਪਰਿਵਾਰ ਤੇ ਵੀਰ ਜੀ ਆਲਰੇਡੀ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਹੁਣੇ ਬਾਈ ਜੀ ਜਿਹੜੇ ਪੂਰੇ ਘਰ ਦੇ ਫਰਨੀਚਰ ਲੈ ਕੇ ਗਏ ਨੇ ਤੇ ਨਾਲ ਅਸੀਂ ਕਹਿਤਾ ਵੀ ਤੁਸੀਂ ਕਹਿੰਦੇ ਪੰਜਾਬੀ ਲਹਿਰਾ ਸੁਣ ਕੇ ਆਏ ਆ, ਟੈਲੀਵਿਜ਼ਨ ਨਾਲ ਹੀ ਗੱਡੀ ਦੇ ਵਿੱਚ ਰਖਵਾ ਦਿੱਤਾ, ਸੋ ਆਉਂਦੇ ਜਾਓ ਤੇ ਆਪਦੇ ਆਪ ਦਾ ਤੋਹਫੇ ਜਿਹੜੇ ਤੁਹਾਡੇ ਗਿਫਟ ਆ ਤੁਹਾਨੂੰ ਮਿਲ ਜਾਣੇ ਆ ਤੇ ਨਾਲ ਦੀ ਨਾਲ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਪ੍ਰੋਗਰਾਮ ਸਟਾਰਟ ਹੋਇਆ ਤੇ ਪਹਿਲੀ ਡੀਲ ਹੀ ਕੜਾਕੇ ਕੱਢ ਵੀ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਬਾਏ ਕਰਨਾ ਰਾਈਟ ਵੇਨ ਸਟੋਰ ਆ ਜਾਓ, ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਆ ਨਵੀ ਬਾਈ ਜੀ, ਕਿੰਗ ਸਾਈਜ਼ ਦਾ ਬੈੱਡ ਪਰਿਵਾਰਾਂ ਨੇ ਬਾਏ ਕਰਨਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਮੈਟਰ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਹੁਣ ਆਪਾਂ ਡਾਇਨਿੰਗ ਟੇਬਲ ਏਰੀਆ ਚੱਲਦੇ ਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਬਾਏ ਕਰ ਲਓ ਤੇ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਤੁਸੀਂ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, 3 ਪੀਸ ਦਾ ਸੋਫਾ ਸੈੱਟ, ਸੋਫਾ ਲਬਸਡ ਐਂਡ ਚੇਅਰ ਬਾਏ ਕਰ ਲਓ ਤੇ ਨਾਲ ਕਾਫੀ ਟੇਬਲ ਫ੍ਰੀ। ਪੂਰੇ ਘਰ ਦਾ ਫਰਨੀਚਰ ਪਰਿਵਾਰ ਸੋਚਦੇ ਹੋਣੇ ਵੀ $7,000-8,000 ਦਾ ਆਊਗਾ, ਨਹੀਂ, ਜਿਹੜੇ ਪਰਿਵਾਰ ਰਾਈਟ ਵੇ ਆ ਜਾਣਗੇ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,500, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000। ਪੂਰੇ ਘਰ ਦਾ ਫਰਨੀਚਰ $1,800, $1,800, $1,799 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਲੈ ਜਾਓ ਤੇ ਆ ਕੇ ਕਹਿ ਦੇਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ। ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ। ਫ੍ਰੀ ਪੂਰੇ ਘਰ ਦਾ ਫਰਨੀਚਰ ਨਵੀ ਬਾਈ ਜੀ, 1800 ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਘੁਮਾ ਲਓ ਗੱਡੀਆਂ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ,
0: ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਗਈਆਂ ਰੌਣਕਾਂ, ਲੱਗ ਗਈਆਂ ਸੇਲਾਂ, ਤੇ ਤੁਸੀਂ ਪਹੁੰਚੋ ਜ਼ਰੂਰ। 8500 ਹੈਲੋ।
3: ਹਾਂਜੀ ਬਾਜੀ, ਕਿੱਦਾਂ ਜੀ?
0: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ ਬਾਈ, ਚੜ੍ਹਦੀ ਕਲਾ। ਆਪਣੇ ਠੰਡੇ ਸੌਣ ਦੀ ਕਹਿੰਦੇ ਵਾਰਨਿੰਗ ਆ, ਪਰ ਲੱਗਦਾ ਤਾਂ ਹੈ ਨਹੀਂ, ਬੱਦਲ ਜਿਹਾ ਰੌਲੀ ਜਾਂਦਾ।
0: ਹਾਂ ਪਤਾ ਨਹੀਂ ਯਾਰ, ਪਹਿਲਾਂ ਸਵੇਰੇ ਸਵੇਰੇ ਹਲਕੀਆਂ ਜਿਹੀਆਂ ਕਣੀਆਂ ਪਈਆਂ ਤੇ ਫਿਰ ਧੁੱਪ ਨਿਕਲੀ ਆਈ। ਚਲੋ ਆਪਾਂ ਹੁਣ ਕੰਪਲੇਨ ਵੀ ਨਾ ਕਰੀਏ, ਕਿਉਂਕਿ ਗਰਮੀ ਵੀ ਆਪਾਂ ਹੀ ਕਹਿ ਰਹੇ ਸੀ ਕਿ ਗਰਮੀ ਜਲਦੀ ਜਲਦੀ ਆਵੇ।
3: ਨਹੀਂ ਸਹੀ ਗੱਲ ਆ ਭਾਜੀ, ਨਹੀਂ ਗਰਮੀ ਚਾਹੀਦੀ ਭਾਜੀ ਪੈਣੀ ਨਾ, ਬੰਦਿਆਂ ਦੇ ਆਪਣੇ ਸਰੀਰ ਏਦਾਂ ਦੇ ਹੋ ਜਾਂਦੇ ਅੰਦਰ ਰਹਿ ਰਹਿ ਕੇ ਏਸੀ ਦੇ ਵਿੱਚ, ਥੋੜਾ ਜਿਹਾ ਚਾਹੀਦਾ ਆ।
0: ਵੈਰੀ ਗੁੱਡ ਸਰ, ਹੋਰ ਸੁਣਾਓ ਕੋਈ ਹੁਕਮ?
3: ਬਸ ਮੇਰੇ ਗਾਣਾ ਇੱਕ ਲਾ ਦਿਓ ਹਰ ਮਸ਼ੀਨੇ ਦਾ, ਕੈਨੇਡਾ ਵਾਲ ਜੇ,
0: ਕੈਨੇਡਾ
3: ਕੈਨੇਡਾ ਵਾਲ ਜੇ, ਉਹ ਪੁਰਾਣਾ ਗਾਣਾ।
0: ਅੱਛਾ ਕੋਈ ਨਾ, ਲੱਭ ਲੈਣੇ, ਠੀਕ ਹੈ। ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ ਸਪੋਰਟ ਕਰਨ ਦਾ ਪੰਜਾਬੀ ਨਾਲ, ਤੇ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਜੈਸਮਿਨ ਸੈਂਡਲੈਸ, ਵਾਹ ਤੁਹਾਡੇ ਸ਼ਹਿਰ ਯਾਰ, 8 ਤਰੀਕ ਨੂੰ 8 ਅਗਸਤ ਨੂੰ ਜੈਸਮਿਨ ਸੈਂਡਲੈਸ CAA ਗਰਾਊਂਡਸ ਦੇ ਵਿੱਚ ਪਰਫਾਰਮ ਕਰ ਰਹੀ ਹੈ ਬਈ, CAA ਗਰਾਊਂਡਸ ਕੈਨੇਡੀ ਐਂਡ ਸਟੀਲ ਦੇ ਬਿਲਕੁਲ ਨਾਲ, ਤੇ ਬਹੁਤ ਹੀ ਕਮਾਲ ਦਾ ਸ਼ੋ, ਬੜਾ ਹਾਈ ਐਂਡ ਕਮਾਲ ਦੀ ਪ੍ਰੈਪਰੇਸ਼ਨ ਦੇ ਨਾਲ ਤੁਹਾਡੇ ਲਈ ਤਿਆਰ ਕੀਤਾ ਜਾ ਰਿਹਾ। heritagesounds.ca ਤੇ ਤੁਸੀਂ ਜਾ ਕੇ ਆਪਣੀਆਂ ਟਿਕਟਾਂ ਲੈ ਸਕਦੇ ਹੋ, ਤੇ ਤੁਸੀਂ ਜ਼ਰੂਰ ਕਹੋਗੇ ਕਿ ਬੱਲੇ ਬੱਲੇ ਬੱਲੇ ਯਾਰ ਨਵੀ, ਕਿਆ ਜੈਸਮਿਨ ਸੈਂਡਲੈਸ ਨੇ ਪਰਫੋਰਮ ਕੀਤਾ, ਤੇ ਸੈਟਅਪ ਨਾਲ ਦੀ ਨਾਲ ਪ੍ਰੋਡਕਸ਼ਨ, ਇਹ ਟੀਮ ਜੋ ਸ਼ੋ ਕਰਾ ਰਹੀ ਹੈ ਨਾ, ਇਹ ਬਹੁਤ, ਮੈਂ ਕਹਿੰਦਾ ਉਹਨਾਂ ਕੇ ਸੀਜ਼ਨ ਬੰਦੇ ਨੇ। ਸੋ ਜ਼ਰੂਰ ਜੈਸਮਿਨ ਸੈਂਡਲੈਸ ਦੇ ਸ਼ੋ ਦੀਆਂ ਟਿਕਟਾਂ ਲੈ ਲਓ।

0: tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Kya baat hai? Very good. Program hai bejabira. So Jasmine Sunless, heritagesounds.ca, heritagesounds.ca. Ek tonu gaddiyan di dealan vi dwa diye te fir launeya gana vadhiya ja. ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਵੈਰੀ ਗੁੱਡ ਏਰੀਅਨ ਮਿਲਸ ਐਕਿਊਰਾ ਕਿ ਯਾਰ ਤੁਸੀਂ ਅਗਰ ਫੈਂਸ ਦੀ ਰਿਪੇਅਰ ਕਰਾਉਣੀ ਹੈ ਜਾਂ ਫੈਂਸ ਨਵੀਂ ਲਵਾਉਣੀ ਹੈ ਡੈਕ ਦੀ ਰਿਪੇਅਰ ਕਰਾਉਣੀ ਹੈ ਡੈਕ ਤੁਸੀਂ ਨਵੀਂ ਲਗਵਾਉਣੀ ਚਾਹੁੰਦੇ ਹੋ ਤਾਂ ਰਾਈਨੋ ਫੈਂਸ ਐਂਡ ਰਾਈਨੋ ਬਿਲਡਰਸ ਦੀ ਟੀਮ ਨੂੰ ਕਾਲ ਕਰੋ ਨਵੀਂ ਡੈਕ ਨਵੀਂ ਫੈਂਸ ਜਾਂ ਰਿਪੇਅਰ 647-804-3220 647-804-3220 647-804-3220 647-804-3220 ਇੱਕ ਯਾਰ ਵੀਰ ਨੇ ਪੁੱਛਿਆ ਸੀ ਇੱਕ ਵੀਰ ਨੇ ਸਾਡੇ ਲਿਸਨਰ ਤੇ ਉਹਨਾਂ ਨੂੰ ਟਰੱਕ ਦੀ ਪਾਰਕਿੰਗ ਚਾਹੀਦੀ ਹੈ ਬੋਲਟਨ ਦੇ ਵਿੱਚ ਟਰੱਕ ਦੀ ਪਾਰਕਿੰਗ ਚਾਹੀਦੀ ਹੈ ਇਨ ਬੋਲਟਨ ਸੋ ਤੁਹਾਡੇ ਕੋਲ ਜੇ ਟਰੱਕ ਦੀ ਪਾਰਕਿੰਗ ਅਵੇਲੇਬਲ ਹੈ ਬੋਲਟਨ ਦੇ ਵਿੱਚ ਜਾਂ ਤੁਸੀਂ ਜਾਣਦੇ ਹੋ ਜਿਹਨਾਂ ਕੋਲ ਹੈਗੀ ਹੈ ਮੈਨੂੰ ਕਾਲ ਕਰੋ ਤੇ ਮੈਂ ਉਸ ਵੀਰ ਨੂੰ ਨੰਬਰ ਭੇਜ ਦੇਵਾਂ ਸਟੂਡੀਓ ਦਾ ਆਪਣਾ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਫੋਨ ਨੰਬਰ ਹੈ ਤੇ ਸਟੂਡੀਓ ਦਾ ਨੰਬਰ ਹੈ 905-673-3337 ਵੀਰ ਉਹਨਾਂ ਨੂੰ ਦਵਾ ਦੀ ਯਾਰ ਹੁਣ ਪਾਰਕਿੰਗ ਜੇ ਆਪਾਂ ਨਾ ਦਵਾ ਸਕੇ ਤੇ ਹੋਰ ਦਵਾਊਗਾ ਕਿਹੜਾ ਨਾਲੇ ਕਿਸੇ ਜਿਹੜੇ ਬੰਦੇ ਦੇ ਕੋਲ ਯਾਰਡ ਹੈ ਉਹਨਾਂ ਦੀ ਬੱਲੇ ਬੱਲੇ ਉਹਨਾਂ ਦੀ ਬਹਿ ਜਾ ਉਹਨਾਂ ਦੀ ਟਿੱਕ ਦੇ ਕਹਿੰਦੇ ਹੁੰਦੇ ਕਿ ਪਾਰਕਿੰਗ ਬਿਲਕੁਲ ਫਰੀ ਦੇ ਵਿੱਚ ਹੀ ਫੁੱਲ ਕਰਕੇ ਦੇ ਰਹੇ ਹਾਂ ਆਪਾਂ ਸੋ ਦੱਸਿਓ ਮੈਨੂੰ ਜ਼ਰਾ ਤੇ ਵੀਰ ਉਹਨਾਂ ਨੂੰ ਦਈਏ ਆਪਾਂ ਨੰਬਰ ਟਰੱਕ ਦੀ ਪਾਰਕਿੰਗ ਜੇ ਕਿਸੇ ਕੋਲ ਵੀ ਹੈਗੀ ਆ ਇੱਕ ਮੈਂ ਫਾਰਮ ਦੇ ਵਰਕਰਾਂ ਦਾ ਤੁਹਾਨੂੰ ਦੱਸ ਦਿੰਦੇ ਹਾਂ ਫਾਰਮ ਵਰਕਰਸ ਜੇ ਤੁਹਾਨੂੰ ਚਾਹੀਦੇ ਜੇ ਤੁਹਾਨੂੰ ਜੋਬ ਚਾਹੀਦੀ ਹੈ ਇਹ ਪਿੱਕ ਵੀ ਕਰਨਗੇ ਇਹ ਡਰੋਪ ਵੀ ਕਰਨਗੇ ਤੇ ਟਾਈਮ ਸਿਰ ਪੇਮੈਂਟ ਵੀ ਦੇਣਗੇ ਤੁਹਾਡੇ ਘਰੋਂ ਚੱਕਣਗੇ ਛੱਡਣਗੇ ਜਾਂ ਰਾਈਡ ਵੀ ਮਿਲ ਰਹੀ ਹੈ ਫਾਰਮ ਦੇ ਲਈ ਗ੍ਰੀਨ ਹਾਊਸ ਲਈ ਵਰਕਰ ਚਾਹੀਦੇ ਆ ਨੰਬਰ ਹੈ 647-278-5394 647-278-5394 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਤੁਹਾਡੇ ਲਈ ਫਾਰਮ ਦੀ ਜੋਬ ਅਵੇਲੇਬਲ ਹੈ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ ਕੀ ਹਾਲ ਹੈ
2: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਟੀਵੀ ਸੈਕਸ਼ਨ ਤੋਂ 75 ਇੰਚ ਦਾ ਐਲਈਡੀ ਸਮਾਰਟ ਕਿਊ ਐਲਈਡੀ ਟੀਵੀ ਹੈ ਜਿਹੜਾ ਕਿ ਰੈਗੂਲਰ $1600 ਦੀ ਪ੍ਰਾਈਸ ਤੋਂ ਘਟਾ ਕੇ ਐਕਸਕਲੂਸਿਵ ਸਿਰਫ $999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜੇ ਬਿਗ ਸਕਰੀਨ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ ਐਲਈਡੀ ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ ਡੋਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5000 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ 6 ਮੰਥ ਚ ਤੁਸੀਂ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
1: ਥੈਂਕ ਯੂ ਮਜੀਦ 905-450-0054 905-450-0054 ਆ ਜਾਓ ਫਿਰ ਸੁਣੀਏ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ ਹੈ, ਪਤਾ ਨਹੀਂ ਜੇ ਇਹੀ ਤਰੀਕਾ ਜੇ ਹੁਣ ਕਿਸੇ ਦੀ ਯਾਦ ਆ ਰਹੀ ਹੈ ਵਾ ਪੈਗ ਲਾ ਲਓ ਤੇ ਫਿਰ ਹੈਂ ਫਿਰ ਪੰਗਾ ਹੀ ਪਊਗਾ, ਹੋਰ ਕੀ ਪੈਣਾ। ਚਲੋ ਕੋਈ ਨਾ, ਪੰਗੇ ਪਾਉਣ ਨੂੰ ਆਪਾਂ ਪਹਿਲ ਹੀ ਕਰਦੇ ਹੁੰਦੇ ਹਾਂ।
3: ਉਹ ਤੇਰੀ

0: ਵਾਹ ਬੀ ਵਾਹ ਕਿਆ ਬਾਤ ਹੈ ਨੇਰੀ ਸਾ ਅਮੇਜ਼ਿੰਗ ਪ੍ਰੋਗਰਾਮ ਹੈ ਪੰਜਾਬੀ ਦਾ 9056673333 ਆਪਣਾ ਫੋਨ ਨੰਬਰ ਹੈ ਤੇ ਕਿਆ ਬਾਤ ਹੈ ਪੈਰਾਡਾਈਜ਼ ਡਿਵੈਲਪਮੈਂਟਸ ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਵੈਰੀ ਗੁੱਡ paradisedevelopments.com ਕਿਆ ਬਾਤ ਹੈ ਕਿਆ ਬਾਤ ਹੈ ਨੇਰੀ ਸਾ ਸੋ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਜੀ ਤੁਹਾਡੇ ਲਈ ਵਧੀਆ ਟੌਪ ਦੀਆਂ ਡੀਲਾਂ ਲੈ ਕੇ ਹਾਜ਼ਰ ਨੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਕੈਨੇਡਾ ਡੇ ਸਪੈਸ਼ਲ ਲਾਈਵ ਆਨ ਲੋਕੇਸ਼ਨ ਦੀ ਡੀਲਾਂ ਸੁੱਖ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਸੋ ਬਹੁਤ ਸਾਰੇ ਲਿਸਨਰ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਸ਼ੋਪਿੰਗ ਕਰ ਰਹੇ ਨੇ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਗੱਡੀਆਂ 'ਚ ਘੁਮਾ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਤੇ ਨਵੀ ਬਾਈ ਜੀ ਨਾਲ ਦੀ ਨਾਲ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ ਚੋਕਲੇਟ ਕਲਰ ਦਾ ਬਰਾਊਨ ਕਲਰ ਬਲੈਕ ਕਲਰ ਤੁਹਾਨੂੰ 3 ਕਲਰ ਆਪਸ਼ਨ ਵੀ ਮਿਲ ਜਾਣਗੀਆਂ ਸੋ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ ਸੋਫਾ ਐਂਡ ਲਪਸਿਟ 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ 2,2200 ਡਾਲਰ ਸੀ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ 799 ਦਾ 799 ਡਾਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ 3 ਸੀਟਰ ਸੋਫਾ 2 ਸੀਟਰ ਲਪਸਿਟ 4 ਰਿਕਲਾਈਨਰ ਡ੍ਰੌਪ ਡਾਊਨ ਕੱਪ ਹੋਲਡਰ ਫੁੱਲੀ ਲੋਡਡ 799 ਦਾ ਸਵੀਕਰ ਦੇ ਉੱਪਰ ਮਿਲਣਗਾ ਤੇ ਜਦੋਂ ਤੁਸੀਂ ਆ ਕੇ ਪੰਜਾਬੀ ਰਹਿਣਾ ਦਾ ਰੈਫਰੈਂਸ ਦੇਣਾ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਐਂਡ ਲਪਸਿਟ 799 ਦਾ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਹੁਣ ਪਹੁੰਚੋ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਆ ਕੇ ਡੀਲ ਨੂੰ ਲੌਕ ਕਰ ਲਓ ਲੈਦਰ ਦਾ ਰਿਕਲਾਈਨਰ ਸੋਫਾ ਐਂਡ ਲਪਸਿਟ 799 ਦਾ 799 ਡਾਲਰ ਦਾ ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਫ੍ਰੀ ਮਿਲ ਰਿਹਾ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਵੀ ਪਾਈ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਤੇ ਗੇੜਾ ਮਾਰੋ ਤੇ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਵਾਹ ਬੀ ਵਾਹ ਕਿਆ ਬਾਤ ਹੈ ਨਹੀਂ ਸਾ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ ਤੇ ਨੰਬਰ ਹੈ ਆਪਣਾ 905-673-333 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਸੁਣੋ ਧਿਆਨ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੇ ਤੁਸੀਂ ਰੈਨੋਵੇਸ਼ਨ ਦੇ ਫੀਲਡ ਚੋਂ ਜੇ ਤੁਸੀਂ ਕੰਟਰੈਕਟਰ ਹੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਹੁਤ ਹੀ ਹਾਈ ਐਂਡ ਬੜਾ ਲਗਜ਼ੂਰੀਅਸ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ ਸਟੀਲਸ ਅਤੇ ਡਿਕਸੀ ਦੇ ਕੋਰਨਰ ਤੇ 8005 ਡਿਕਸੀ ਰੋਡ ਹਰ ਇੱਕ ਪ੍ਰਾਈਸ ਨੂੰ ਬੀਟ ਕਰ ਰਹੇ ਨੇ ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ ਤੁਹਾਨੂੰ ਪਲੰਬਿੰਗ ਦਾ ਸਮਾਨ ਚਾਹੀਦਾ ਹੈ ਐਚਵੈਕ ਦੇ ਮਟੀਰੀਅਲ ਚਾਹੀਦੇ ਆ ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਆ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਾਲ ਇੰਸੂਲੇਸ਼ਨ ਹਰੇਕ ਪ੍ਰਾਈਸ ਬੀਟ ਬਰੈਂਪਟਨ ਚ ਡਿਲੀਵਰੀ ਫ੍ਰੀ ਹੋਰ ਕੀ ਚਾਹੀਦਾ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਨੇ ਵਨ ਐਂਡ ਓਨਲੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਵੀ ਯਾਦ ਰੱਖੋ ਟਰੱਕਾਂ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੰਬਰ ਹੈ 6472346293 ਬਹੁਤ ਹੀ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਤੁਸੀਂ ਜਾਓ ਇੱਕ ਵਾਰ ਵੀਕਐਂਡ ਹੈ ਅਲਾਈਨਮੈਂਟ ਓਇਲ ਚੇਂਜ ਟਾਇਰ ਨਵੇਂ ਪਵਾ ਲਓ ਬਈ 401 ਤੋਂ ਉੱਤਰ ਅਨੁਸਾਰ ਮਿਲਟਨ 3550 ਹੈਲੋ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਕਾਹਦੀ ਦਵਾਈ ਪੈਸਟ ਕੰਟਰੋਲ ਵਾਲਿਆਂ ਦਾ ਜੀ ਜ਼ਰੂਰ ਨੰਬਰ ਹੈ 647 614 6 1 4 7 6 ਹਾਂਜੀ ਦੱਸੋ ਕਿਹੜਾ
1: ਕੋਈ ਵੀ ਲਾ ਦਿਓ
0: ਸਿੱਧੂ ਮੂਸੇਵਾਲੇ ਦਾ ਕੋਈ ਵੀ ਗਾਣਾ ਸਾਰੇ ਵਧੀਆ ਅਸੀਂ ਸਿੱਧੇ ਸਾਦੇ ਉਹ ਲਾਉਣੇ ਤੁਹਾਡੇ ਲਈ ਚਲੋ ਕੋਈ ਗੱਲ ਚੱਕ ਦਿਆਂਗੇ ਫੱਟੇ ਨੋ ਪ੍ਰੋਬਲਮ ਪ੍ਰੋਗਰਾਮ ਹੈ ਪੰਜਾਬੀ ਦਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ ਜੇ ਬੰਦੇ ਦਾ ਦਿਲ ਟੁੱਟ ਜਾਂਦਾ ਬੰਦਾ ਕਹਿੰਦਾ ਯਾਰ ਉਹਦੀ ਬਸ ਯਾਦ ਹੀ ਸਤਾਈ ਜਾਂਦੀ ਆ ਕੀ ਪੈਗ ਲਾਉਣਾ ਠੀਕ ਆ ਜਾਂ ਬੰਦਾ ਕੁਛ ਹੋਰ ਕਰੇ ਹੁਣ ਬਹੁਤ ਵਾਰ ਹੁੰਦਾ ਯਾਰ ਕੋਈ ਕੁੜੀ ਛੱਡ ਛੁੱਟ ਜਾਂਦੀ ਆ ਕੋਈ ਚਲੋ ਜ਼ਿੰਦਗੀ ਦੇ ਵਿੱਚ ਦੇਖੋ ਬਹੁਤ ਸਾਰੀਆਂ ਚੀਜ਼ਾਂ ਬੜੀ ਅਪਸ ਐਂਡ ਡਾਊਨਸ ਨੇ ਸੋ ਤੁਹਾਡਾ ਕੀ ਖਿਆਲ ਹੈ ਕੀ ਪੈਗ ਲਾ ਲੈਣਾ ਚਾਹੀਦਾ ਜਾਂ ਬੰਦਾ ਹੋਰ ਕੁਛ ਕਰੇ ਜਿੰਮ ਜੁੰਮ ਲਾਵੇ ਬੰਦਾ ਗਾਣੇ ਸੁਣੇ ਬੰਦਾ ਮਿਹਨਤ ਕਰੇ ਕੀ ਕਰੇ ਬੰਦਾ ਯਾਰ ਬੜਿਆਂ ਦੇ ਦਿਲ ਟੁੱਟਦੇ ਆ ਰੋਜ਼ ਹੀ ਕਿਸੇ ਨਾ ਕਿਸੇ ਦਾ ਟੁੱਟਦਾ ਦੇਖੋ ਇਹ ਵੀ ਇੱਕ ਕਹਿੰਦੇ ਹੁੰਦੇ ਕਿ ਜੇ ਤੁਸੀਂ ਸੱਚਾ ਪਿਆਰ ਲੱਭਣਾ ਕਈ ਵਾਰ ਦਿਲ ਟੁੱਟਣਾ ਵੀ ਜ਼ਰੂਰੀ ਹੈ ਨੰਬਰ ਹੈ ਆਪਣਾ 905-673-3337 9056733337 ਕੀ ਕਰੇ ਬੰਦਾ ਮੈਨੂੰ ਦੱਸੋ ਮਾੜੇ ਆ 1981 ਹੈਲੋ
2: ਹਾਂਜੀ ਵੀਰੇ ਕੀ ਹਾਲ ਚਾਲ ਆ
0: ਬਹੁਤ ਵਧੀਆ ਕਿਵੇਂ ਹੋ
2: ਕੀ
0: ਕਰੇ ਬੰਦਾ
2: ਜਦੋਂ ਯਾਦ ਆਉਂਦੀ ਤੁਸੀਂ ਕਹਿੰਦੇ ਪਏ ਹੋ ਉਦੋਂ ਬੰਦਾ ਕੀ ਕਰੇ ਪੈਗ ਪੁੱਗ ਲਾ ਕੇ ਕੀ ਹੁੰਦਾ ਏਦਾਂ ਪੁੱਛਦੇ ਹੋ
0: ਨਹੀਂ ਮੈਂ ਨੀ ਪੁੱਛਦਾ ਪੈਗ ਲਾ ਕੇ ਕੀ ਹੁੰਦਾ ਪੈਗ ਲਾ ਕੇ ਤਾਂ ਬੰਦਾ ਸ਼ਰਾਬੀ ਹੁੰਦਾ ਬਟ ਕੀ ਪੈਗ ਲਾਉਣਾ ਚਾਹੀਦਾ ਬੰਦਾ ਹੋਰ ਕੁਛ ਕਰੇ
2: ਬਥੇਰੀਆਂ
0: ਨੇ
2: ਆਪਸ਼ਨ ਏਦਾਂ ਨਾ ਜੇ ਯਾਦ ਆਉਂਦੀ ਆ ਬੰਦੇ ਨੂੰ ਟੈਨਸ਼ਨ ਪੈਂਦੀ ਆ ਜਿਹੜੀ ਕੁੜੀ ਛੱਡ ਜਾਂਦੀ ਆ ਅੰਡਰਸਟੂਡ ਫੇਰ ਹੀ ਆ ਨਾ ਬੰਦੇ ਨੂੰ ਯਾਦ ਆਉਂਦੀ ਆ ਬਈ ਗਾਣੇ ਉਸ ਪੇਸ ਤੇ ਬਣਿਆ ਹੋਇਆ ਬਈ ਮੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਉਹ ਗਾਣੇ ਦਾ ਮਤਲਬ ਇਹ ਹੋਇਆ ਨਾ ਬਈ ਕੁੜੀ ਪਹਿਲਾਂ ਉਹਦੇ ਨਾਲ ਗਰਲਫ੍ਰੈਂਡ ਹੋਣੀ ਉਹਨੂੰ ਛੱਡ ਗਈ ਤੇ ਜਿਹੜਾ ਟੁੱਟਿਆ ਹੋਇਆ ਮੁੰਡੇ ਦਾ ਜਿਹੜਾ ਟੁੱਟਿਆ ਫਿਰ ਇਲਾਜ ਤਾਂ ਫਿਰ ਦਾਰੂ ਹੀ ਆ ਨਾ
0: ਠੀਕ ਹੈ ਥੈਂਕ ਯੂ ਦੇਖਦੇ ਹਾਂ ਵੀ ਇਹੀ ਇਲਾਜ ਹੈ ਹੋਰ ਵੀ ਕੋਈ ਹੈਗਾ ਸੋ ਬਾਈ ਜੀ ਕਹਿੰਦੇ ਦਿਲ ਟੁੱਟੇ ਦਾ ਇਹੀ ਇਲਾਜ ਹੈ ਦਾਰੂ ਹੋਰ ਕੁਛ ਨਹੀਂ ਹੈ ਸੋ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ ਹੋਰ ਕੋਈ ਇਲਾਜ ਹੈ ਜਾਂ ਦਾਰੂ ਹੀ ਹੈ ਫਿਰ ਸਾਰਿਆਂ ਨੂੰ ਤੁਸੀਂ ਕਹਿੰਦੇ ਹੁੰਦੇ ਆ ਕਿ ਬਸ ਦਾਰੂ ਤੇ ਇਲਾਜ ਹੋਣਾ ਹੈ ਸੋ ਨੰਬਰ ਹੈ ਆਪਣਾ 9056733337 9056733337 4400 ਹੈਲੋ
3: ਹੈਲੋ
0: ਹਾਂਜੀ ਵੈਲਕਮ ਕਿਵੇਂ ਹੋ ਬਹੁਤ ਵਧੀਆ ਜੀ
3: ਮੈਨੂੰ ਇੱਕ ਨੰਬਰ ਚਾਹੀਦਾ ਸੀ ਜੇ ਆਈ ਪੀ ਟੀਵੀ ਲਈ
0: ਬਿਲਕੁਲ ਆਈਪੀਟੀਵੀ ਲਈ ਨੰਬਰ ਹੈ 905-204-1313 905-204-1313 ਕੋਈ ਗੱਲ ਨੀ ਆਈ ਪੀ ਟੀਵੀ ਢਿੱਲੋ ਵੀਡੀਓ 905-204-1313 ਢਿੱਲੋ ਵੀਡੀਓ 2865 ਹੈਲੋ ਵਧੀਆ ਜੀ ਕਿਵੇਂ ਹੋ ਪੈਗ ਲਾ ਲਿਆ ਉਹਨੇ ਫਿਰ ਕੁੜੀ ਨੂੰ ਫੋਨ ਤੇ ਫੋਨ ਫੋਨ ਤੇ ਫੋਨ ਪਤਾ ਨੀ ਉਹਨੇ ਬੰਦਾ ਫਿਰ ਦਰਾ ਮੂਹਰੇ ਜਾ ਕੇ ਫਿਰ ਬੜਕਾ ਮਾਰੂਗਾ ਫਿਰ ਕੀ ਹੋਊਗਾ ਨਹੀਂ ਹੁਣ ਜੇ ਪੈਗ ਹੀ ਲਾ ਲਿਆ ਬੰਦੇ ਨੇ ਫਿਰ ਹੋਰ ਕੀ ਰਹਿ ਗਿਆ ਹੋਰ ਕੁਛ ਨੀ ਬੱਲੇ ਯਾਰ ਤੁਹਾਡੇ ਤੁਸੀਂ ਤਾਂ ਫਿਰ ਠੇਕੇ ਖਾਲੀ ਕਰੋਗੇ ਮੁਲਾ ਦਾ ਸੋ ਕੇ ਇੱਕ ਤੁਸੀਂ ਗੇੜਾ ਮਾਰਨਾ ਇਸ ਵੀਕਐਂਡ ਅੱਜ ਕੱਲ ਪਰਸੋਂ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ ਹੈ 1405 ਡਿਕਸੀ ਰੋਡ ਫਰੈਸ਼ ਸਾਗ ਬਹੁਤ ਸਾਰੀਆਂ ਸਬਜ਼ੀਆਂ ਪਾਲਕ ਮੇਥੇ ਧਨੀਆ ਬਾਥੂ ਤੁਸੀਂ ਜਾਓ ਇੱਕ ਵਾਰ ਇਹਨਾਂ ਦਾ ਚੱਕੀ ਦਾ ਆਟਾ ਪਿਓਰ ਨੈਚੁਰਲ ਆਟਾ ਜਿਹਦੇ ਵਿੱਚ ਟੋਪ ਦੇ ਇਨਗਰੀਡੀਅੰਟ ਨੇ ਫਾਈਬਰ ਹੈ ਨਿਊਟ੍ਰੀਅੰਟ ਟੋਪ ਦੇ ਨੇ ਗਿੱਲ ਫਾਰਮ ਡਿਕਸੀ ਐਂਡ ਕਿੰਗ 1405 ਡਿਕਸੀ ਰੋਡ ਗਿੱਲ ਫਾਰਮ ਫਰੈਸ਼ ਸਬਜ਼ੀਆਂ ਚੱਕੀ ਦਾ ਆਟਾ ਦੇਸੀ ਆਂਡੇ ਫਾਰਮ ਦਾ ਫਰੈਸ਼ ਦੁੱਧ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ ਗਿੱਲ ਫਾਰਮ ਦੇਖੋ ਸਮਰ ਦੇ ਵਿੱਚ ਨਾ ਕੁਝ ਕੰਮ ਨੇ ਜਿਹੜੇ ਬਸ ਸਮਰ 'ਚ ਹੀ ਹੁੰਦੇ ਆ ਉਹਨਾਂ ਵਿੱਚੋਂ ਇਹ ਹੈ ਰੂਫ ਦਾ ਕੰਮ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਕਾਲ ਕਰੋ ਪੈਸ਼ਨ ਰੂਫਿੰਗ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ ਸੋ ਫੁੱਲੀ ਇੰਸ਼ੋਰਡ ਕੰਪਨੀ ਆ ਬੜੇ ਵਧੀਆ ਬੰਦੇ ਨੇ ਨੰਬਰ ਹੈ 946-947-919-9493 6479199413 ਦੇ ਉੱਤੇ ਕਾਲ ਕਰੋ ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੇ ਜ਼ਰੂਰ ਕਾਲ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ ਸਾਡੇ ਨਾਲ ਅਭਿਸ਼ੇਕ ਜੁੜਿਆ ਕੈਲਡਨ ਮਿਤਸੂਬਿਸ਼ੀ ਤੋਂ ਅਭਿਸ਼ੇਕ ਕਿਵੇਂ ਹੋ
3: ਲਾਸਟ ਮੰਥ ਵੀ ਕਾਫੀ ਸਾਰੀ ਆਫਰ ਆਈਆਂ ਹੋਈਆਂ ਸੀ ਸਾਡੇ ਕੋਲ ਇਸ ਮੰਥ ਫੇਰ ਆਪਾਂ ਬਹੁਤ ਸਾਰੀ ਆਫਰ ਲੈ ਕੇ ਆਏ ਹਾਂ ਮੈਂ ਸਾਰੇ ਲਿਸਨਰ ਨੂੰ ਦੱਸਣਾ ਚਾਹੁੰਦਾ ਵੀ ਮਿਤਸੂਬਿਸ਼ੀ ਦੇ ਜਿੰਨੇ ਵੀ ਵਹੀਕਲ ਆਉਂਦੇ ਆ ਸਾਰੇ ਮੇਡ ਇਨ ਜਪਾਨ ਨੇ ਜਪਾਨ ਤੋਂ ਬਣ ਕੇ ਅਸੈਂਬਲ ਹੋ ਕੇ ਪੂਰੇ ਮੈਨੂਫੈਕਚਰ ਜਪਾਨ ਦੇ ਵਿੱਚ ਹੀ ਹੋ ਕੇ ਇੱਥੇ ਆਉਂਦੇ ਆ ਸਾਡੇ ਕੋਲ ਮੋਸਟ ਰਿਲਾਇਬਲ ਵਹੀਕਲ ਮੰਨੇ ਜਾਂਦੇ ਆ ਜਿਹੜੇ ਜੈਪਨੀਜ਼ ਮੈਨੂਫੈਕਚਰਡ ਹੁੰਦੇ ਆ ਸਾਰੇ ਤਾਂ ਹੀ ਕਰਕੇ ਜਿਹੜੀ ਸਾਡੀ ਕੰਪਨੀ ਹੈਗੀ ਉਹ 10 ਸਾਲ 1,60,000 ਕਿਲੋਮੀਟਰ ਦੀ ਪਾਵਰ ਟ੍ਰੇਨ ਵਾਰੰਟੀ ਗੱਡੀ ਦੇ ਨਾਲ ਸਟੈਂਡਰਡ ਦਿੰਦੀ ਆ ਇੰਨੀ ਵਾਰੰਟੀ ਕਿਸੇ ਵੀ ਬ੍ਰਾਂਡ ਚ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਇੰਨੀ ਵਾਰੰਟੀ ਸਟੈਂਡਰਡ ਕਿਸੇ ਵੀ ਗੱਡੀ ਦੇ ਨਾਲ ਅੱਜ ਦੀ ਡੇਟ ਚ ਨਹੀਂ ਮਿਲੂਗੀ ਗੱਡੀਆਂ ਦਾ ਜਿਹੜਾ ਪ੍ਰਾਈਸ ਹੈਗਾ ਜੀ 24,998 ਯਾਨੀ ਕਿ 25,000 ਤੋਂ ਸਾਡਾ ਪ੍ਰਾਈਸ ਸ਼ੁਰੂ ਹੋ ਜਾਂਦਾ ਸਾਰੇ ਸਾਡਾ ਜਿਹੜਾ ਵੀ ਸਾਡਾ ਲਾਈਨ ਅਪ ਹੈਗਾ ਉਹ ਐਸ ਯੂ ਵੀ ਦਾ ਹੈਗਾ ਸੋ ਆਰ ਵੀ ਆਰ ਜਿਹੜੀ ਗੱਡੀ ਹੈਗੀ ਆ 24,998 ਤੋਂ ਇਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ 0% ਦੀ ਆਫਰ ਇਹਦੇ ਤੇ ਚੱਲਦੀ ਪਈ ਆ ਜੇ ਤੁਸੀਂ 3 ਸਾਲ ਲਈ ਫਾਈਨਾਂਸ ਕਰਾਉਣੀ ਆ 0% ਤੇ ਯਾਨੀ ਕਿ ਕੋਈ ਵਿਆਜ ਨੀ ਤੁਸੀਂ ਗੱਡੀ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ ਜੇ ਤੁਸੀਂ 7 ਸਾਲਾਂ ਤੇ ਵੀ ਫਾਈਨਾਂਸ ਕਰਾਉਣੀ ਆ ਤਾਂ ਵੀ 2% ਇੰਟਰਸਟ ਰੇਟ ਹੈਗਾ ਜਿਹੜਾ ਕੀ ਹੈਗਾ 1.99 ਓਨਲੀ 187 ਦੇ ਲਾਗੇ ਛਾਗੇ ਕੁਛ ਇਹਦੀ ਬਾਈ ਵੀਕਲੀ ਬਣਦੀ ਆ ਜੇ ਕਿਸੇ ਨੇ 7-ਸੀਟਰ ਆਪਸ਼ਨ ਲੈਣਾ ਯਾਨੀ ਕਿ ਵੱਡਾ ਵਹੀਕਲ ਚਾਹੀਦਾ ਤੁਹਾਨੂੰ ਤੁਹਾਡੀ ਫੈਮਿਲੀ ਵੱਡੀ ਆ ਸੋ ਸਾਡਾ ਜਿਹੜਾ ਸਭ ਤੋਂ ਹੌਟ ਸੈਲਰ ਵਹੀਕਲ ਆ ਉਹ ਹੈਗਾ ਆਊਟਲੈਂਡਰ ਤੁਸੀਂ ਆਮ ਸੜਕਾਂ ਤੇ ਆਉਂਦਾ ਜਾਂਦਾ ਵੇਖਿਆ ਹੋਣਾ 36,398 ਯਾਨੀ ਕਿ 36,400 ਦੇ ਲਾਗੇ ਛਾਗੇ ਦੀ ਪ੍ਰਾਈਸ ਸ਼ੁਰੂ ਹੋ ਜਾਂਦੀ ਆ 263 ਬਾਈ ਵੀਕਲੀ ਤੋਂ ਪੇਮੈਂਟ ਸਟਾਰਟ ਹੋ ਜਾਂਦੀ ਆ ਸਿਰਫ 263 ਦੇ ਵਿੱਚ ਤੁਸੀਂ 7-ਸੀਟਰ ਆਊਟਲੈਂਡਰ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ ਇਸ ਗੱਡੀ ਤੇ ਸਪੈਸ਼ਲ ਆਫਰ ਆਇਆ ਇਸ ਮੰਥ ਦਾ ਸਾਡੇ ਕੋਲ 7 ਈਅਰ ਤੇ ਸਿਰਫ 1.99 ਸਿਰਫ 1.99 ਇੰਟਰਸਟ ਰੇਟ ਰਹਿਣਾ ਜੇ ਤੁਸੀਂ 7 ਸਾਲ ਦੀ ਫਾਈਨਾਂਸ ਕਰਾਉਂਦੇ ਹੋ। ਜੇ 5 ਸਾਲ ਦੀ ਵੀ ਜੇ ਤੁਸੀਂ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਤਾਂ ਸਿਰਫ 0.49% ਇੰਟਰਸਟ ਰੇਟ ਰਹੂਗਾ ਇਸ ਗੱਡੀ ਤੇ। ਵਾਰੰਟੀ ਸੇਮ ਉਹੀ ਲੈਣੀ ਆ, 10 ਸਾਲ 1,60,000 ਕਿਲੋਮੀਟਰ ਦੀ। ਜੇ ਸਾਡੇ ਕੋਈ ਵੀ ਲਿਸਨਰ ਆਪਣੀ ਪੁਰਾਣੀ ਗੱਡੀ ਡਰਾਈਵ ਕਰ ਰਹੇ ਆ, ਉਹਨੂੰ ਚੇਂਜ ਕਰਨਾ ਚਾਹੁੰਦੇ ਆ, ਕਿਸੇ ਵੀ ਸਾਲ ਦੀ ਗੱਡੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ, ਤੁਸੀਂ ਸਾਡੇ ਕੋਲ ਗੱਡੀ ਲੈ ਕੇ ਆਓ। ਮਾਰਕੀਟ ਤੋਂ ਜ਼ਿਆਦਾ ਵਧੀਆ ਵੈਲਿਊ ਦੇਵਾਂਗੇ ਤੁਹਾਨੂੰ। ਤੁਸੀਂ ਆਪਣੀ ਪੁਰਾਣੀ ਗੱਡੀ ਦੀ ਬੱਸਾਂ ਨੂੰ ਚਾਬੀ ਦਿਓ ਤੇ ਤੁਹਾਨੂੰ ਆਪਾਂ ਨਵੀਂ ਗੱਡੀ ਦੇ ਕੇ ਵਿਦ ਆਫਰਸ ਤੁਹਾਨੂੰ ਜ਼ਰੂਰ ਆਪਾਂ ਨਵੀਂ ਗੱਡੀ ਦੇ ਕੇ ਤੋਰਾਂਗੇ। ਸਾਡਾ ਐਡਰੈਸ ਹੈਗਾ 3511 ਹਾਈਵੇ 9 ਇਨ ਕੈਲੇਡਨ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਆ। ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਸੀਗੇ ਨਾ ਰੇਡੀਓ ਦੇ, ਸਾਡੇ ਕੋਲ ਕਾਲਸ ਆਉਂਦੀਆਂ ਸੀਗੀਆਂ ਵੀ ਆਪਾਂ ਵੀਕਡੇ ਦੇ ਵਿੱਚ ਨਹੀਂ ਆ ਸਕਦੇ, ਸੋ ਉਹਨਾਂ ਸਾਰਿਆਂ ਲਈ ਆਪਾਂ ਕੀ ਆ ਹੁਣ ਸੰਡੇ ਵੀ ਡੀਲਰਸ਼ਿਪ ਓਪਨ ਕਰਨੀ ਸ਼ੁਰੂ ਕਰਤੀ ਆ 11 ਤੋਂ 5। ਸੋ 7 ਡੇਜ਼ ਡੀਲਰਸ਼ਿਪ ਓਪਨ ਆ, ਤੁਸੀਂ ਕਦੀ ਵੀ ਸਾਡੇ ਕੋਲ ਆਓ, ਜਾਂ ਫਿਰ ਜੇ ਕੋਈ ਇਨਕੁਆਇਰੀ ਹੈਗੀ ਆ ਤਾਂ ਸਾਨੂੰ ਫੋਨ ਕਰ ਸਕਦੇ ਹੋ 6476782754 6476782754।
0: Very good. Number is quick, 6476782754. Caledon Mitsubishi 6476782754. Bahut shukriya ji, I'm Abhishek, sorry. So studio da apna number hai 905-673-3337, 905-673-3337 apna phone number hai. Ek tonu number dene yaar akhaan di surgery layi. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ

0: www.ministrymissionway.io 289-982-9597 289-982-9597. Very good. G7482. Hello?
1: Dr. Khan.
0: 7482. Hello? ਆਪਣਾ ਯਾਰ ਰੇਡੀਓ ਬੰਦ ਕਰ ਲਓ ਭਾਜੀ, ਤੁਹਾਡੀ ਆਵਾਜ਼ ਨਹੀਂ ਮੈਨੂੰ ਆ ਰਹੀ। 7482 ਹਾਂਜੀ, ਕਾਹਦਾ ਜੀ ਨੰਬਰ?
2: ਆਦਮਨ ਚ ਕੰਮ ਕਰਨ ਨੂੰ।
0: ਹਾਂਜੀ, ਉਹਨਾਂ ਦਾ ਲਿਖ ਲਓ ਜੀ ਨੰਬਰ ਤੁਸੀਂ।
2: ਹਾਂਜੀ ਲਿਖਾਇਓ।
0: ਉਹਨਾਂ ਦਾ ਨੰਬਰ ਹੈ 647।
2: ਹਾਂਜੀ।
0: 278।
2: ਹਾਂਜੀ।
0: 53।
2: 53।
0: 94। ਛੱਡ ਕੇ ਵੀ ਜਾਣਗੇ, ਬਹੁਤ ਹੀ ਵਧੀਆ ਤੁਹਾਨੂੰ ਪੇ ਦੇ ਰਹੇ ਨੇ, ਟਾਈਮ ਸਿਰ ਪੇ ਕਰਨਗੇ। 6472785394 ਨੰਬਰ ਹੈ। 6472785394 6472785394 ਕਾਲ ਕਰੋ ਤੇ ਫਾਰਮ ਦੇ ਲਈ ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ, ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਾਲ ਕਰੋ। 6472785394 ਇੱਕ ਵਾਰ ਫਿਰ ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ ਤੋਹਫੇ ਤੇ ਨਾਲ ਡਿਸਕਾਊਂਟ ਆਪਣੇ ਘਰ ਲੈ ਕੇ ਜਾ ਰਹੇ ਨੇ। ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਇਸ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ। ਬਹੁਤ ਸਾਰੇ ਜਿਹੜੇ ਨਵੀਂ ਬਾਈ ਜੀ ਟਰਕੀ ਨੇ ਸੋਫਾ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਇਹਨਾਂ ਤੇ ਡਿਸਕਾਊਂਟ ਮਿਲਣਾ। ਰੀਅਲ ਮਾਰਬਲ ਡਾਇਨਿੰਗ ਟੇਬਲਾਂ ਤੇ ਵੱਡੇ ਵੱਡੇ ਡਿਸਕਾਊਂਟ ਆ। ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ। ਬਹੁਤ ਸਾਰੇ ਜੇ ਮੇਰੇ ਸਾਹਮਣੇ ਇੱਕ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ, ਸੋ ਡਿਜ਼ਾਈਨਰ ਤੁਸੀਂ ਫਰਨੀਚਰ ਲੈਣ ਲਈ ਪਹੁੰਚੋ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਵਾਲੇ ਸਾਈਡ ਟਰਕੀ ਦਾ ਸੋਫਾ ਸੈੱਟ ਲਿਖਣਾ, ਟਰਕੀ ਸਟਾਈਲ ਦਾ ਡਿਜ਼ਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੱਪ ਸੈੱਟ, ਗੋਲਡਨ ਲੈਕਸ ਪਰਫਾਰਮੈਂਸ ਫੈਬਰਿਕ ਬੇਜ ਕਲਰ ਦਾ ਸੋਫਾ ਸੈੱਟ, ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦੇ ਵਿੱਚ ਪਰਫਾਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਕਸ ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਜਿਹਦੀ ਆ ਕੇ ਦੇਖ ਲਓ ਰੈਗੂਲਰ ਕੀਮਤ $2300 ਲੱਗੀ ਹੋਈ ਹੈ। ਜਿੰਨੇ ਵੀ ਪਰਿਵਾਰ ਇਸ ਵੀਕਡ ਦੇ ਉੱਪਰ ਆਉਣਗੇ ਟਰਕੀ ਦਾ ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦਾ $1299 ਦਾ $1000 ਤੁਸੀਂ ਸੇਵ ਕਰ ਸਕਦੇ ਹੋ। $1299 ਦੇ ਵਿੱਚ ਟਰਕੀ ਦਾ ਸੋਫਾ ਐਂਡ ਲੱਪ ਸੈੱਟ ਬੇਜ ਕਲਰ ਦਾ ਗੋਲਡਨ ਲੈਕਸ ਨਾਲ ਮਿਲਣਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਫ੍ਰੀ ਫ੍ਰੀ, ਟਰਕੀ ਦਾ ਸੋਫਾ ਐਂਡ ਲੱਪ ਸੈੱਟ $1299 ਦਾ ਬੇਜ ਕਲਰ ਦਾ ਗੋਲਡਨ ਲੈਕਸ ਦੇ ਨਾਲ ਡਿਜ਼ਾਈਨਰ ਪਿੱਲਰ ਦੇ ਨਾਲ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਾ ਵੀ ਭਾਜੀ
0: ਕੀ ਪਤਾ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਾਓ। ਸੋ ਗੱਲ ਮੈਂ ਅੱਜ ਕਰ ਰਿਹਾ ਸੀ, ਮੈਂ ਗਾਣਾ ਲਾਇਆ ਦੀਪ ਕਰਨ ਦਾ ਕਿ ਕੀ ਸੀ ਬੋਲ, ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਤੇ ਫਿਰ ਕੁੜੀ ਕਹਿੰਦੀ ਹੈ ਕਿ ਵੀ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ। ਮੈਂ ਫਿਰ ਸਵਾਲ ਕੀਤਾ, ਮੈਂ ਕਿ ਯਾਰ ਜੇ ਵਾਕਈ ਯਾਦ ਸਤਾ ਰਹੀ ਹੈ, ਕੋਈ ਇੱਦਾਂ ਦਾ ਪੰਗਾ ਪਿਆ, ਕੀ ਇਹ ਗੱਲ ਠੀਕ ਹੈ ਵੀ ਬਸ ਪੈਗ ਲਾ ਲਓ। ਹੁਣ ਮੈਨੂੰ 2-4 ਵੀਰਾਂ ਦਾ ਫੋਨ ਆਇਆ, ਕਹਿੰਦੇ ਕਿ ਨਵੀਂ ਯਾਰ ਗੱਲ ਠੀਕ ਹੈ ਬਾਈ ਦੀ, ਵੀ ਪੈਗ ਹੀ ਇਲਾਜ ਆ, ਹੋਰ ਕੁਛ ਨਹੀਂ। ਮੈਂ ਕਿਹਾ ਯਾਰ ਇਲਾਜ ਹੋਰ ਬੜੇ ਆ, ਜਿਮ ਜਾਓ, ਲਿਖਣ ਲੱਗ ਜਾਓ, ਕੋਈ ਤੁਸੀਂ ਜੋਬ ਨਵੀਂ ਲੱਭ ਲਓ, ਕੁਛ ਵੀ ਕਰ ਲਓ। ਕਹਿੰਦੇ ਨਹੀਂ ਯਾਰ ਨਵੀਂ ਜੋ ਪੈਗ ਦਾ ਸਵਾਦ ਹੈ ਬਸ ਉਹੀ ਹੈ, ਤੇ ਪੈਗ ਲਾ ਲਿਆ ਕਰੋ, ਤੇ ਉਹੀ ਯਾਦ ਜੇ ਕਿਸੇ ਦੀ ਸਤਾਉਂਦੀ ਹੈ ਤਾਂ ਉਹੀ ਇੱਕ ਇਲਾਜ ਹੈ। ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਵੀ ਬੰਦੇ ਨੂੰ ਜੇ ਕਿਸੇ ਦੀ ਯਾਦ ਆ ਰਹੀ ਹੈ ਵੀ ਬਸ ਪੈਗ ਲਾ ਲਓ ਠੀਕ ਹੈ, ਜਾਂ ਨਹੀਂ ਹੋਰ ਵੀ ਬੜੀਆਂ ਚੀਜ਼ਾਂ ਨੇ, ਤੁਹਾਡਾ ਜੇ ਕਦੇ ਦਿਲ ਦੁਲ ਟੁੱਟਿਆ ਤੁਸੀਂ, ਜਾਂ ਤੁਹਾਨੂੰ ਬਾਹਲੀ ਕਿਸੇ ਦੀ ਯਾਦ ਆਈ, ਤੁਸੀਂ ਕੀ ਕੀਤਾ? ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਲੋਬਲ ਕੰਫਰਟ ਏਅਰ ਦਾ ਨੰਬਰ ਦੇ ਰਿਹਾ, ਏਸੀ ਤੁਹਾਡਾ ਖਰਾਬ ਹੈ, ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ, ਤਾਂ ਗਲੋਬਲ ਕੰਫਰਟ

0: 905-709-9080 ਨੰਬਰ ਹੈ, 9057909080 ਨੰਬਰ ਹੈ, ਗਲੋਬਲ ਕੰਫਰਟ ਏਅਰ। ਜਾਂ ਤੁਸੀਂ ਬ੍ਰੈਂਡ ਨਿਊ ਏਸੀ, ਬ੍ਰੈਂਡ ਨਿਊ ਫਰਨੈਸ ਲਵਾਉਣਾ ਚਾਹੁੰਦੇ ਹੋ ਤੇ $1800 ਦਾ ਰੀਬੇਟ ਤੁਹਾਨੂੰ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਚ। ਵਾਹ! ਸੋ ਤੁਸੀਂ ਨੰਬਰ ਲਿਖ ਲਓ, 905-709-9080 ਗਲੋਬਲ ਕੰਫਰਟ ਏਅਰ, ਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 905-673-3337, 9056733337, 9056733337 ਆਪਣਾ ਨੰਬਰ ਹੈ। ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ, ਕੀ ਖਿਆਲ ਹੈ ਤੁਹਾਡਾ? ਫਿਰ ਲਾਉਂਦੇ ਹਾਂ ਥੋੜੇ ਜਿਹੇ, ਅੱਜ ਫਰਾਈਡੇ ਵੀ ਹੈ, ਵੀ ਸਾਡਾ ਰੋਜ਼ ਸ਼ਾਮ ਨੂੰ ਹੈ ਨਹੀਂ ਸਰਦਾ, ਜਾਂ ਕਿਹੜੇ ਕਿਹੜੇ ਹੋਰ ਕੋਈ ਨਾ ਕੋਈ ਗਾਣੇ ਤਾਂ ਬਣੇ ਹੋਣਗੇ, ਵੀ ਕਿਸੇ ਦੀ ਯਾਦ ਆ ਰਹੀ ਹੈ, ਦਿਲ ਟੁੱਟ ਗਿਆ, ਪੈਗ ਲਾ ਲਿਆ। ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। ਤੇ ਤੁਹਾਡੀਆਂ ਕੁਝ ਕਾਲਾਂ ਲੈ ਲਈਆਂ, ਨਾਲੇ ਬਹਾਨੇ ਨਾਲ ਤੁਹਾਡੇ ਨਾਲ ਦੇਖੋ ਦੇਖੋ ਗੱਲਬਾਤ ਤੁਹਾਡੇ ਨਾਲ ਹੋ ਜਾਵੇ, ਇਹੀ ਸਾਡਾ ਮਕਸਦ ਹੁੰਦਾ। ਆਪਣਾ ਕਿਹੜਾ ਟੋਪਿਕ, ਆਪਾਂ ਕੋਈ ਕਹਿੰਦੇ ਹੁੰਦੇ ਕਿ ਕੋਈ ਬਾਹਲੀ ਕੋਈ ਸਾਇੰਟਿਫਿਕ ਡਿਸਕਵਰੀ ਕਰਨੀ ਹੁੰਦੀ ਹੈ, ਨਾਲੇ ਤਾਂ ਦੇਖੋ ਤੁਹਾਡੀਆਂ ਕੁਝ ਯਾਦਾਂ, ਤੁਹਾਡੇ ਕੁਝ ਐਕਸਪੀਰੀਅੰਸ, ਤੁਹਾਡਾ ਓਪੀਨੀਅਨ ਕਿਤੇ ਆ ਕਿਤੇ ਸੁਣ ਲੈਂਦੇ ਹਾਂ, ਇਹੀ ਸਾਡੇ ਲਈ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਹੈ। HK ਮੂਵਰਸ ਨੂੰ ਯਾਦ ਰੱਖੋ, ਜੇ ਮੂਵ ਹੋ ਰਹੇ ਹੋ ਨਵਾਂ ਘਰ ਲੈ ਲਿਆ, ਮੁਬਾਰਕਾਂ, 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ। HK ਮੂਵਰਸ 416-524-6704 HK ਮੂਵਰਸ 416-524-6704 HK ਮੂਵਰਸ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਤੁਸੀਂ ਅਗਰ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ, ਕਿਚਨ, ਕਾਊਂਟਰ ਟੋਪ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ, 416-859-1920 ਮਿਸਟਰ ਜਸਪਾਲ ਰਾਏ ਭਾਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਕੀ ਤੁਹਾਡਾ ਖਿਆਲ ਹੈ? ਸਿੰਪਲ ਤੁਹਾਨੂੰ ਸਵਾਲ ਹੈ, ਜੇ ਫਰਾਈਡੇ ਹੈ, ਬੜਾ ਕੋਈ ਆਪਾਂ ਕਹਿੰਦੇ ਹੁੰਦੇ ਕਿ ਲੰਬੀ ਚੌੜੀ ਗੱਲ ਨਹੀਂ ਕਰਨੀ, ਤੁਹਾਡਾ ਕੀ ਓਪੀਨੀਅਨ ਹੈ? ਵੀ ਕਿਸ ਦਾ ਦਿਲ ਟੁੱਟਦਾ, ਕਿਸ ਦੀ ਯਾਦ ਆ ਰਹੀ ਹੈ, ਕੀ ਦਾਰੂ ਪੀਣੀ ਇੱਕ ਸਹੀ ਉਸ ਚੀਜ਼ ਲਈ ਸਲੂਸ਼ਨ ਹੈ ਜਾਂ ਨਹੀਂ? ਨੰਬਰ ਹੈ ਆਪਣਾ 905-673-3337, 9056733337, 9056733337 ਆਪਣਾ ਫੋਨ ਨੰਬਰ ਹੈ। ਤੇ ਤੁਹਾਡੀਆਂ ਕਾਲਸ ਲਈ ਯਾਰ, ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ, 905-673-3337। ਤੇ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ, ਗੱਡੀਆਂ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਹੋਣ ਵਾਲੀ ਹੈ, ਆਟੋ, ਹੋਮ, ਕਮਰਸ਼ਲ ਇੰਸ਼ੋਰੈਂਸ, ਰਾਜਵੰਤ ਕੌਰ। ਰਾਜਵੰਤ ਇੱਕ ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 25 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ, ਤੇ 30% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦਿੰਦੇ ਆ। ਰਾਜਵੰਤ ਕੌਰ 647-674-4735, ਰਾਜਵੰਤ ਕੌਰ 647-674-4735, ਰਾਜਵੰਤ ਕੌਰ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ, ਤੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਵਧੀਆ ਟੌਪ ਦਾ ਇੱਕ ਚੰਗਾ ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਸੋ ਅੱਜ ਨਾਲ ਦੀ ਨਾਲ ਮੈਸੀ ਸਾਹਿਬ ਵੀ ਖੇਡ ਰਹੇ ਹੈ ਫੀਫਾ ਵਰਲਡ ਕੱਪ, ਮੈਸੀ ਦੇ ਨਾਲੇ ਮੈਨੂੰ ਲੱਗਦਾ ਕਿ ਗੋਲ ਵੀ ਕੀਤਾ, ਯੈਸ, 1-0 ਕਾਬੋ ਵਰਡੇ ਨਾਲ ਖੇਡ ਰਹੇ ਆ। ਸੋ ਹੁਣ ਪ੍ਰੋਬੇਬਿਲਿਟੀ ਅਰਜਨਟੀਨਾ ਦੀ 94% ਹੈ ਜਿੱਤਣ ਦੀ। ਮੈਸੀ ਕਹਿੰਦਾ ਹੋਊਗਾ ਯਾਰ ਕਿ ਕੱਲ੍ਹ ਰੋਨਾਲਡੋ ਨੇ ਪੱਟੇ ਚੱਕ ਤੇ, ਅੱਜ ਮੇਰੀ ਵਾਰੀ ਹੈ ਕਿ ਮੈਂ ਕਿਉਂ ਪਿੱਛੇ ਹਟਾ ਹੈ। ਸੋ ਲੈਟਸ ਸੀ, ਦੇਖਦੇ ਹਾਂ ਕਿ ਕੀ ਬਣਦਾ, ਜਿੱਤ ਜਾਣਗੇ ਅਰਜਨਟੀਨਾ ਵਾਲੇ, ਕਿਹੜਾ ਇੰਨੀ ਛੇਤੀ ਹਾਰਨ ਲੱਗੇ ਆ, ਏਡੀ ਵੱਡੀ ਟੀਮ ਹੈ, ਏਡਾ ਵੱਡਾ ਸੌਕਰ ਦਾ ਦੇਸ਼ ਹੈ। ਬਟ ਜਿਹੜੇ ਹਿਸਾਬ ਨਾਲ ਕੱਲ ਰੋਨਾਲਡੋ ਨੂੰ ਇੱਕ ਪਿਆਰ ਮਿਲਿਆ ਟੋਰਾਂਟੋ ਵੱਲੋਂ ਨਾ, ਮੈਨੂੰ ਲੱਗਦਾ ਮੈਂ ਪਹਿਲੀ ਵਾਰ ਦੇਖਿਆ ਵੀ ਕਿਸੇ ਐਥਲੀਟ ਨੂੰ ਇੱਥੇ ਆਉਣ 'ਤੇ ਇੰਨਾ ਪ੍ਰੇਮ, ਇੰਨਾ ਪਿਆਰ ਮਿਲਿਆ ਹੋਵੇ। ਸੜਕਾਂ ਭਰੀਆਂ ਰੋਨਾਲਡੋ ਦੀਆਂ, ਕਹਿ ਲਓ ਕਿ ਰੋਨਾਲਡੋ ਨੇ ਚੀਕਾਂ ਮਾਰ ਰਿਹਾ, ਪੋਰਚੁਗਲ ਦੇ ਲੋਕ ਚੀਕਾਂ ਮਾਰਿਆ। ਉਹ ਜਿਹੜੀ ਪੋਰਚੁਗਲ ਦੀ ਟੀਮ ਵੀ ਸੀ ਨਾ, ਉਹ ਵੀ ਬਹੁਤ ਹੈਰਾਨ ਸੀ ਕਿ ਬੱਲੇ ਬੱਲੇ ਯਾਰ ਇਹ ਹੋ ਕੀ ਰਿਹਾ। ਉਹਨਾਂ ਲਈ ਵੀ ਕਾਫੀ ਵੱਡੀ ਗੱਲ ਹੈ, ਮੇ ਬੀ ਹੋ ਸਕਦਾ ਉਹਨਾਂ ਨੇ ਕਦੇ।
1: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

सब काला मुझे अरिष्ट करे।

Telephone 905-799-9400.

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ ਜੋ G26। ਟੌਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1115 ਤੇ 416-213-1165।
1: अस्य श्री आदित्य कवच स्तोत्र महामंत्रस्य अगस्त्यो भगवान ऋषिः अनुष्टुप् छन्दः आदित्यो देवता ऋणिये बीजं सूर्यगुं शक्तिः।

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1115 ਤੇ 416-213-1165।
1: अस्य श्री बुद्ध कवच स्तोत्र महा

I

Ah!

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ ਅੱਜ ਬਹੁਤ ਹੀ ਪਿਆਰੀ ਸਵੇਰ ਜੀ, ਐਤਵਾਰ ਦਾ ਦਿਨ 5 ਜੁਲਾਈ 2026 ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਉਮੀਦ ਕਰਦੀ ਹਾਂ ਕਿ ਇਸ ਆਵਾਜ਼ ਨੂੰ ਤੁਸੀਂ ਭੁੱਲੇ ਤਾਂ ਨਹੀਂ ਹੋਣੇ। ਸੋ ਅੱਜ ਤੋਂ ਜੀ ਫਿਰ ਤੋਂ ਤੁਹਾਡੇ ਰੂਬਰੂ ਹਾਂ ਅਤੇ ਆਓ ਇਕੱਠਿਆਂ ਇਸ ਸਵੇਰ ਦੀ ਸ਼ੁਰੂਆਤ ਕਰੀਏ। ਅਤੇ ਸਭ ਤੋਂ ਪਹਿਲਾਂ ਜੀ ਆਓ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

हर कृपा ते वसै मन आए, रहाउ अवगुण काट।

ਸੱਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਧਾ ਮਾਰ

नानक नाम मिले मन मानिया, सहज जिन प्रभ जान पछाणे।

0: ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ।
1: ਪ੍ਰੋਗਰਾਮ ਜੀ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ। 5 ਜੁਲਾਈ ਦਾ ਬਹੁਤ ਹੀ ਪਿਆਰਾ ਜਿਹਾ ਦਿਨ ਜੋ ਅਸੀਂ ਸ਼ੁਰੂ ਕਰ ਰਹੇ ਹਾਂ, ਅਤੇ ਇਹ ਜੋ ਨਵੀਂ ਸਵੇਰ ਹੈ, ਨਵੀਆਂ ਸੋਚਾਂ ਅਤੇ ਨਵੀਆਂ ਖੁਸ਼ੀਆਂ ਲੈ ਕੇ ਆਈ ਹੈ, ਅਤੇ ਇਸ ਨੂੰ ਆਪਣੀ ਪਿਆਰੀ ਜੀ ਸਮਾਈਲ ਦੇ ਨਾਲ ਜ਼ਰੂਰ ਐਕਸੈਪਟ ਕਰੀਏ, ਜ਼ਰੂਰ ਸਵੀਕਾਰ ਕਰੀਏ। ਅਤੇ ਐਤਵਾਰ ਦਾ ਦਿਨ, ਪਿਆਰਾ ਦਿਨ ਜਿੱਥੇ ਮੌਸਮ ਬਹੁਤ ਹੀ ਸੋਹਣਾ ਹੈ, ਜੋ ਅਸੀਂ ਸ਼ੁਰੂ ਇਸ ਵੇਲੇ ਕਰ ਰਹੇ ਹਾਂ। ਅਤੇ ਫਿਰ ਹੁਣ ਸਵੇਰੇ ਸਵੇਰੇ ਸੈਰ ਦਾ ਤਾਂ ਅਜਿਹੇ ਮੌਸਮ ਦੇ ਵਿੱਚ ਅਲੱਗ ਹੀ ਆਨੰਦ ਹੈ। ਉਮੀਦ ਕਰ ਰਹੇ ਹੋ ਕਿ ਤੁਸੀਂ ਉਮੀਦ ਅਸੀਂ ਕਰਦੇ ਹਾਂ ਕਿ ਤੁਸੀਂ ਅੱਜ ਦਾ ਇਹ ਦਿਨ ਜੋ ਹੈ, ਇਹ ਪਿਆਰੀ ਸਵੇਰ ਜੋ ਹੈ, ਖੂਬ ਮਾਣ ਰਹੇ ਹੋ। 21 ਡਿਗਰੀ ਟੈਂਪਰੇਚਰ ਜੀ ਇਸ ਵੇਲੇ ਨੇ, ਅਤੇ ਦਿਨ ਭਰ ਅੱਜ ਮੌਸਮ ਜੋ ਹੈ ਉਹ ਪਲੈਜ਼ੈਂਟ ਰਹਿਣ ਵਾਲਾ। ਜਿੱਥੇ ਅੱਜ ਦਿਨੇ ਬੱਦਲਵਾਈ ਬਣੀ ਰਹੇਗੀ, ਉੱਥੇ ਜੀ ਟੈਂਪਰੇਚਰ 26 ਡਿਗਰੀ ਤੱਕ ਜਾਣਗੇ। ਸੋ ਜੋ ਸਾਨੂੰ ਉਮੀਦ ਹੁੰਦੀ ਹੈ ਕਿ ਚਲੋ ਗਰਮੀ ਹੋਵੇ, ਪਰ ਇੰਨੀ ਵੀ ਗਰਮੀ ਨਾ ਹੋਵੇ ਕਿ ਬਰਦਾਸ਼ਤ ਤੋਂ ਬਾਹਰ ਹੋਵੇ। ਸੋ ਅੱਜ ਜੀ ਮੌਸਮ ਜੋ ਹੈ ਕਾਫੀ ਪਲੈਜ਼ੈਂਟ ਹੋਵੇਗਾ, ਅਤੇ ਜੀ ਪੂਰਾ ਅਜਿਹਾ ਮੌਸਮ ਹੋਣਾ ਹੈ ਕਿ ਅੱਜ ਦੀ ਛੁੱਟੀ ਨੂੰ ਤੁਸੀਂ ਬਾਹਰ ਜਾ ਕੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਮਨਾ ਸਕੋਗੇ। ਸੋ ਜੀ ਅੱਜ ਦਾ ਇਹ ਜੋ ਦਿਨ ਹੈ, ਆਗਾਜ਼ ਜੋ ਅਸੀਂ ਕਰ ਲਿਆ, ਅਤੇ ਜੀ ਸੂਰਜ ਜੋ ਚੜ੍ਹ ਚੁੱਕਾ ਹੈ, ਅਤੇ ਹੌਲੀ ਹੌਲੀ ਜੋ 5:43 'ਤੇ ਦਿਨ ਚੜ੍ਹਿਆ, ਅਤੇ ਸ਼ਾਮੀ 9:03 'ਤੇ ਅੱਜ ਦਾ ਜੀ ਸਨਸੈਟ ਹੋਣਾ। ਸੋ ਐਤਵਾਰ ਦਾ ਦਿਨ, ਮੌਸਮ ਪਿਆਰਾ, ਅਤੇ ਉੱਥੇ ਸਮਾਂ ਬਹੁਤ ਸਾਰਾ ਜੋ ਆਪਣਿਆਂ ਦੇ ਨਾਲ ਬਿਤਾਇਆ ਜਾ ਸਕਦਾ। ਸੋ ਤੁਹਾਨੂੰ ਅੱਜ ਦਾ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਜੀ। ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ, ਅਤੇ ਮੈਂ ਤੁਹਾਡੇ ਨਾਲ ਜੀ ਅੱਜ ਰੁਪਿੰਦਰ ਕੌਰ, ਅਤੇ ਸਾਡੇ ਸਟੂਡੀਓ ਦੇ ਨੰਬਰ 905-673-3337 905-673-3337 'ਤੇ ਜੀ ਤੁਹਾਡੀ ਮੇਰੀ ਗੱਲਬਾਤ ਜੋ ਹੈ ਜ਼ਰੂਰ ਹੋ ਸਕਦੀ ਹੈ, ਅਤੇ ਪ੍ਰੋਗਰਾਮ ਉਸੇ ਤਰ੍ਹਾਂ ਵਧਾਵਾਂਗੇ। ਅਤੇ 6:30 ਜਿੱਥੇ ਖਬਰਾਂ ਹਾਜ਼ਰ ਕਰਾਂਗੇ, ਰਮੇਸ਼ ਜੀ ਸਾਡੇ ਨਾਲ ਹੋਣਗੇ, ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਜੋ ਨੇ ਅਗਲੇ ਘੰਟੇ ਦੇ ਵਿੱਚ ਜ਼ਰੂਰ ਲੈਣੀਆਂ ਨੇ। ਸੋ 6 to 8 ਦਾ ਸਮਾਂ ਜੋ ਹੈ ਉਹ ਸਾਡਾ ਅਤੇ ਤੁਹਾਡਾ ਜੋ ਹੈ AM 530 'ਤੇ ਇਸ ਸਵੇਰ ਦੇ ਵਿੱਚ ਜ਼ਰੂਰ ਬਣਿਆ ਰਹੇਗਾ। ਅਤੇ ਜੀ 905-673-3337 ਸਾਡੇ ਸਟੂਡੀਓ ਦੇ ਨੰਬਰ ਨੇ, ਅਤੇ ਜੋ ਕਾਲ ਤੁਸੀਂ ਸਾਨੂੰ ਕਰ ਸਕਦੇ ਹੋ, ਅਤੇ ਇੱਕ ਕਾਲ ਮੇਰੇ ਨਾਲ ਹੋਲਡ 'ਤੇ ਹੈ, ਅਤੇ ਇਹ ਮੈਂ ਕਾਲ ਜ਼ਰੂਰ ਲੈ ਲਵਾਂ। ਅਤੇ ਸਤਨਾਮ ਜੀ, ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ।
2: ਇੰਨੇ ਚਿਰ ਪੇਕੇ ਗਏ ਸੀ ਬੇਟਾ। ਹੈਲੋ ਹੈਲੋ
1: ਜੀ ਸਤਨਾਮ ਜੀ, ਤੁਸੀਂ ਔਨ ਏਅਰ ਹੋ ਜੀ।
2: ਬੇਟਾ ਸਤਿ ਸ਼੍ਰੀ ਅਕਾਲ। ਬੇਟਾ
1: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
2: ਮੈਂ ਕਹੀ ਆਈ ਤਾਂ ਚਾਹ ਲਾਟੇ ਅਰਜਾ ਸਵਾਲ ਆ ਗਿਆ ਸਟਾਰਬਕਸ ਜੀ ਅਰਜਾ।
1: ਜੀ ਮਾਫੀ ਚਾਹੁੰਦੀ ਹਾਂ, ਤੁਹਾਡੀ ਆਵਾਜ਼ ਮੇਰੇ ਤੱਕ ਥੋੜੀ ਕਲੀਅਰ ਜੋ ਹੈ ਉਹ ਨਹੀਂ ਪਹੁੰਚ ਰਹੀ, ਪਰ ਤੁਸੀਂ ਜੀ ਕੋਸ਼ਿਸ਼ ਬਿਲਕੁਲ ਦੁਬਾਰਾ ਕਰ ਸਕਦੇ ਹੋ ਜੀ, ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਮੇਰੇ ਖਿਆਲ ਜੀ ਕਾਲ ਵਿੱਚ ਕੱਟ ਗਈ ਹੈ, ਪਰ ਅੰਕਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਜੋ ਹੈ ਇਹ ਕੀਤੀ ਹੈ। ਅਤੇ ਨਾਲ ਹੀ ਜੀ ਮੈਂ ਜ਼ਰੂਰ ਸਾਡੇ ਨੰਬਰ ਇਹ ਵੀ ਦੇ ਦੇਵਾਂ ਕਿ ਤੁਸੀਂ ਫੋਨ ਰਾਹੀਂ ਸਾਡੇ ਇਸ ਪ੍ਰੋਗਰਾਮ ਨੂੰ ਠੀਕ 8 ਤੱਕ ਜ਼ਰੂਰ ਸੁਣ ਸਕਦੇ ਹੋ। ਅਤੇ ਨੰਬਰ ਨੇ 416-477-2040। ਇਹ ਫੋਨ ਦੇ ਨੰਬਰ ਜੋ ਨੇ ਤੁਸੀਂ ਡਾਇਲ ਕਰਨੇ, ਤਾਂ ਜੋ ਕਿ ਫੋਨ ਰਾਹੀਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। 416-477 2040 ਤੇ ਜਦੋਂ ਫਿਰ US ਵੱਲ ਜਾਣਾ ਇਸ ਵੇਲੇ ਤੁਸੀਂ US ਦੇ ਵਿੱਚ ਡਰਾਈਵ ਕਰ ਰਹੇ ਹੋ ਤੇ ਨੰਬਰ 6417410860 ਜੀ ਤੁਹਾਡੇ ਕੰਮ ਜ਼ਰੂਰ ਆਉਣਾ ਹੈ ਤੇ ਨਾਲ ਹੀ ਨੋਟ ਇਹ ਵੀ ਕਰਵਾ ਦਈਏ ਜੀ ਸਾਡੀ ਜੋ ਮੋਬਾਈਲ ਐਪ ਹੈ ਪੰਜਾਬੀ ਲਹਿਰਾਂ ਰੇਡੀਓ ਦੀ ਮੋਬਾਈਲ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਹੁਣ ਪੱਕੀ ਡਾਊਨਲੋਡ ਕਰ ਲਓ ਇੰਸਟਾਲ ਕਰ ਲਓ ਤੇ ਇਸ ਐਪ ਰਾਹੀਂ ਫਿਰ ਚਾਹੇ ਤੁਸੀਂ ਕੈਨੇਡਾ ਦੇ ਵਿੱਚੋਂ ਚਾਹੇ US ਦੇ ਵਿੱਚੋਂ ਚਾਹੇ ਫਿਰ ਕਿਸੇ ਹੋਰ ਮੁਲਕ ਦੇ ਵਿੱਚ ਵੀ ਹੋ ਤੇ ਤੁਸੀਂ ਇਸ ਸਮੇਂ ਇਸ ਵੇਲੇ ਪ੍ਰੋਗਰਾਮ ਨੂੰ ਲਾਈਵ ਜ਼ਰੂਰ ਸੁਣ ਸਕਦੇ ਹੋ ਜੀ ਸੋ ਕਾਲ ਸਾਡੇ ਨਾਲ ਅਗਲੀ ਆਈ ਹੈ ਤੇ ਜੀ ਮੈਂ ਇਹ ਕਾਲ ਲਵਾਂ ਜੀ 470 ਜੀ ਸਵਾਗਤ ਹੈ ਅੰਕਲ ਸਤਿ ਸ਼੍ਰੀ ਅਕਾਲ ਅੰਕਲ ਜੀ
2: ਹਾਂਜੀ ਬਹੁਤ ਚਿਰਾਂ ਬਾਅਦ ਆਵਾਜ਼ ਸੁਣੀ ਜੀ ਬਹੁਤ ਸੁਣਿਆ ਚਲੋ ਜੀ
1: ਜੀ
2: ਆਵਾਜ਼ ਤਾਂ ਸੁਣੀ ਤੁਹਾਡੀ
1: ਸ਼ੁਰੂਆਤ ਹੀ ਇਸ ਤਰ੍ਹਾਂ ਕਰਦੇ ਆ ਤੇ ਫਿਰ ਇੱਕ ਰਿਸ਼ਤਾ ਜੋ ਹੈ ਆਵਾਜ਼ ਦਾ ਜ਼ਰੂਰ ਬਣ ਜਾਂਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕਾਲ ਕੀਤੀ ਥੈਂਕ ਯੂ ਅੰਕਲ ਜੀ ਤੇ ਇਸੇ ਤਰ੍ਹਾਂ ਜੀ ਪ੍ਰੋਗਰਾਮ ਨੂੰ ਤੁਸੀਂ ਬਿਲਕੁਲ ਸੁਣਦੇ ਰਹੋ ਕਿਉਂਕਿ 6:30 ਤੋਂ ਅੱਜ ਦੀਆਂ ਖਬਰਾਂ ਵੀ ਸ਼ੁਰੂ ਕਰਦੇ ਹਾਂ ਤੇ ਸਤਨਾਮ ਅੰਕਲ ਜੀ ਜੀ ਤੁਹਾਡੀ ਕਾਲ ਦੁਬਾਰਾ ਆਈ ਹੈ ਜੀ ਮੁੜ ਸਵਾਗਤ
2: ਹਾਂਜੀ ਸਤਿ ਸ਼੍ਰੀ ਅਕਾਲ ਪਿੰਦਰ ਜੀ
1: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਜੀ ਜੀ
2: ਮੈਂ ਸਟਾਰਬਕਸ ਦੀ ਕਾਫੀ ਆ ਗਿਆ ਸਵਾਲ ਆ ਗਿਆ ਜੀ ਤੁਹਾਡੇ ਆਇਆਂ ਤੋਂ
1: ਜੀ ਮੈਨੂੰ ਆਵਾਜ਼ ਤੁਹਾਡੀ ਜੀ ਕਲੀਅਰ ਨਹੀਂ ਪਹੁੰਚ ਰਹੀ ਪਰ ਸ਼ੁਕਰੀਆ ਜੀ ਤੁਸੀਂ ਕਾਲ ਜੋ ਦੁਬਾਰਾ ਕੀਤੀ ਹੈ ਤੇ ਬਹੁਤ ਬਹੁਤ ਧੰਨਵਾਦ ਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਇਹ ਵੀ ਬਿਲਕੁਲ ਕਰਵਾ ਦੇਵਾਂ ਕਿ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਜਦੋਂ ਸਮਾਂ ਚੰਗਾ ਹੁੰਦਾ ਬਾਹਰ ਕੰਮ ਕਰਨ ਲਈ ਅੱਛਾ ਮੌਸਮ ਹੁੰਦਾ ਅਤੇ ਜਦੋਂ ਕੰਮ ਦੀਆਂ ਓਪਰਚੁਨਿਟੀਜ਼ ਵੀ ਮਿਲਦੀਆਂ ਨੇ ਮੌਕੇ ਵੀ ਮਿਲਦੇ ਨੇ ਇਹ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਦੇ ਨੇ ਸੋ ਫਾਰਮ ਵਰਕਰਸ ਦੀ ਲੋੜ ਹੈ ਅਤੇ ਫਾਰਮ ਦੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਗ੍ਰੀਨ ਹਾਊਸਿਸ ਦੇ ਵਿੱਚ ਕੰਮ ਕਰਨ ਲਈ ਜੀ ਵਰਕਰਸ ਇਹਨਾਂ ਨੂੰ ਚਾਹੀਦੇ ਨੇ ਪਿਕਅਪ ਅਤੇ ਡਰੋਪ ਆਫ ਇਹ ਆਪ ਕਰਨਗੇ ਪੇਮੈਂਟ ਸਮੇਂ 'ਤੇ ਹੋਵੇਗੀ ਅਤੇ ਤੁਸੀਂ ਇਸ ਬਾਰੇ ਗੁਰਜੋਤ ਜੀ ਨੂੰ ਆਪਣੀ ਕਾਲ ਜੀ ਕਰਨੀ ਹੈ ਨੰਬਰ 6472785394 'ਤੇ ਕਾਲ ਤੁਸੀਂ ਇਹ ਕਰ ਸਕਦੇ ਹੋ 6472785394 ਇਹ ਨੰਬਰ ਹੈ ਗੁਰਜੋਤ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਮੈਂ ਦੁਬਾਰਾ ਦੱਸ ਦੇਵਾਂ ਜੀ ਫਾਰਮ 'ਤੇ ਕੰਮ ਕਰਨ ਲਈ ਇਹਨਾਂ ਨੂੰ ਜੋ ਵਰਕਰਸ ਦੀ ਲੋੜ ਹੈ ਗ੍ਰੀਨ ਹਾਊਸ ਅਤੇ ਫਾਰਮਸ ਦਾ ਖੇਤਾਂ ਦਾ ਕੰਮ ਹੈ ਤੁਸੀਂ ਇਸ ਮੌਸਮ ਦੇ ਵਿੱਚ ਬਾਹਰ ਜੋ ਹੈ ਕੰਮ ਕਰਨ ਦਾ ਇਹ ਮੌਕਾ ਲੱਭ ਰਹੇ ਹੋ ਅਤੇ ਇਹ ਮੌਕਾ ਤੁਹਾਡੇ ਕੋਲ ਗੁਰਜੋਤ ਜੀ ਲੈ ਕੇ ਆਏ ਨੇ ਪਿਕਅਪ ਡਰੋਪ ਆਫ ਦੇ ਆਪਸ਼ਨਸ ਵੀ ਇਹਨਾਂ ਕੋਲ ਨੇ ਤਾਂ ਜੋ ਕਿ ਜੇ ਕੰਮ 'ਤੇ ਜਾਣਾ ਹੈ ਕਿਸ ਤਰ੍ਹਾਂ ਜਾਣਾ ਇਹ ਟੈਨਸ਼ਨ ਜੋ ਹੈ ਇਹ ਵੀ ਇਹਨਾਂ ਨੇ ਮੁਕਾਈ ਹੈ 6472785394 6472785394 ਜੀ ਇਹ ਨੰਬਰ ਜੋ ਹੈ ਤੁਸੀਂ ਜ਼ਰੂਰ ਜੀ ਨੋਟ ਰੱਖੋ ਅਤੇ ਨਾਲ ਹੀ ਮੈਂ ਤੁਹਾਨੂੰ ਯਾਦ ਇਹ ਵੀ ਜ਼ਰੂਰ ਕਰਵਾ ਦੇਵਾਂ ਜੀ ਕਿਉਂਕਿ ਮੌਸਮ ਜਦੋਂ ਚੰਗਾ ਹੋਵੇ ਅਤੇ ਜਦੋਂ ਆਪਣੇ ਨਾਲ ਹੋਣ ਅਤੇ ਸੋਹਣਾ ਖੁੱਲ੍ਹਾ ਡੁੱਲਾ ਪਾਰਕ ਹੋਵੇ ਅਤੇ ਉੱਥੇ ਫਿਰ ਮੌਜ ਮਸਤੀ ਹੋਵੇ ਅਤੇ ਫਿਰ ਅਜਿਹਾ ਸਮਾਂ ਹੀ ਤਾਂ ਇੱਥੇ ਅਸੀਂ ਲੱਭਦੇ ਹੁੰਦੇ ਹਾਂ ਸੋ ਮਾਝਾ ਪਿਕਨਿਕ ਬਾਰੇ ਜੀ ਥੋੜ੍ਹੀ ਜਾਣਕਾਰੀ ਦੱਸ ਦਈਏ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਨੇ ਇਹ ਪਿਕਨਿਕ ਜੋ ਹੈ ਇਸ ਦਾ ਪ੍ਰਬੰਧ ਕੀਤਾ ਅਤੇ ਸਮਾਂ ਅਤੇ ਦਿਨ ਹੈ ਜੀ ਸ਼ਨੀਵਾਰ ਦਾ ਅਗਲੇ ਸ਼ਨੀਵਾਰ ਦਾ ਇਹ ਸਮਾਂ ਹੈ 11 ਜੁਲਾਈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੀ ਸਾਰਾ ਦਿਨ ਜੋ ਹੈ ਆਨੰਦ ਇਹ ਲਿਆ ਜਾ ਸਕਦਾ ਅਤੇ ਇਹਨਾਂ ਦਾ ਪਤਾ ਕਿੱਥੇ ਇਹਨਾਂ ਨੇ ਔਰਗਨਾਈਜ਼ ਇਹ ਪਿਕਨਿਕ ਕੀਤੀ ਹੈ ਸੇਂਟ ਪੈਟ੍ਰਿਕ ਚਰਚ ਗਰਾਊਂਡ 'ਤੇ ਸੋ ਗੋਰ ਰੋਡ 'ਤੇ ਇਹ ਗਰਾਊਂਡ ਹੈ ਮੇਫੀਲਡ ਅਤੇ ਗੋਰ ਰੋਡ ਦੇ ਲਾਗੇ ਹੈ ਸੇਂਟ ਪੈਟ੍ਰਿਕਸ ਚਰਚ ਗਰਾਊਂਡ ਅਤੇ ਉੱਥੇ ਤੁਸੀਂ ਜੀ ਬਿਲਕੁਲ ਇਨਵਾਈਟਡ ਹੋ ਤੁਹਾਨੂੰ ਸਾਰਿਆਂ ਨੂੰ ਇਹ ਸੱਦਾ ਜੋ ਹੈ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਹੈ ਤੁਸੀਂ ਆਓ ਅਤੇ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਇੱਕ ਮੌਜ ਮਸਤੀ ਵਾਲਾ ਦਿਨ ਜੋ ਹੈ ਜਿੱਥੇ ਖਾਣਾ ਹੋਵੇਗਾ ਜਿੱਥੇ ਬਹੁਤ ਤਰ੍ਹਾਂ ਦੀਆਂ ਗੇਮਸ ਹੋਣਗੀਆਂ ਤਾਂ ਕਿ ਮਨੋਰੰਜਨ ਵੀ ਪੂਰਾ ਹੋਵੇ ਅਤੇ ਜੀ ਹਾਸੇ ਠੱਠੇ ਹੋਣਗੇ ਸੋ ਤੁਸੀਂ ਆਪਣੇ ਪਰਿਵਾਰ ਦੇ ਨਾਲ ਜੀ ਇਹਨਾਂ ਦੇ ਪਰਿਵਾਰ ਦੇ ਨਾਲ ਜੁੜ ਸਕਦੇ ਹੋ ਸੋ ਮਾਝਾ ਪਿਕਨਿਕ ਜੀ ਪਤਾ ਤੁਹਾਨੂੰ ਦੱਸ ਦਿੱਤਾ ਗੌਰ ਤੇ ਮੇਫੀਲਡ ਦੇ ਕੋਲ ਸੇਂਟ ਪੈਟ੍ਰਿਕਸ ਚਰਚ ਗਰਾਊਂਡ ਜੀ ਤੁਸੀਂ ਨੋਟ ਕਰ ਲਓ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸ਼ਨੀਵਾਰ ਦਾ ਇਹ ਦਿਨ ਹੈ। ਅਤੇ ਅਗਲਾ ਸ਼ਨੀਵਾਰ ਜੀ ਤੁਸੀਂ ਪੱਖਾ ਨੋਟ ਕਰ ਲਓ ਅਤੇ ਗੌਰ ਰੋਡ 'ਤੇ ਜੋ ਸੇਂਟ ਪੈਟ੍ਰਿਕ ਚਰਚ ਗਰਾਊਂਡ ਹੈ ਇੱਥੇ ਤੁਸੀਂ ਪਹੁੰਚ ਕੇ ਆਪਣੇ ਪੂਰੇ ਪਰਿਵਾਰ ਦੇ ਨਾਲ, ਅਤੇ ਕਈ ਵਾਰੀ ਹੁੰਦਾ ਕਿ ਪਰਿਵਾਰ ਦੇ ਨਾਲ ਜੋ ਹੋਰ ਰਿਸ਼ਤੇਦਾਰ ਵੀ ਹੁੰਦੇ ਨੇ ਇਕੱਠੇ ਰਹਿੰਦੇ ਨੇ ਨੇੜੇ ਨੇੜੇ ਰਹਿੰਦੇ ਨੇ, ਅਤੇ ਉਹਨਾਂ ਨੂੰ ਵੀ ਤੁਸੀਂ ਦੱਸੋ ਤਾਂ ਜੋ ਕਿ ਤੁਸੀਂ ਆਨੰਦ ਜੋ ਹੈ ਇਕੱਠਿਆਂ ਜੋ ਹੈ ਕੋਈ ਗੈਟ ਟੂਗੈਦਰ ਆਪਣੀ ਪਲਾਨ ਕਰ ਰਹੇ ਸੀ ਅਤੇ ਫਿਰ ਗੈਟ ਟੂਗੈਦਰ ਜੀ ਇੱਥੇ ਇਕੱਠਿਆਂ ਹੋ ਸਕਦੀ ਹੈ। ਸੋ ਸਾਰਿਆਂ ਦੇ ਨਾਲ ਜੋ ਦਿਨ ਜੋ ਹੈ ਆਪਣਾ ਤੁਸੀਂ ਬਿਲਕੁਲ ਮਨਾ ਸਕਦੇ ਹੋ ਜੀ। ਸੋ ਜੀ ਇਹ ਵੀਕਐਂਡ ਤਾਂ ਜੋ ਕੱਲ੍ਹ ਦੀ ਜੇ ਮੈਂ ਗੱਲ ਕਰਾਂ, ਕੱਲ੍ਹ ਦੁਪਹਿਰੇ ਤਾਂ ਟੀ ਵੀ 'ਤੇ ਜੋ ਤੁਸੀਂ ਜੁੜੇ ਹੋਣੇ ਇੱਕ ਮੌਕਾ ਜੋ ਹੈ ਉਹ ਚਲੋ ਕਹਿ ਸਕਦੇ ਹਾਂ ਕਿ ਕੈਨੇਡਾ ਨੇ ਫੀਫਾ ਵਰਲਡ ਕੱਪ ਦੇ ਵਿੱਚ ਜੋ ਗਵਾਇਆ, ਪਰ ਨਿਰਾਸ਼ਾ ਤਾਂ ਚਲੋ ਹੁੰਦੀ ਹੈ ਜਦੋਂ ਸੋਚਿਆ ਹੁੰਦਾ ਕਿ ਮਿਹਨਤ ਦਾ ਫਲ ਜਦੋਂ ਮਿਲਣਾ ਪਰ ਨਹੀਂ ਮਿਲ ਪਾਉਂਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਵਰਲਡ ਕੱਪ ਰਨ ਜ਼ਰੂਰ ਟੀਮ ਨੇ ਜੋ ਹੈ ਉਹ ਜੋ ਹੈ ਹੁਣ ਛੱਡੀ ਹੈ ਕਿਉਂਕਿ ਵਰਲਡ ਕੱਪ ਤੋਂ ਬਾਹਰ ਨੇ, ਪਰ ਬਹੁਤ ਸਾਰਾ ਸਬਕ ਅਤੇ ਇੱਕ ਕੈਨੇਡਾ ਦੀ ਜੋ ਫੁੱਟਬਾਲ ਜਰਨੀ ਹੈ ਉਹ ਇਹ ਜ਼ਰੂਰ ਦੱਸਦੀ ਹੈ ਕਿ ਇਹ ਜੋ ਐਫਰਟ ਸੀ, ਇਹ ਜੋ ਮਿਹਨਤ ਜੋ ਹੈ ਇਸ ਗੇਮ ਦੇ ਵਿੱਚ ਦਿੱਤੀ ਹੈ, ਅਤੇ ਇਸ ਨਾਲ ਸ਼ੁਰੂਆਤ ਜ਼ਰੂਰ ਇੱਕ ਫੁੱਟਬਾਲ ਜਰਨੀ ਦੀ ਕੈਨੇਡਾ ਦੇ ਲਈ ਜ਼ਰੂਰ ਹੋਈ ਹੈ। ਇਸ ਗੱਲ ਨੂੰ ਅਸੀਂ ਜ਼ਰੂਰ ਮੰਨ ਸਕਦੇ ਹਾਂ ਕਿਉਂਕਿ ਟੀਮ ਨੇ ਵੀ ਇਸ ਤੋਂ ਬਾਅਦ ਜੋ ਹੈ ਜੋ ਆਪਣੇ ਓਫਿਸ਼ੀਅਲ ਅਕਾਊਂਟ 'ਤੇ ਜੋ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਕਿ ਹਰ ਸਟੋਰੀ ਦੀ ਇੱਕ ਐਂਡਿੰਗ ਹੁੰਦੀ ਹੈ, ਪਰ ਇਹ ਜੋ ਕੱਲ੍ਹ ਵਾਪਰਿਆ ਜੋ ਟੀਮ ਜੋ ਹੈ ਉਹ ਫਿਰ ਮੋਰੋਕੋ ਦਾ ਸਾਹਮਣਾ ਜੋ ਹੈ ਉਹ ਨਹੀਂ ਕਰ ਪਾਈ, ਚਲੋ ਫਿਰ ਵੀ ਆਪਣੇ ਵੱਲੋਂ ਜੋ ਹੈ ਪੂਰੀ ਕੋਸ਼ਿਸ਼ ਜੋ ਹੈ ਉਹ ਐਂਡ ਵਾਲੇ ਸਮੇਂ ਤੱਕ ਜੋ ਹੈ ਐਂਡ ਵਾਲੇ ਟਾਈਮ ਤੱਕ ਜੋ ਹੈ ਉਹ ਜ਼ਰੂਰ ਕੀਤੀ। ਸੋ ਇਹ ਇੱਕ ਸਿੱਖ ਹੀ ਹੈ, ਇਹ ਇੱਕ ਅੱਗੇ ਵਧਣ ਲਈ ਹੋਰ ਜਜ਼ਬਾ ਜੋ ਹੈ ਉਹ ਟੀਮ ਨੂੰ ਜ਼ਰੂਰ ਮਿਲਿਆ ਕਿ ਹਾਲਾਂਕਿ ਕੁਆਟਰ ਫਾਈਨਲ 'ਤੇ ਤਾਂ ਚਲੋ ਨਹੀਂ ਗੱਲ ਬਣ ਪਾਈ, ਪਰ ਇੱਕ ਮੁਕਾਮ ਤਾਂ ਇਸ ਦੇ ਵਿੱਚ ਜੋ ਹੈ ਉਹ ਜ਼ਰੂਰ ਹਾਸਲ ਕੀਤਾ, ਅਤੇ ਸਾਰਿਆਂ ਨੂੰ ਇਸ ਗੱਲ ਦੀ ਤਾਂ ਫਿਰ ਜ਼ਰੂਰ ਵਧਾਈ ਦੇਣੀ ਜੋ ਹੈ ਉਹ ਟੀਮ ਨੂੰ ਬਣਦੀ ਹੀ ਹੈ, ਜਿੱਥੇ ਅੱਧ ਤੋਂ ਵੱਧ ਕੈਨੇਡਾ ਦੇ ਪਲੇਅਰਸ ਜੋ ਨੇ ਉਹ ਓਨਟੈਰੀਓ ਦੇ ਹੀ ਸਨ, ਅਤੇ ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਤਾਂ 6 ਤਾਂ ਬਰੈਂਪਟਨ ਦੇ ਹੀ ਸਨ। ਸੋ ਇੱਕ ਜੋ ਇਸ ਦੇ ਵਿੱਚ ਸ਼ਲਾਘਾ ਜੋ ਹੈ ਕੰਗਰੈਚੁਲੇਸ਼ਨਸ ਜੋ ਹੈ ਉਹ ਟੀਮ ਨੂੰ ਜ਼ਰੂਰ ਬਣਦੀਆਂ ਨੇ, ਜੋ ਇੱਕ ਨਵਾਂ ਜੋ ਇੱਕ ਜੋ ਪਾਥ ਜੋ ਹੈ ਨਵੀਂ ਜੋ ਇੱਕ ਜਰਨੀ ਜੋ ਹੈ ਉਹ ਜ਼ਰੂਰ ਸ਼ੁਰੂ ਕੀਤੀ ਹੈ। ਬਾਕੀ ਹਾਰ ਜਿੱਤ ਜੋ ਹੈ ਉਹ ਇਹ ਤਾਂ ਲੱਗੀ ਰਹਿੰਦੀ ਹੈ, ਪਰ ਇਸ ਤੋਂ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਅਤੇ ਉਹ ਸਿੱਖ ਕੇ ਫਿਰ ਅੱਗੇ ਜੋ ਹੈ ਉਹ ਬੰਦਾ ਕਿਸ ਤਰ੍ਹਾਂ ਤੁਰਦਾ, ਉਸ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕਰਦਾ, ਇਹ ਗੱਲ ਜੋ ਹੈ ਉਹ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੋ ਟੀਮ ਕਹਿੰਦੀ ਹੈ ਕਿ ਹਰਟ ਤਾਂ ਚਲੋ ਰੀਅਲ ਹੈ, ਹਰਟ ਤਾਂ ਚਲੋ ਜੋ ਹੈ ਮਨ 'ਤੇ ਸੱਟ ਤਾਂ ਫਿਰ ਲੱਗਦੀ ਹੀ ਹੈ, ਪਰ ਜੋ ਇਹਨਾਂ ਹਫ਼ਤਿਆਂ ਦੇ ਵਿੱਚ ਜੋ ਸਿੱਖਣ ਨੂੰ ਮਿਲਿਆ, ਜੋ ਪੂਰੇ ਮੁਲਕ ਤੋਂ ਪਿਆਰ ਮਿਲਿਆ ਟੀਮ ਨੂੰ, ਅਤੇ ਇਹ ਜੋ ਹੈ ਉਹ ਹਮੇਸ਼ਾ ਜੋ ਹੈ ਯਾਦਗਾਰ ਰਹੇਗਾ, ਅਤੇ ਇਹ ਤਜਰਬਾ ਜੋ ਹੈ ਫਿਰ ਅੱਗੇ ਨਾਲ ਜ਼ਰੂਰ ਜਾਵੇਗਾ। ਸੋ ਇਸ ਗੱਲ ਦੀ ਜੀ ਬਿਲਕੁਲ ਵਧਾਈ ਜੋ ਹੈ ਉਹ ਬਣਦੀ ਹੈ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਜੋ ਟੀਮਾਂ ਅੱਗੇ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਜੇਤੂ ਫਿਰ ਕੌਣ ਹੁੰਦੀ ਹੈ। ਹਾਲਾਂਕਿ ਕੈਨੇਡਾ ਦੇ ਵਿੱਚ ਜਿੰਨੇ ਮੈਚ ਹੋਣੇ ਸੀ ਉਨੇ ਹੋ ਚੁੱਕੇ ਨੇ, ਕੈਨੇਡਾ ਨੇ ਜਿੰਨੇ ਹੋਸਟ ਕੀਤੇ ਨੇ ਉਨੇ ਹੋ ਚੁੱਕੇ ਨੇ, ਅਤੇ ਇਸ ਗੱਲ ਦੀ ਵੀ ਵਧਾਈ ਜੋ ਹੈ ਉਹ ਮੁਲਕ ਨੂੰ ਜ਼ਰੂਰ ਬਣਦੀ ਹੈ। ਬਾਕੀ ਅੱਗੇ ਕੀ ਵਾਪਰਨਾ, ਕਿਹੜੀ ਟੀਮ ਜੋ ਹੈ ਫਿਰ ਜੇਤੂ ਹੋਣੀ ਹੈ, ਇਸ ਗੱਲ ਦਾ ਜੋ ਰੁਝਾਨ ਜੋ ਹੈ ਉਹ ਜ਼ਰੂਰ ਬਣਿਆ ਰਹੇਗਾ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ, ਸਮਾਂ 6:22 ਦਾ ਹੈ। 6:30 ਵਜੇ ਖ਼ਬਰਾਂ ਬਿਲਕੁਲ ਸ਼ੁਰੂ ਕਰਾਂਗੇ ਰਮੇਸ਼ ਜੀ ਦੇ ਨਾਲ, ਤਾਂ ਕਿ ਇੱਕ ਲੰਮਾ ਸਮਾਂ ਜੋ ਹੈ ਉਹ ਪੂਰਾ ਵਿਸਤਾਰ ਦੇ ਨਾਲ ਜੋ ਹੈੱਡਲਾਈਨਸ ਜੋ ਨੇ ਜੋ ਅੱਜ ਦੀਆਂ ਜੋ ਮੇਨ ਖ਼ਬਰਾਂ ਜੋ ਪੰਜਾਬ ਤੋਂ ਭਾਰਤ ਤੋਂ ਆਈਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਜੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ।

0: रोकी तू अपनी इंश्योरेंस किस तो करवांदा यार।
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे,
2: इंश्योरेंस फॉर यू दी मोना मेंगी जी।
1: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
2: याद रखो, मोना मेंगी फ्रॉम इंश्योरेंस फॉर यू,
1: 416-509-1509
2: और विजिट insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਸਮਾਂ ਜੀ ਅੱਜ ਦੀਆਂ ਖਬਰਾਂ ਦਾ ਬਿਲਕੁਲ ਹੋ ਚੱਲਾ ਅਤੇ ਆਓ ਸਵਾਗਤ ਅਸੀਂ ਪ੍ਰੋਗਰਾਮ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਦਾ ਕਰੀਏ। ਰਮੇਸ਼ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ।
5: ਰੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੀ ਆਇਆਂ ਸ਼ਬਦ ਆਖਿਆ, ਤੁਹਾਡਾ ਧੰਨਵਾਦ ਹੈ, ਪਰੰਤੂ ਮੈਨੂੰ ਲੱਗਦਾ ਕਿ ਗੱਲ ਅੱਜ ਉਲਟ ਹੈ। ਜੀ ਆਇਆਂ ਰੁਪਿੰਦਰ ਦਾ ਹੈ, ਛੋਟੀ ਭੈਣ ਦਾ ਹੈ। ਬੜੇ ਦਿਨਾਂ ਬਾਅਦ ਮੈਨੂੰ ਵੀ ਇਸ ਰੂਪ ਵਿੱਚ ਤੇ ਸਾਡੇ ਸਰੋਤਿਆਂ ਨੂੰ ਵੀ ਇਸ ਰੂਪ ਦੇ ਵਿੱਚ ਆਵਾਜ਼ ਸੁਣਨ ਨੂੰ ਮਿਲੀ ਹੈ। ਸੋ ਤੁਹਾਨੂੰ ਜ਼ਿਆਦਾ ਜੀ ਆਇਆਂ ਨੂੰ ਜੀ, ਸਾਡੇ ਸਾਰਿਆਂ ਵੱਲੋਂ, ਸਾਡੀ ਟੀਮ ਵੱਲੋਂ, ਸਾਡੇ ਸਰੋਤਿਆਂ ਵੱਲੋਂ ਤੇ ਬਾਕੀ ਸਾਡੀ ਪੰਜਾਬੀ ਲਹਿਰਾਂ ਦੀ ਸਮੁੱਚੀ ਟੀਮ ਤੇ ਪੰਜਾਬੀ ਲਹਿਰਾਂ ਦੇ ਸਰੋਤੇ, ਦੇਖਦੇ ਹਾਂ ਅੱਜ ਕਿਸ ਢੰਗ ਦੀਆਂ ਗੱਲਾਂ ਬਾਤਾਂ, ਕਿਸ ਢੰਗ ਦੀਆਂ ਗੱਲਾਂ ਬਾਤਾਂ ਤੇ ਨਾਲ ਨਾਲ ਕਿਸ ਢੰਗ ਦੇ ਸਵਾਲ ਜਵਾਬ ਤੇ ਚਰਚਾ ਛੇੜਦੇ ਹੈ
4: ਜੀ। ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਇਹ ਜੋ ਸਾਥ ਹੈ, ਇਹ ਜੋ ਟੀਮ ਹੈ, ਇਹ ਜੋ ਸਰੋਤੇ ਨੇ, ਇਹ ਸਮਾਂ ਜੋ ਹੈ ਉਹ ਦੁਬਾਰਾ ਮਿਲਿਆ। ਤੇ ਜੀ ਅੱਜ ਦੀਆਂ ਖਬਰਾਂ ਰਮੇਸ਼ ਜੀ ਬਿਲਕੁਲ ਤਿਆਰ ਬਰ ਤਿਆਰ ਨੇ, ਤੇ ਆਓ ਕਰੀਏ ਸ਼ੁਰੂਆਤ। ਰਮੇਸ਼ ਜੀ ਗੱਲਾਂ ਜੀ ਉਹੀ ਸੋਚਣ ਵਾਲੀਆਂ ਨੇ, ਉਹੀ ਜੋ ਹੈਰਾਨੀ ਦੇ ਵਿੱਚ ਸਾਨੂੰ ਪਾ ਦਿੰਦੀਆਂ ਨੇ। ਸੋ ਗੱਲ ਮੈਂ ਜੇਲ੍ਹ ਦੀ ਸ਼ੁਰੂ ਕਰਾਂਗੀ, ਤੇ ਸੋਚਣ ਵਾਲੀ ਹੈਰਾਨੀ ਵਾਲੀ ਇਹ ਗੱਲ ਹੈ ਕਿ ਜੇਲ੍ਹ ਦੇ ਹੀ ਜੋ ਸੁਪਰਡੈਂਡੈਂਟ ਨੇ ਇਹ ਨਸ਼ੇ ਵੇਚਣ ਦੇ ਦੋਸ਼ ਦੇ ਵਿੱਚ ਜੀ ਗ੍ਰਿਫਤਾਰ ਹੋਏ ਨੇ ਜੀ। ਕਿੱਥੋਂ ਦੀ ਰਿਪੋਰਟ ਹੈ, ਕਿਹੜੀ ਜੇਲ੍ਹ ਦੀ ਇਹ ਗੱਲ ਹੋ ਰਹੀ ਹੈ, ਕੀ ਪੂਰੀ ਜਾਣਕਾਰੀ ਹੈ ਜੀ?
5: ਰੁਪਿੰਦਰ ਜੀ ਜਿਹੜੀ ਇਹ ਗੱਲ ਤੁਸੀਂ ਪੁੱਛੀ ਹੈ, ਇਹ ਤੇ ਚਲੋ ਇੱਕ ਡਿਪਟੀ ਜੇਲ੍ਹ ਸੁਪਰਡੈਂਟ ਦੀ ਅਸੀਂ ਖਬਰ ਸਾਂਝੀ ਕਰਨੀ ਹੈ
4: ਜੀ,
5: ਇੱਕ ਜੇਲ੍ਹ ਦੀ ਹੈ, ਪਰੰਤੂ ਜਿਹੜੀ ਨਸ਼ਿਆਂ ਦੀ ਗਾਥਾ ਆ ਉਹ ਪੰਜਾਬ ਦੀ ਕੋਈ ਨੁੱਕਰ ਅਜਿਹੀ ਬਚੀ ਨਹੀਂ। ਪੰਜਾਬ ਦੀ ਕੋਈ ਜੇਲ੍ਹ ਇੱਦਾਂ ਦੀ ਹੈ ਹੀ ਨਹੀਂ ਜਿੱਥੇ ਅਸੀਂ ਕਹੀਏ ਕਿ ਨਸ਼ਿਆਂ ਦਾ ਕਾਰੋਬਾਰ ਜੇਲ੍ਹ ਦੇ ਅੰਦਰ ਨਾ ਚੱਲਦਾ ਹੋ। ਨਸ਼ਿਆਂ ਦਾ ਸੇਵਨ ਨਹੀਂ ਮੈਂ ਕਹਿ ਰਿਹਾ, ਨਸ਼ਿਆਂ ਦਾ ਕਾਰੋਬਾਰ ਕਹਿ ਰਿਹਾ। ਬਾਕੀ ਪੰਜਾਬ ਦੀ ਹਰ ਚੌਂਕ, ਹਰ ਅੱਡਾ, ਬਹੁਤ ਸਾਰੀਆਂ ਹੋਰ ਥਾਵਾਂ, ਚਾਹੇ ਇੱਧਰ ਚਲੇ ਜਾਓ ਚਾਹੇ ਉੱਧਰ ਚਲੇ ਜਾਓ, ਉੱਥੇ ਤੇ ਨਸ਼ੇ ਹੈ ਹੀ ਹੈ। ਜੇਲ੍ਹਾਂ ਵੀ ਨਸ਼ਿਆਂ ਦੇ ਅੱਡੇ ਬਣ ਗਈਆਂ, ਇਹ ਬਹੁਤ ਵੱਡਾ ਦੁਖਾਂਤ ਹੈ। ਜੇਲ੍ਹ ਤੋਂ ਭਾਵ ਹੁੰਦਾ ਉਹ ਥਾਂ ਜਿੱਥੇ ਪਰਿੰਦਾ ਨਹੀਂ ਪਰ ਮਰ ਸਕਦਾ ਆਪਣੀ ਮਰਜ਼ੀ ਦੇ ਨਾਲ, ਜਿੱਥੇ ਹਵਾਵਾਂ ਵੀ ਪੁੱਛ ਕੇ ਆਉਂਦੀਆਂ ਨੇ। ਜੇਲ੍ਹ ਉਹ ਹੁੰਦੀ ਹੈ ਜਿਹਦੀਆਂ ਚਾਰ ਦੀਵਾਰੀਆਂ ਏਟੀਆਂ ਉੱਚੀਆਂ ਹੁੰਦੀਆਂ ਨੇ ਕਿ ਲੋਕ ਕਹਿੰਦੇ ਜਿਹੜਾ ਜੇਲ੍ਹ ਦੇ ਅੰਦਰ ਚਲੇ ਜਾਂਦਾ ਢਾਹਾਂ ਮਾਰ ਮਾਰ ਕੇ ਰੋਂਦਾ ਤੇ ਬਾਹਰਲੀ ਹਵਾ ਨੂੰ ਦੇਖਣ ਨੂੰ ਨਹੀਂ ਮਿਲਦੀ, ਪਰੰਤੂ ਉਹ ਜੇਲ੍ਹਾਂ ਵਿੱਚ ਵੀ ਨਸ਼ਾ ਪਹੁੰਚ ਚੁੱਕਾ ਹੈ। ਕਿਸੇ ਇੱਕ ਜੇਲ੍ਹ ਦੀ ਕਹਾਣੀ ਨਹੀਂ, ਪਿਛਲੀਆਂ ਸਰਕਾਰਾਂ ਵੇਲੇ ਤੇ ਚਲੋ ਗੱਲ ਸਾਨੂੰ ਵੀ ਥੋੜੀ ਸਮਝ ਆਉਂਦੀ ਸੀ ਕਿ ਸਿਆਸਤ ਤੇ ਜਿਹੜੀ ਅਫਸਰਸ਼ਾਹੀ ਰਲ ਕੇ ਬਹੁਤ ਵੱਡੇ ਪੱਧਰ ਤੇ ਕਰਪਸ਼ਨ, ਭ੍ਰਿਸ਼ਟਾਚਾਰ, ਪੈਸੇ ਦੀ ਹੋੜ, ਉਹ ਸਾਰਾ ਕੁਛ ਸਮਝ ਆਉਂਦਾ ਸੀ ਪਿਛਲੀਆਂ ਸਰਕਾਰਾਂ ਦੇ ਸਮੇਂ
4: ਜੀ।
5: ਪਰੰਤੂ ਰੁਪਿੰਦਰ ਜੀ ਦਿਖਾਂ ਤੇ ਹੈ ਕਿ ਮੌਕੇ ਦੀ ਸਰਕਾਰ ਵੇਲੇ ਵੀ ਲਗਭਗ ਉਹੀ ਕੁਛ ਚੱਲਿਆ ਹੈ। ਇੱਥੋਂ ਤੱਕ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ, ਇਹ ਆਪ ਵੀ ਜੇਲ੍ਹ ਮੰਤਰੀ ਰਹਿ ਚੁੱਕੇ ਆ ਵਿੱਚ ਵਿਚਾਲੇ, ਪਰੰਤੂ ਜੇਲ੍ਹਾਂ ਦੀ ਤਸਵੀਰ ਨਹੀਂ ਬਦਲੀ। ਜਿਹੜੀ ਅੱਜ ਦੀ ਤੁਸੀਂ ਘਟਨਾ ਪੁੱਛੀ ਹੈ, ਇਹ ਘਟਨਾ ਹੁਸ਼ਿਆਰਪੁਰ ਦੀ ਕੇਂਦਰੀ ਜ਼ਿਲ੍ਹਾ ਜੇਲ੍ਹ ਦੀ ਹੈ, ਜਿਸ ਜੇਲ੍ਹ ਚੋਂ ਕਰੀਬ ਕਰੀਬ ਕਹਿ ਸਕਦੇ ਹਾਂ ਕਿ 20 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦਾ ਹੈ। ਮਨਪ੍ਰੀਤ ਮੰਨਾ ਨਾਂ ਦਾ ਇੱਕ ਗੈਂਗਸਟਰ ਉਸ ਜੇਲ੍ਹ ਦੇ ਵਿੱਚ ਬੰਦ ਹੈ, ਉਹਦਾ ਇੱਕ ਵੀਡੀਓ ਅਚਾਨਕ ਵਾਇਰਲ ਹੁੰਦਾ ਹੈ ਤੇ ਉਸ ਵੀਡੀਓ ਦੇ ਵਿੱਚ ਉਸਨੇ ਕੁਛ ਖੁਲਾਸੇ ਕੀਤੇ। ਉਹ ਕਹਿੰਦਾ ਜੇਲ੍ਹ ਵਿੱਚ ਨਸ਼ਾ ਵਿਕਦਾ ਹੈ। ਉਸਨੇ ਖੁਲਾਸੇ ਕੀਤੇ ਕਿ ਮੈਨੂੰ ਮਜਬੂਰ ਕੀਤਾ ਜਾ ਰਿਹਾ ਕਿ ਨਸ਼ਾ ਤੂੰ ਵੇਚ, ਅਸੀਂ ਤੈਨੂੰ ਦੇਵਾਂਗੇ, ਤੂੰ ਗਾ ਨਸ਼ਾ ਵੇਚ ਤੇ ਮੈਨੂੰ ਪੈਸੇ ਕਮਾ ਕੇ ਦੇ ਸਨ। ਉਸਨੇ ਦੋਸ਼ ਲਾਏ ਕਿ ਜੇ ਅਸੀਂ ਅਜਿਹਾ ਨਹੀਂ ਕਰਦੇ ਪਾਪ ਕੀ ਕੈਦੀ ਦੇ ਰੂਪ ਦੇ ਵਿੱਚ, ਬੰਦੀ ਦੇ ਰੂਪ ਦੇ ਵਿੱਚ, ਸਾਨੂੰ ਕੁੱਟਿਆ ਮਾਰਿਆ ਜਾਂਦਾ, ਤਸੀਹੇ ਦਿੱਤੇ ਜਾਂਦੇ ਹੈ, ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਸਨੇ ਬੜੇ ਸਾਰੇ ਖੁਲਾਸੇ ਕੀਤੇ। ਪੁਲਿਸ ਕਹਿੰਦੀ ਕਿ ਅਸੀਂ ਜਾਂਚ ਪੜਤਾਲ ਕਰਾਂਗੇ, ਇੱਕ ਪਰਚਾ ਦਰਜ ਹੁੰਦਾ, ਇਹ ਕਰੀਬ ਕਰੀਬ 20 ਦਿਨ ਪਹਿਲੀ ਘਟਨਾ ਹੈ। ਤੇ ਅੱਜ ਉਸ ਜੇਲ੍ਹ ਦਾ, ਹੁਸ਼ਿਆਰਪੁਰ ਜੇਲ੍ਹ ਦਾ ਡਿਪਟੀ ਜੇਲ੍ਹ ਸੁਪਰਡੈਂਟ ਹਰਭਜਨ ਸਿੰਘ ਗ੍ਰਿਫਤਾਰ ਕੀਤਾ ਜਾਂਦਾ ਹੈ
4: ਜੀ।
5: ਉਵੇਂ 12 ਲੋਕ ਉਸ ਪਰਚੇ ਚ ਨਾਮਜ਼ਦ ਕੀਤੇ ਗਏ ਆ, ਪਰੰਤੂ ਜਿਹੜਾ ਡਿਪਟੀ ਜੇਲ੍ਹ ਸੁਪਰਡੈਂਟ ਹੈ ਹਰਭਜਨ ਸਿੰਘ, ਜਦੋਂ ਉਹਦੀ ਗ੍ਰਿਫਤਾਰੀ ਹੋਈ ਹੈ, ਇਹ ਆਪਣੇ ਆਪ ਚ ਇੱਕ ਵੱਡੀ ਘਟਨਾ ਹੈ। ਆਮ ਤੌਰ ਤੇ ਏਡੇ ਵੱਡੇ ਅਫਸਰਾਂ ਨੂੰ ਕਦੇ ਹੱਥ ਨਹੀਂ ਪੈਂਦਾ। ਜਿਹੜੀਆਂ ਜਾਂਚ ਹੁੰਦੀਆਂ ਨੇ ਜਾਂ ਜੇਲ੍ਹਾਂ ਚ ਪੜਤਾਲ ਹੁੰਦੀ ਹੈ ਜਾਂ ਛਾਪੇਮਾਰੀ ਹੁੰਦੀ ਹੈ, ਜਿਹੜੇ ਹੇਠਲੇ ਪੱਧਰ ਦੇ ਲੋਕ ਹੁੰਦੇ ਨੇ, ਪਾਪਕੀ ਪੁਲਿਸ ਮੁਲਾਜ਼ਮ ਹੁੰਦੇ ਨੇ, ਉਹਨਾਂ ਦੇ ਉੱਪਰ ਗਾਜ ਡਿੱਗ ਜਾਂਦੀ ਹੈ ਜੀ, ਇਹ ਆ ਗਿਆ ਜੀ, ਫਲਾਨਾ ਬਾਹਰੋਂ ਲੈ ਆਇਆ। ਬੀਤੇ ਸਮੇਂ ਇੱਦਾਂ ਦੀਆਂ ਖਬਰਾਂ ਵੀ ਆਈਆਂ ਸੀ ਕਿ ਕੋਈ ਕੰਧ ਉੱਪਰ ਦੀ ਨਸ਼ਾ ਸੁੱਟ ਗਿਆ ਜੀ, ਕੋਈ ਕੰਧ ਉੱਪਰ ਦੀ ਮੋਬਾਈਲ ਸਿੱਟ ਗਿਆ। ਅਸੀਂ ਤਾਂ ਨਹੀਂ, ਪਰ ਮੇਰੇ ਵਰਗੇ ਪੱਤਰਕਾਰ ਸਮੇਂ ਸਮੇਂ ਤੇ ਇਹ ਗੱਲ ਕਹਿੰਦੇ ਆਏ ਆ ਕਿ ਅਸਲ ਵਿੱਚ ਕੰਧ ਕੁੰਧ ਦੀ ਕਹਾਣੀ ਨਹੀਂ ਹੈ, ਕਹਾਣੀ ਸਿੱਧੀ ਮਿਲੀ ਭੁਗਤ ਦੀ ਹੈ, ਕਹਾਣੀ ਕਰਪਸ਼ਨ ਦੀ ਹੈ ਤੇ ਕਹਾਣੀ ਭ੍ਰਿਸ਼ਟਾਚਾਰ ਦੀ ਹੈ। ਉਵੇਂ ਤੇ ਚਲੋ ਰੁਪਿੰਦਰ ਜੀ, ਚੰਗੀ ਗੱਲ ਹੈ ਸਰਕਾਰ ਲਈ, ਪੁਲਿਸ ਪ੍ਰਸ਼ਾਸਨ ਲਈ ਕਿ ਉਹਨਾਂ ਨੇ ਆਪਣੇ ਇੱਕ ਅਫਸਰ ਨੂੰ ਗ੍ਰਿਫਤਾਰ ਕੀਤਾ। ਇੱਕ ਸੁਨੇਹਾ ਗਿਆ ਹੈ ਕਿ ਅਫਸਰ ਵੀ ਗ੍ਰਿਫਤਾਰ ਹੋ ਸਕਦੇ ਹੈ, ਇਹ ਚੰਗੀ ਗੱਲ ਹੈ, ਪਹਿਲਾਂ ਤੇ ਵੀ ਨਹੀਂ ਹੁੰਦਾ ਸੀ। ਪਰੰਤੂ ਦੂਜੇ ਪਾਸੇ ਇਹ ਵੀ ਤੇ ਕੜਵਾ ਸੱਚ ਆ ਕਿ ਕਿੱਡੇ ਵੱਡੇ ਪੱਧਰ ਤੇ ਜੇਲ੍ਹਾਂ ਦਾ ਤੰਤਰ ਵਿਗੜਿਆ ਹੋਇਆ। ਹੁਣ ਡਿਪਟੀ ਜੇਲ੍ਹ ਸੁਪਰਡੈਂਟ ਤੇ ਗ੍ਰਿਫਤਾਰ ਹੋ ਗਿਆ ਤੇ ਡਿਪਟੀ ਜੇਲ੍ਹ ਸੁਪਰਡੈਂਟ ਦੇ ਨਾਲ ਕਿੰਨੇ ਲੋਕ ਰਲੇ ਹੋਣਗੇ? ਤੇ ਸਭ ਤੋਂ ਵੱਡਾ ਸਵਾਲ ਜਿਹੜਾ ਮੈਂ ਹਮੇਸ਼ਾ ਹੀ ਖੜਾ ਕਰਦਾ ਕਿ ਡਿਪਟੀ ਜੇਲ੍ਹ ਸੁਪਰਡੈਂਟ ਤੱਕ ਹੀ ਇਸਦਾ ਐਂਡ ਹੋਵੇਗਾ ਕਿ ਡਿਪਟੀ ਜੇਲ੍ਹ ਸੁਪਰਡੈਂਟ ਹੀ ਇਸਦਾ ਅਖੀਰੀ ਕੜੀ ਹੋਵੇਗੀ? ਹੁਣ ਜਿਹੜਾ ਮਨਪ੍ਰੀਤ ਮੰਨਾ, ਜਿਹੜੀ ਉਹ ਤੋਂ ਪੁੱਛ ਪੜਤਾਲ ਹੋਈ, ਉਹਨੂੰ ਹੋਰ ਵੀ ਖੁਲਾਸੇ ਕੀਤੇ ਜੀ। ਜੇਲ੍ਹਾਂ ਵਿੱਚ ਤੇ ਕਹਿੰਦੇ ਬਹੁਤ ਕਾਲਾ ਮੇਲੇ ਚੱਲਦੇ ਆ, ਜੇਲ੍ਹਾਂ ਦੇ ਵਿੱਚ ਨਸ਼ਾ ਵਿਕਦਾ, ਪਕਵਾਉਣ ਵਾਲੇ ਇਹ ਲੋਕ ਆ, ਔਰ ਰੋਜ਼ ਕਹਿੰਦੇ ਜੇਲ੍ਹਾਂ ਦੇ ਵਿੱਚੋਂ ਮਹੀਨੇ ਸੈੱਟ ਕੀਤੇ ਜਾਂਦੇ ਆ, ਪੈਸੇ ਕਮਾਏ ਜਾਂਦੇ ਆ ਕੈਦੀਆਂ ਦੇ ਕੋਲੋਂ। ਲੜਕੇ ਲੜਕੀਆਂ ਜੇਲ੍ਹਾਂ ਦੇ ਅੰਦਰ ਗਲਤ ਕੰਮ ਕਰਦੇ ਆ, ਇਹ ਵੀ ਮਨਪ੍ਰੀਤ ਮੰਨੇ ਨੇ ਖੁਲਾਸੇ ਕੀਤੇ ਆ। ਪਾਪੀ ਫਿਰ ਜੇਲ੍ਹ ਚ ਰਹਿ ਕੀ ਗਿਆ
4: ਜੀ?
5: ਜੇ ਸਾਰਾ ਕੁਛ ਜੋ ਬਾਹਰ ਹੁੰਦਾ ਉਹੀ ਜੇਲ੍ਹ ਚ ਹੋ ਰਿਹਾ, ਫਿਰ ਜੇਲ੍ਹ ਕਾਹਦੀ ਹੈ? ਇਹਦਾ ਭਾਵ ਹੈ ਕਿ ਜਿਹਦੇ ਬੋਝੇ ਚ ਪੈਸੇ ਆ, ਉਹ ਤਾਂ ਜੋ ਮਰਜ਼ੀ ਕਰੇ, ਚਾਹੇ ਜੇਲ੍ਹ ਚ ਚਾਹੇ ਬਾਹਰ ਹੈ। ਸੋ ਇਹ ਬਹੁਤ ਅਜੀਬੋ ਗਰੀਬ ਘਟਨਾ ਹੈ, ਬੜੀ ਵੱਡੀ ਘਟਨਾ ਹੈ ਕਿ ਇੱਕ ਜੇਲ੍ਹ ਸੁਪਰਡੈਂਟ ਹੀ ਜਿਹੜਾ ਨਸ਼ੇ ਬਕਵਾ ਰਿਹਾ ਸੀ, ਹਾਲਾਂਕਿ ਉਹਦੀ ਗ੍ਰਿਫਤਾਰੀ ਪੰਜਾਬ ਦੀ ਸਰਕਾਰ ਤੇ ਉਹਨੂੰ ਆਪਣੇ ਢੰਗ ਦੇ ਨਾਲ ਪੇਸ਼ ਕਰੇ ਕਿ ਆਹ ਵੇਖੋ ਜੀ ਅਸੀਂ ਅਫਸਰ ਵੀ ਨਹੀਂ ਬਖਸ਼ੇ, ਪਰੰਤੂ 4.5 ਸਾਲ ਦੇ ਵਿੱਚ ਕਿੰਨੇ ਕੁ ਅਫਸਰ ਫੜੇ ਹੈ, ਕਿੰਨੇ ਕੁ ਨਹੀਂ ਬਖਸ਼ੇ, ਉਹ ਵੀ ਤੇ ਆਪਣੇ ਆਪ ਚ ਇੱਕ ਸਵਾਲ ਹੈ ਨਾ ਕਿ ਕਿੰਨਿਆਂ ਨੂੰ ਹੋਈ ਹੈ। ਤੇ ਨਸ਼ਾ ਤੇ ਲਗਾਤਾਰ ਹੀ ਵਿਕਿਆ, ਨਸ਼ੇ ਤੇ ਲਗਾਤਾਰ ਹੀ ਫੜੇ ਗਏ ਹੈ। ਹੁਣ ਆਹ ਜਿਹੜੀ ਹੁਸ਼ਿਆਰਪੁਰ ਜੇਲ੍ਹ ਦੀ ਘਟਨਾ, ਮਾਫ ਕਰਨਾ, ਸੱਚ ਇਹ ਹੈ ਕਿ ਕੋਈ ਸਰਕਾਰ ਨੇ ਜਾਂ ਸਰਕਾਰੀ ਏਜੰਸੀ ਨੇ ਥੋੜੋ ਸਾਹਮਣੇ ਲਿਆਂਦੀ
4: ਜੀ?
5: ਇਹ ਤੇ ਇੱਕ ਜਿਹੜਾ ਕੈਦੀ ਹੈ ਅੰਦਰ ਬੰਦ ਆ, ਉਹਦੀ ਵੀਡੀਓ ਜਨਤਕ ਹੋਈ, ਉਹਦੀ ਵੀਡੀਓ ਵਾਇਰਲ ਹੋਈ ਤਾਂ ਬਾਹਰ ਆਈ ਹੈ। ਜੇ ਉਹ ਬੰਦਾ ਨਾ ਹਿੰਮਤ ਕਰਦਾ, ਮਨਪ੍ਰੀਤ ਮੰਨਾ ਜਿਸ ਕਿਸੇ ਨਾ ਕਿਸੇ ਢੰਗ ਦੇ ਨਾਲ, ਮੈਂ ਇਹ ਨਹੀਂ ਕਹਿੰਦਾ ਕਿ ਮਨਪ੍ਰੀਤ ਮੰਨਾ ਬੜਾ ਸਾਊ ਹੈ, ਸਿੱਧੂ ਮੂਸੇ ਵਾਲੇ ਕਤਲ ਕਾਂਡ ਵਿੱਚ ਵੀ ਉਹਦਾ ਨਾਂ ਲੱਗਦਾ, ਹੋਰ ਬੜੇ ਕਤਲ ਕਾਂਡਾਂ 'ਚ ਨਾਂ ਲੱਗਦਾ, ਉਹ ਵੀ ਇੱਕ ਗੈਂਗਸਟਰ ਹੈ। ਪਰੰਤੂ ਗੱਲ ਇਹ ਕਿ ਮਨਪ੍ਰੀਤ ਮੰਨੇ ਨੇ ਹਿੰਮਤ ਕੀਤੀ, ਜੇਲ੍ਹ ਦੇ ਨਾਲ ਮੋਬਾਈਲ ਦੇ ਨਾਲ ਵੀਡੀਓ ਬਣਾਈ, ਫਿਰ ਉਹ ਸਾਰਾ ਕੁਛ ਬਾਹਰ ਭੇਜਿਆ, ਤਾਂ ਜਾ ਕੇ ਇੱਥੇ ਤੱਕ ਗੱਲ ਹੈ ਕਿਸੇ ਸਰਕਾਰੀ ਏਜੰਸੀ ਨੇ ਜਾਂ ਸਰਕਾਰੀ ਅਧਿਕਾਰੀ ਨੇ ਥੋੜੋ ਇਹ ਪਤਾ ਲਗਾਇਆ ਕਿ ਜੇਲ੍ਹ ਵਿੱਚ ਨਸ਼ਾ ਕੌਣ ਵੇਚਦਾ ਹੈ, ਕਿੱਥੋਂ ਆਉਂਦਾ ਹੈ? ਸੋ ਇਸ ਕਰਕੇ ਜੇ ਇਹੋ ਜਿਹੇ ਲੋਕ ਜਿਹੜੇ ਮਨਪ੍ਰੀਤ ਮੰਨਾ ਜਾਂ ਇੱਦਾਂ ਦੇ ਕਦੇ ਤਾਂ ਇੱਦਾਂ ਦੀ ਕੋਈ ਵੀਡੀਓ ਪੁੱਠੀ ਸਿੱਧੀ ਜੇਲ੍ਹਾਂ ਚੋਂ ਬਾਹਰ ਆ ਜਾਂਦੀ ਹੈ, ਜੇ ਉਹ ਬਾਹਰ ਨਾ ਆਉਂਦੀ ਤੇ ਫਿਰ ਤੇ ਮੈਨੂੰ ਲੱਗਦਾ ਇੱਥੇ ਵੀ ਕਾਲਾ ਮਾਲਾ ਚਲੀ ਜਾਣਾ ਸੀ। ਸੋ ਪੰਜਾਬ ਦੀ ਸਰਕਾਰ ਲਈ ਬੜਾ ਵੱਡਾ ਸਵਾਲ ਹੈ ਕਿ ਭਾਈ 4.5 ਸਾਲ ਹੋ ਗਏ, ਜਿਹੋ ਜਿਹਾ ਜੇਲ੍ਹਾਂ ਦਾ ਤਾਣਾ ਬਾਣਾ ਪਹਿਲਾਂ ਸੀ, ਉਹੋ ਜਿਹਾ ਹੀ ਅੱਜ ਹੈ। ਇੱਕ ਅਧਿਕਾਰੀ ਨੂੰ ਤੁਸੀਂ ਜ਼ਰੂਰ ਹੱਥ ਪਾ ਲਿਆ ਹੈ, ਬਾਕੀ ਵੇਖਦੇ ਹਾਂ ਜਦੋਂ ਉਹ ਤੋਂ ਹੁਣ ਪੁੱਛ ਪੜਤਾਲ ਹੁੰਦੀ ਹੈ ਤੇ ਫਿਰ ਕੀ ਖੁਲਾਸੇ ਹੁੰਦੇ ਆ, ਤੇ ਇਹ ਜਿਹੜੀ ਗ੍ਰਿਫਤਾਰੀ ਦੀ ਕੜੀ ਕੀ ਇੱਥੇ ਬ੍ਰੇਕ ਕਰਦੀ ਹੈ ਜਾਂ ਉੱਪਰ ਤੱਕ ਜਾਂਦੀ ਹੈ?
4: ਜੀ ਰਮੇਸ਼ ਜੀ, ਪਰ ਇਸ ਸਾਰੇ ਦੇ ਵਿੱਚ ਬਹੁਤ ਅਫਸੋਸ ਦੀ ਗੱਲ ਹੈ ਕਿ ਜੇਲ੍ਹ ਦਾ ਜੋ ਪਰਪਸ ਹੈ ਉਹ ਤਾਂ ਇਸ ਦੇ ਵਿੱਚ ਜੋ ਹੈ ਉਹ ਕਿਤੇ ਨਾ ਕਿਤੇ ਪੂਰਾ ਬਿਲਕੁਲ ਨਹੀਂ ਹੁੰਦਾ। ਤੇ ਰਮੇਸ਼ ਜੀ, ਅਗਲੀ ਖਬਰ ਅਸੀਂ ਲਵਾਂਗੇ, ਉਸ ਤੋਂ ਪਹਿਲਾਂ ਸਰੋਤਿਆਂ ਨੂੰ ਜਾਣਕਾਰੀ ਜੋ ਹੈ ਇਹ ਵੀ ਜ਼ਰੂਰ ਦੇ ਦਈਏ ਜੀ, ਜਿੱਥੇ ਕੰਮ ਆਪਣੀ ਮੌਡਗੇਜ ਬਣਾਉਣ ਦਾ ਹੋਵੇ ਜਿੱਥੇ ਘਰ ਜੋ ਹੈ ਤੁਸੀਂ ਪੱਕਾ ਕੀਤਾ ਕਿ ਲੈਣਾ ਹੀ ਲੈਣਾ, ਅਤੇ ਫਿਰ ਜੋ ਮੋਰਗੇਜ ਦੀ ਗੱਲ ਹੈ, ਅੱਛੇ ਮੋਰਗੇਜ ਆਪਸ਼ਨਸ ਜੀ ਮਲਟੀਪਲ ਲੈਂਡਰਸ ਦੇ ਨਾਲ ਹਰਮਨ ਬੱਤਾ ਜੀ ਤੁਹਾਨੂੰ ਜ਼ਰੂਰ ਦੇ ਸਕਦੇ ਨੇ। ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨੰਬਰ 647-685-9000 'ਤੇ, 6476859000 ਇਹ ਨੰਬਰ ਹਰਮਨ ਬੱਤਾ ਜੀ ਲਈ। ਤੁਸੀਂ ਨੋਟ ਜੀ ਜ਼ਰੂਰ ਕਰੋ, ਗੱਲ ਪਰਚੇਸ ਦੀ ਹੋਵੇ, ਗੱਲ ਮੋਰਗੇਜ ਰਿਨਿਊਅਲ ਆ ਗਈ ਹੈ ਜਾਂ ਫਿਰ ਪ੍ਰੀ ਅਪਰੂਵਲ ਦੀ ਗੱਲ ਹੈ, ਤੇ 6476859000 ਜੀ ਇਹ ਨੰਬਰ ਤੁਸੀਂ ਨੋਟ ਰੱਖਣਾ। ਰਮੇਸ਼ ਜੀ ਗੱਲ ਅਗਲੀ ਜੀ ਸਿਆਸਤ ਦੀ ਹੀ ਤੋਰੀਏ, ਤੇ ਖਬਰ ਹੈ ਸ਼੍ਰੋਮਣੀ ਕਮੇਟੀ ਨੇ ਭਗਵੰਤ ਮਾਨ ਖਿਲਾਫ ਕੋਈ ਵੱਡਾ ਇਕੱਠ ਕੀਤਾ ਜੀ, ਇਸ ਬਾਰੇ ਕੀ ਪੂਰੀ ਖਾਸ ਰਿਪੋਰਟ ਹੈ?
5: ਦੇਖੋ ਵੈਸੇ ਤਾਂ ਨਾ ਰੁਪਿੰਦਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣੇ ਤੇ ਠੱਪਾ ਲਗਾ ਚੁੱਕੀ ਹੈ
4: ਜੀ,
5: ਜਿਹੜਾ ਪੂਰਨ ਤੌਰ ਤੇ ਲੱਗ ਚੁੱਕਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵਿੰਗ ਹੈ। ਉਹ ਠੱਪਾ ਏਦਾਂ ਦਾ ਠੱਪਾ ਆ ਕਿ ਹੁਣ ਜੋ ਕੁਛ ਵੀ ਉਹ ਕਾਰਵਾਈਆਂ ਕਰਦੀ ਹੈ ਜਾਂ ਬੀਤੇ ਸਮੇਂ ਚ ਕੀਤੀਆਂ ਜਾਂ ਅੱਜ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਕਹਿਣ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁੰਦੀਆਂ ਨੇ, ਪਰੰਤੂ ਸਿਆਸਤ ਸਿੱਧੇ ਪੱਧਰ ਤੇ ਰਲਗੱਡ ਹੁੰਦੀ ਹੈ, ਤੇ ਸਿਆਸਤ ਤੌਰ ਤੇ ਫਿਰ ਇਹ ਵੀ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗਾ ਕਿ ਇੱਕ ਪਾਸੇ ਅਕਾਲੀ ਦਲ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ। ਔਰ ਇਹ ਇਕੱਠ ਕੋਈ ਪਹਿਲੇ ਦਿਨ ਨਹੀਂ ਹੋਇਆ, ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ ਉਦੋਂ ਤੋਂ ਹੀ ਇਹ ਖਿੱਚੋ ਤਾਣ ਜਾਰੀ ਹੈ। ਮੈਂ ਕਈ ਵਾਰ ਇਸ ਪਲੇਟਫਾਰਮ ਤੇ ਗੱਲ ਆਖੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੜੇ ਚਾਵਾਂ ਦੇ ਨਾਲ ਇੱਕ ਪਹਿਲਾ ਐਲਾਨ ਕੀਤਾ ਸੀ ਮੈਡੀਕਲ ਕਾਲਜ ਦਾ ਮਸਤੂਆਣਾ ਜਾ ਕੇ ਸੰਗਰੂਰ ਵਿਖੇ, ਪਹਿਲਾ ਮੈਡੀਕਲ ਕਾਲਜ ਨੀਂਹ ਪੱਥਰ ਰੱਖ ਦਿੱਤਾ, ਇੱਕ ਸਾਲ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਕਿ ਇਹ ਬਣ ਜਾਏਗਾ, ਚਾਲੂ ਹੋ ਜਾਏਗਾ, ਇੰਨੀਆਂ ਸੀਟਾਂ ਹੋਣਗੀਆਂ। ਔਰ ਪੰਜਾਬੀਆਂ ਨੂੰ ਬੜਾ ਚਾਅ ਚੜਿਆ ਸੀ, ਚਾਹੇ ਕਿ ਕੋਈ ਸੰਗਰੂਰ ਦਾ ਐਲਾਨ ਕੀਤਾ, ਚਾਹੇ ਗੁਰਦਾਸਪੁਰ ਬੈਠਾ ਸੀ, ਚਾਹੇ ਹੁਸ਼ਿਆਰਪੁਰ, ਚਾਅ ਸਾਰਿਆਂ ਨੂੰ ਸੀ ਕਿ ਭਗਵੰਤ ਮਾਨ ਸਰਕਾਰ ਨੇ ਚਲੋ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਉਹ ਏਦਾਂ ਦੀ ਅੜਚਣ ਪਾਈ SGPC ਨੇ, SGPC ਨੇ ਕੰਡੀਸ਼ਨ ਰੱਖ ਦਿੱਤੀਆਂ, ਸ਼ਰਤਾਂ ਰੱਖ ਦਿੱਤੀਆਂ ਕਿ ਭਾਈ ਜਗ੍ਹਾ ਤੇ ਸਾਡੀ ਹੈ, ਤੁਸੀਂ ਕੌਣ ਹੁੰਦੇ ਹੋ, ਸਾਡੇ ਤੋਂ ਪ੍ਰਵਾਨਗੀ ਨਹੀਂ ਲਈ। ਉਹ ਦੋਹਾਂ ਦੀ ਇੱਕ ਏਦਾਂ ਦੀ ਖਿੱਚੋ ਤਾਣ, ਇੱਕ ਪਾਸੇ ਆਮ ਆਦਮੀ ਪਾਰਟੀ, ਉਹ ਸਰਕਾਰ ਸੀ, ਉਹ ਕਹਿੰਦੇ ਅਸੀਂ ਸਰਕਾਰ ਹਾਂ, ਤੁਹਾਨੂੰ ਟਿੱਚ ਸਮਝਦੇ, ਤੁਸੀਂ ਕੀ ਹੈ? SGPC ਕਹਿੰਦੇ ਹੋਊਗੀ ਸਰਕਾਰ, ਅਸੀਂ SGPC, ਜਗ੍ਹਾ ਸਾਡੀ ਹੈ। ਉਹ ਨੀਂਹ ਪੱਥਰ ਵੀ ਲੱਭਦਾ ਨਹੀਂ ਹੁਣ, ਭਾਵ ਕਿ ਨੀਂਹ ਪੱਥਰ ਵੀ ਭੰਗ ਦੇ ਵਿੱਚ ਹੀ ਘਾਹ ਫੂਸ ਦੇ ਵਿੱਚ ਉਹ ਗਵਾਚ ਗਿਆ। ਉਹ ਮੈਡੀਕਲ ਕਾਲਜ ਤੇ ਕੀ ਬਣਨਾ ਸੀ ਉਹ ਪਹਿਲੇ ਦਿਨ ਤੋਂ
4: ਜੀ।
5: ਉਹ ਤੋਂ ਬਾਅਦ ਤੇ ਚੱਲ ਸੋ ਚੱਲ, ਪਤਾ ਨੀ ਕਿੱਥੇ ਕਿੱਥੇ ਕਿਨ ਕਿਹਦੀਆਂ ਲੱਤਾਂ ਖਿੱਚੀਆਂ, ਕਿੰਨੇ ਕਿੱਥੇ ਸ਼ਬਦੀ ਗੋਲੇ ਸਿੱਟੇ ਹੈ, ਲਗਾਤਾਰ ਹੀ ਚੱਲ ਸੋ ਚੱਲ ਹੈ, ਕੋਈ ਇੱਕ ਥੋੜੋ ਹੈ। ਹੁਣ ਤਾਜ਼ਾ ਜਿਹੜਾ ਮਸਲਾ ਰੁਪਿੰਦਰ ਜੀ, ਜਿੱਥੇ ਅੱਜ ਤੁਸੀਂ ਇਕੱਠ ਦਾ ਜ਼ਿਕਰ ਕੀਤਾ ਹੈ, ਦੋ ਮਸਲੇ ਇਸ ਵੇਲੇ ਜਿੱਥੇ SGPC ਅਕਾਲ ਤਖ਼ਤ ਸਾਹਿਬ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਇਹ ਭਗਵੰਤ ਮਾਨ ਆਹਮੋ ਸਾਹਮਣੇ ਦੀ ਸਥਿਤੀ ਹੈ, ਬਿਲਕੁਲ ਟੱਕਰ ਹੈ ਬਿਲਕੁਲ। ਇੱਕ ਤੇ ਜਿਹੜਾ ਭਗਵੰਤ ਮਾਨ ਨੂੰ ਅਕਾਲ ਤਖ਼ਤ ਤੋਂ ਪੰਥ ਦਾ ਦਰਦੀ, ਗੁਰੂ ਦਾ ਦੁਖੀ ਐਲਾਨ ਕੀਤਾ ਹੋਇਆ ਹੈ, ਉਹ ਸ਼ਬਦ ਨੇ ਨਾ ਤੇ ਅੱਜ ਭਗਵੰਤ ਮਾਨ ਦਾ ਖਹਿੜਾ ਛੱਡਣਾ ਨਾ ਕੱਲ ਛੱਡਣਾ। ਹਾਲਾਂਕਿ ਸਿਆਸੀ ਤੌਰ ਤੇ ਕਿੰਨਾ ਅਸਰ ਹੁੰਦਾ ਹੈ, ਉਹ ਹੋ ਸਕਦਾ ਹੈ ਕਿ ਭਗਵੰਤ ਮਾਨ ਕਿਸੇ ਨਾ ਕਿਸੇ ਢੰਗ ਦੇ ਨਾਲ ਕਾਫੀ ਉਹ ਚੋਂ ਕਵਰ ਕਰ ਜਾਵੇ, ਪਰੰਤੂ ਸ਼ਬਦ ਨੇ ਖਹਿੜਾ ਨਹੀਂ ਛੱਡਣਾ ਕਦੇ ਭਗਵੰਤ ਮਾਨ ਦਾ। ਇੱਕ ਤੇ ਉਹ ਮੁੱਦਾ ਆ ਅਕਾਲ ਤਖ਼ਤ ਸਾਹਿਬ, SGPC ਕਹਿੰਦੀ ਅਸੀਂ ਤੇ ਭਾਈ ਘਰ ਘਰ ਲੈ ਕੇ ਜਾਣੀ ਇਹ ਗੱਲ ਕਿ ਉਹ ਬੰਦਾ ਪੰਥ ਦਾ ਦੁਖੀ ਹੈ, ਪੰਥ ਦਾ ਦਰਦੀ ਹੈ, ਉਹਦਾ ਬਾਈਕਾਟ ਕਰੋ। ਦੂਜੇ ਪਾਸੇ ਮੁੱਦਾ ਆ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਹੈ, ਉਹਦਾ ਮੁੱਦਾ ਆ। ਉਹਦੇ ਵਿੱਚ ਤਰਮੀਮਾਂ ਚਾਹੁੰਦੀ ਹੈ, ਸੋਧਾਂ ਚਾਹੁੰਦੀ ਹੈ SGPC ਅਕਾਲ ਤਖ਼ਤ ਸਾਹਿਬ। ਪੰਜਾਬ ਦੀ ਸਰਕਾਰ ਮੰਨੀ ਵੀ ਜਾ ਰਹੀ ਹੈ ਕਿ ਸੋਧਾਂ ਕਰ ਲਾਂਗੇ, ਕਰ ਦਿਆਂਗੇ, ਕੋਈ ਗੱਲ ਨਹੀਂ। ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਏ, ਇਹਨਾਂ ਦੀ ਪੂਰੀ ਕੈਬਨਿਟ, ਕਾਫੀ ਸਾਰੇ ਵਿਧਾਇਕ, ਪਰੰਤੂ ਸੋਧਾਂ ਨੂੰ ਅਜੇ ਉਸ ਢੰਗ ਦੇ ਨਾਲ ਹਾਮੀ ਨਹੀਂ ਭਰੀ ਜਾ ਰਹੀ। ਹੁਣ ਅਕਾਲ ਤਖ਼ਤ ਸਾਹਿਬ ਨੇ ਇੱਕ ਤੇ ਵਿਧੀਵਤ ਚਿੱਠੀ ਲਿਖੀ ਹੈ ਪੰਜਾਬ ਦੀ ਸਰਕਾਰ ਨੂੰ, ਵਿਧੀਵਤ ਤੋਂ ਭਾਵ ਹੈ ਕਿ ਆਹ ਤਰਮੀਮਾਂ ਅਸੀਂ ਚਾਹੁੰਦੇ, ਇਸ ਕਾਨੂੰਨ ਵਿੱਚ ਨੁਕਸ ਹੈ
4: ਜੀ।
5: ਦੂਜਾ ਅੱਜ ਇਕੱਠ ਕੀਤਾ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ, ਉੱਥੇ ਦਰਬਾਰ ਸਾਹਿਬ ਚ, ਉਸ ਇਕੱਠ ਦੇ ਵਿੱਚ SGPC, ਹੋਰ ਬੜੀਆਂ ਸਿੱਖ ਸੰਸਥਾਵਾਂ, ਕਾਫੀ ਵੱਡਾ ਇਕੱਠ ਸੀ। ਜਥੇਦਾਰ ਸਾਹਿਬ ਨੇ ਵੀ ਸੰਬੋਧਨ ਕੀਤਾ, ਔਰ ਸੰਬੋਧਨ ਦੇ ਵਿੱਚ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਭਗਵੰਤ ਮਾਨ ਦੇ ਖਿਲਾਫ, ਆਮ ਆਦਮੀ ਪਾਰਟੀ ਦੇ ਖਿਲਾਫ ਕੁਛ ਚੀਜ਼ਾਂ ਸਿੱਧੇ ਤੌਰ ਤੇ, ਜ਼ਿਆਦਾ ਸਾਰੀਆਂ ਚੀਜ਼ਾਂ ਬਿਨਾਂ ਨਾਂ ਲਏ ਉਹਨਾਂ ਤੇ ਸ਼ਬਦੀ ਪਾਰ ਕੀਤੇ ਹੈ। ਔਰ ਐਲਾਨ ਕੀਤਾ ਗਿਆ ਕਿ ਵੱਡੇ ਇਕੱਠ ਕੀਤੇ ਜਾਣਗੇ ਹਰ ਖੇਤਰ ਦੇ ਵਿੱਚ, ਪਿੰਡਾਂ ਦੇ ਵਿੱਚ ਧਾਰਮਿਕ ਕਮੇਟੀਆਂ ਬਣਾ ਕੇ ਘਰਾਂ ਚ ਪ੍ਰਚਾਰ ਕੀਤਾ ਜਾਵੇਗਾ ਕਿ ਜਿਹੜਾ ਭਾਈ ਇਹਦਾ ਭਗਵੰਤ ਮਾਨ ਦਾ ਬਾਈਕਾਟ ਕਰੋ, ਇੱਥੇ ਪੰਥ ਦਾ ਦੁੱਖ ਹੀ ਹੈ। ਔਰ ਇਹ ਵੀ ਗੱਲਾਂ ਆਖੀਆਂ ਗਈਆਂ ਕਿ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਵੱਡੇ ਇਕੱਠ ਹੋਣਗੇ, ਘਰ ਘਰ ਇਹ ਹੁਕਮਨਾਮਾ ਪਹੁੰਚਾਇਆ ਜਾਵੇਗਾ। ਜਿਹੜੇ ਹਰਜਿੰਦਰ ਸਿੰਘ ਧਾਮੀ ਹੈ, ਜਿਹੜੇ ਪ੍ਰਧਾਨ ਨੇ SGPC ਦੇ, ਉਹ ਕਹਿੰਦੇ ਕਿ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਉਹਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ, ਖਿਮਾ ਜਾਚਨਾ ਇੱਥੋਂ ਮੰਗਣੀ ਚਾਹੀਦੀ ਹੈ। ਉਹਨਾਂ ਨੇ CM ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ। ਹਾਲਾਂਕਿ ਮੈਂ ਹੁਣੇ ਕਹਿ ਚੁੱਕਾ ਕਿ ਭਵਾਂ ਕਿ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੇ ਭਗਵੰਤ ਮਾਨ ਦਾ ਖਹਿੜਾ ਨਹੀਂ ਛੱਡਣਾ ਜਦੋਂ ਤੱਕ ਉਹ ਆਪ ਉੱਥੇ ਜਾ ਕੇ ਖਹਿੜਾ ਨਹੀਂ ਛਡਾਉਂਦਾ, ਪਰੰਤੂ ਸਿਆਸੀ ਤੌਰ ਤੇ ਕਿੰਨਾ ਕੁ ਅਸਰ ਹੁੰਦਾ ਹੈ ਉਹਦੇ ਵਿੱਚ, ਜਿਹੜੇ ਤਾਜ਼ਾ ਹੁਣ ਤੱਕ ਦੇ ਹਾਲਾਤ ਹੈ, ਕਿਉਂਕਿ ਅੱਜ ਕਾਫੀ ਦਿਨ ਹੋ ਗਏ ਉਸ ਫੈਸਲੇ ਨੂੰ ਅਕਾਲ ਤਖ਼ਤ ਸਾਹਿਬ ਦੇ ਨੂੰ, ਪਰੰਤੂ ਪੰਜਾਬ ਸਰਕਾਰ ਲਗਾਤਾਰ ਆਪਣੀਆਂ ਕਾਰਵਾਈਆਂ ਕਰ ਰਹੀ ਹੈ। ਇਕੱਠ ਵੀ ਹੋਏ, ਭਗਵੰਤ ਮਾਨ ਨੇ ਸੰਬੋਧਨ ਵੀ ਕੀਤਾ, ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਪੈਰਲਲ ਆਪਣੇ ਪੱਖ ਵੀ ਰੱਖੇ, ਹਾਲਾਂਕਿ ਉਹ ਜਨਤਕ ਤੌਰ ਤੇ ਮੀਡੀਆ ਅੱਗੇ ਰੱਖੇ, ਅਕਾਲ ਤਖ਼ਤ ਸਾਹਿਬ ਜਾ ਕੇ ਨਹੀਂ ਰੱਖੇ। ਬਾਕੀ ਜਿਹਨੂੰ ਟਸਲ ਕਹਿੰਦੇ ਆ, ਆਹਮੋ ਸਾਹਮਣੇ ਦੀ ਸਥਿਤੀ ਉਹ ਬਣੀ ਹੋਈ ਹੈ। ਹੋਰ ਵੀ ਕਈ ਕੁਛ ਅੱਜ ਐਲਾਨ ਕੀਤਾ ਉਸ ਮੰਚ ਦੇ ਉੱਪਰੋਂ, ਦਿੱਲੀ ਵਾਲਿਆਂ ਦਾ ਵਿਰੋਧ ਕਰਨਾ ਹੈ, 10 ਦਿਨ ਦਾ ਅਲਟੀਮੇਟਮ ਦਿੱਤਾ ਕਿ ਭਾਈ ਸੋਸ਼ਲ ਮੀਡੀਆ ਤੇ ਜਿਹੜੇ ਪ੍ਰਚਾਰ ਸਾਡੇ ਖਿਲਾਫ਼ ਚੱਲ ਰਹੇ ਹੈ। ਇਹ ਤੋਂ ਇਲਾਵਾ ਇਹ ਵੀ ਐਲਾਨ ਕੀਤਾ ਕਿ ਭਾਈ ਮੀਰੀ ਪੀਰੀ ਦਿਹਾੜੇ ਤੇ 24 ਜੁਲਾਈ ਨੂੰ ਖਾਲਸਾ ਬਹੀਰ ਕੱਢੀ ਜਾਵੇਗੀ। ਇੱਥੇ ਮੈਂ ਥੋੜੀ ਜਿਹੀ ਟਿੱਪਣੀ ਜ਼ਰੂਰ ਕਰਦਾ ਕਿ ਅੱਜ SGPC ਨੂੰ, ਅਕਾਲ ਤਖ਼ਤ ਸਾਹਿਬ ਨੂੰ ਖਾਲਸਾ ਬਹੀਰ ਦੀ ਯਾਦ ਆ ਗਈ, ਤੇ ਜਿਹੜਾ ਖਾਲਸਾ ਬਹੀਰ ਸ਼ਬਦ ਹੀ SGPC ਨੂੰ ਭੁੱਲ ਚੁੱਕਾ ਸੀ, ਜਿਹੜਾ ਅੰਮ੍ਰਿਤਪਾਲ ਹੋਣਾ ਨੇ ਉਹ ਸ਼ਬਦ ਮੁੜ ਕੇ ਜੀਵਿਤ ਕੀਤਾ ਸੀ। ਅੰਮ੍ਰਿਤਪਾਲ ਸਿੰਘ ਅੱਜ ਭਵਾਂ ਕਿ ਜੇਲ੍ਹ ਚ ਬੈਠਾ ਹੈ, ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਹਾਂ, ਅੱਜ ਮੁੜ ਉਹ ਸ਼ਬਦ ਇੱਕ ਵਾਰ ਚਰਚਾ ਚ ਆਇਆ ਕਿ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਤਖ਼ਤ ਦਮਦਮਾ ਸਾਹਿਬ ਤੱਕ 24 ਜੁਲਾਈ ਨੂੰ ਮੀਰੀ ਪੀਰੀ ਖਾਲਸਾ ਬਹੀਰ ਕੱਢਾਂਗੇ। ਇਹ ਵੀ ਐਲਾਨ ਜਥੇਦਾਰ ਸਾਹਿਬ ਨੇ ਅੱਜ ਕੀਤਾ ਹੈ। ਹਰ ਪਿੰਡ ਵਿੱਚ ਹਰ ਹਲਕੇ ਚ ਇਕੱਠ ਕੀਤੇ ਜਾਣਗੇ ਔਰ ਉਹ ਇਕੱਠ ਕੀਤੇ ਜਾਣਗੇ ਭਗਵੰਤ ਮਾਨ ਦੇ ਖਿਲਾਫ਼। ਸੋ ਆਹਮਣੇ ਸਾਹਮਣੇ ਦੀ ਸਥਿਤੀ ਹੈ, ਟੱਕਰ ਪੂਰੀ ਤਰ੍ਹਾਂ ਬਣੀ ਹੋਈ ਹੈ। SGPC ਨੇ ਆਪਣੀ ਤਾਕਤ ਲਾਈ ਹੋਈ ਹੈ, ਅਕਾਲ ਤਖ਼ਤ ਸਾਹਿਬ ਉਹਦੇ ਨਾਲ ਹੈ ਬਿਲਕੁਲ। ਬਹੁਤ ਸਾਰੀਆਂ ਸਿੱਖ ਧਿਰਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ SGPC ਦੇ ਨਾਲ ਵੀ ਹੈ ਤੇ ਕੁਝ ਇੱਕ ਨਿਊਟਰਲ ਰੋਲ ਵੀ ਅਦਾ ਕਰ ਰਹੀਆਂ ਹੈ। ਸੋ ਕਈ ਕੁਛ ਇਸ ਵੇਲੇ ਚੱਲ ਰਿਹਾ, ਮਸਲਾ ਕਿੱਥੇ ਕੁ ਮੁੱਕਦਾ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਸਥਿਤੀ ਜਿਹੜੀ ਇਸ ਵੇਲੇ ਜਿਹੜੀ ਕੋਈ ਚੰਗੀ ਨਹੀਂ ਹੈ, ਆਹਮੋ ਸਾਹਮਣੇ ਦੀ ਟੱਕਰ ਵਾਲੀ ਸਥਿਤੀ ਬਣੀ ਹੋਈ ਹੈ
4: ਜੀ ਰਮੇਸ਼ ਜੀ। ਤੇ ਜੀ ਨਾਲ ਹੀ ਅਸੀਂ ਇਹ ਨੋਟ ਕਰਵਾ ਦਈਏ ਜੀ, ਕੁਲਵਿੰਦਰ ਧਾਲੀਵਾਲ ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਤੋਂ ਜੀ, ਕੰਮ ਜੋ ਕੰਕਰੀਟ ਦਾ ਕੰਮ ਜੋ ਤੁਸੀਂ ਆਪਣੀ ਬੇਸਮੈਂਟ ਲੀਕੇਜ ਰਿਪੇਅਰਿੰਗ ਹੁਣ ਕਰਵਾਉਣੀ ਹੈ ਜਾਂ ਫਿਰ ਅੱਛਾ ਡਰਾਈਵੇ ਪੈਟੀਓ ਤੁਸੀਂ ਰੈਡੀ ਕਰਵਾਉਣਾ, ਤੇ ਨੰਬਰ 647-526-2372 ਨੰਬਰ ਇਹ ਨੋਟ ਰੱਖੋ, 6475262372 ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਦੇ ਲਈ ਕੁਲਵਿੰਦਰ ਧਾਲੀਵਾਲ ਜੀ ਦਾ ਇਹ ਨੰਬਰ ਹੈ। ਤੇ ਰਮੇਸ਼ ਜੀ ਗੱਲ ਅਗਲੀ ਤੋਰੀਏ ਜੀ, ਜਿੱਥੇ ਕਾਕਰੋਚ ਜਨਤਾ ਪਾਰਟੀ ਦੀ ਗੱਲ ਕਰਾਂਗੇ, ਤੇ ਖਬਰ ਹੈ ਇਸ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਕੋਈ ਖਤ ਲਿਖਿਆ ਜੀ, ਕੀ ਖਾਸ ਰਿਪੋਰਟ ਹੈ?
5: ਰੁਪਿੰਦਰ ਜੀ, ਕਾਕਰੋਚ ਜਨਤਾ ਪਾਰਟੀ ਦੀਆਂ ਜਿਹੜੀਆਂ ਸਮਾਜਿਕ ਤੇ ਰਾਜਨੀਤਿਕ ਸਥਿਤੀਆਂ, ਇਹ ਥੋੜੀਆਂ ਜਿਹੀਆਂ ਇਸ ਵੇਲੇ ਕੋਈ ਬਹੁਤ ਸਪਸ਼ਟ ਨਹੀਂ ਹੈ ਕਿ ਇਹ ਪਾਰਟੀ ਰਾਜਨੀਤਿਕ ਤੌਰ ਤੇ ਕਿੱਦਾਂ ਦੀ ਵਿਚਾਰਧਾਰਾ ਨੂੰ ਲੈ ਕੇ ਆਈ ਹੈ, ਕਿ ਵਾਕਈ ਰਾਜਨੀਤਿਕ ਤੌਰ ਤੇ ਹੈਗੀ ਵੀ ਹੈ ਜਾਂ ਕੇਵਲ ਇੱਕ ਅੱਧੇ ਮੁੱਦੇ ਲਈ ਹੈ, ਜਾਂ ਇਹ ਕਿਹੜੀ ਸਿਆਸੀ ਪਾਰਟੀ ਦੇ ਹੱਕ ਜਾਂ ਕਿਹਦੇ ਵਿਰੋਧ ਵਿੱਚ ਭੁਗਤ ਰਹੀ ਜਾਂ ਭੁਗਤ ਸਕਦੀ ਹੈ, ਬਹੁਤ ਸਾਰੇ ਭੇਦ ਅਜੇ ਤੱਕ ਬਣੇ ਹੋਏ ਹੈ
4: ਜੀ।
5: ਕਾਕਰੋਚ ਜਨਤਾ ਪਾਰਟੀ, ਮੈਂ ਬਹੁਤ ਯਾਦ ਹੋਏਗਾ ਸਰੋਤਿਆਂ ਨੂੰ, ਜਦੋਂ ਕੋਈ ਕਾਕਰੋਚ ਜਨਤਾ ਪਾਰਟੀ ਦਾ ਜਨਮ ਹੁੰਦਾ ਹੈ, ਐਲਾਨ ਕਰਦੇ ਨੇ ਅਭਿਜੀਤ ਦਿਪਕੇ ਕਿ ਮੈਂ ਆ ਰਿਹਾ, ਆਏ ਜੰਤਰ ਮੰਤਰ ਚ ਪ੍ਰਦਰਸ਼ਨ ਹੋਏ। ਮੈਂ ਉਧਰ ਇਹ ਗੱਲ ਆਖੀ ਸੀ ਕਿ ਬਹੁਤ ਸਾਰੇ ਇਸ ਵਾਰ ਨਾ ਜਿਹੜੇ ਰਾਜਨੀਤਿਕ ਵਿਸ਼ੇਸ਼ ਲੋਕ ਹੁੰਦੇ ਨੇ ਜਾਂ ਸਮਾਜਿਕ ਤੌਰ ਤੇ ਉੱਗੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਹੁੰਦੀਆਂ ਨੇ ਜਾਂ ਸਮਾਜਿਕ ਕਾਰਕੁਨ ਜਿਹਨਾਂ ਨੂੰ ਕਹਿ ਲਈਏ, ਉਹਨਾਂ ਨੇ ਇਸ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ। ਇੱਕ ਸਮਾਂ ਸੀ ਜਦੋਂ ਸੰਨ 2012 ਦੀ ਗੱਲ ਹੈ, ਜਦੋਂ ਆਮ ਆਦਮੀ ਪਾਰਟੀ ਦੇ ਜਨਮ ਤੋਂ ਪਹਿਲਾਂ ਅੰਨਾ ਹਜ਼ਾਰੇ ਅੰਦੋਲਨ ਹੁੰਦਾ ਹੈ, ਉਸ ਵੇਲੇ ਬਹੁਤ ਸਾਰੀਆਂ ਰਾਜਨੀਤਿਕ ਤੇ ਬਹੁਤ ਸਾਰੇ ਸਮਾਜਿਕ ਕਾਰਕੁਨ ਆਪ ਮੁਹਾਰੇ ਉਸ ਘੋਲ ਦਾ ਹਿੱਸਾ ਬਣੇ ਸੀ, ਆਪ ਮੁਹਾਰੇ। ਪਰੰਤੂ ਇਸ ਵਾਰ ਮੈਂ ਜਿਹੜਾ ਵੇਖ ਰਿਹਾ ਕਿ ਕਾਕਰੋਚ ਜਨਤਾ ਪਾਰਟੀ ਲਗਾਤਾਰ ਪ੍ਰਦਰਸ਼ਨ ਕਰ ਰਹੀ, ਅੱਜ 7-8 ਦਿਨ ਹੋ ਗਏ ਜੰਤਰ ਮੰਤਰ ਬੈਠਿਆਂ, ਭੁੱਖ ਹੜਤਾਲ ਚੱਲ ਰਹੀ ਹੈ, ਸੋਨਮ ਵਾਂਗਚੁੱਕ ਬੜੀ ਉੱਘੀ ਸ਼ਖਸੀਅਤ ਹੈ। ਸੋਨਮ ਵਾਂਗਚੁੱਕ ਫਿਲਮ ਬਣ ਚੁੱਕੀ ਇਸ ਦੇ ਨਾਮ ਤੇ। ਸੋਨਮ ਵਾਂਗਚੁੱਕ ਭੁੱਖ ਹੜਤਾਲ ਤੇ ਬੈਠੇ ਅੱਜ 7 ਦਿਨ ਹੋ ਗਏ। ਬਾਤ ਉਹਨਾਂ ਦੀ ਕੋਈ ਪੁੱਛ ਨਹੀਂ ਰਿਹਾ, ਓਡਾ ਵੱਡਾ ਇਕੱਠ ਉੱਥੇ ਜੁੜ ਨਹੀਂ ਰਿਹਾ, ਲੋਕਾਂ ਵਿੱਚ ਓਡੇ ਵੱਡੇ ਪੱਧਰ ਤੇ ਥਾਂ ਨਹੀਂ ਮਿਲ ਰਹੀ, ਭਾਰਤੀ ਮੀਡੀਆ ਵੀ ਓਡੇ ਵੱਡੇ ਪੱਧਰ ਤੇ ਥਾਂ ਨਹੀਂ ਦੇ ਰਿਹਾ। ਔਰ ਕਾਂਗਰਸ ਜਨਤਾ ਪਾਰਟੀ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਉਹਦੇ ਵਿੱਚ ਨਾ ਤੇ ਸਿਆਸੀ ਤੌਰ ਤੇ ਵਿਰੋਧੀ ਪਾਰਟੀਆਂ ਉਹਦੇ ਹੱਕ 'ਚ ਬਹੁਤਾ ਭੁਗਤ ਰਹੀਆਂ ਤੇ ਨਾ ਕੋਈ ਵਿਰੋਧ ਵਿੱਚ ਭੁਗਤ ਰਹੀ ਹੈ ਤੇ ਨਾ ਸੱਤਾਧਾਰੀ ਦਾ ਕੋਈ ਉੱਤੇ ਬਹੁਤਾ ਸਿੱਧਾ ਰੋਲ ਹੈ। ਹੁਣ ਕਈ ਤੇ ਸਿੱਧੇ ਤੌਰ ਤੇ ਕਹਿੰਦੇ ਕਿ ਕਾਂਗਰਸ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਖੜੀ ਕੀਤੀ ਇੱਕ ਟੀਮ ਹੈ ਜਿਹੜੀ ਲੋੜ ਪੈਣ ਤੇ ਜਿੱਦਾਂ ਦਾ ਉਹਨਾਂ ਨੂੰ ਲੱਗੇਗਾ ਉਸ ਢੰਗ ਦੇ ਨਾਲ ਵਰਤੇਗੀ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਬਹੁਤ ਸਾਰੇ ਲੋਕ ਉਸ ਢੰਗ ਦੇ ਨਾਲ ਸਮਰਥਨ ਨਹੀਂ ਦੇ ਰਹੇ। ਲੋਕਾਂ ਨੂੰ ਸ਼ੱਕ ਹੈ ਕਿ ਕਿਤੇ ਇਹ ਨਾ ਹੋਵੇ ਅਸੀਂ ਭੁਲੇਖੇ ਦੇ ਨਾਲ ਕਿਸੇ ਹੋਰ ਨੂੰ ਮਜ਼ਬੂਤ ਕਰ ਦਈਏ। ਮੈਂ ਵੀ ਇੱਕ ਦਿਨ ਟਿੱਪਣੀ ਕੀਤੀ ਸੀ ਕਿ ਪਰਖਣਾ ਚਾਹੀਦਾ, ਵੇਖਣਾ ਚਾਹੀਦਾ। ਅਭਿਜੀਤ ਦਿਪਕੇ ਨਾਲ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ, ਰੌਲਾ ਇਹ ਆ ਕਿ ਅਭਿਜੀਤ ਦਿਪਕੇ ਜਾਂ ਉਹਨਾਂ ਦੀ ਟੀਮ ਕਿਹੜਾ ਆਪਣਾ ਮਨੋਰਥ, ਕਿਹੜਾ ਆਦੇਸ਼ ਤੇ ਕਿਹੜਾ ਢੰਗ ਲੋਕਾਂ ਦੇ ਸਾਹਮਣੇ ਰੱਖਦੀ ਹੈ। ਉਸ ਢੰਗ ਦਾ, ਉਸ ਵਿਚਾਰਾਂ ਦਾ ਸਮਰਥਨ ਉਹਨਾਂ ਨੂੰ ਹੋਣਾ ਚਾਹੀਦਾ, ਕਿਸੇ ਵਿਅਕਤੀ ਦਾ ਕਦੇ ਸਮਰਥਨ ਨਹੀਂ ਹੋਣਾ ਚਾਹੀਦਾ। ਮੈਂ ਵੀ ਟਿੱਪਣੀ ਕੀਤੀ ਸੀ। ਹੁਣ ਤਾਜ਼ਾ ਸਥਿਤੀ ਇਹ ਹੈ ਕਿ ਇੱਕ ਪਾਸੇ 7 ਦਿਨ ਹੋ ਗਏ, ਭੁੱਖ ਹੜਤਾਲ ਹੈ, ਸੋਨਮ ਵਾਂਗਚੁੱਕ ਉੱਥੇ ਬੈਠੇ ਹੈ, ਟਾਵੀਂ ਟਾਵੀਂ ਸਿਆਸੀ ਹਸਤੀ ਜਾਂ ਸਮਾਜਿਕ ਹਸਤੀ ਉੱਥੇ ਜ਼ਰੂਰ ਪਹੁੰਚ ਰਹੀ ਹੈ, ਬਹੁਤ ਵੱਡਾ ਇਕੱਠ ਜੰਤਰ ਮੰਤਰ 'ਚ ਨਹੀਂ ਹੈ, ਪਰੰਤੂ ਸੈਂਕੜਿਆਂ ਦੀ ਗਿਣਤੀ 'ਚ ਲੋਕ ਉੱਥੇ ਹਰ ਵੇਲੇ ਹੁੰਦੇ ਹੈ। ਅਭਿਜੀਤ ਦਿਪਕੇ ਉਸ ਅੰਦੋਲਨ ਦੀ ਅਗਵਾਈ ਕਰ ਰਹੇ ਹੈ, ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ। ਹੁਣ ਉਹਦੇ ਸਾਰੇ ਤੇ ਚੱਲਦੇ ਇੱਕ ਖੱਤ ਪ੍ਰਧਾਨ ਮੰਤਰੀ ਦੇ ਨਾਮ ਤੇ ਲਿਖਿਆ ਗਿਆ ਹੈ, ਕਾਂਗਰਸ ਜਨਤਾ ਪਾਰਟੀ ਨੇ ਲਿਖਿਆ ਹੈ, ਲੰਬਾ ਚੌੜਾ ਖੱਤ ਹੈ। ਉਸ ਖੱਤ ਦੇ ਵਿੱਚ ਜਿਹੜੀ ਮੁੱਖ ਗੱਲਾਂ 2-3 ਮੈਨੂੰ ਦਿਖੀਆਂ ਨੇ ਜਾਂ ਮੈਂ ਚਾਹਾਂਗਾ ਕਿ ਸਰੋਤਿਆਂ ਦੇ ਕੰਨਾਂ 'ਚ ਪੈਣ। ਇੱਕ ਤੇ ਉਹਦੇ ਵਿੱਚ ਬੜਾ ਸਿੱਧਾ ਲਿਖਿਆ ਕਿ ਸਰ ਜੀ ਤੁਹਾਡੀ ਸਰਕਾਰ ਸਾਡੀਆਂ ਆਵਾਜ਼ਾਂ ਨੂੰ ਕਦੋਂ ਤੱਕ ਅਣਗੌਲਿਆਂ ਕਰਦੀ ਰਹੇਗੀ। ਇਹ ਉਸ ਖੱਤ ਦਾ ਇੱਕ ਪਹਿਲੀ ਇੱਕ ਲਾਈਨ ਹੈ। ਦੂਜੀ ਉਹਨਾਂ ਨੇ ਲਿਖੀ ਕਿ ਤੁਸੀਂ ਇੱਕ ਸ਼ਬਦ ਵੀ ਸਾਡੇ ਬਾਰੇ ਨਹੀਂ ਬੋਲ ਰਹੇ, ਕਿ ਤੁਸੀਂ ਸੱਚਮੁੱਚ ਸਾਨੂੰ ਕਾਕਰੋਚ ਸਮਝ ਰਹੇ ਹੋ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਇੱਕ ਸ਼ਬਦ ਵੀ ਸਾਡੇ ਬਾਰੇ ਨਹੀਂ ਬੋਲਿਆ, ਤੁਹਾਡੀ ਸਰਕਾਰ ਦੀ ਸਾਨੂੰ ਅਣਗੌਲਿਆਂ ਕਰ ਰਹੀ ਹੈ, ਕਿ ਤੁਸੀਂ ਸੱਚਮੁੱਚ ਸਾਨੂੰ ਕਾਕਰੋਚ ਹੀ ਸਮਝਦੇ ਹੋ। ਇੱਕ ਸਵਾਲ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਦੇਸ਼ ਦੀ ਸਰਕਾਰ ਨੂੰ ਕੀਤਾ ਹੈ। ਉਹ ਤੋਂ ਅੱਗੇ ਜਿਹੜਾ ਧਰਮਿੰਦਰ ਪ੍ਰਧਾਨ ਹੈ ਉਹਦੇ ਅਸਤੀਫੇ ਦੀ ਮੰਗ ਪਹਿਲਾਂ ਵੀ ਸੀ, ਹੁਣ ਵੀ ਬਰਕਰਾਰ ਹੈ, ਤੇ ਜਿਹੜੀ ਭੁੱਖ ਹੜਤਾਲ ਹੈ ਉਹ ਵੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਲਈ ਹੈ, ਜੋ ਹੁਣ ਤੱਕ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ ਸੰਸਥਾਪਕ ਆ ਜਾਂ ਦੂਸਰੀ ਟੀਮ ਉਹ ਆਖ ਰਹੀ ਹੈ। ਸੋ ਪ੍ਰਦਰਸ਼ਨ ਜੰਤਰ ਮੰਤਰ ਚੱਲ ਰਿਹਾ ਹੈ। ਧਰਮਿੰਦਰ ਪ੍ਰਧਾਨ ਦਾ ਅਜੇ ਤੱਕ ਅਸਤੀਫਾ ਸਵੀਕਾਰ, ਮਾਫ ਕਰਨਾ, ਅਸਤੀਫਾ ਉਹਨਾਂ ਨੇ ਦਿੱਤਾ ਨਹੀਂ ਤੇ ਨਾ ਸਰਕਾਰ ਨੇ ਉਹਨਾਂ ਨੂੰ ਕੱਢਿਆ ਹੈ। ਉਵੇਂ ਇੱਕ ਗੱਲ ਬੜੀ ਸਿੱਧੀ ਪੱਧਰੀ ਹੈ ਜਿਹੜੀ ਮੈਂ ਵੀ ਆਪਣੀ ਰਿਪੋਰਟ ਜਨਤਕ ਕਰ ਚੁੱਕਾ ਬੀਤੇ ਸਮੇਂ ਵਿੱਚ, ਕਿ 1-2 ਦਿਨਾਂ ਦੇ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਬਦਲ ਹੋਣ ਜਾ ਰਿਹਾ ਹੈ। ਉਸ ਬਦਲਾਅ ਵਿੱਚ ਕਹਿੰਦੇ ਆ ਕਿ ਧਰਮਿੰਦਰ ਪ੍ਰਧਾਨ ਦੀ ਛੁੱਟੀ ਹੋ ਜਾਣੀ ਹੈ, ਤੇ ਜੇ ਉਹ ਛੁੱਟੀ ਹੋ ਗਈ ਤੇ ਫਿਰ ਸੁਭਾਵਿਕ ਹੈ ਕਿ ਕਾਂਗਰਸ ਜਨਤਾ ਪਾਰਟੀ ਇਹ ਕਹੇਗੀ ਕਿ ਸਾਡੀ ਮੰਗ ਪੂਰੀ ਹੋ ਗਈ ਹੈ।
4: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਇਹ ਸੰਦੇਸ਼ ਜੋ ਗੁਰਜੋਤ ਜੀ ਵੱਲੋਂ ਆਇਆ, ਤੇ ਇਹਨਾਂ ਨੂੰ ਫਾਰਮ ਦੇ ਵਿੱਚ ਗ੍ਰੀਨ ਹਾਊਸ ਦੇ ਵਿੱਚ ਕੰਮ ਕਰਨ ਲਈ ਵਰਕਰਸ ਦੀ ਜੋ ਭਾਲ ਹੈ, ਤੇ ਪਿਕਅਪ ਡਰੋਪ ਆਫ ਆਪਸ਼ਨ ਜੀ ਬਿਲਕੁਲ ਹੈ, ਤੁਹਾਨੂੰ ਪਿੱਕ ਕਰਨਗੇ ਤੇ ਫਿਰ ਘਰ ਡਰੋਪ ਵੀ ਕਰਨਗੇ, ਤੇ ਪੇਮੈਂਟ ਸਮੇਂ ਸਿਰ ਹੋਵੇਗੀ। ਗੁਰਜੋਤ ਜੀ ਨੂੰ ਤੁਸੀਂ ਕਾਲ ਆਪਣੀ ਕਰ ਸਕਦੇ ਹੋ, ਨੰਬਰ ਹੈ 647-278-5394, 647-278-5394 ਤੇ ਸੰਪਰਕ ਜੋ ਹੈ ਜ਼ਰੂਰ ਕੀਤਾ ਜਾ ਸਕਦਾ। ਰਮੇਸ਼ ਜੀ, ਪੰਜਾਬ ਕਾਂਗਰਸ ਦੀ ਗੱਲ ਤੋਰੀਏ ਤੇ ਖਬਰ ਹੈ ਪੰਜਾਬ ਕਾਂਗਰਸ ਦੀ, ਇੱਕ ਹੋਰ ਸਾਬਕਾ ਮੰਤਰੀ ਨੇ ਕੋਈ ਵੱਖਰੇ ਸੁਰ ਅਲਾਪੇ ਨੇ ਜੀ, ਕੀ ਖਾਸ ਰਿਪੋਰਟ ਹੈ?
5: ਰੁਪਿੰਦਰ ਜੀ, ਕਾਂਗਰਸ ਪਾਰਟੀ ਬਾਰੇ ਤੇ ਆ ਕਿ ਉਹ ਕਹਿੰਦੇ ਹੁੰਦੇ ਨਾ ਕਿ ਆਪ ਫਾਂਬੜੀਏ ਤੈਨੂੰ ਕੌਣ

0: ਇਹ ਕੱਲੀ ਕਾਂਗਰਸ ਪਾਰਟੀ ਚ ਨਹੀਂ, ਬਾਕੀਆਂ ਚ ਵੀ ਇਹੀ ਹਾਲ ਹੈ। ਬਾਕੀ ਤੇ ਛੱਡੋ, ਝਾੜੂ ਵਾਲਿਆਂ ਚ ਵੀ ਇਹੀ ਹਾਲ ਹੈ, ਜਿਹੜੇ ਆਪਣੇ ਆਪ ਨੂੰ ਇਨਕਲਾਬੀ ਆਖਦੇ ਆ। ਰੁਪਿੰਦਰ ਜੀ, ਉਹ ਦਿਖਾ ਤੇ ਆ ਕਿ ਸਿਆਸੀ ਪਾਰਟੀਆਂ ਕਹਿਣ ਨੂੰ ਤੇ ਦਾਅਵੇ ਕਰਦੀਆਂ ਕਿ ਸਾਡਾ ਸਾਰਾ ਢਾਂਚਾ ਲੋਕਤੰਤਰੀ ਹੈ, ਪਰੰਤੂ ਲੋਕਤੰਤਰ ਦੀ ਇੱਥੇ ਜੀਰੋ ਪਰਿਭਾਸ਼ਾ ਆ। ਲੋਕਤੰਤਰ ਹੈ ਹੀ ਨਹੀਂ ਕਿਸੇ ਸਿਆਸੀ ਪਾਰਟੀ ਚ। ਜਿਹੜੇ ਇੱਕ ਦੋ ਉੱਪਰ ਲੀਡਰ ਹੁੰਦੇ ਨੇ, ਫੈਸਲਾ ਉਹ ਕਰਦੇ ਆ ਪ੍ਰਧਾਨ ਕੌਣ ਬਣੇਗਾ, ਸੈਕਟਰੀ ਕੌਣ ਬਣੇਗਾ, ਕਿਹਨੂੰ ਟਿਕਟ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ। ਇਹੀ ਹਾਲ ਕਾਂਗਰਸ ਵਿੱਚ ਹੈ। ਹੁਣ ਉਹਦੇ ਚੱਲਦੇ ਬੀਤੇ ਸਮੇਂ ਚ ਕਾਂਗਰਸ ਨੇ ਫੈਸਲੇ ਤੇ ਲੈ ਲਿਆ ਪੰਜਾਬ ਬਾਰੇ, ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਤੇ ਬਣਾ ਦਿੱਤਾ, ਪਰੰਤੂ ਉਦੋਂ ਵੀ ਕਈਆਂ ਨੇ ਟਿੱਪਣੀ ਕੀਤੀ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਈ ਇਹ ਨਹੀਂ ਕਿ ਉਹਤੇ ਸ਼ੱਕ ਹੈ ਕਿ ਉਹ ਭਵਿੱਖ ਵਿੱਚ ਇੱਕ ਕਾਬਲ ਲੀਡਰ ਨਹੀਂ ਬਣ ਸਕਦਾ। ਬਣ ਸਕਦਾ ਹੈ ਵੀ ਹੈ, ਯੋਗਤਾ ਆ, ਪਰੰਤੂ ਜਿਹੜੀ ਉਹਨੂੰ ਸੂਬੇ ਦੀ ਪ੍ਰਧਾਨਗੀ ਦਿੱਤੀ ਸੀ ਉਹ ਸਮੇਂ ਤੋਂ ਪਹਿਲਾਂ ਸੀ। ਬੜੇ ਸਾਰੇ ਹੋਰ ਸੀਨੀਅਰ ਚਿਹਰੇ ਸੀ ਜਿਹਨਾਂ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਸੀ, ਪਰੰਤੂ ਹਾਈਕਮਾਂਡ ਨੇ ਆਪਣੀ ਪਾਈ ਢੰਗ ਦੇ ਨਾਲ ਜੋ ਉਹਨਾਂ ਨੂੰ ਠੀਕ ਲੱਗਾ ਕੀਤਾ। ਹੁਣ ਉਹ ਠੀਕ ਲੱਗਾ ਪੰਜਾਬ ਦੀ ਕਾਂਗਰਸ ਨੂੰ ਠੀਕ ਨਹੀਂ ਲੱਗ ਰਿਹਾ, ਇੱਕ ਵੱਡੇ ਹਿੱਸੇ, ਛੋਟਾ ਹਿੱਸਾ ਨਹੀਂ ਵੱਡਾ ਹਿੱਸਾ। ਮਾਫ ਕਰਨਾ, ਕੋਈ ਟਾਵੇਂ ਦੋ ਚਾਰ ਪੰਜ ਕਾਂਗਰਸੀ ਲੀਡਰ ਹੀ ਪੰਜਾਬ ਦੇ ਹੋਣਗੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਆ। ਇੱਕ ਹਿੱਸੇ ਨੇ ਤੇ ਆ ਦੋ ਦਿਨ ਪਹਿਲਾਂ ਓਪਨਲੀ ਬਗਾਵਤ ਕਰ ਦਿੱਤੀ ਸੀ ਕਿ ਭਾਈ ਸਾਨੂੰ ਨੀ ਰਾਜਾ ਵੜਿੰਗ ਮਨਜ਼ੂਰ। ਚਰਨਜੀਤ ਸਿੰਘ ਚੰਨੀ ਨੇ ਆਪਣਾ ਵੱਡਾ ਇਕੱਠ ਕੀਤਾ, ਕੁਝ ਨੇ ਚੁੱਪ ਚਪੀਤੇ ਕੀਤੀ, ਕਿਸੇ ਨੇ ਕਿਸੇ ਢੰਗ ਦੇ ਨਾਲ ਕੀਤੀ। ਅੱਜ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਹੋਰ ਖੱਤ ਜਿਹੜਾ ਰਾਹੁਲ ਗਾਂਧੀ ਨੂੰ ਲਿਖ ਦਿੱਤਾ, ਹਾਈਕਮਾਂਡ ਨੂੰ ਲਿਖ ਦਿੱਤਾ, ਉਹ ਲਿਖਿਆ ਹੈਗਾ ਜੀ ਮੁਹੰਮਦ ਮੁਸਤਫਾ ਨੇ, ਤੇ ਮੁਹੰਮਦ ਮੁਸਤਫਾ ਦੀ ਧਰਮ ਪਤਨੀ ਜਿਹੜੀ ਰਜੀਆ ਸੁਲਤਾਨਾ ਹੈ, ਸਾਬਕਾ ਮੰਤਰੀ ਕਾਂਗਰਸ ਦੀ। ਹਾਲਾਂਕਿ ਰਜੀਆ ਸੁਲਤਾਨਾ ਤੇ ਸਾਬਕਾ ਮੰਤਰੀ ਹੈ, ਕਾਂਗਰਸ ਦੀ ਬੜੀ ਵੱਡੀ ਆਗੂ ਹੈ, ਜਿਸਨੇ ਬੜੇ ਸਿੱਧੇ ਸ਼ਬਦਾਂ ਚ ਕਿਹਾ ਕਿ ਜੋ ਕੁਛ ਹੈਗਾ ਇਹ ਠੀਕ ਨਹੀਂ ਚੱਲ ਰਿਹਾ। ਔਰ ਜਿਹੜੇ ਮੁਹੰਮਦ ਮੁਸਤਫਾ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਵਾਂ ਮੈਂ ਕਾਂਗਰਸ ਕਮੇਟੀ ਦਾ ਮੈਂਬਰ ਨਹੀਂ, ਪਰੰਤੂ ਮੇਰੀਆਂ ਤਿੰਨ ਪੀੜ੍ਹੀਆਂ ਕਾਂਗਰਸ ਦੇ ਵਿੱਚ ਨਾਲ ਹੈ, ਤਿੰਨ ਪੀੜ੍ਹੀਆਂ। ਹੁਣ ਬੜੇ ਸਿੱਧੇ ਸ਼ਬਦਾਂ ਚ ਕਿਹਾ ਕਿ ਪਿਛਲੇ 6 ਮਹੀਨੇ ਤੋਂ ਰਾਜਨੀਤਿਕ ਬੇਤੁੱਕਾਪਨ ਚੱਲ ਰਿਹਾ ਪੰਜਾਬ ਦੇ ਵਿੱਚ। ਮੈਂ ਨਹੀਂ ਕਿਹਾ, ਕਾਂਗਰਸ ਦਾ ਇੱਕ ਲੀਡਰ ਸੀਨੀਅਰ ਅਫਸਰ ਜਿਹੜਾ ਰਿਟਾਇਰ ਹੈ, ਜਿਹੜਾ ਜਿਸਨੇ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਥਾਂ ਦਿੱਤੀ, ਉਸ ਵਿਅਕਤੀ ਨੇ ਉਸ ਖੱਤ ਵਿੱਚ ਜ਼ਿਕਰ ਦਿੱਤਾ ਕਿ ਰਾਜਨੀਤਿਕ ਬੇਤੁੱਕਾਪਨ ਚੱਲ ਰਿਹਾ ਪੰਜਾਬ ਦੇ ਵਿੱਚ, ਔਰ ਆਪਣੇ ਜਾਲ ਵਿੱਚ ਕਹਿੰਦੇ ਆਪ ਕਾਂਗਰਸ ਫਸ ਗਈ। ਕਹਿੰਦੇ ਰਾਜਾ ਵੜਿੰਗ ਨੂੰ ਅਹੁਦਾ ਛੱਡ ਦੇਣਾ ਚਾਹੀਦਾ, ਇਹ ਮੁਹੰਮਦ ਮੁਸਤਫਾ ਉਹਨਾਂ ਦੀ ਪਤਨੀ ਕਹਿ ਰਹੀ ਹੈ, ਔਰ ਯੋਗਤਾ ਦੇ ਆਧਾਰ ਤੇ ਕਹਿੰਦੇ ਕਿ ਪ੍ਰਧਾਨ ਦੀ ਪ੍ਰਧਾਨਗੀ ਮਿਲਣੀ ਚਾਹੀਦੀ ਹੈ। ਹੁਣ ਜਦੋਂ ਕਾਂਗਰਸੀ ਲੀਡਰ ਵੱਡੇ ਕੱਦ ਦਾ ਅਫਸਰ ਜਿਹੜਾ ਪੰਜਾਬ ਦੇ DGP ਦੇ ਅਹੁਦੇ ਤੋਂ ਰਿਟਾਇਰ ਹੋਇਆ ਹੋਵੇ, ਉਹ ਇਹ ਟਿੱਪਣੀਆਂ ਕਰ ਰਿਹਾ, ਤੇ ਇਹਦਾ ਅਰਥ ਹੈ ਕਿ ਵਾਕਈ ਕਿਤੇ ਨਾ ਕਿਤੇ ਰੁਪਿੰਦਰ ਜੀ ਕਾਂਗਰਸ ਦੇ ਵਿੱਚ ਕੁਛ ਅੰਦਰੂਨੀ ਨੁਕਸ ਹੈਗੇ ਆ। ਬਾਕੀ ਭਾਈ ਮਰਜ਼ੀ ਕਾਂਗਰਸੀਆਂ ਦੀ ਹੈ ਕਿ ਉਹਨਾਂ ਨੇ ਨੁਕਸ ਦੂਰ ਕਰਨੇ ਹੈ ਜਾਂ ਦੂਜਿਆਂ ਨੂੰ ਗਾਲਾਂ ਕੱਢ ਕੇ ਸਾਰਨਾ ਹੈਗਾ। ਆਪਣੇ ਨੁਕਸ ਦੂਰ ਕਰ ਲੈਣਗੇ ਤੇ ਮੈਨੂੰ ਲੱਗਦਾ ਕਿ 6 ਮਹੀਨੇ ਬਾਅਦ ਕੁਛ ਪ੍ਰਾਪਤੀ ਹੋ ਸਕਦੀ ਹੈ। ਜੇ ਕਾਂਗਰਸ ਨੇ ਨੁਕਸ ਰੁਪਿੰਦਰ ਜੀ ਨਾ ਦੂਰ ਕੀਤੇ ਤੇ ਫਿਰ ਪ੍ਰਾਪਤੀ ਦੀ ਥਾਂ ਤੇ ਨਤੀਜੇ ਨੈਗੇਟਿਵ ਨਾ ਪੱਕੀ ਵੀ ਭੁਗਤਣੇ ਪੈ ਸਕਦੇ ਹੈ।
1: ਬਿਲਕੁਲ ਸਹੀ ਰਮੇਸ਼ ਜੀ, ਤੇ ਹੁਣ ਹੀ ਜੀ ਇਹ ਮੌਕਾ ਹੈ ਇਸ ਤੇ ਕੰਮ ਕਰਨ ਦਾ, ਨਹੀਂ ਤਾਂ ਫਿਰ ਇਹ ਮੌਕਾ ਖੁੰਝ ਜਾਣਾ। ਸੋ ਰਮੇਸ਼ ਜੀ, ਇੱਥੇ ਹੀ ਜੀ ਨਿੱਕਾ ਜਿਹਾ ਬ੍ਰੇਕ ਅਸੀਂ ਲੈ ਲਈਏ ਜੀ, ਸਟੇਸ਼ਨ ID ਦਾ ਸਮਾਂ ਹੋ ਚੱਲਾ, ਤੇ ਬ੍ਰੇਕ ਤੋਂ ਬਾਅਦ ਜਾਰੀ ਰੱਖਦੇ ਹਾਂ ਇਹ ਖਬਰਾਂ, ਤੇ ਨਾਲ ਹੀ ਜੀ ਸਾਡੇ ਜੋ ਸਰੋਤੇ ਨੇ ਜੋ ਕਾਲ ਹੁਣ ਜਿਨ੍ਹਾਂ ਦੀ ਆਉਣੀ ਹੈ, ਤੇ ਨੰਬਰ 905-673-3337 905-673-3337 ਜੀ ਤੁਸੀਂ ਨੋਟ ਬਿਲਕੁਲ ਰੱਖੋ ਜੀ, ਤੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਤੇ ਬਣੇ ਰਹਿਣਾ।
2: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ,
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ।
6: This is AM 530, CHLO AM, serving Brampton, Mississauga, Toronto, the GTA, and the world at am530.ca.
7: Or visit insuranceforyou.ca.
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABI

0: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਪਿਆਰੀ ਸ਼ੁਰੂਆਤ ਜੀ ਪਿਆਰੇ ਦਿਨ ਦੀ ਇਸ ਪਿਆਰੇ ਸਫ਼ਰ ਦੀ ਤੁਸੀਂ ਸਾਡੇ ਨਾਲ ਕਰ ਰਹੇ ਹੋ। ਐਤਵਾਰ ਦਾ ਦਿਨ 5 ਜੁਲਾਈ ਤੇ ਬਹੁਤ ਹੀ ਸੋਹਣੇ ਜਿਹੇ ਮੌਸਮ ਦੇ ਨਾਲ ਅਸੀਂ ਆਗਾਜ਼ ਜੋ ਅੱਜ ਦੇ ਇਸ ਦਿਨ ਦਾ ਕਰ ਰਹੇ ਹਾਂ ਤੇ ਪ੍ਰੋਗਰਾਮ ਦਾ ਜੀ ਇਹ ਦੂਸਰਾ ਘੰਟਾ ਸਮਾਂ ਹੋ ਚੱਲਾ 7:06 ਦਾ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਇਸ ਸਫ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਹੈ। ਸੋ ਜੀ ਸਾਡਾ ਤੁਹਾਡਾ ਜੋ ਸਾਥ ਹੈ 8 ਵਜੇ ਤੱਕ ਬਿਲਕੁਲ ਇਸੇ ਤਰ੍ਹਾਂ ਬਣੇ ਰਹਿਣਾ ਤੇ ਜੋ 8 ਵਜੇ ਤੱਕ ਦਾ ਜੋ ਇਹ ਸਮਾਂ ਹੋਵੇਗਾ ਤੇ ਹੁਣ ਤੁਹਾਡੀਆਂ ਕਾਲਸ ਵੀ ਇਸ ਦੇ ਵਿੱਚ ਬਿਲਕੁਲ ਅਸੀਂ ਜੋ ਹੈ ਲਵਾਂਗੇ ਤੇ ਸਾਡੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ 905-673-3337 905-673-3337 जी ये नंबर ने यह डायल करके तुसी प्रोग्राम दे विच अपने जो विचार ने जिन्हां खबरां ते तुसी अपनी कोई गल अपनी विचार सांझे करना चाहुंदे हो ते नंबर 905-673-3337 ते जी जरूर इस बारे गलबात हो सकती है। इस दे नाल ही नंबरां दी गल हुई है ते फोन नंबर तुहानू ये भी दे दिए, ਫੋਨ ਰਾਹੀਂ ਪ੍ਰੋਗਰਾਮ ਨੂੰ ਤੁਸੀਂ ਇਸ ਵੇਲੇ ਜੀ ਬਿਲਕੁਲ ਸੁਣ ਸਕਦੇ ਹੋ। ਨੰਬਰ 416-477-2040 4164-77-2040 ਇਹ ਨੰਬਰ ਹੈ ਜੀ ਕੈਨੇਡਾ ਭਰ ਦੇ ਵਿੱਚ ਕਿਤੇ ਵੀ ਤੁਸੀਂ ਹੋ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੇ ਇਹ ਨੰਬਰ ਡਾਇਲ ਕਰੋ ਤੇ US ਦੇ ਵਿੱਚ ਹੋ ਤੇ ਨੰਬਰ 647-741-0860 ਜੀ ਕੰਮ ਬਿਲਕੁਲ ਆਉਣਾ ਹੈ 6417410860 ਜੀ ਇਹ ਨੰਬਰ ਹੈ ਅਤੇ ਤੁਸੀਂ ਇਸ ਨੂੰ ਜੀ ਡਾਇਲ ਕਰਕੇ US ਦੇ ਵਿੱਚ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਜੀ ਐਪ ਵੀ ਤੁਸੀਂ ਬਿਲਕੁਲ ਯਾਦ ਰੱਖਣੀ ਹੈ, ਪੰਜਾਬੀ ਲਹਿਰਾਂ ਦੀ ਐਪ ਹੈ, ਪੰਜਾਬੀ ਲਹਿਰਾਂ ਦੀ ਐਪ ਤੁਸੀਂ ਡਾਊਨਲੋਡ ਕਰੋ। ਇਸ ਰਾਹੀਂ ਵੀ ਫਿਰ ਫੋਨ ਨੰਬਰ ਡਾਇਲ ਕਰਨ ਦੀ ਵੀ ਲੋੜ ਨਹੀਂ ਪੈਣੀ, ਐਪ ਤੁਸੀਂ ਓਪਨ ਕਰਕੇ ਪ੍ਰੋਗਰਾਮ ਨੂੰ ਬਿਲਕੁਲ ਲਾਈਵ ਜੋ ਹੈ ਸੁਣ ਸਕਦੇ ਹੋ ਜੀ। ਸੋ ਜੀ ਸਭ ਤੋਂ ਔਖਾ ਕੰਮ ਜੋ ਹੈ ਉਹ ਹੁੰਦਾ ਦੂਜਿਆਂ ਨੂੰ ਖੁਸ਼ ਕਰਨਾ ਅਤੇ ਸਭ ਤੋਂ ਸੌਖਾ ਕੰਮ ਹੁੰਦਾ ਕਿ ਦੂਜਿਆਂ ਦੇ ਨਾਲ ਖੁਸ਼ ਰਹਿਣਾ। ਚਲੋ ਜਿਹੜਾ ਸੌਖਾ ਕੰਮ ਹੈ ਫਿਰ ਉਹ ਕਰਨ ਦੀ ਕੋਸ਼ਿਸ਼ ਜੋ ਹੈ ਉਹ ਜ਼ਰੂਰ ਕਰਦੇ ਜਾਈਏ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਦੂਜਿਆਂ ਨਾਲ ਖੁਸ਼ ਰਹਿਣ ਦਾ ਸਭ ਤੋਂ ਸੌਖਾ ਕੰਮ ਜੋ ਹੈ ਉਹ ਤੁਹਾਨੂੰ ਇਹ ਵੀ ਬਿਲਕੁਲ ਦੱਸ ਦਈਏ ਜੀ, ਪਿਕਨਿਕ ਸਪੋਟ ਹੈ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵਾਲੇ ਇਹ ਪਿਕਨਿਕ ਜੋ ਨੇ ਤੁਹਾਡੇ ਲਈ ਲੈ ਕੇ ਆਏ ਨੇ ਮਾਝਾ ਪਿਕਨਿਕ। ਅਤੇ ਇਸ ਪਿਕਨਿਕ 'ਤੇ ਇੱਦਾਂ ਤਾਂ ਨਹੀਂ ਹੈ ਕਿ ਸਿਰਫ ਮਾਝੇ ਵਾਲੇ ਹੀ ਪਹੁੰਚ ਸਕਦੇ ਨੇ, ਪਹੁੰਚ ਜੋ ਹੈ ਪੂਰਾ ਪੰਜਾਬ ਸਕਦਾ, ਪਹੁੰਚ ਜੋ ਹੈ ਚੜ੍ਹਦਾ ਅਤੇ ਲਹਿੰਦਾ ਪੰਜਾਬ ਸਾਰਾ ਹੀ ਸਕਦਾ। ਸੋ ਮਾਝਾ ਪਿਕਨਿਕ 'ਤੇ ਤੁਸੀਂ ਪਹੁੰਚਣਾ ਸ਼ਨੀਵਾਰ 11 ਜੁਲਾਈ ਦਾ ਸਮਾਂ ਜੀ ਇਹ ਨੋਟ ਰੱਖੋ, 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਸਵੇਰੇ 11 ਤੋਂ ਸ਼ਾਮੀ 6 ਵਜੇ ਤੱਕ। ਜੋ ਸੋਹਣਾ ਮੌਸਮ ਜੋ ਹੋਣਾ ਉਹ ਮੌਸਮ ਤੁਸੀਂ ਬਾਹਰ ਆਪਣਿਆਂ ਦੇ ਨਾਲ ਜੋ ਪਾਰਕ ਦੇ ਵਿੱਚ ਬੈਠ ਕੇ ਜੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਗੇਮਸ ਪਲਾਨ ਕੀਤੀਆਂ ਇਹਨਾਂ ਨੇ ਅਤੇ ਖਾਣਾ ਵੀ ਅੱਛਾ ਹੋਵੇਗਾ ਅਤੇ ਫਿਰ ਸੇਂਟ ਪੈਟ੍ਰਿਕ ਚਰਚ ਗਰਾਊਂਡ ਤੁਸੀਂ ਪਹੁੰਚਣਾ ਅਤੇ ਇਹ ਹੈ ਜੀ ਗੋਰ ਰੋਡ 'ਤੇ, ਮੇਫੀਲਡ ਅਤੇ ਗੋਰ ਰੋਡ ਦੇ ਕੋਲ ਹੈ। ਨੋਟ ਤੁਸੀਂ ਰੱਖਣਾ ਸ਼ਨੀਵਾਰ ਦਾ 11 ਜੁਲਾਈ ਦਾ ਜੀ ਇਹ ਦਿਨ ਹੈ ਮਾਝਾ ਪਿਕਨਿਕ ਦੇ ਨਾਲ, ਅਤੇ ਤੁਸੀਂ ਆਓ ਆਪਣਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਆਓ ਅਤੇ ਇਹਨਾਂ ਦੇ ਨਾਲ ਜੀ ਜੋ ਦਿਨ ਜੋ ਹੈ ਇਹ ਤੁਸੀਂ ਬਹੁਤ ਆਨੰਦਮਈ ਜੋ ਦਿਨ ਬਿਲਕੁਲ ਹੋਣ ਵਾਲਾ, ਕਿਉਂਕਿ ਹਰ ਸਾਲ ਇਹ ਪਿਕਨਿਕ ਜੋ ਹੈ ਔਰਗਨਾਈਜ਼ ਕਰਦੇ ਨੇ। ਇਸ ਸਾਲ ਇਹਨਾਂ ਨੇ ਗੋਰ ਰੋਡ ਅਤੇ ਮੇਫੀਲਡ ਦੇ ਕੋਲ ਇਹ ਔਰਗਨਾਈਜ਼ ਕੀਤੀ ਹੈ ਸੇਂਟ ਪੈਟ੍ਰਿਕ ਚਰਚ ਗਰਾਊਂਡ 'ਤੇ, ਅਤੇ ਤੁਸੀਂ ਪਹੁੰਚ ਕੇ ਜੀ ਸ਼ਾਮਿਲ ਜ਼ਰੂਰ ਹੋਵੋ ਤਾਂ ਜੋ ਕਿ ਇੱਕ ਤਾਂ ਗੈਟ ਟੂਗੈਦਰ ਦਾ ਆਨੰਦ ਆਪਣਿਆਂ ਨਾਲ ਹੋਵੇਗਾ, ਦੂਜਾ ਦੂਜਿਆਂ ਦੇ ਨਾਲ ਵੀ ਫਿਰ ਮੁਲਾਕਾਤ ਜਦੋਂ ਹੋਵੇਗੀ, ਜਾਣ ਪਛਾਣ ਜਦੋਂ ਬਣੇਗੀ ਤਾਂ ਫਿਰ ਹੋਰ ਵੀ ਆਨੰਦ ਆਉਣਾ। ਸੋ ਇਸ ਬਾਰੇ ਜੀ ਜਾਣਕਾਰੀ ਤੁਸੀਂ ਆਪਣਿਆਂ ਨੂੰ ਵੀ ਜ਼ਰੂਰ ਦਿਓ, ਅੱਗੇ ਵੀ ਪਾਸ ਔਨ ਜੋ ਹੈ ਜਾਣਕਾਰੀ ਇਹ ਬਿਲਕੁਲ ਕੀਤੀ ਜਾ ਸਕਦੀ ਹੈ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਅਤੇ ਤੁਹਾਡੀਆਂ ਕਾਲਸ ਜੋ ਨੇ ਆਉਣੀਆਂ ਬਿਲਕੁਲ ਸ਼ੁਰੂ ਹੋਈਆਂ ਨੇ ਅਤੇ ਬਹੁਤ ਹੀ ਜਲਦ ਜੀ ਤੁਹਾਡੀਆਂ ਕਾਲਸ ਅਸੀਂ ਸ਼ੁਰੂ ਕਰਦੇ ਹਾਂ। ਨੰਬਰ ਇੱਕ ਵਾਰੀ ਮੈਂ ਫਿਰ ਤੋਂ ਦੇ ਦੇਵਾਂ, 905-673-3337 ਜੀ ਇਹ ਨੰਬਰ ਹੈ, ਡਾਇਲ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਰਮੇਸ਼ ਜੀ ਸਾਡੇ ਨਾਲ ਜੀ ਦੁਬਾਰਾ ਜੁੜ ਚੁੱਕੇ ਨੇ, ਰਮੇਸ਼ ਜੀ ਮੁੜ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਜੀ।
0: ਤੇ ਰਮੇਸ਼ ਜੀ, ਅੱਜ ਦੀਆਂ ਕਾਲਾਂ ਜੋ ਜੀ ਆਉਣੀਆਂ ਸ਼ੁਰੂ ਹੋਈਆਂ ਨੇ, ਚਲੋ ਖਬਰਾਂ ਤਾਂ ਆਪਣੇ ਕੋਲ ਹੋਰ ਵੀ ਸਨ, ਪਰ ਉਸ ਤੋਂ ਪਹਿਲਾਂ ਜੋ ਸਾਡੇ ਸਰੋਤੇ ਵੇਟ ਕਰ ਰਹੇ ਨੇ ਜੀ, ਇਹ ਕਾਲਸ ਅਸੀਂ ਲੈ ਲਈਏ। ਤੇ ਜੀ ਪਹਿਲੇ ਕਾਲਰ ਸਾਡੇ ਨਾਲ ਨੇ 1052 ਜੀ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
1: ਇੱਕ ਖਬਰ ਬੜੀ ਮਿਸਿੰਗ ਆ ਕਿ ਪੰਜਾਬ ਸਰਕਾਰ ਨੇ ਹਰ ਸਾਲ 900,000 crore ਰੁਪਈਆ ਦੇ ਕੇ ਸਾਰੇ ਚੈਨਲ ਖਰੀਦੇ ਆ। 80% ਜਿਹੜਾ ਮੀਡੀਆ ਆ ਉਹ ਸਾਰਾ ਆਪਣੇ ਹੱਕ ਚ ਕੀਤਾ ਤੇ ਖਬਰਾਂ ਜਿਹੜੀਆਂ ਆਪਣੇ ਹੱਕ ਚ ਦੇ ਰਹੇ ਆ, ਤੇ ਬਹੁਤ ਮੇ ਵੀ 15% ਛੋਟੇ ਮੋਟੇ ਕੋਈ ਹੈਗੇ ਪੱਤਰਕਾਰ ਜਿਹੜੇ ਕਿ ਸਹੀ ਖਬਰ ਦੇ ਰਹੇ ਆ। ਤੇ ਦੂਸਰੇ ਨੰਬਰ ਤੇ ਕਰੋੜਾਂ ਰੁਪਈਆ ਜਿਹੜਾ ਕੇਜਰੀਵਾਲ ਜਿਹੜਾ ਆ ਉਹ ਇੱਥੋਂ ਮਤਲਬ ਪੰਜਾਬ ਦੇ ਵਿੱਚੋਂ ਦਿੱਲੀ ਜਾ ਰਿਹਾ ਤੇ ਗੁਜਰਾਤ ਚ ਜਾ ਰਿਹਾ, ਤੇ ਹਰ ਮਹੀਨੇ ਕਹਿੰਦੇ ਆ ਕਿ ਕਲੈਕਸ਼ਨ 1,120 crore ਦੀ ਦਿੱਲੀ ਨੂੰ ਪਹੁੰਚਦੀ ਆ। ਲੇਕਿਨ ਜਦੋਂ ਵੀ 4.5 saal ਦਾ ਮੈਂ ਸੁਣ ਰਿਹਾ, ਹਰ ਵੇਲੇ ਪੁਰਾਣੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਮਾੜਾ ਕਹੀ ਜਾਂਦੇ, ਜਦੋਂ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਫਿਰ ਉਹਨਾਂ ਨੂੰ ਹਰ ਵੇਲੇ 15 ਤੇ ਇਸ ਸਰਕਾਰ ਨੂੰ ਸੇਵ ਕਰਨਾ ਇਨਡਾਇਰੈਕਟਲੀ ਇਹ ਬਹੁਤ ਮੰਦਭਾਗੀ ਗੱਲ ਆ। ਬਸ ਜੀ, ਮੇਰੇ ਦਾ ਇਹੀ ਲਫ਼ਜ਼
0: ਜੀ। ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ ਜੀ। ਰਮੇਸ਼ ਜੀ,
2: ਦੇਖੋ ਦਿੱਲੀ ਜਾਂ ਕੇਜਰੀਵਾਲ ਜਾਂ ਕੋਈ ਹੋਰ ਵਿਅਕਤੀ ਕੀ ਉਹ ਪੈਸੇ ਭ੍ਰਿਸ਼ਟਾਚਾਰ ਰਾਹੀਂ ਕਮਾ ਰਿਹਾ ਜਾਂ ਕਿਸੇ ਨੂੰ ਜਾ ਰਹੇ ਨੇ? ਦੇਖੋ ਇੱਕ ਸੱਚੀ ਗੱਲ ਤੇ ਹੈ ਕਿ ਭ੍ਰਿਸ਼ਟਾਚਾਰ ਤੇ ਕਦੇ ਸਬੂਤ ਨਹੀਂ ਹੁੰਦੇ, ਪਰੰਤੂ ਦੂਜਾ ਇਹ ਸੱਚ ਜ਼ਿਆਦਾ ਮਜ਼ਬੂਤ ਹੈ ਕਿ ਭ੍ਰਿਸ਼ਟਾਚਾਰ ਇੱਥੇ ਹੈਗਾ ਆ। ਉਹ ਮੈਂ ਨਹੀਂ ਕਹਿੰਦਾ, ਜਿਹਨੂੰ ਮਰਜ਼ੀ ਪੁੱਛ ਲਓ, ਤੇ ਜਦੋਂ ਸਾਰੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਔਰ ਹੈਗਾ ਵੀ ਹੈ, ਅਸੀਂ ਹੱਥੀ ਉਸ ਭ੍ਰਿਸ਼ਟਾਚਾਰ ਨੂੰ ਵੇਖਿਆ ਕੀਤਾ ਆ ਸਾਰਾ ਕੁਛ, ਤੇ ਇਹ ਤਾਂ ਇੱਕ ਸੱਚ ਤੇ ਹੈਗਾ ਕਿ ਭ੍ਰਿਸ਼ਟਾਚਾਰ ਹੈਗਾ। ਉਹ ਕਿੰਨਾ ਆ, ਕਿਹਨੂੰ ਕਿੰਨੇ ਪੈਸੇ ਜਾ ਰਹੇ, ਕਿਹੜੇ ਸਾਧਨ ਦੇ ਨਾਲ ਜਾ ਰਹੇ ਹੈ, ਸਰੋਤੇ ਦਾ ਕੋਈ ਮੀਟਰ ਨਹੀਂ ਲਾਇਆ ਜਾ ਸਕਦਾ। ਪਰੰਤੂ ਮੈਂ ਗੱਲ ਤੁਹਾਡੀ ਭੋਰਾ ਵੀ ਨਹੀਂ ਕੱਟਣੀ, ਇਸ ਲਈ ਨਹੀਂ ਕੱਟਣੀ ਕਿ ਤੁਸੀਂ ਬਿਲਕੁਲ ਸੱਚ ਦੇ ਨੇੜੇ ਤੇੜੇ ਬੋਲੇ ਹੋ, ਇਸ ਕਰਕੇ ਮੈਂ ਗੱਲ ਨਹੀਂ ਕੱਟ ਸਕਦਾ। ਉਵੇਂ ਮੇਰੇ ਕੋਲ ਕੋਈ ਅੰਕੜਾ ਨਹੀਂ। ਹਾਂ, ਜਿਹਨੂੰ ਆਪਾਂ ਮੀਡੀਆ ਆਖਦੇ ਕਿ ਮੀਡੀਆ ਚੈਨਲ ਖਰੀਦੇ, ਦੇਖੋ ਇਹਨੇ ਦੀ ਸ਼ਬਦ ਹੋਰ ਵਰਤਦੇ ਆ, ਇਹ ਸ਼ਬਦ ਨਹੀਂ ਹੈਗਾ ਅਸੀਂ ਸਹੀ ਵਰਤ ਸਕਦੇ। ਦੇਖੋ ਮੀਡੀਆ ਇੰਡਸਟਰੀ ਬਣ ਗਿਆ, ਜਦਕਿ ਮੀਡੀਆ ਇੰਡਸਟਰੀ ਨਹੀਂ ਹੋਣਾ ਚਾਹੀਦਾ ਸੀ। ਮੀਡੀਆ ਹੁਣ ਇੰਡਸਟਰੀ ਹੈ, ਇੰਡਸਟਰੀ ਤੋਂ ਭਾਵ ਹੈ ਕਿ ਮੁਨਾਫਾ ਕਮਾਉਣਾ, ਭਾਵ ਕਿ ਤੁਸੀਂ ਮੀਡੀਆ ਦੇ ਮਾਲਕ ਹੋ ਜਾਂ ਮੈਂ ਮਾਲਕ ਹੈ, ਅਸੀਂ ਮੁਨਾਫੇ ਲਈ ਆਪਣਾ ਕੰਮ ਕਰਨਾ, ਸਾਡੇ ਵੱਲੋਂ ਦੇਸ਼ ਜਾਂ ਪੰਜਾਬ ਜਾਵੇ ਢੱਠੇ ਖੂਹ ਵਿੱਚ, ਜਦਕਿ ਇਹ ਨਹੀਂ ਹੋਣਾ ਚਾਹੀਦਾ। ਮੈਂ ਸਹਿਮਤ ਹਾਂ, ਅੱਜ ਦੇ ਸਮੇਂ ਭਾਰਤ ਵਿੱਚ ਮੀਡੀਆ ਇੰਡਸਟਰੀ ਹੈ, ਵੱਡੇ ਵੱਡੇ ਘਰਾਣੇ, ਜਿੱਡਾ ਵੱਡਾ ਮੀਡੀਆ ਉੱਡਾ ਵੱਡਾ ਘਰਾਣਾ ਉੱਤੇ ਕਾਬਜ ਹੈ। ਹੁਣ ਉਹ ਪੈਸੇ ਦੀ ਪੂਰਤੀ ਕਿੱਥੋਂ ਕਰਦਾ? ਉਹ ਪੈਸੇ ਦੀ ਪੂਰਤੋਂ ਤੁਹਾਡੇ ਸਾਡੇ ਵਿਆਹ ਸ਼ਾਦੀਆਂ ਦੇ ਇਸ਼ਤਿਹਾਰਾਂ ਚੋਂ ਨਹੀਂ ਕਰਦਾ ਜਾਂ ਮਰੇ ਜੰਮੇ ਦੇ ਇਸ਼ਤਿਹਾਰਾਂ ਚੋਂ ਨਹੀਂ ਕਰਦਾ, ਉਹ ਸਰਕਾਰਾਂ ਤੋਂ ਐਡ ਲੈਂਦਾ, ਸਰਕਾਰਾਂ ਨੂੰ ਐਡ ਦਿੰਦੀਆਂ ਨੇ। ਜਿਵੇਂ ਅਸੀਂ ਗੱਲ ਕਰਦੇ ਕਿ ਔਰਤਾਂ ਨੂੰ 1,000 ਦੇ ਦਿੱਤਾ, ਫਲਾਨੇ ਨੂੰ ਤੇਲ ਦੀਆਂ ਬੋਤਲਾਂ ਫ੍ਰੀ ਦੇ ਦਿੱਤੀਆਂ, ਫਲਾਨੇ ਨੂੰ ਬਿਜਲੀ ਦੇ ਬਿੱਲ ਮਾਫ਼ ਕਰ ਦਿੱਤੇ, ਫਲਾਨੇ ਨੂੰ ਬੱਸਾਂ ਦਾ ਕਿਰਾਇਆ ਮਾਫ਼ ਕਰ ਦਿੱਤਾ, ਅਸੀਂ ਲਗਭਗ ਇੱਕ ਹਿੱਸਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਹਾਂ ਕਿ ਇਹ ਮਿੱਠੀਆਂ ਰੇੜੀਆਂ ਆ, ਰਿਸ਼ਵਤ ਹੈ। ਇਵੇਂ ਹੀ ਮੀਡੀਆ ਨੂੰ ਰਿਸ਼ਵਤ ਨਹੀਂ ਕਹਿ ਸਕਦੇ, ਭ੍ਰਿਸ਼ਟਾਚਾਰ ਦੇ ਨਾਲ ਨਹੀਂ ਜੋੜ ਸਕਦੇ, ਢੰਗ ਦੇ ਨਾਲ ਉਹਨਾਂ ਨੂੰ ਮੋਟੇ ਪੈਸੇ ਦਿੱਤੇ ਜਾਂਦੇ ਆ ਐਡ ਦੇ ਰੂਪ ਵਿੱਚ, ਐਡਵਰਟਾਈਜ਼ਮੈਂਟ ਦੇ ਰੂਪ ਵਿੱਚ ਕਿ ਭਾਈ ਐਡਵਰਟਾਈਜ਼ਮੈਂਟ ਸਰਕਾਰ ਦੀ ਚਲਾ ਤੇ ਤੈਨੂੰ ਇੰਨਾ ਦੇਣਾ। ਉਹ ਜਿਹੜੇ ਪੰਜਾਬ ਦੇ ਪ੍ਰਮੁੱਖ ਚੈਨਲ ਹੈ, ਇੱਕ ਅੱਧੇ ਨੂੰ ਛੱਡ ਕੇ ਜਿਹੜਾ ਦੂਜੀ ਪਾਰਟੀ ਦਾ, ਦੂਜੀ ਪਾਰਟੀਆਂ ਲਿੰਕ ਹੈ, ਬਾਕੀ ਸਾਰੇ ਮੋਟਾ ਮੁਨਾਫਾ ਲੈ ਕੇ, ਮੋਟੀ ਐਡਵਰਟਾਈਜ਼ਮੈਂਟ ਲੈ ਕੇ ਸਰਕਾਰ ਦੀ ਚਲਾ ਰਹੇ ਹੈ। ਇਹ ਸਹੀ ਸ਼ਬਦ ਹੈ, ਉਹ ਜਿਹੜੇ ਤੁਸੀਂ ਸ਼ਬਦ ਕਹੇ ਹੈ ਉਸ ਥੋੜੇ ਜਿਹੇ ਤਿੱਖੇ ਹੈ, ਪਰੰਤੂ ਗੱਲ ਉਹੀ ਹੈ ਕਮਾ ਫਰਾ ਕੇ। ਬਸ ਇਹ ਹੈ ਕਿ ਉਹਨੂੰ ਇੱਕ ਢੰਗ ਦੇ ਨਾਲ, ਜਿਵੇਂ ਸਾਨੂੰ ਤੁਹਾਨੂੰ ਖੁਸ਼ ਕੀਤਾ ਜਾ ਰਿਹਾ, ਬਿਜਲੀ ਦੇ ਬਿੱਲਾਂ ਦੇ ਨਾਂ ਤੇ ਰਿਸ਼ਵਤ ਹੈ, ਕਿਸੇ ਨੂੰ 1,000 rupees ਦੇ ਨਾਂ ਤੇ ਰਿਸ਼ਵਤ ਹੈ, ਮੀਡੀਆ ਨੂੰ ਮਸ਼ਹੂਰੀ ਦੇ ਨਾਂ ਤੇ, ਐਡਵਰਟਾਈਜ਼ਮੈਂਟ ਦੇ ਨਾਂ ਤੇ ਪੰਜਾਬ ਚ ਸਰਕਾਰਾਂ ਰਿਸ਼ਵਤ ਦੇ ਰਹੀਆਂ।
0: ਜੀ ਰਮੇਸ਼ ਜੀ। ਤੇ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ 2989 ਜੀ, ਵੈਲਕਮ ਜੀ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਮੈਂ ਕਿਹਾ ਰਮੇਸ਼ ਜੀ, ਇਹ ਜਿੱਦਾਂ ਇਹ ਆਪਣੇ ਜਹੇਦਾਰ ਜਿੱਦਾਂ ਦਾ ਫਾਰਗ ਕਰਨਗੇ ਇਹਨਾਂ ਨੂੰ ਤੇ ਇਹ ਵੀ ਦੁਬਾਰਾ ਦੂਜੇ ਜਹੇਦਾਰਾਂ ਵਾਂਗੂ ਆਖਣਗੇ ਵੀ ਮੈਂ ਤੇ ਪ੍ਰੈਸ਼ਰ ਦੇ ਵਿੱਚ ਹੀ ਸਾਰਾ ਕੁਛ ਕਰਦਾ ਰਿਹਾ ਜੀ। ਥੈਂਕ
0: ਯੂ ਜੀ ਰਮੇਸ਼ ਜੀ।
2: ਕੋਈ ਹੈਰਾਨੀਜਨਕ ਗੱਲ ਨਹੀਂ ਜੀ, ਕਦੇ ਅਸੀਂ ਇਹ ਸੋਚਿਆ ਹੀ ਨਹੀਂ ਸੀ ਕਿ ਜਿਹੜੇ ਅੱਜ ਕੱਲ ਆਪਣੀ ਪਾਰਟੀ ਬਣਾ ਕੇ ਬੈਠੇ ਨੇ ਗਿਆਨੀ ਹਰਪ੍ਰੀਤ ਹੁਣੀ ਕਿ ਉਹ ਆਪਣੀ ਵੱਖਰੀ ਪਾਰਟੀ ਬਣਾ ਸਕਦੇ, ਰਾਜਨੀਤਿਕ ਪਾਰਟੀ, ਜਿਹੜੇ ਇਹਨਾਂ ਦੇ ਬਣਾਏ ਜਥੇਦਾਰ ਸੀ ਜਿਹਨਾਂ ਦੀ ਗੱਲ ਕਰਦੇ ਬਾਦਲਾਂ ਦੀ। ਗਿਆਨੀ ਰਘਵੀਰ ਸਿੰਘ ਕਦੇ ਸੋਚਿਆ ਹੀ ਨਹੀਂ ਸੀ ਅਸੀਂ ਕਿ ਉਹ ਵੀ ਫਿਰ ਇੱਦਾਂ ਵੱਖਰੇ ਸੁਰ ਐਲਾਨ ਕਰ ਸਕਦੇ, ਕਹਿ ਸਕਦੇ ਕਿ ਇੰਨੇ ਇੰਨੇ ਮਾਇਆ ਤੇ ਅਖੰਡ ਭਾਰਤੀ ਲਈ ਜਾਂਦੇ ਲੱਖਾਂ ਰੁਪਏ ਦਾ ਭ੍ਰਿਸ਼ਟਾਚਾਰ ਚੱਲਦਾ ਐਸ ਜੀ ਪੀ ਸੀ ਚ। ਉਦੋਂ ਯਾਦ ਨਹੀਂ ਆਇਆ, ਹੁਣ ਭ੍ਰਿਸ਼ਟਾਚਾਰ ਯਾਦ ਆ ਗਿਆ, ਇਵੇਂ ਗਿਆਨੀ ਹਰਪ੍ਰੀਤ ਤੇ ਗੱਲ ਹੈ। ਇਸ ਕਰਕੇ ਇਹ ਕੋਈ ਹੈਰਾਨੀਜਨਕ ਨਹੀਂ ਕਿ ਮੌਕੇ ਤੇ ਜਥੇਦਾਰ ਵੀ ਜੇਤੇ ਪਾਈ ਰਹੀਆਂ, ਨਾਲ ਉਹਨਾਂ ਦੇ ਨਾਲ ਤੰਦਾ ਤਾਰਾਂ ਸੋਹਣੀਆਂ ਤੇ ਫਿਰ ਤੇ ਉਹਨਾਂ ਦੇ ਸੋਹਲੇ ਹੈ, ਤੇ ਜੇ ਨਾ ਰਹੀਆਂ ਤੇ ਫਿਰ ਇਧਰਲੇ ਹੈ। ਸੋ ਇਸ ਕਰਕੇ ਤਾਈਓਂ ਤਾਂ ਅਸੀਂ ਕਹਿੰਦੇ ਹਾਂ ਕਿ ਅਸਲ ਵਿੱਚ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਅਸੀਂ ਕਦੇ ਵੀ ਕੱਟਣ ਨੂੰ ਤਿਆਰ ਨਹੀਂ, ਪਰੰਤੂ ਅੱਜ ਦੇ ਸਮੇਂ ਅਕਾਲ ਤਖ਼ਤ ਦੇ ਉੱਪਰ ਕਾਬਜ਼ ਜਿਹੜੇ ਲੋਕ ਕਰਾ ਦਿੱਤੇ ਗਏ ਹੈ, ਜਿੱਡੇ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਹਾਵੀ ਹੋ ਗਿਆ, ਕਬਜ਼ਾ ਕਰ ਲਿਆ, ਉਹੀ ਦਿਖਾਉਂਦਾ ਨਾ ਉਹਦੇ ਵਿੱਚੋਂ ਗਲਤ ਫੈਸਲੇ ਨਿਕਲ ਰਹੇ ਹੈ। ਹੁਣ ਮਜਬੂਰੀ ਬਣ ਗਈ ਸਾਡੀ ਤੁਹਾਡੀ ਕਿ ਅਸੀਂ ਉਸ ਫੈਸਲੇ ਨੂੰ ਕੱਟੀਏ ਜਾਂ ਨਾ ਕੱਟੀਏ। ਉਦਾਹਰਨ ਦੇ ਤੌਰ ਤੇ ਭਗਵੰਤ ਮਾਨ ਵਾਲਾ ਫੈਸਲਾ ਹੈ, ਜੇ ਤੇ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਸਾਹਮਣੇ ਰੱਖ ਕੇ ਸੋਚਣਾ ਹੈ, ਤੇ ਅਕਾਲ ਤਖ਼ਤ ਸਾਹਿਬ ਦਾ ਕਿਹਾ ਸੱਚ ਹੀ ਸੱਚ ਹੈ, ਸਾਨੂੰ ਨਹੀਂ ਇੰਨਾ ਕੋਈ ਲੈਗਾ ਲਾਗਾ ਦੇਗਾ ਕਿ ਉਹਨਾਂ ਨੇ ਕਿਉਂ ਕਿਹਾ, ਅਸੀਂ ਉਹਨੂੰ ਕਹਿਣਾ ਯੈਸ। ਨਿਯਮ ਕਾਨੂੰਨ ਸ਼ਰਧਾ ਇਹੀ ਕਹਿੰਦੇ ਹੈ, ਜੋ ਪਰੰਪਰਾ ਇਹੀ ਕਹਿੰਦੀ ਹੈ। ਪਰੰਤੂ ਦੂਜਾ ਸੱਚ ਜਿਹੜਾ ਸਮੇਂ ਦਾ ਸੱਚ ਇਹ ਆ ਕਿ ਉਹ ਪਦਵੀਆਂ ਦੇ ਉੱਪਰ ਸਿਆਸਤ ਹੋ ਗਈ ਹੈ, ਸਿਆਸੀ ਤੌਰ ਤੇ ਸਿਆਸੀ ਪਾਰਟੀਆਂ ਨੇ ਕਬਜ਼ੇ ਕੀਤੇ, ਇਸ ਕਰਕੇ ਟਿੱਪਣੀ ਕਰਨੀ ਪੈਂਦੀ, ਜਦੋਂ ਟਿੱਪਣੀ ਕਰਨੀ ਪੈਂਦੀ ਹੈ ਤੇ ਅਸੀਂ ਸਿੱਖ ਵਿਰੋਧੀ ਬਣ ਜਾਂਦੇ ਹਾਂ। ਸੋ ਇਸ ਕਰਕੇ ਬੜਾ ਗੰਭੀਰ ਮਸਲਾ ਹੈ, ਇਹ ਸਿੱਖ ਬੁੱਧੀਜੀਵੀ ਵਰਗੀ ਫੈਸਲਾ ਕਰੇ ਤੇ ਸੋਹਣਾ ਲੱਗਦਾ ਜੇ ਅਸੀਂ ਪੱਤਰਕਾਰ ਫੈਸਲਾ ਕਰਾਂਗੇ ਤੇ ਸਾਨੂੰ ਫਿਰ ਉਹਦੇ ਲਈ ਵੱਖਰੇ ਵੱਖਰੇ ਦਰਜੇ ਲੋਕਾਂ ਨੇ ਦੇਣੇ ਸ਼ੁਰੂ ਕਰ ਦੇਣੇ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਮੋਨਾ ਮਹਿੰਗੀ ਜੀ ਦਾ ਸੰਦੇਸ਼, ਇਹ ਇੰਸ਼ੋਰੈਂਸ ਲਈ ਹੈ ਜੀ, ਕਿਉਂਕਿ ਇੰਸ਼ੋਰੈਂਸ ਦੀ ਅਜਿਹੀ ਗੱਲ ਹੈ ਅਸੀਂ ਸੋਚਦੇ ਹਾਂ ਕਿ ਜਦੋਂ ਲੋੜ ਪਏਗੀ ਉਦੋਂ ਵੇਖਾਂਗੇ, ਪਰ ਇਹ ਸਮੇਂ ਸਿਰ ਕਰਾਉਣੀ, ਅੱਜ ਕਰਾਉਣੀ ਕਿੰਨੀ ਜ਼ਰੂਰੀ ਹੈ ਇਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲੈਨਿੰਗ ਲਈ ਤੁਸੀਂ ਸੰਪਰਕ ਮੋਨਾ ਮਹਿੰਗੀ ਜੀ ਨੂੰ ਕਰੋ। ਤੁਹਾਡੇ ਆਪਣੇ ਜੋ ਨੇ ਇਸ ਸੋਹਣੇ ਮੌਸਮ ਦੇ ਵਿੱਚ ਤੁਹਾਨੂੰ ਵਿਜ਼ਿਟ ਕਰ ਰਹੇ ਨੇ, ਵਿਸਟਰ ਵੀਜ਼ਾ ਇੰਸ਼ੋਰੈਂਸ ਅਤੇ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ, ਜੋ ਕਿ ਸੁਪਰ ਵੀਜ਼ਾ ਤਾਂ ਚਲੋ ਚਾਹੀਦੀ ਹੈ, ਮੈਂਡੇਟਰੀ ਹੈ, ਤੁਸੀਂ ਇਸ ਬਾਰੇ ਵੀ ਸੰਪਰਕ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਜੀ ਨੂੰ। ਨੰਬਰ 416-509-1509 ਹੈ, 416-509-1509 ਇਹ ਨੰਬਰ ਮੋਨਾ ਜੀ ਲਈ ਨੋਟ ਜੀ ਬਿਲਕੁਲ ਰੱਖੋ। ਰਮੇਸ਼ ਜੀ, ਅਗਲੀ ਕਾਲ ਵੱਲ ਅਸੀਂ ਚੱਲਾਂਗੇ ਤੇ ਸਾਡੇ ਨਾਲ ਨੇ 4701 ਜੀ, ਸਵਾਗਤ ਹੈ ਜੀ।
4: ਪਰਪਿੰਦਰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
4: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ, ਪਹਿਲਾਂ ਮੈਂ ਨਾ ਜੀ ਸਵਾਲ ਪੁੱਛਣ ਤੋਂ ਪਹਿਲਾਂ ਤੁਹਾਨੂੰ ਦੱਸਦਾ, ਉਰੇ ਨਾ ਜੀ ਬਹੁਤ ਰੇਡੀਓ ਪ੍ਰੋਗਰਾਮ ਚੱਲਦੇ ਆ, ਹੈ ਨਾ ਜੀ, ਇੱਕ ਨਾ ਇੱਕ ਪਾਰਟੀ ਦਾ ਵੀ ਚੱਲਦਾ। ਵੀਕਡੇ ਚ ਲੋਕੀ ਨਾ ਉੱਥੇ ਜਾ ਕੇ ਬਹੁਤ ਗੱਪਾਂ ਮਾਰਦੇ ਆ, ਫਿਰ ਨਾ ਵੀਕਐਂਡ ਤੇ ਤੁਹਾਨੂੰ ਆ ਕੇ ਕੁਛ ਨਾ ਕੁਛ ਕਹਿ ਦਿੰਦੇ ਆ। ਜੇ ਕਹਿਣੇ ਹੋ ਨਾ, ਮੇਰਾ ਇੱਕੋ ਹੀ ਸਵਾਲ ਆ ਵੀ ਸੁਣ ਕੇ ਜਾਓ ਅਗਲੇ ਦੀ ਗੱਲ, ਇਹ ਨਾ ਵੀ ਇਹਨਾਂ ਨੂੰ ਕਹਿ ਕੇ ਰੁਪਿੰਦਰ ਇਹਨਾਂ ਨੂੰ ਰਮੇਸ਼ ਜੀ ਨੂੰ ਚਲੇ ਜਾਓ, ਗੱਲ ਆਪਣੀ ਉਹਨਾਂ ਦੀ ਵੀ ਸੁਣ ਕੇ ਜਾਓ ਪਲੀਜ਼। ਇਹ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਵੀ ਆਪਣੀ ਕਹਿ ਕੇ ਨਾ ਚਲੇ ਜਾਓ, ਜਿੰਨਾ ਚਿਰ ਅਸੀਂ ਰਮੇਸ਼ ਜੀ ਆਉਂਦੇ ਰਹਿਣਗੇ ਅਸੀਂ ਸੁਣਦੇ ਰਹਾਂਗੇ, ਜਿੱਦਣ ਰਮੇਸ਼ ਜੀ ਹਟ ਜਾਣਗੇ ਅਸੀਂ ਨਹੀਂ ਸੁਣਾਂਗੇ, ਪਰ ਅਸੀਂ ਰਮੇਸ਼ ਜੀ ਨੂੰ ਨਹੀਂ ਛੱਡ ਸਕਦੇ। ਹਾਂਜੀ, ਮੇਰਾ ਸਵਾਲ ਇਹ ਸੀ
0: ਜੀ
4: ਵੀ ਨਾ ਅਸੀਂ ਹਮੇਸ਼ਾ ਦੇਖਿਆ ਅਕਾਲ ਤਖ਼ਤ ਸਾਹਿਬ ਨਾਲ, ਦੇਖੋ ਉਹਨੇ ਵੀ ਸੁਖਬੀਰ ਬਾਦਲ ਨੇ ਵੀ ਪੰਗਾ ਲਿਆ ਸੀ, ਹੈ ਨਾ ਜੀ, ਉਹਦਾ ਹਾਲ ਦੇਖ ਲਓ ਕੀ ਹੋਇਆ। ਚਾਹੇ ਅਕਾਲ ਤਖ਼ਤ ਸਾਹਿਬ ਤੇ ਕਿਸੇ ਨੇ ਕਿਸੇ ਨੂੰ ਬਿਠਾਇਆ, ਪਰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤਾਂ ਹੈ ਨਾ ਜੀ, ਅਕਾਲ ਤਖ਼ਤ ਸਾਹਿਬ ਨੂੰ ਕਿੰਨੀ ਜਨਤਾ ਪੂਜਦੀ ਹੈ, ਉਹਨਾਂ ਦਾ ਕਿਹਾ ਸਿਰ ਮੱਥੇ ਤੇ, ਹੈ ਨਾ, ਇਹ ਭਗਵੰਤ ਮਾਨ ਨੂੰ ਨੀ ਸੋਚਦਾ। ਮੈਨੂੰ ਤਾਂ ਲੱਗਦਾ ਜੀ ਇਹਨੇ ਅਕਾਲ ਤਖ਼ਤ ਸਾਹਿਬ ਨਾਲ ਪੰਗਾ ਲੈ ਲਿਆ ਨਾ ਜੀ, ਜੇ ਇਹ ਨਾ ਗਿਆ ਨਾ ਕੋਈ ਬਣਿਆ ਤਾਂ ਇਹਦਾ ਹਾਲ ਦੇਖਿਓ ਕਿਵੇਂ ਹੋਊਗਾ, ਜੋ ਸੁਖਬੀਰ ਬਾਦਲ ਦਾ ਹੋਇਆ ਨਾ ਇਹਨਾਂ ਦਾ ਹਾਲ ਵੀ ਇਹੀ ਹੋਊਗਾ ਫਿਰ, ਹੋਰ ਤਾਂ ਮੈਂ ਕੁਛ ਕਹਿ ਨੀ ਸਕਦਾ। ਥੈਂਕ ਯੂ ਸਰ, ਮੈਂ ਆਪਦੀ ਹੱਥ ਸੁਣਦਾ। ਥੈਂਕ ਯੂ
0: ਜੀ ਰਮੇਸ਼ ਜੀ।
2: ਦੇਖੋ ਇਹ ਗੱਲ ਤੇ ਬੜੀ ਸਾਫ਼ ਹੈ ਕਿ ਜੇ ਅਧਿਆਤਮਵਾਦ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਉਹ ਥਾਂ ਇੱਕ ਬੜੀ ਸ਼ਕਤੀਸ਼ਾਲੀ ਥਾਂ ਆ, ਤੇ ਜਦੋਂ ਅਸੀਂ ਇੱਕ ਸ਼ਕਤੀਸ਼ਾਲੀ ਥਾਂ ਦੇ ਨਾਲ ਪੰਗਾ ਲਵਾਂਗੇ ਤੇ ਉਹਦਾ ਨਤੀਜਾ ਤੇ ਭੁਗਤਣਾ ਪਏਗਾ, ਚਾਹੇ ਉਹਦਾ ਨਾਂ ਕੋਈ ਵੀ ਹੋਵੇ। ਦੂਜੀ ਗੱਲ, ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਗੱਲ ਕਰੀਏ ਲੱਖ ਲੋਕ ਝਾੜੂ ਝਾੜੂ ਕਰੀ ਜਾਣ, ਲੱਖ ਲੋਕ ਪੰਜਾ ਪੰਜਾ ਕਰੀ ਜਾਣ, ਕੋਈ ਕਮਲ ਦਾ ਫੁੱਲ ਕਰੀ ਜਾਏ, ਪਰੰਤੂ ਪੰਜਾਬ ਦੇ ਵਿੱਚ ਅਕਾਲ ਤਖ਼ਤ ਦੇ ਪ੍ਰਤੀ ਅੱਜ ਵੀ ਸ਼ਰਧਾ ਜੀਵਤ ਹੈ, ਅੱਜ ਵੀ ਬਹੁਤ ਵੱਡੇ ਹਿੱਸੇ ਚ। ਤੇ ਉਹ ਜਿਹੜੀਆਂ ਭਾਵਨਾਵਾਂ ਨੇ, ਫਿਰ ਉਹਦਾ ਵੀ ਨੁਕਸਾਨ ਤੇ ਹੋਣਾ ਹੀ ਹੈ। ਸੁਖਬੀਰ ਬਾਦਲ ਨੂੰ ਵੀ ਹੋਇਆ, ਥੋੜਾ ਥੋੜਾ ਹੋਇਆ। ਮੈਨੂੰ ਤਾਂ ਲੱਗਦਾ ਕਿ ਜੇ ਮੈਂ ਕਈ ਵਾਰ ਟਿੱਪਣੀ ਕਰਦਾ ਹੁੰਦਾ ਕਿ ਆਮ ਆਦਮੀ ਪਾਰਟੀ ਜਦੋਂ ਨਾ ਭੰਡੀ ਪ੍ਰਚਾਰ ਕਰਦੀ ਅਕਾਲੀ ਦਲ ਦਾ, ਉਹਨੂੰ ਕਰਨਾ ਹੀ ਨੀ ਚਾਹੀਦਾ। ਅਕਾਲੀ ਦਲ ਦਾ ਭੰਡੀ ਪ੍ਰਚਾਰ ਕਰਦਾ, ਲੋਕਾਂ ਨੇ ਪੱਲੇ ਕੀ ਛੱਡਿਆ ਉਹਦੇ? ਹੁਣ ਤੇ ਸਵਾਲ ਇਹ ਹੈ ਕਿ ਇਹ ਹਾਲਾਤ ਕਿਸੇ ਹੋਰ ਦੇ ਨਾ ਬਣ ਜਾਣ। ਉਹ ਪਾਰਟੀਆਂ ਨੂੰ ਅਕਾਲੀ ਦਲ ਤੋਂ ਸਿੱਖਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਕੀ ਗਲਤੀਆਂ ਕੀਤੀਆਂ ਤੇ ਅੱਜ ਸਿਆਸੀ ਖਰਾਬ ਕਿੱਥੇ ਆ ਗਿਆ। ਸੋ ਇਸ ਕਰਕੇ ਇਹ ਜਿਹੜਾ ਸਰੋਤਿਓ ਅਕਾਲ ਤਖ਼ਤ ਸਾਹਿਬ ਵਾਲਾ, ਮੈਂ ਤਾਂਹੀਓ ਆਖਦਾ ਕਿ ਸਿੱਖ ਬੁੱਧੀਜੀਵੀ ਵਰਗੇ ਦਾ ਫੈਸਲਾ ਕਰੇ। ਫੈਸਲਾ ਬੜਾ ਔਖਾ ਹੈ, ਅਸੀਂ ਫੈਸਲੇ ਦਾ ਸਤਿਕਾਰ ਕਰਦੇ ਹਾਂ। ਫੈਸਲਾ ਇਹ ਨਿਬੜਨਾ ਚਾਹੀਦਾ ਹੈ। ਅੱਜ ਦੇ ਸਮੇਂ ਪੰਜਾਬ ਇਹਦੇ ਵਿੱਚ ਦੋ ਹਿੱਸਿਆਂ ਚ ਵੰਡਿਆ ਹੋਇਆ, ਚਾਹੇ ਉਹ ਸਿੱਖ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਕੋਈ ਨੂੰ ਕੁਛ ਵੀ ਕਹਿ ਲਈਏ, ਪਰੰਤੂ ਇਸ ਮਸਲੇ ਤੇ ਦੋ ਹਿੱਸਿਆਂ ਚ ਅਸੀਂ ਵੰਡੇ ਹੋਏ ਹਾਂ
0: ਜੀ। ਰਮੇਸ਼ ਜੀ ਤੇ ਜੀ, ਨਾਲ ਹੀ ਅਸੀਂ ਨੋਟ ਜੀ ਇਹ ਵੀ ਕਰਵਾ ਦਈਏ ਜੀ, ਇਸ ਖੁੱਲੇ ਮੌਸਮ ਦੇ ਵਿੱਚ ਤੁਸੀਂ ਬਾਹਰ ਕੰਮ ਕਰਨ ਦਾ ਜੇਕਰ ਮੌਕਾ ਲੱਭ ਰਹੇ ਹੋ ਤੇ ਫਾਰਮ ਤੇ ਗ੍ਰੀਨ ਹਾਊਸਿਸ ਤੇ ਜੀ ਇਹ ਕੰਮ ਹੈ, ਗੁਰਜੋਤ ਜੀ ਨੂੰ ਤੁਸੀਂ ਸੰਪਰਕ ਇਸ ਬਾਰੇ ਜ਼ਰੂਰ ਕਰਨਾ। ਨੰਬਰ 647-278-5394, 647-278-5394 ਤੇ ਤੁਸੀਂ ਕਾਲ ਇਹਨਾਂ ਨੂੰ ਕਰ ਸਕਦੇ ਹੋ। ਇਸ ਜੋਬ ਬਾਰੇ ਤੁਸੀਂ ਪੁੱਛ ਸਕਦੇ ਹੋ, ਪੂਰੀ ਜਾਣਕਾਰੀ ਲੈ ਸਕਦੇ ਹੋ। ਪਿਕਅਪ ਡਰੋਪ ਆਫ ਜੀ ਇਹ ਆਪ ਕਰਨਗੇ, ਪੇਮੈਂਟ ਸਮੇਂ ਸਿਰ ਹੋਣ ਦੀ ਬਿਲਕੁਲ ਇਹ ਜੋ ਪ੍ਰੋਮਿਸ ਹੈ। ਨੰਬਰ 647-278-5394 ਤੇ ਜੀ ਅੱਜ ਹੀ ਇਹਨਾਂ ਨੂੰ ਕਾਲ ਹੋ ਸਕਦੀ ਹੈ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ, ਸਰਬਜੀਤ ਜੀ, ਵੈਲਕਮ ਜੀ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਦੋਨਾਂ ਨੂੰ ਜੀ। ਮੇਰਾ ਕੋਈ ਕੁਐਸਚਨ ਸੀਗਾ ਜੀ, ਜਿਹੜਾ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋਇਆ ਸੀਗਾ, ਮੇਰੇ ਖਿਆਲ ਅਹਿਮਦਾਬਾਦ ਤੋਂ ਇੰਗਲੈਂਡ ਆਉਣਾ ਸੀ, ਉਹਦੀ ਕੋਈ ਫਾਈਨਲ ਰਿਪੋਰਟ ਆਈ ਅਜੇ ਤੱਕ ਰਮੇਸ਼ ਜੀ?
0: ਜੀ ਰਮੇਸ਼ ਜੀ, ਲਗਭਗ ਕਹਿ ਸਕਦੇ ਹਾਂ ਕਿ ਸਾਲ ਜੋ ਹੈ ਇਸ ਹਾਦਸੇ ਨੂੰ ਜੀ ਬੀਤ ਗਿਆ ਜੀ, ਇਸ ਬਾਰੇ ਕੋਈ ਜਾਣਕਾਰੀ?
2: ਰਵਿੰਦਰ ਜੀ, ਜਦੋਂ ਸੋਚਦੇ ਆ ਨਾ ਰੋਂਗਟੇ ਖੜੇ ਹੋ ਜਾਂਦੇ ਆ
0: ਜੀ।
2: ਇਹ ਪਲੇਟਫਾਰਮ ਵੀ ਉਹ ਪਲੇਟਫਾਰਮ ਹੈ, ਉਸ ਵੇਲੇ ਇਸ ਪਲੇਟਫਾਰਮ ਨੂੰ ਅਸੀਂ ਦੇਸ਼ ਪ੍ਰਦੇਸ਼ ਦੇ ਨਾਮ ਦੇ ਨਾਲ ਜਾਣਦੇ ਸੀ। ਇਸ ਸਮੇਂ ਅਸੀਂ ਨਾ, ਮੈਨੂੰ ਯਾਦ ਹੈ ਕਿ ਕੁਛ ਸਮਾਂ ਪਹਿਲਾਂ ਉਹ ਹਾਦਸਾ ਵਾਪਰਿਆ ਸੀ, ਹੁਣ ਤੋਂ ਜੇ ਅਸੀਂ ਘੜੀ ਦੀ ਸੂਈਆਂ ਦੀ ਗੱਲ ਕਰੀਏ, ਤੇ ਜਦੋਂ ਮੈਂ ਖਬਰ ਸਾਂਝੀ ਕੀਤੀ ਸੀ, ਮੈਨੂੰ ਬੜਾ ਤਸਵੀਰ ਮੇਰੇ ਕੋਲ ਸਾਫ਼ ਸੀ ਕਿ ਰਾਪੀ ਜੇ ਰੱਖ ਗਿਆ ਤੇ ਕਿਸੇ ਨੂੰ ਰੱਖ ਗਿਆ, ਕਿਸੇ ਨੇ ਬਚਣਾ ਨੀ, ਮੈਨੂੰ ਪੂਰਾ ਕਲੀਅਰ ਸੀ। ਪਰੰਤੂ ਮੇਰੀ ਜਵਾਨ ਨੇ ਸਾਥ ਨਹੀਂ ਦਿੱਤਾ ਸੀ ਕਿ ਮੈਂ ਇਹ ਗੱਲ ਸਰੋਤਿਆਂ ਦੇ ਕੰਨਾਂ ਚ ਪਾ ਸਕਾਂ। ਪਰੰਤੂ ਕੁਛ ਘੰਟੇ ਬਾਅਦ ਉਹ ਨਸ਼ਰ ਹੋ ਗਈ, ਅਧਿਕਾਰਤ ਤੌਰ ਤੇ ਪੁਸ਼ਟੀਆਂ ਹੋ ਗਈਆਂ, ਜੱਗ ਜ਼ਾਹਰ ਹੋ ਗਈ ਸੀ ਕਿ ਕੋਈ ਵੀ ਨਹੀਂ ਬਚ ਸਕਿਆ। ਹਾਲਾਂਕਿ ਇੱਕ ਯਾਤਰੀ ਬੜੀ ਅਜੀਬੋ ਗਰੀਬ ਜਿਹੜੀ ਉਹ ਆਪਣੇ ਆਪ ਜਿਹਨੂੰ ਕਹਿੰਦੇ ਜਾਗੋ ਰਾਖੇ ਸਾਈਆਂ ਤੇ ਮਾਰ ਸਕੇ ਨਾ, ਕੋਈ ਇੱਕ ਯਾਤਰੀ ਬਚੇ ਸੀ। ਸਰੋਤਿਓ, ਉਹ ਮਸਲਾ ਵਾਕਿਆ ਜੀ ਅਜੇ ਤੱਕ ਕੋਈ ਉੱਤੇ ਰਿਪੋਰਟ ਨਹੀਂ ਆਈ ਕਿ ਉਹਦਾ ਕਾਰਨ ਕੀ ਹੈ। ਬੜੀਆਂ ਤਰ੍ਹਾਂ ਦੀਆਂ ਜਾਂਚ ਹਰੇਕ ਢੰਗ ਦੀਆਂ ਚੱਲੀਆਂ, ਕਈ ਏਜੰਸੀਆਂ ਨੇ ਸ਼ੁਰੂ ਕੀਤੀ ਵੱਖ ਵੱਖ ਐਂਗਲ ਤੋਂ, ਅੱਜ ਤੱਕ ਕੋਈ ਰਿਪੋਰਟ ਨਹੀਂ ਆਈ। ਇੱਥੋਂ ਤੱਕ ਕਿ ਪਾਇਲਟ ਜਿਹੜੀ ਐਸੋਸੀਏਸ਼ਨ ਹੈਗੀ ਹੈ, ਉਹਨਾਂ ਨੇ ਇੱਕ ਇਤਰਾਜ਼ ਕੀਤਾ ਸੀ, ਯਾਦ ਹੋਵੇ, ਕਿਉਂਕਿ ਸ਼ੁਰੂਆਤੀ ਵਕਤ ਵਿੱਚ ਇੱਕ ਰਿਪੋਰਟ ਆ ਗਈ ਕਿ ਪਾਇਲਟ ਦੀ ਗਲਤੀ, ਪਾਇਲਟ ਨੇ ਤੇਲ ਵਾਲਾ ਸਵਿੱਚ ਆਫ ਕਰ ਦਿੱਤਾ, ਉਹਦੇ ਕਰਕੇ ਇਹ ਜਿਹੜਾ ਹੋਇਆ, ਤੇ ਉਹਨੂੰ ਪਾਇਲਟ ਦੀ ਮਾਨਸਿਕ ਅਵਸਥਾ ਦੇ ਨਾਲ ਜੋੜ ਦਿੱਤੀ ਗੱਲ, ਤੇ ਫਿਰ ਪਾਇਲਟ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀ ਇਹਦਾ ਕਿ ਨਹੀਂ, ਐ ਨਹੀਂ ਹੈ, ਇਹ ਝੂਠ ਹੈ, ਪ੍ਰਚਾਰ ਹੈ, ਉਹ ਵੀ ਗੱਲ ਵਿੱਚ ਇਹ ਟੱਕੀ ਲਪੇਟੀ ਗਈ। ਸੋ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਕਿ ਉਹ ਰਿਪੋਰਟ, ਉਹ ਹਾਦਸੇ ਦਾ ਕਾਰਨ ਕੀ ਸੀ, ਅਹਿਮਦਾਬਾਦ ਤੋਂ ਵਾਕਈ ਉਡਾਨ ਨੇ ਉਡਾਨ ਭਰਨੀ ਸੀ ਉਸ ਜਹਾਜ਼ ਨੇ, ਤੇ ਉਹ ਹਾਦਸਾ ਗ੍ਰਸਤ ਤੁਰੰਤ ਹੋ ਜਾਂਦਾ, ਤੇ ਉਹ ਅੱਜ ਤੱਕ ਵੀ ਰਿਪੋਰਟ ਸਾਹਮਣੇ ਨਹੀਂ ਆਈ।
0: ਜੀ ਰਮੇਸ਼ ਜੀ, ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, 9445 ਜੀ, ਸਵਾਗਤ ਹੈ ਜੀ।
6: ਬੇਬਾ ਬਿੰਦਰ ਜੀ, ਹੁਸ਼ਿਆਰਪੁਰੀ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬੇਬਾ ਜੀ, ਤੁਸੀਂ ਬੜੇ ਦਿਨਾਂ ਬਾਅਦ ਆਇਓ, ਮੈਂ ਤੁਹਾਨੂੰ
0: ਜੀ ਸ਼ੁਕਰੀਆ ਜੀ, ਧੰਨਵਾਦ।
6: ਹੁਸ਼ਿਆਰਪੁਰੀ ਜੀ, ਤੁਹਾਨੂੰ ਯਾਦ ਹੋਣਾ, ਜਿਹੜਾ ਮੀਡੀਆ ਨਾ, ਯਾ ਤਾਂ ਪਬਲਿਕ ਦੀ ਮਦਦ ਨਾਲ ਯਾ ਸਰਕਾਰ ਦੀ ਮਦਦ ਨਾਲ ਚੱਲਦਾ ਹੈ। ਪੰਜਾਬ ਦੇ ਅੰਦਰ ਅਕਾਲੀ ਪੱਤਰ ਕਾ ਸ਼ਬਦ ਹੁੰਦਾ ਸੀ, ਉਹ ਸ਼੍ਰੋਮਣੀ ਕਮੇਟੀ ਦੀ ਮਦਦ ਦਾ ਸ਼ਬਦ ਸੀ, ਤੇ ਮੈਂ ਜਦੋਂ ਪੜ੍ਹਦਾ ਹੁੰਦਾ ਸੀ, ਪੰਜਵੀਂ ਜਮਾਤ ਤੋਂ ਪੜ੍ਹਦਾ ਰਿਹਾ, ਉਹਦੇ ਅਜੇਤਰ ਸ਼ਾਦੀ ਸਿੰਘ ਹੁੰਦੇ ਸੀ, ਕਾਫੀ ਟਾਈਮ ਬੰਦ ਹੋ, ਇੱਥੇ ਵੀ 11 ਅਖਬਾਰ ਪੰਜਾਬੀ ਦੇ ਛਪਦੇ ਸੀ, 2 ਰਹਿ ਗਏ ਤੇ ਕੱਲ ਜੋ ਆ ਸਿਰਫ 1 ਹੀ ਛਪਿਆ ਕਿਉਂਕਿ ਐਡਾਂ ਹੈ ਨਹੀਂ ਗਿਆ। ਅੱਛਾ ਸਵਾਲ ਮੇਰੇ 2 ਆ, ਪਹਿਲਾ ਸਵਾਲ ਤਾਂ ਇਹ ਹੈ ਵੀ ਜਦੋਂ ਨਿੰਗਾ ਸਿੰਘਾਂ ਨੇ ਝਟਕਾ ਦਿੱਤਾ ਸੀ ਕਿ ਜੇ ਇਸ ਅਕਾਲ ਤਖ਼ਤ ਦੇ ਜਥੇਦਾਰ ਗੜਗੰਜੀ ਨੂੰ ਬਣਾਇਆ ਗਿਆ ਤਾਂ ਅਸੀਂ ਸਹਿਣ ਨਹੀਂ ਕਰਾਂਗੇ, ਮੈਨੂੰ ਚੰਗੀ ਤਰ੍ਹਾਂ ਮੈਂ ਟੀਵੀ ਤੇ ਦੇਖ ਰਿਹਾ ਸੀ, ਰਾਤ ਦੇ ਭਾਰਤ ਦੀ ਧਰਤੀ ਤੇ 1:30 ਵਜਿਆ ਸੀ ਜਿਸ ਵੇਲੇ ਇਹ ਆਪਣੀ ਅਰਦਾਸ ਕਰ ਰਹੀ। ਜਦੋਂ ਦੁਬਾਰਾ ਬਣੇ 8-9 ਨਿਹੰਗ ਸਿੰਘ ਪਿਛਲੇ ਪਾਸੇ ਖੜੇ ਹੋਏ ਸੀ, ਕੀ ਕਾਰਨ ਸੀ ਦੁਬਾਰਾ ਨਿਹੰਗ ਸਿੰਘ ਕਿਉਂ ਪਿਛਲੇ ਪਾਸੇ ਖੜੇ ਸੀ? ਦੂਜਾ ਸਵਾਲ ਜਿਹੜਾ ਅੱਜ ਇਹਨਾਂ ਨੇ ਇਕੱਠ ਕੀਤਾ ਉੱਥੇ ਕਿ ਸ਼੍ਰੋਮਣੀ ਕਮੇਟੀ ਚ, ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਡੇਰਾਵਾਦ ਵਾਲੇ ਆਉਣ, ਜਿਹੜਾ ਅਖਬਾਰ ਇੱਥੇ ਕੱਲ ਛਪਿਆ ਉਹਦੇ ਵਿੱਚ ਸਾਫ ਲਿਖਿਆ ਕਿਹੜੇ ਕਿਹੜੇ ਡੇਰਾਵਾਦ ਨੂੰ ਇਹਨਾਂ ਨੇ ਅਡਵਾਈਜ ਕੀਤਾ। ਇਹ ਡੇਰਾਵਾਦ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ, ਉਹ ਉਸ ਵੇਲੇ ਸ਼੍ਰੋਮਣੀ ਕਮੇਟੀ ਆ ਇਹਨਾਂ ਦੇ ਬਰਖਲਾਫ ਸੀ, ਉਸ ਡੇਰਾਵਾਦ ਦੇ ਵਿੱਚ ਸਾਰੇ ਦੇ ਸਾਰੇ ਫੌਜੀ ਲੋਕ ਹੁੰਦੇ ਸੀਗੇ, ਉਹ ਘਰ ਬੈਠੇ ਤਨਖਾਹ ਲੈਂਦੇ ਸੀ, ਜਦੋਂ ਉਹਨਾਂ ਦੀ ਸਰਵਿਸ ਪੂਰੀ ਹੋ ਜਾਂਦੀ ਸੀ ਗੌਰਮੈਂਟ ਆਫ ਅੰਗਰੇਜ਼ ਉਹਨਾਂ ਨੂੰ ਪੈਨਸ਼ਨ ਦਿੰਦੇ ਸੀ, ਇਹ ਹੁੰਦਾ ਰਿਹਾ। ਇਹ ਸ਼੍ਰੋਮਣੀ ਕਮੇਟੀ ਉਹਨੂੰ ਡੇਰਾਵਾਦ ਨੂੰ ਸੱਦਾ ਪੱਤਰ ਦਿੱਤਾ, ਕਿਉਂ ਇਹਨਾਂ ਨੇ ਡੇਰਾਵਾਦ ਨੂੰ ਸੱਦਾ ਪੱਤਰ ਦਿੱਤਾ, ਮੈਨੂੰ ਇਹ ਦੱਸੋ। ਸਤਿ ਸ੍ਰੀ ਅਕਾਲ
0: ਜੀ, ਸ਼ੁਕਰੀਆ ਜੀ ਰਮੇਸ਼ ਜੀ।
2: ਕੈਪਟਨ ਸਾਹਿਬ, ਡੇਰਾਵਾਦ ਦੀ ਪਰਿਭਾਸ਼ਾ ਵੀ ਮੈਨੂੰ ਲੱਗਦਾ ਕਿ 2 ਤਰ੍ਹਾਂ ਦੀ ਹੋ ਗਈ। ਇੱਕ ਤੇ ਉਹ ਡੇਰਾਵਾਦ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਟਿੱਚ ਸਮਝਦਾ ਪੰਜਾਬ ਦੇ ਵਿੱਚ, ਉਹ ਵੀ ਹੈਗਾ ਨਾ ਡੇਰਾਵਾਦ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰਦਾ ਆਪਣੇ ਦੁਕਾਨ ਚਲਾਉਣ ਲਈ। ਮੈਂ ਨਾਂ ਨੀ ਲੈਣਾ, ਤੁਹਾਨੂੰ ਸਮਝ ਆ ਗਈ ਸਾਰਿਆਂ ਨੂੰ ਕਿ ਉਹ ਕਿਹੜੇ ਕਿਹੜੇ ਡੇਰੇ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰਦੇ ਆਪਣੀ ਦੁਕਾਨ ਚਲਾਉਣ ਲਈ। ਇੱਕ ਉਹ ਡੇਰਾਵਾਦ ਹੈ, ਇੱਕ ਉਹ ਡੇਰਾਵਾਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਆਪਣਾ ਡੇਰਾ ਚਲਾ ਰਿਹਾ। 2 ਤਰ੍ਹਾਂ ਦੇ ਹੋ ਗਏ ਨਾ, ਇੱਕ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਨੂੰ ਆਪਣੇ ਢੰਗ ਦੇ ਨਾਲ ਵਰਤੋਂ ਕਰਕੇ ਆਪਣਾ ਡੇਰਾ ਚਲਾ ਰਿਹਾ, ਜਿਹਨੂੰ ਆਪਾਂ ਬਿਲਕੁਲ ਐਂਟੀ ਸਿੱਖ ਕਵਾਂਗੇ, ਬਿਲਕੁਲ 100% ਸਿੱਖ ਫਲਸਫੇ ਤੇ ਐਂਟੀ ਹੈ। ਇੱਕ ਹੈ ਜਿਹੜੇ ਕਹਿੰਦੇ ਕਿ ਅਸੀਂ ਤੇ ਸਿੱਖ ਹੀ ਹਾਂ ਜਿਵੇਂ ਬਾਕੀ ਸਿੱਖ ਹੈ, ਉਵੇਂ ਉਹ ਅੰਮ੍ਰਿਤਧਾਰੀ ਸਾਰਾ ਕੁਛ, ਉਹਨਾਂ ਦੀ ਉਹੀ ਅਰਦਾਸ ਹੈ ਸਾਰਾ ਕੁਛ, ਪਰੰਤੂ ਕਿਸੇ ਨਾ ਕਿਸੇ ਆਪਣੇ ਮਹਾਤਮਾ ਦੇ ਨਾਂ ਤੇ, ਆਪਣੇ ਪੁਰਾਣੇ ਸੰਤ ਦੇ ਨਾਂ ਤੇ ਉਹ ਡੇਰੇ ਚੱਲ ਰਹੇ ਹੈ। ਹੁਣ ਗੱਲ ਇਹ ਕਿ ਜਿਹੜੇ ਅੱਜ ਉੱਥੇ ਸੱਦੇ ਸੀ, ਇਹ ਉਹ ਡੇਰੇ ਸੱਦੇ ਸੀ, ਉਹ ਡੇਰੇ ਨਹੀਂ ਸੱਦੇ ਜਿਹੜੇ ਡੇਰੇ ਆਪਣਾ ਡੇਰਾਵਾਦ ਚਲਾ ਰਹੇ ਹੈ, ਉਹ ਸੱਦੇ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦੇ ਹੈ। ਹਾਲਾਂਕਿ ਨਾਲ ਨਾਲ ਆਪਣਾ ਇੱਕ ਇਸ਼ਟ ਉਹਨਾਂ ਨੇ ਹੋਰ ਰੱਖਿਆ, ਉਹਦੀਆਂ ਤਸਵੀਰਾਂ ਲਾਈਆਂ ਚੁੱਕੇ। ਇਹ ਅਸਲ ਵਿੱਚ ਇਹ ਫੈਸਲਾ ਅਸੀਂ ਪਹਿਲੇ ਦਿਨ ਤੋਂ ਹੀ ਕਰ ਪਾ ਰਹੇ, ਪਹਿਲੇ ਦਿਨ ਤੋਂ ਭਾਵ ਕਿ ਸੈਂਕੜੇ ਸਾਲਾਂ ਤੋਂ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਨਿਰੋਲ ਮੰਨਣਾ, ਜਾਂ ਉਹਦੇ ਨਾਂ ਤੇ ਜੇ ਕੋਈ ਗੁਰੂ ਗ੍ਰੰਥ ਸਾਡੀਆਂ ਭਾਵਨਾਵਾਂ ਨੂੰ ਵਰਤ ਕੇ ਕਹੇ ਮੈਂ ਭਾਈ ਤੁਹਾਡਾ ਹੀ ਹੈ ਤੇ ਅਸੀਂ ਉਹਦੇ ਮਗਰ ਲੱਗ ਜਾਂਦੇ। ਪੰਜਾਬ 'ਚ ਬਥੇਰੇ ਏਦਾਂ ਦੇ ਗੁਰਦੁਆਰੇ ਆ ਜਿਹੜੇ ਡੇਰੇਵਾਦ ਦਾ ਹੀ ਰੂਪ ਹੈਗੇ ਆ। ਇਸ ਕਰਕੇ ਮੈਨੂੰ ਲੱਗਦਾ ਕਿ ਫੈਸਲਾ ਵੱਖਰਾ ਆ, ਅੱਜ ਦੀ ਮੀਟਿੰਗ ਨਾਲ ਨਾ ਜੋੜੀਏ, ਇਹ ਵੱਖਰਾ ਫੈਸਲਾ ਹੈ ਤੇ ਅਸੀਂ ਸਾਰੇ ਹੀ ਮਤਲਬ ਉਹਦਾ ਹਿੱਸਾ ਹੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿੱਥੇ ਅਸੀਂ ਨਤਮਸਤਕ ਹੁੰਦੇ ਹਾਂ ਸਾਨੂੰ ਲੱਗਦਾ ਉਹ ਡੇਰਾ ਚੰਗਾ ਆ, ਜਿੱਥੇ ਅਸੀਂ ਨਹੀਂ ਹੁੰਦੇ ਸਾਨੂੰ ਲੱਗਦਾ ਉਹ ਡੇਰਾ ਮਾੜਾ ਆ। ਇਸ ਕਰਕੇ ਇਹਨੂੰ SGPC ਨਾਲ ਕੱਲੀ ਨਾਲ ਨਾ ਜੋੜੀਏ, ਇਹ ਫੈਸਲੇ ਵਿੱਚ ਅਸੀਂ ਸਾਰੇ ਬਰਾਬਰ ਹਾਂ ਤੇ ਇੱਥੇ ਅਸੀਂ ਸਾਰੇ ਅੱਜ ਤੱਕ ਉਲਝੇ ਹੋਏ ਹਾਂ ਤੇ ਬਹੁਤ ਬੁਰੀ ਤਰ੍ਹਾਂ ਕਈ ਹਿੱਸਿਆਂ 'ਚ ਵੰਡੇ ਹੋਏ ਹਾਂ
0: ਜੀ ਰਮੇਸ਼ ਜੀ। ਤੇ ਜੀ ਨਾਲ ਹੀ HK ਮੂਵਰਸ ਦਾ ਸੰਦੇਸ਼ ਦੇ ਦਈਏ ਜੀ, ਜਿੱਥੇ ਪੂਰੇ ਨੌਰਥ ਅਮਰੀਕਾ ਦੇ ਵਿੱਚ ਤੁਸੀਂ ਕਿਤੇ ਵੀ ਮੂਵ ਹੋਣਾ, ਤੁਸੀਂ ਚਾਹੁੰਦੇ ਹੋ ਕਿ ਸਮਾਨ ਜੋ ਹੈ ਸਾਡਾ ਖਰਾਬ ਨਾ ਹੋਵੇ ਮੂਵਿੰਗ ਵੇਲੇ, ਤੇ ਪ੍ਰੋਫੈਸ਼ਨਲ HK ਮੂਵਰਸ ਨੂੰ ਤੁਸੀਂ ਕਾਲ ਕਰੋ, ਕੰਮ ਆਪਣਾ ਇਹਨਾਂ ਨੂੰ ਦਿਓ ਤਾਂ ਜੋ ਕਿ ਪੂਰੀ ਸੰਭਾਲ ਦੇ ਨਾਲ ਇਹ ਤੁਹਾਡਾ ਸਮਾਨ ਜੋ ਹੈ ਸੰਭਾਲ ਕੇ ਮੂਵ ਕਰਾਉਣਗੇ, ਤੇ ਗੱਡੀਆਂ ਕਾਰਾਂ ਵੀ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਹੀ ਸੇਫ ਐਂਡ ਸਾਊਂਡ ਲੈ ਕੇ ਜਾਣਗੇ। ਨੰਬਰ ਹੈ 416-524-6704। HK ਮੂਵਰਸ ਤੋਂ ਹਰਮਿੰਦਰ ਜੀ ਨੂੰ ਤੁਸੀਂ ਆਪਣੀ ਕਾਲ ਇਸ ਬਾਰੇ ਜੀ ਕਰੋ, ਨੰਬਰ 416-524-6704 ਜੀ ਇਹ ਨੰਬਰ ਹੈ ਜੀ HK ਮੂਵਰਸ ਲਈ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ, ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ।
7: ਬੀਬੀ ਰਵਿੰਦਰ ਜੀ
0: ਸਤਿ ਸ੍ਰੀ ਅਕਾਲ। ਅੰਕਲ ਜੀ
7: ਬਹੁਤ ਤੁਹਾਡੀ ਮਿੱਠੀ ਆਵਾਜ਼ ਸੁਣਨ ਨੂੰ ਮਿਲੀ ਹੈ ਰੇਡੀਓ ਦੇਸ਼, ਸੋਰੀ ਰੇਡੀਓ ਪੰਜਾਬੀ ਲਹਿਰਾਂ ਦੇ ਦੇਸ਼
0: ਤੇ
7: ਰੇਡੀਓ ਦੇਸ਼ ਪ੍ਰਦੇਸ਼ ਮੂੰਹ ਨਿਕਲ ਜਾਂਦਾ ਕਿਉਂਕਿ ਤੁਹਾਡਾ ਤਾਲਕ ਜਿਹੜਾ ਰੇਡੀਓ ਦੇਸ਼ ਪ੍ਰਦੇਸ਼ ਨਾਲ ਜ਼ਿਆਦਾ ਰਿਹਾ। ਤੇ ਬਹੁਤ ਮਿਸ ਤੁਹਾਨੂੰ ਕਦੀ ਹੈ, ਕਰੀ ਜਾ ਕਰੀ ਜਾ ਖਾਸ ਕਰਕੇ 5 ਤਾਰੀਖ ਨੂੰ ਕੈਨੇਡਾ ਡੇ ਸੀ ਉਸ ਦਿਨ, ਤੇ ਨਾਲੇ ਮਹੀਨੇ ਦਾ ਪਹਿਲਾ ਦਿਨ ਸੀ ਇਸ ਕਰਕੇ ਤੁਹਾਨੂੰ ਬਹੁਤ ਮਿਸ ਕੀਤਾ
0: ਤਾਰੀਖ
7: ਹੈ ਤੇ ਇਸ ਕਰਕੇ ਤੁਹਾਡਾ ਸਵਾਗਤ ਹੈ।
0: ਬਹੁਤ ਬਹੁਤ ਧੰਨਵਾਦ ਅੰਕਲ ਜੀ, ਬਹੁਤ ਖੁਸ਼ੀ ਹੋਈ ਜੀ ਤੁਹਾਡੀ ਆਵਾਜ਼ ਸੁਣ ਕੇ।
7: ਸਰਮੇਸ਼ ਜੀ ਸਤਿ ਸ੍ਰੀ ਅਕਾਲ। ਸਵਾਲ ਮੇਰਾ ਇਹ ਹੈ ਕਿ ਪੁਰਾਣੇ ਵਕਤਾਂ ਦੇ ਵਿੱਚ ਜਦੋਂ ਧਰਮ ਕਰਮ ਹੁੰਦਾ ਸੀ ਲੋਕਾਂ ਦੇ ਵਿੱਚ ਤੇ ਆਸਥਾ ਵਿਸ਼ਵਾਸ ਹੁੰਦਾ ਸੀ ਧਰਮ ਤੇ ਉਦੋਂ ਮੰਦਰਾਂ ਦੇ ਵਿੱਚ ਭਜਨ ਪੜ੍ਹਦੇ ਹੁੰਦੇ ਸਨ, ਰਾਮ ਨਾਮ ਕੀ ਰੂਟ ਹੈ, ਲੂਟ ਚੁੱਕੇ ਤੋਂ ਲੂਟ, ਅੰਤ ਕਾਲ ਜਬ ਆਏਗਾ ਪ੍ਰਾਣ ਜਾਏਗੇ ਛੂਟ। ਤੇ ਅੱਜ ਕੱਲ ਦੇ ਜਿਹੜੇ ਭਗਤ ਹੋ ਗਏ ਨੇ ਉਹ ਮਾਇਆਕਾਰੀ ਅੰਨੇ ਬੋਲੇ ਹੋ ਗਏ ਨੇ, ਉਹਨਾਂ ਨੂੰ ਪੈਸੇ ਧੇਲੇ ਤੇ ਸੋਨੇ ਚਾਂਦੀ ਦੀ ਚੌਂਕ ਤੋਂ ਇਲਾਵਾ ਕੁਛ ਨੀ ਸੋਚਦਾ ਤੇ ਉਹ ਗਾਉਂਦੇ ਨੇ ਰਾਮ ਮੰਦਿਰ ਕੀ ਲੂਟ ਹੈ, ਰਾਮ ਨਾਮ ਕੀ ਲੂਟ ਹੈ, ਨਹੀਂ ਰਾਮ ਮੰਦਿਰ ਕੀ ਲੂਟ ਹੈ, ਲੂਟ ਛੁਕੇ ਤੋਂ ਲੂਟ ਜੀ, ਪ੍ਰਾਣ ਜਾ ਕੇ ਛੂਟ ਹੀ ਹੋ ਜੇ ਪਤਾ ਹੋਦੇ ਨੇ। ਤੇ ਜਿਹੜੀ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਜਿਹੜੀ ਲੁੱਟ ਹੋਈ ਹੈ, ਮੇਰਾ ਖਿਆਲ ਦੁਨੀਆਂ ਦੇ ਕਿਸੇ ਵੀ ਮੰਦਿਰ ਚ ਏਡੀ ਵੱਡੀ ਲੁੱਟ ਨਹੀਂ ਹੋਈ ਜਿਹੜੀ ਇਹ ਹੋਈ ਹੈ। ਤੇ ਫੋਨ ਤੇ ਗੱਲ ਦੇ ਕਿ ਕੋਈ ਆਪਣਾ ਕੋਈ ਬਾਹਰਲੇ ਮੁਲਕ ਤੋਂ ਵੀ ਕੋਈ ਸ਼ਾਸਕ ਨਹੀਂ ਆਇਆ ਕਿ ਜਿਵੇਂ ਪੁਰਾਣੇ ਭਗਤਾਂ ਦੀ ਮੁਹੰਮਦ ਹਸਨ ਵੀ ਆਇਆ ਸੀ ਤੇ ਉਹਨੇ ਸੋਮਨਾਥ ਦੇ ਮੰਦਿਰ ਤੇ 17 ਵਜੇ ਕੀਤੇ ਸਨ ਤੇ ਬੇਸ਼ੁਮਾਰ ਦੌਲਤ ਲੈ ਕੇ ਲੁੜਕੇ ਹੋਏ ਚਲਾ ਗਿਆ ਸੀ। ਤੇ ਇਹਦੇ ਆਪਣੇ ਹੀ ਲੋਕ ਨੇ ਜਿਹੜੇ ਆਪਣੇ ਦੇਸ਼ ਦੇ ਲੋਕ ਜਿਹੜੇ ਆਪਾਂ ਨੀ ਭਗਤ ਦੇ ਉਹੀ ਲੁੱਟਮਾਰ ਕਰ ਗਏ ਨੇ ਸੋਨੇ ਚਾਂਦੀ ਔਰ ਨਕਦ ਦੀ ਸ਼ਕਲ ਚ ਤੇ ਕਰ ਵੀ ਉਹ ਗਏ ਨੇ ਜਿਹੜੇ ਉੱਪਰ ਰਾਖੇ ਰੱਖੇ ਹੋਏ ਸਨ ਉਹਨਾਂ ਦੇ ਟਰਸਟੀ ਸਨ ਉਹਨਾਂ ਦੇ ਮੈਂਬਰ। ਤੇ ਜਿਹੜੀ ਇੰਨੀ ਵੱਡੀ ਲੁੱਟ ਹੋਈ ਹੈ ਤੇ ਹੁਣ ਮੋਦੀ ਸਾਹਿਬ ਤੇ ਮੋਹਨ ਭਾਗਵਤ ਹੁਣ ਖਾਮੋਸ਼ ਕੋਲ ਕੋਈ ਖਾਸ ਬੋਲੇ ਨਹੀਂ ਇਸ ਮਾਮਲੇ ਦੇ ਉੱਪਰ। ਤੇ ਮੈਂ ਪੁੱਛਣਾ ਚਾਹੁੰਦਾ ਕਿ ਇਹਦਾ ਹੁਣ ਪ੍ਰੈਜ਼ੀਡੈਂਟ ਹੁਣ ਇਸ ਵੇਲੇ ਕੀ ਪੋਜੀਸ਼ਨ ਹੈ ਤੇ ਕੀ ਯੋਗੀ ਆਦਿੱਤਨਾਥ ਦਾ ਜਿਹੜਾ ਉਹ ਚੱਲਦਾ ਹੁੰਦਾ ਆਪਣਾ ਬਲਡੋਜ਼ਰ ਉਹ ਮੁਸਲਮਾਨਾਂ ਦੇ ਚੱਲਦਾ ਰਿਹਾ ਕਿ ਕੋਈ ਉਹਨਾਂ ਨੇ ਇਹਨਾਂ ਦੇ ਲੁਟੇਰਿਆਂ ਦੇ ਹਿੰਦੂਆਂ ਦੇ ਵੀ ਚੱਲਣਾ ਤੇ ਘਰਾਂ ਦੇ ਵੀ ਚੱਲੇਗਾ ਜਿਹਨਾਂ ਨੇ ਆਪਣੀ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਹੈ, ਕੁਰਸੀਆਂ ਕਾਰਾਂ ਬੰਗਲੇ ਵਗੈਰਾ ਬਣਾ ਲਏ ਨੇ ਥੋੜੇ ਜਿਹੇ ਦਿਨਾਂ ਦੇ ਵਿੱਚ। ਤੇ ਇਹਨਾਂ ਦਾ ਕੀ ਅਸਰ ਹੋਏਗਾ, ਕੁਛ ਕਰਨਗੇ ਕਿ ਠੰਡੇ ਮੱਥੇ ਜੀ ਪਾ ਦੇਣਗੇ ਸਿੱਟ ਕਮੇਟੀ ਦੇ ਸਪੋਰਟ ਕਰਕੇ, ਇਹ ਦੱਸੋ
0: ਜੀ। ਸ਼ੁਕਰੀਆ ਜੀ ਜੀ ਰਮੇਸ਼ ਜੀ।
2: ਸਰੋਤਿਓ ਬਹੁਤ ਸਿੱਧੀ ਪੱਧਰੀ ਗੱਲ ਹੈ, ਇਹ ਠੀਕ ਹੈ ਕਿ ਅਯੋਧਿਆ ਮੰਦਿਰ ਦਾ ਹੇਰਾ ਫੇਰੀ ਦਾ ਪੈਸੇ ਚੜਾਵਾ ਚੋਰੀ ਦਾ ਮਸਲਾ ਸਾਹਮਣੇ ਆ ਗਿਆ ਔਰ ਕਾਫੀ ਹੱਦ ਤੱਕ ਸਾਬਤ ਹੋ ਚੁੱਕਾ ਕਿ ਕਾਫੀ ਵੱਡੇ ਪੱਧਰ ਤੇ ਹੇਰਾ ਫੇਰੀ ਹੋਈ ਹੈ। ਕੱਲੀ ਅਯੋਧਿਆ ਤੱਕ ਨਹੀਂ, ਅਯੋਧਿਆ ਤੋਂ ਅੱਗੇ ਬਦਰੀਨਾਥ ਮੰਦਿਰ ਵਿੱਚ ਵੀ ਇਹੀ ਰੌਲਾ ਪੈ ਚੁੱਕਾ ਹੈ। ਸੋ ਇਹ ਐਵੇਂ ਸਰੋਤੋਂ ਲੱਗਦਾ ਆ ਪਹਿਲਾਂ ਢੱਕਿਆ ਲਪੇਟਿਆ ਬਹੁਤਾ ਕੁਛ ਚੱਲਦਾ ਸੀ। ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਜੇ ਆਪਾਂ ਨੂੰ ਇਹ ਲੱਗੇ ਕਿ ਨਹੀਂ ਜੀ ਨਹੀਂ ਉਵੇਂ ਤੇ ਬੰਦਾ ਭ੍ਰਿਸ਼ਟਾਚਾਰੀ ਹੈ ਪਰੰਤੂ ਇੱਥੇ ਨਹੀਂ ਉੱਥੇ ਹੈ, ਜਾਂ ਉਵੇਂ ਕਹੀਏ ਜੀ ਉਵੇਂ ਚੰਗਾ ਆ ਉਹ ਪਾਰਟੀ ਮਾੜੀ ਸੀ ਜਿਹੜੀ ਪਾਰਟੀ ਚ ਪਹਿਲਾਂ ਸੀ ਉਵੇਂ ਇਹ ਬੰਦਾ ਚੰਗਾ ਹੈ, ਅਸਲ ਵਿੱਚ ਐ ਨਹੀਂ ਹੈ। ਇੱਥੇ ਤਾਂ ਤਾਣਾ ਬਾਣਾ ਹੀ ਉਲਝ ਗਿਆ, ਚਾਹੇ ਮੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦਿਓ, ਚਾਹੇ ਮੈਨੂੰ ਮੰਦਿਰ ਦਾ ਬਣਾ ਦਿਓ, ਚਾਹੇ ਮੈਨੂੰ ਵਿਧਾਇਕ ਬਣਾ ਦਿਓ, ਚਾਹੇ ਮੈਨੂੰ ਜੇਲ੍ਹ ਦਾ ਸੁਪਰਡੈਂਟ ਲਾ ਦਿਓ, ਬੇਈਮਾਨ ਨੇ ਬੇਈਮਾਨ ਹੀ ਰਹਿਣਾ। ਬੇਈਮਾਨੀ ਤੇ ਭ੍ਰਿਸ਼ਟਾਚਾਰ ਭਾਰਤ ਵਿੱਚ ਬਹੁਤ ਵੱਡੇ ਪੱਧਰ ਤੇ ਹੈ, ਟਰੱਸਟਾਂ ਵਿੱਚ ਚਾਹੇ ਉਹ ਗੁਰਦੁਆਰਿਆਂ ਦੇ ਟਰੱਸਟ ਹੈ, ਚਾਹੇ ਮੰਦਿਰਾਂ ਦੇ ਹੈ, ਚਾਹੇ ਮਸਜਿਦਾਂ ਦੇ ਹੈ, ਸਾਰੇ ਆਹ ਲੁੱਟ ਚੱਲ ਰਹੀ। ਔਰ ਇਹ ਲੁੱਟ ਉਦੋਂ ਹੀ ਰੁਕਣੀ ਆ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਅਸੀਂ ਸਾਰੇ ਬੋਲਾਂਗੇ। ਐ ਨਹੀਂ ਕਿ ਅਸੀਂ ਸਟੇਜਾਂ ਤੇ ਭਾਸ਼ਣ ਕਰਕੇ ਭ੍ਰਿਸ਼ਟਾਚਾਰ ਨਹੀਂ ਰੁਕਣਾ, ਇਹ ਸਾਰਾ ਕੁਛ ਇਹੀ ਹੈ, ਸੱਚ ਹੈ। ਪਰੰਤੂ ਹੁਣ ਜਿਹੜਾ ਦੂਜੀ ਚੀਜ਼ ਪੁੱਛੀ ਕਿ ਵਾਕਿਆ ਹੀ ਯੋਗੀ ਆਦਿੱਤਿਆਨਾਥ ਦਾ ਬਲਡੋਜ਼ਰ ਹੁਣ ਇਹਨਾਂ ਤੇ ਚੱਲੇਗਾ ਜਿਹੜੇ ਫੜੇ ਹੈ। ਪਹਿਲਾਂ ਤੇ ਸਰੋਤਿਓ ਕੱਲ ਦੀ ਤਰੀਕ ਦਾ ਆਪਾਂ ਇੰਤਜ਼ਾਰ ਕਰਦੇ ਹਾਂ ਕਿ ਆ ਚੰਪਤ ਰਾਏ ਜਾਂ ਦੂਜਾ ਡਾਕਟਰ ਮਿਸ਼ਰਾ ਉਹਦਾ ਅਸਤੀਫਾ ਵੀ ਇਹ ਕਬੂਲ ਕਰਦੇ ਜਾਂ ਨਹੀਂ ਕਰਦੇ ਹੈ। ਫਿਰ ਉਹ ਚੰਪਤ ਰਾਏ ਜਿਹੜਾ ਟਰੱਸਟੀ ਹੈ ਉਸ ਟਰੱਸਟ ਦੇ ਮੁਤਾਬਕ ਉਹਨੂੰ ਉਹਦੇ ਟਰੱਸਟ ਵਿੱਚੋਂ ਛੁੱਟੀ ਕਰਦੇ ਜਾਂ ਨਹੀਂ ਕਰਦੇ, ਉਹ ਵੀ ਇੱਕ ਕਾਨੂੰਨੀ ਟੇਢਾ ਜਿਹਾ ਮਸਲਾ ਹੈ। ਕੱਲ ਇੱਕ ਵਿਸ਼ੇਸ਼ ਬੈਠਕ ਹੈ ਟਰੱਸਟ ਦੀ, ਉਹਦੇ ਵਿੱਚ ਕਾਫੀ ਕੁਛ ਕਲੀਅਰ ਹੋਣਾ ਹੈ। ਫਿਰ ਉਸ ਤੋਂ ਬਾਅਦ ਜਿਹੜਾ ਬਲਡੋਜ਼ਰ ਵਾਲੀ ਗੱਲ ਹੈ, ਬਤੌਰ ਰਿਪੋਰਟਰ ਮੇਰੇ ਕੰਨਾਂ 'ਚ ਜੋ ਆਵਾਜ਼ ਪਈ ਹੈ ਮੈਨੂੰ ਲੱਗਦਾ ਕਿ ਕੁਛ ਥਾਵਾਂ ਤੇ ਬਲਡੋਜ਼ਰ ਤੇ ਚਲਾਏਗਾ ਯੋਗੀ ਆਦਿੱਤਿਆਨਾਥ, ਕਿਉਂਕਿ ਜੇ ਯੋਗੀ ਆਦਿੱਤਿਆਨਾਥ ਨੇ ਹੁਣ ਬਲਡੋਜ਼ਰ ਨਾ ਚਲਾਇਆ ਨਾ ਤੇ ਬਲਡੋਜ਼ਰ ਉਹਦੀਆਂ ਉਹਨਾਂ ਭਾਵਨਾਵਾਂ ਤੇ ਫਿਰ ਜਾਣਾ ਹੈ ਜਿਹੜੇ ਉਹ ਸੁਪਨੇ ਪਾਲੀ ਬੈਠਾ ਹੈ ਦੇਸ਼ ਦੇ ਉੱਪਰ ਜਾਣ ਦੇ, ਭਾਵ ਕਿ ਇਹ ਤੋਂ ਵੀ ਵੱਡੇ ਅਹੁਦੇ ਤੇ। ਇਸ ਕਰਕੇ ਮੈਨੂੰ ਲੱਗਦਾ ਕਿ ਬਲਡੋਜ਼ਰ ਚੱਲ ਸਕਦਾ ਤੇ ਕੱਲ ਕਾਫੀ ਕੁਛ ਸਾਫ਼ ਹੋਏਗਾ, ਹਾਲਾਂਕਿ ਕਿਤੇ ਭੁਲੇਖੇ 'ਚ ਨਾ ਰਹਿ ਜਿਓ। ਉਹ ਬਲਡੋਜ਼ਰ ਇਹ ਨਹੀਂ ਹੋਵੇਗਾ ਕਿ ਸ਼ਾਇਦ ਤੁਹਾਨੂੰ ਇਹ ਲੱਗੇ ਕਿ ਪਤਾ ਨਹੀਂ ਇਹਦੇ ਨਾਲ ਸਰਕਾਰ ਕਿੰਨੀ ਕੁ ਸਖ਼ਤ ਹੋ ਗਈ, ਸਰਕਾਰ ਹੁਣ ਸੱਚ ਸਾਹਮਣੇ ਲਿਆਵੇਗੀ ਜਾਂ ਸਰਕਾਰ ਦੋਸ਼ੀਆਂ ਦੇ ਖਿਲਾਫ਼ ਸਖ਼ਤ ਹੋ ਗਈ ਹੈ। ਉਹ ਬਲਡੋਜ਼ਰ ਵੀ ਆਪਣੇ ਆਪ 'ਚ ਇੱਕ ਸਿਆਸੀ ਹੋਵੇਗਾ, ਪਰੰਤੂ ਉਹ ਸਿਆਸੀ ਬਲਡੋਜ਼ਰ ਮੈਨੂੰ ਲੱਗਦਾ ਜ਼ਰੂਰ ਆਪਾਂ ਚੱਲਦਾ ਆਉਣ ਵਾਲੇ 2-4 ਦਿਨਾਂ 'ਚ ਦੇਖਾਂਗੇ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਇਹ ਸੰਦੇਸ਼ ਮੈਂ ਦੇ ਦੇਵਾਂ ਜੀ। ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ ਡਿਸੇਬਿਲਿਟੀ ਕ੍ਰਿਟੀਕਲ ਇਨਲੈਸ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਸਟਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕਰੀਏ, ਜਾਂ ਫਿਰ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਤੁਸੀਂ ਜਾਣਕਾਰੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਗਾਈਡ ਕਰੇ ਕਿ ਤੁਸੀਂ ਇਨਵੈਸਟਮੈਂਟ ਕਿਸ ਤਰ੍ਹਾਂ ਕਰਨੀ ਹੈ, ਤੇ ਹਰਪ੍ਰੀਤ ਸੈਣੀ ਜੀ ਇਸ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ ਜੀ। ਟੌਪ ਚੋਇਸ ਇੰਸ਼ੋਰੈਂਸ ਤੋਂ ਬਹੁਤ ਲੰਮੇ ਸਮੇਂ ਤੋਂ ਆਪਣੀਆਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆਏ ਨੇ। ਨੰਬਰ 416-817-6500 ਨੰਬਰ ਹੈ, 416-817-6500 ਇਹ ਨੰਬਰ ਹਰਪ੍ਰੀਤ ਸੈਣੀ ਜੀ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਜੀ ਅਗਲੇ ਕਾਲਰ ਨੇ, 8900 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
0: ਜੀ ਸਰ,
8: ਚਲੋ ਰੁਪਿੰਦਰ ਜੀ ਤੁਸੀਂ ਅੱਜ ਆਏ, ਬੜਾ ਵਧੀਆ ਲੱਗਿਆ
0: ਜੀ, ਸ਼ੁਕਰੀਆ ਜੀ।
8: ਗੱਲ ਆਪਾਂ ਕਰਾਂਗੇ ਜਿਹੜੀ ਆ ਗੱਲ ਹੁਣ ਚੱਲ ਰਹੀ ਸੀ ਰਾਮ ਮੰਦਰ ਦੀ। ਦੇਖੋ ਇਹ ਗੱਲ ਕੁਛ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਰਮੇਸ਼ ਜੀ, ਗੱਲ ਤਾਂ ਮਾੜੀ ਹੈ ਜਿੱਦਾਂ ਮੰਦਰਾਂ ਦੇ ਵਿੱਚ ਇਹ ਹੇਰਾ ਫੇਰੀ ਹੁੰਦੀ ਹੈ ਜਾਂ ਹੋਰ ਧਾਰਮਿਕ ਸਥਾਨਾਂ, ਜਿਹੜਾ ਤੁਸੀਂ ਕਾਫੀ ਅੱਛੀ ਤਰ੍ਹਾਂ ਐਕਸਪਲੇਨ ਕਰ ਹੀ ਦਿੱਤਾ, ਹੋਰ ਵੀ ਜਗ੍ਹਾ ਜਾਓ ਤੁਸੀਂ ਹੁੰਦੇ ਹੀ ਨਹੀਂ ਹੇਰਾ ਫੇਰੀ। ਤੇ ਇਹਦੇ ਵਿੱਚ ਫਿਰ ਮੈਂ ਉਸ ਦਿਨ ਵੀ ਇਹ ਗੱਲ ਕਿਹਾ ਸੀ ਦੋਸ਼ੀ ਤਾਂ ਅਸੀਂ ਹੈ, ਇਹ ਚ ਪੂਰੀ ਤਰ੍ਹਾਂ ਸਰਕਾਰ ਨੂੰ ਆਪਾਂ ਕਹਿੰਦੇ ਸਰਕਾਰ ਹੀ ਦੋਸ਼ੀ ਹੈ, ਨਹੀਂ ਅਸੀਂ ਵੀ ਦੋਸ਼ੀ ਹਾਂ ਕਿਉਂਕਿ ਬੰਦੇ ਤਾਂ ਅਸੀਂ ਹੈ ਕਿ ਨਹੀਂ, ਜਿਹੜੇ ਉੱਥੇ ਉਹਨਾਂ ਟੁੱਟੀ ਬੰਦੇ ਜਾਂ ਚੇਅਰਮੈਨ ਬੰਦੇ ਜਾਂ ਪ੍ਰਧਾਨ ਬੰਦੇ, ਅਸੀਂ ਲੋਕ ਬੰਦੇ ਆਮ। ਕਈ ਵਾਰੀ ਮੇਰੇ ਖਿਆਲ ਗੁਰਦੁਆਰਿਆਂ ਚ ਵੀ ਫਾਈਟਿੰਗ ਹੁੰਦੀ ਹੈ, ਮੰਦਰਾਂ ਚ ਵੀ ਇਹ ਕਰਪਸ਼ਨ ਹੋ ਰਹੀ ਹੈ, ਤੇ ਇਹ ਚੀਜ਼ ਹੈ ਅਸੀਂ ਖੁਦ ਦੋਸ਼ੀ ਮੈਂ ਮੰਨਦਾ। ਦੂਜੀ ਗੱਲ ਜਿਹੜੀ ਰਹੀ ਬੁਲਡੋਜ਼ਰ ਚਲਾਉਣ ਦੀ, ਉਹ ਚਲਾਏਗਾ ਜੀ ਮੈਨੂੰ ਪਤਾ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਹੈ, ਕਿਉਂਕਿ ਉਹਦਾ ਉਹਦੀ ਜਿਹੜੀ ਬੜੀ ਹੈ ਕਿ ਮੈਂ ਉੱਚੀ ਜਗ੍ਹਾ ਤੇ ਜਾਵਾਂ। ਬਿਲਕੁਲ ਸਹੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹੈ, ਪਰ ਇਸ ਚੀਜ਼ ਨੂੰ ਨੱਥ ਪਾਈ ਕਿੱਦਾਂ ਜਾਏ ਇਹਦਾ ਕੋਈ ਹਜੇ ਤੱਕ ਮੈਨੂੰ ਤਾਂ ਦਿਸਦਾ ਨਹੀਂ ਹੱਲ। ਜਦ ਤੱਕ ਅਸੀਂ ਲੋਕ ਇਮਾਨਦਾਰੀ ਨਹੀਂ ਹੋਵਾਂਗੇ, ਇਮਾਨਦਾਰ ਨਹੀਂ ਹੋਵਾਂਗੇ ਤਾਂ ਕਦੇ ਵੀ ਭਾਰਤ ਦੇ ਵਿੱਚ ਕਰਪਸ਼ਨ ਖਤਮ ਨਹੀਂ ਹੋ ਸਕਦੀ। ਥੈਂਕ ਯੂ ਸੋ ਮਚ
0: ਜੀ, ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ ਜੀ। ਰਮੇਸ਼ ਜੀ
2: ਬਿਲਕੁਲ ਸਾਹਿਬ, ਬੜਾ ਔਖਾ ਸਵਾਲ ਤੁਸੀਂ ਖੜਾ ਕਰ ਗਏ ਹੋ ਕਿ ਆਖਿਰ ਭ੍ਰਿਸ਼ਟਾਚਾਰ ਨੂੰ ਲੱਥ ਕਿਵੇਂ ਪਏਗੀ, ਕੌਣ ਪਾਏਗਾ। ਦੇਖੋ ਵੈਸੇ ਤਾਂ ਬਹੁਤੀ ਵਾਰੀ ਅਸੀਂ ਕਹਿ ਦਿੰਦੇ ਜੀ ਸਾਨੂੰ ਨੈਤਿਕ ਤੌਰ ਤੇ ਚੰਗੇ ਹੋਣਾ ਚਾਹੀਦਾ, ਸਾਨੂੰ ਰੱਬ ਦਾ ਨਾਂ ਲੈਣਾ ਚਾਹੀਦਾ, ਸਾਨੂੰ ਆਪ ਨੀ ਕਿਸੇ ਨੂੰ ਰਿਸ਼ਵਤ ਦੇਣੀ ਚਾਹੀਦੀ, ਸਾਨੂੰ ਇਮਾਨਦਾਰੀ ਦੇ ਕੰਮ ਕਰਨੇ ਚਾਹੀਦੇ, ਬੱਚਿਆਂ ਨੂੰ ਚੰਗਾ ਗਿਆਨ ਦੇਣਾ ਚਾਹੀਦਾ, ਇਹ ਤਾਂ ਨੀ ਗੱਲਾਂ ਕਰਦੇ। ਠੀਕ ਹੈ, ਇਹ ਵੀ ਜ਼ਰੂਰੀ ਹੈ, ਕਰਨੀਆਂ ਪੈਣਗੀਆਂ, ਪਰੰਤੂ ਜਿਹੜਾ ਮੈਨੂੰ ਇਹ ਲੱਗਦਾ ਕਿ ਇੱਥੇ ਜਾ ਕੇ ਨੁਕਤਾ ਉੱਥੇ ਜਾ ਕੇ ਐਂਡ ਹੋਣਾ ਆ। ਕੱਲੀ ਭ੍ਰਿਸ਼ਟ ਭਾਰਤ ਵਿੱਚ ਇਸ ਵੇਲੇ ਜਿੰਨਾ ਤਾਣਾ ਬਾਣਾ ਜਦੋਂ ਉਲਝਾਏ ਤੇ ਅਸੀਂ ਇਹ ਆਸ ਲਾ ਲਈਏ ਕਿ ਭ੍ਰਿਸ਼ਟਾਚਾਰ ਮੁਕਤ ਹੋ ਜਾਏ, ਬਾਕੀ ਸਾਰਾ ਕੁਛ ਠੀਕ ਹੈ, ਕੱਲਾ ਭ੍ਰਿਸ਼ਟਾਚਾਰ ਮੁਕਤ ਕਰ ਦਿਓ। ਭਾਵ ਕੀ ਉਦਾਹਰਣ ਦਿੰਦਾ ਕਿ ਜੇ ਵਿਧਾਇਕ ਦੀ ਟਿਕਟ ਤੇ ਮੈਂ ਆਪਣੀ ਪਤਨੀ ਨੂੰ ਦਵਾਉਣੀ ਆ ਜਾਂ ਮੈਂ ਆਪਣੇ ਆਪਣੇ ਪੁੱਤਰ ਨੂੰ ਦਵਾਉਣੀ ਹੈ, ਮੈਂ ਦੂਜੀ ਪਾਰਟੀ ਚ ਛਾਲ ਮਾਰ ਕੇ ਜਾਣਾ, ਉੱਧਰ ਲੋਕ ਸਭਾ ਮੈਂਬਰ ਬਣ ਜਾਣਾ, ਮਗਰ ਆਪਣੇ ਪੁੱਤ ਨੂੰ ਕਹਿਣਾ ਤੂੰ ਮੇਰੇ ਪੁੱਤ ਨੂੰ ਮੇਰੀ ਥਾਂ ਤੇ ਵਿਧਾਇਕ ਬਣਾ ਦਿਓ, ਉਹ ਗੱਲ ਠੀਕ ਹੈ, ਉਹਦਾ ਕੋਈ ਰੌਲਾ ਨਹੀਂ, ਪਰੰਤੂ ਭ੍ਰਿਸ਼ਟਾਚਾਰ ਮੁਕਤ ਕਰਨਾ। ਹਾਂ, ਸੜਕਾਂ ਦੀ ਲੁੱਕ ਟੁੱਟ ਜਾਏ ਕੋਈ ਗੱਲ ਨਹੀਂ, ਸੜਕ ਬਣਾਓ ਮਗਰੋਂ ਪਹਿਲਾਂ ਟੁੱਟ ਜਾਵੇ, ਭ੍ਰਿਸ਼ਟਾਚਾਰ ਨਹੀਂ ਹੋਣਾ ਚਾਹੀਦਾ। ਜਾਂ ਜੇ ਅਸੀਂ ਹੋਰ ਇੱਦਾਂ ਦੀਆਂ ਗੱਲਾਂ ਕਰੀਏ, ਦੇਖੋ ਮੈਨੂੰ ਲੱਗਦਾ ਕਿ ਸਮੁੱਚੇ ਤਾਣੇ ਬਾਣੇ ਚ ਹੀ ਜਦੋਂ ਉਲਝ ਆਵੇ ਨਾ, ਹਰੇਕ ਤੰਤ ਤਾਣੀ ਦੇ ਖਿਲਾਫ ਸਾਨੂੰ ਬੋਲਣਾ ਪੈਣਾ ਹੈ, ਹਰੇਕ ਤੰਤਰ ਦੇ ਖਿਲਾਫ। ਉਦਾਹਰਣ ਹੈ ਬੜੀ ਮੋਟੀ ਜਿਹੀ ਕਿ ਜਿਹੜਾ ਵਿਅਕਤੀ ਚੋਣਾਂ ਲੜਨ ਵੇਲੇ, ਚਾਹੇ ਸਰਪੰਚੀ ਤੋਂ ਸ਼ੁਰੂ ਹੋ ਜਾਣੇ, ਅਸੀਂ ਵਿਧਾਇਕਾਂ ਨੂੰ ਕਿਉਂ ਕਹੀਏ, ਪਿੰਡਾਂ ਦੀਆਂ ਸਰਪੰਚੀਆਂ ਤੇ, ਬਿਲਕੁਲ ਸਾਹਿਬ ਤੁਸੀਂ ਵੀ ਇਸ ਪੰਜਾਬ ਦੇ ਵਾਸੀ ਹੋ, ਅੱਜ ਵੀ ਕਈ ਪਿੰਡ ਏਦਾਂ ਦੇ ਆ ਜਿੱਥੇ ਲੱਖਾਂ ਲੱਖ, ਇੱਕ ਦੋ ਤਿੰਨ, ਵੀਹ, ਦਸ, ਪੰਜ, ਸੱਤ, ਵੀਹ ਲੱਖ ਨੀ, ਕਈਆਂ ਦੀ ਕਰੋੜ ਕਰੋੜ ਰੁਪਇਆ ਪੈਸਾ ਲੱਗ ਜਾਂਦਾ ਸਰਪੰਚੀ ਤੇ, ਕਰੋੜ ਰੁਪਇਆ ਸਰਪੰਚੀ ਦੀ ਮੈਂ ਗੱਲ ਕਰ ਰਿਹਾ, ਸਰਪੰਚੀ ਦੀ, ਪੰਚੀ ਤੇ ਲੱਖਾਂ ਲੱਗ ਜਾਂਦੇ, ਐਮ ਸੀ ਤੇ ਲੱਖਾਂ ਲੱਗ ਜਾਂਦੇ ਆ, ਵਿਧਾਇਕੀ ਬਧੂਕੀ ਤੇ ਚਲੋ ਹੁਣ ਕਰੋੜਾਂ ਚ ਹੋ ਗਈ ਨਾ, ਇੱਥੇ ਤੇ ਪਤਾ ਨੀ ਕਿੰਨੇ ਕਰੋੜ ਲੱਗਣੇ ਆ। ਜਦੋਂ ਆਪਾਂ ਇਸ ਢੰਗ ਦੇ ਨਾਲ ਚੋਣਾਂ ਜਿੱਤਣੀਆਂ ਆ, ਟਿਕਟਾਂ ਖਰੀਦਣੀਆਂ ਆ, ਤੇ ਫਿਰ ਆਪਾਂ ਭ੍ਰਿਸ਼ਟਾਚਾਰ ਕਿਵੇਂ ਮੁਕਤ ਹੋ ਜਾਏਗਾ। ਸਾਰੇ ਤੇ ਅਸੀਂ ਭ੍ਰਿਸ਼ਟ ਹੈ ਕਿਸੇ ਨਾ ਕਿਸੇ ਰੂਪ ਚ, ਕੋਈ ਸ਼ਰਾਬ ਪੀ ਕੇ ਭ੍ਰਿਸ਼ਟ ਹੈ, ਕੋਈ ਜਿਹੜਾ ਕਿਸੇ ਨਾ ਪਵਾ ਅਸੀਂ ਕੋਲਡ ਡਰਿੰਕ ਹੀ ਸਾਹਮਣੇ ਵਾਲੇ ਦਾ ਵੱਖਰੇ ਢੰਗ ਨਾਲ ਪੀਏ, ਜਾਂ ਰੈਸਟੋਰੈਂਟ ਚੋਂ ਸਾਨੂੰ ਰੋਟੀ ਖਿਲਾਉਂਦਾ ਬੂਟਾਂ ਵੇਲੇ, ਕੁਛ ਵੀ ਹੈ। ਇਸ ਕਰਕੇ ਸਾਰੇ ਤਾਣੇ ਬਾਣੇ ਦੇ ਖਿਲਾਫ, ਇੱਕ ਸਿਸਟਮ ਦੇ ਖਿਲਾਫ ਸਾਨੂੰ ਜਾਗਣਾ ਪੈਣਾ ਹੈ, ਬੋਲਣਾ ਪੈਣਾ ਹੈ, ਉੱਪਰੋਂ ਹੇਠਾਂ ਨੂੰ ਚੰਗਾਪਨ ਆਉਣਾ ਆ, ਹੇਠਾਂ ਤੋਂ ਉੱਪਰ ਨਹੀਂ ਜਾਣਾ, ਉੱਪਰ ਸੁਧਾਰਨ ਦੀ ਲੋੜ ਹੈ, ਹੇਠਾਂ ਵਾਲਿਆਂ ਨੇ ਤੇ ਰਾਤੋ ਰਾਤ ਸੁਧਰ ਜਾਣਾ ਹੈ। ਮੁਲਾਜ਼ਮ ਦੀ, ਲੋਕਾਂ ਦੀ ਕੀ ਜ਼ਰੂਰਤ ਹੈ ਕਿ ਚੂੰ ਵੀ ਕਰ ਜਾਣ, ਉੱਪਰਲੇ ਬੇਈਮਾਨ ਹੈ, ਉੱਪਰਲਿਆਂ ਨੂੰ ਪਹਿਲਾਂ ਹੇਠਲੇ ਬਾਅਦ ਵਿੱਚ, ਜਦਕਿ ਸਾਨੂੰ ਸਿਖਾਇਆ ਇਹ ਜਾਂਦਾ ਕਿ ਅਸੀਂ ਚੰਗੇ ਹੋਈਏ ਜੀ ਉੱਪਰ ਆਪੇ ਚੰਗੇ ਹੋ ਜਾਣਾ। ਮੈਂ ਇਸ ਧਾਰਨਾ ਦੇ ਖਿਲਾਫ ਹਾਂ, ਮੈਨੂੰ ਇਹ ਧਾਰਨਾ ਠੀਕ ਨਹੀਂ ਲੱਗਦੀ
0: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਸਾਡੇ ਨੈਕਸਟ ਕਾਲਰ ਨੇ ਜੀ ਕਮਲਜੀਤ ਜੀ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ
9: ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਤੇ ਰਮੇਸ਼ ਜੀ ਤੁਹਾਨੂੰ ਵੀ ਤੇ ਰਮੇਸ਼ ਜੀ ਪਹਿਲਾਂ ਮੈਂ ਕੱਲ ਇੱਕ ਕਾਲਰ ਦੀ ਮੈਂ ਗੱਲ ਸ਼ੁਰੂ ਕਰਨੀ ਚਾਹੂੰਗਾ ਦੇਖੋ ਰਮੇਸ਼ ਜੀ ਆਪਾਂ ਇੱਕ ਦੂਜੇ ਨੂੰ ਮੇਰੇ ਖਿਆਲ 10-12 ਸਾਲ ਪਤਾ ਨਹੀਂ ਜਦੋਂ ਤੁਸੀਂ ਸ਼ੁਰੂ ਹੋਏ ਆਪਾਂ ਉਦੋਂ ਤੋਂ ਜਾਣਦੇ ਹਾਂ ਪਰ ਅਸੀਂ ਕਦੀ ਵੀ ਇੱਕ ਦੂਜੇ ਮੇਰੇ ਤੁਹਾਡੇ ਵਿਚਾਰ ਕਦੀ ਵੀ ਨਹੀਂ ਮਿਲੇ ਪਰ ਦੈਟਸ ਓਕੇ ਆ ਪਰ ਮੈਂ ਕਦੀ ਰਮੇਸ਼ ਜੀ ਨੂੰ ਇਹ ਗੱਲ ਨਹੀਂ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਤੁਸੀਂ ਜਾਂ ਇੱਦਾਂ ਗੱਲ ਕਰ ਰਹੇ ਹੋ ਜਾਂ ਤੁਸੀਂ ਇੱਦਾਂ ਜੀ ਉਹ ਭਾਈ ਸਾਹਿਬ ਹੁਣ ਇਹ ਗੱਲ ਕਹਿ ਰਹੇ ਸੀ ਮੈਂ 45 ਸਾਲ ਤੋਂ ਮੀਡੀਆ ਵਿੱਚ ਆ ਵੀ ਅੱਜ ਕਈ ਲੈਰੀ ਕਿੰਗ ਲਾਈਵ ਲਾ ਲਈ ਸੀ CNN ਦੇ ਉੱਤੇ ਤੁਸੀਂ ਹੁਣ ਵੀ ਮੀਡੀਆ ਖੋਲ ਲਓ ਆਪਣੇ ਤੁਸੀਂ ਇੱਕ ਤਜਰਬੇ ਘਰ ਤੇ ਆਉਂਦੇ ਪਰ ਪੱਤਰਕਾਰ ਨੂੰ ਤੁਸੀਂ ਜਾਂ ਜਰਨਲਿਸਟ ਨੂੰ ਇਹ ਗੱਲ ਕਹਿ ਰਹੇ ਹੋ ਤੁਸੀਂ ਜਾ ਕੇ ਇੱਦਾਂ ਕਰਦੇ ਹੋ ਉੱਦਾਂ ਕਰਦੇ ਹਾਂ ਬਿਲਕੁਲ ਠੀਕ ਆ ਰਾਹੁਲ ਗਾਂਧੀ ਦੀਆਂ ਸਾਰੀਆਂ ਗਲਤੀਆਂ ਸੀ ਹਾਲਾਂਕਿ ਮੈਂ ਕਾਂਗਰਸ ਸਪੋਰਟਰ ਨਹੀਂ ਹੈਗਾ ਵਾ ਆਮ ਆਦਮੀ ਪਾਰਟੀ ਦਾ ਸਪੋਰਟਰ ਹਾਂ ਡਾਕੇ ਦੀ ਸੁਣਦੇ ਆ ਮੈਂ ਤੇ ਰਹਾਂਗਾ ਪਰ ਮਸਲਾ ਇਹ ਹੈ ਇਹਦੇ ਵਿੱਚ ਕਿ ਤੁਸੀਂ ਜੇ ਕਿਸੇ ਦੀ ਕੋਈ ਗੱਲਬਾਤ ਹੈਗੀ ਤਾਂ ਤੁਸੀਂ ਉਹਨੂੰ ਜ਼ਿਆਦਾ ਪ੍ਰੂਵ ਕਰੋ ਤੇ ਬਾਕੀ ਜਿਹੜਾ ਰਾਹੁਲ ਗਾਂਧੀ ਹੁਣ ਫੈਮਿਲੀ ਬਿਜ਼ਨਸ ਲਾਇਆ ਨਾ ਇਹ ਫੈਮਿਲੀ ਬਿਜ਼ਨਸ ਖਤਮ ਹੋ ਰਿਹਾ ਇੰਡੀਆ ਦੇ ਵਿੱਚੋਂ ਤੇ ਬਾਕੀ ਰਮੇਸ਼ ਜੀ ਸਵਾਲ ਮੇਰਾ ਇਹ ਸੀਗਾ ਵੀ ਉਹ ਤੁਸੀਂ ਰਜਿੰਦਰ ਸਿੰਘ ਜਿਹੜੇ ਆਪਣੇ ਏਡੀ ਆਫਿਸਰ ਜਲੰਧਰ ਤੋਂ ਸੀਗੇ ਉਹਨਾਂ ਦੀ ਜਿਹੜੀ ਰਿਪੋਰਟ ਆਈ ਉਹਦੇ ਬਾਰੇ ਕੁਛ ਤੁਹਾਨੂੰ ਪਤਾ ਲੱਗਾ ਜਾਂ ਕਿੱਦਾਂ ਨਹੀਂ ਹੈਗਾ ਵੀ ਕੋਈ ਕੀ ਕੁਛ ਸਾਹਮਣੇ ਆ ਰਿਹਾ ਵੀ ਕਿਹੜੇ ਕਿਹੜੇ ਬੰਦਿਆਂ ਨੂੰ ਬਚਾਇਆ ਜਾ ਰਿਹਾ ਚਾਹੇ ਉਹ ਸ਼ਰਾਬ ਘੁਟਾਲਾ ਸੀ ਚਾਹੇ ਈਡੀ ਦੇ ਨਾਲ ਜਿਹੜੇ ਉਹਨਾਂ ਦੇ ਕੇਸ ਸੀਗੇ ਜਿਹੜੇ ਬੀਜੇਪੀ ਦੀ ਗੌਰਮੈਂਟ ਦੇ ਅੰਦਰ ਜਾ ਕੇ ਉਹਨਾਂ ਨੂੰ ਖੋਲਿਆ ਨਹੀਂ ਹੈਗਾ ਦਿੱਲੀ ਵਿੱਚ ਜਾ ਕੇ ਸਰ ਮਿਹਰਬਾਨੀ
0: ਜੀ ਸ਼ੁਕਰੀਆ ਜੀ ਜੀ ਰਮੇਸ਼ ਜੀ
2: ਜਿਸ ਨਰਿੰਦਰ ਸਿੰਘ ਦਾ ਸਰੋਤਿਓ ਤੁਸੀਂ ਗੱਲ ਕਰਕੇ ਗਏ ਹੋ ਜਦੋਂ ਨਰਿੰਦਰ ਸਿੰਘ ਦੇ ਨਾਲ ਸਾਰਾ ਐਪੀਸੋਡ ਵਾਪਰਿਆ ਬਿਕਰਮ ਸਿੰਘ ਮਜੀਠੀਆ ਵਰਸਸ ਨਰਿੰਦਰ ਸਿੰਘ ਜਾਂ ਉਹਨਾਂ ਦੀ ਬਦਲੀ ਤਬਾਦਲਾ ਹੋ ਜਾਣਾ ਫਿਰ ਵਾਪਸ ਆ ਜਾਣਾ ਉਹਨਾਂ ਦਿਨਾਂ ਦੇ ਵਿੱਚ ਜਾਂ ਬੀਤੇ 5-2-4 ਸਾਲ ਵੀ ਪਿੱਛੇ ਚਲੇ ਗਏ ਤੇ ਨਰਿੰਦਰ ਸਿੰਘ ਨਾਲ ਮੇਰੀ ਵੀ ਫੋਨ ਤੇ 1-2 ਵਾਰੀ ਵਾਰਤਾਲਾਪ ਹੋਈ ਮੈਂ ਚਾਹੁੰਦਾ ਸੀ ਕਿ ਉਹਨਾਂ ਨਾਲ ਬੈਠਿਆ ਜਾਵੇ ਉਹਨਾਂ ਤੋਂ ਇਹ ਸੱਚ ਜਾਣਿਆ ਜਾਵੇ ਪਰੰਤੂ ਨਰਿੰਦਰ ਸਿੰਘ ਵੀ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਬਹੁਤਾ ਹੁਣ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਉਹ ਕਹਿੰਦੇ ਕਿ ਯਾਰ ਛੱਡ ਦਿਓ ਬਸ ਠੀਕ ਹੈ ਜੋ ਮੈਂ ਕਰਨਾ ਸੀ ਉਹ ਜਿਵੇਂ ਇੱਕ ਨਾ ਨੌਕਰੀ ਪੇਸ਼ਾ ਵਿਅਕਤੀ ਸੇਵਾ ਮੁਕਤੀ ਤੋਂ ਬਾਅਦ ਕਹਿੰਦਾ ਕਿ ਮੈਂ ਹੁਣ ਠੰਡੀ ਮਿੱਠੀ ਜ਼ਿੰਦਗੀ ਜੀਣੀ ਆ ਮੈਨੂੰ ਨਹੀਂ ਹੈਗਾ ਮੈਨੂੰ ਐਂ ਲੱਗਦਾ ਕਿ ਨਰਿੰਦਰ ਸਿੰਘ ਉਹ ਜ਼ਿੰਦਗੀ ਜੀ ਰਹੇ ਹੈ ਤੁਸੀਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਇਸ ਰਿਪੋਰਟ ਦਾ ਦੇਖੋ ਜਿੰਨੀਆਂ ਕੁ ਚੀਜ਼ਾਂ ਨੇ ਜਦੋਂ ਤੱਕ ਨਰਿੰਦਰ ਸਿੰਘ ਆਪ ਨਹੀਂ ਇਹ ਗੱਲ ਕਰਨ ਨੂੰ ਤਿਆਰ ਸਿੱਧੇ ਤੌਰ ਤੇ ਜਾਂ ਸਰਕਾਰ ਉਹਨਾਂ ਦੀਆਂ ਰਿਪੋਰਟਾਂ ਨੂੰ ਜਨਤਕ ਨਹੀਂ ਕਰ ਸਕਦੀ ਫਿਰ ਬਤੌਰ ਰਿਪੋਰਟਰ ਸਾਨੂੰ ਵੀ ਕਈ ਵਾਰ ਦਿੱਕਤ ਆਉਂਦੀ ਹੈ ਕਿਉਂਕਿ ਪਤਾ ਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੈ ਕਿ ਉਹ ਕਹਾਣੀ ਸੀ ਫਿਲਮਾਂ ਤੱਕ ਬਣ ਗਈਆਂ ਪੰਜਾਬੀ ਫਿਲਮਾਂ ਚ ਵੀ ਉਹੋ ਜਿਹਾ ਇੱਕ ਦ੍ਰਿਸ਼ ਆ ਚੁੱਕਾ ਹੈ ਕਿ ਕਿਸ ਢੰਗ ਦੇ ਨਾਲ ਇੱਕ ਅਫਸਰ ਦਾ ਕਤਲ ਕੀਤਾ ਗਿਆ ਉਹ ਕਿਵੇਂ ਉਹਦੇ ਵਿੱਚ ਬੋਲਦਾ ਆਪਣੇ ਜੀਜੇ ਨੂੰ ਫੋਨ ਕਰਦਾ ਕਿ ਜੀਜਾ ਫਲਾਨਾ ਅਫਸਰ ਮੈਨੂੰ ਆਹ ਕੁਝ ਕਰ ਕਹਿ ਰਿਹਾ ਉਹ ਸਾਰਾ ਕੁਛ ਅਸੀਂ ਵੇਖ ਚੁੱਕੇ ਹਾਂ ਪਰੰਤੂ ਮੈਂ ਖਬਰ ਦੇ ਰੂਪ ਵਿੱਚ ਮੇਰੇ ਤੋਂ ਸਰੋਤਿਓ ਕੁਛ ਨਹੀਂ ਹੈ ਬਾਕੀ ਕਾਂਗਰਸ ਦੀ ਗੱਲ ਹੈ
0: ਜੀ
2: ਦੇਖੋ ਗੱਲ ਇਹ ਹੈ ਮੈਂ ਇੱਕ ਸ਼ਬਦ ਬੋਲਦਾ ਕਾਂਗਰਸ ਪਾਰਟੀ ਬਾਰੇ ਮੈਂ ਕਿਸੇ ਪਾਰਟੀ ਦੇ ਹੱਕ ਚ ਨਹੀਂ ਕਿਸੇ ਵਿਰੋਧ ਚ ਨਹੀਂ ਮੈਨੂੰ ਲੱਗਦਾ ਕਿ ਮੈਂ ਅਕਸਰ ਇਹ ਗੱਲ ਇਸ ਪਲੇਟਫਾਰਮ ਤੇ ਕਹਿੰਦਾ ਤੇ ਤੁਸੀਂ ਵੱਡਾ ਹਿੱਸਾ ਇਸ ਗੱਲ ਨੂੰ ਸ਼ਾਇਦ ਸਹਿਮਤੀ ਵੀ ਦਿੰਦੇ ਹੋ ਕਾਂਗਰਸ ਪਾਰਟੀ ਭਾਰਤ ਦੀ ਇਸ ਵੇਲੇ ਉਹ ਧਿਰ ਹੈ ਜਿਹਦੇ ਕੋਲ ਇੱਕ ਭਾਰਤ ਦੀ ਆਈਡੀਓਲੋਜੀ ਅੰਦਰ ਪਈ ਹੈ ਅੰਦਰ ਜੱਗ ਜਾਗ ਨਹੀਂ ਕਰ ਰਹੀ ਪਤਾ ਨਹੀਂ ਉੱਥੇ ਕਿਉਂ ਉਹ ਆਈਡੀਓਲੋਜੀ ਨੂੰ ਖਤਮ ਕਰ ਦਿੱਤਾ ਆਪ ਹੀ ਉਸ ਭਾਰਤ ਦੀ ਸਿਆਸੀ ਪਾਰਟੀ ਕਾਂਗਰਸ ਉਹ ਪਾਰਟੀ ਹੈ ਜਿਹਦੇ ਕੋਲ ਇੱਕ ਸ਼ਾਨਾਮਤੀ ਆਈਡੀਓਲੋਜੀ ਇੱਕ ਵਿਚਾਰਧਾਰਾ ਹੈ ਅੱਜ ਵੀ ਉਹਦੇ ਕੋਲ ਸੈਂਕੜੇ ਨਹੀਂ ਹੁਣ ਕਹਿ ਸਕਦਾ ਹੁਣ ਦਰਜਨਾ ਹੀ ਕਹਿਣੇ ਪੈਣਗੇ ਕਦੇ ਸੈਂਕੜਾਂ ਚ ਦਰਜਨਾ ਲੀਡਰ ਹੈ ਜਿਹੜੇ ਦੇਸ਼ ਦੀ ਅਗਵਾਈ ਕਰ ਸਕਦੇ ਹੈ ਅੱਜ ਵੀ ਉਹਨਾਂ ਦੇ ਕੋਲ ਸੈਂਕੜੇ ਸਕਾਲਰ ਬੁੱਧੀਜੀਵੀ ਹੈ ਜਿਹੜੇ ਉਹਨੂੰ ਗਾਈਡ ਕਰਕੇ ਉਹਦੀ ਸਰਕਾਰ ਬਣਾ ਸਕਦੇ ਹੈ ਪਰੰਤੂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਿਤੇ ਨਾ ਕਿਤੇ ਭਰਮ ਭੁਲੇਖੇ ਕਿਤੇ ਨਾ ਕਿਤੇ ਨਿੱਚ ਕਿਤੇ ਨਾ ਕਿਤੇ ਜਿਹਨੂੰ ਪਰਿਵਾਰਵਾਦ ਕਿਤੇ ਨਾ ਕਿਤੇ ਉਸ ਚੀਜ਼ ਦਾ ਸ਼ਿਕਾਰ ਹੋ ਚੁੱਕੀ ਹੈ ਜਿਹਦੇ ਕਰਕੇ ਉਹ ਆਪਣਾ ਨੁਕਸਾਨ ਆਪ ਕਰ ਰਹੀ ਹੈ ਸੋ ਕਾਂਗਰਸ ਪਾਰਟੀ ਮੈਂ ਕਈ ਵਾਰੀ ਸੱਥਾਂ ਚ ਟਿੱਪਣੀ ਕੀਤੀ ਕਿ ਉਹ ਪਾਰਟੀ ਹੈ ਜਿਸਨੇ ਆਪਣਾ ਨੁਕਸਾਨ ਆਪ ਕੀਤਾ ਜੇ ਅਸੀਂ ਕਹੀਏ ਕਿ ਭਾਜਪਾ ਨੇ ਕਾਂਗਰਸ ਨੂੰ ਹਰਾਇਆ ਨਹੀਂ ਭਾਜਪਾ ਨੇ ਤੇ ਚਲੋ ਵੋਟਾਂ ਨੇ ਇੱਕ ਅੱਧੀ ਵਾਰੀ ਹਰਾਤਾ ਦੂਜੀ ਵਾਰੀ ਹਰਾਤਾ ਲਗਾਤਾਰ ਭਾਜਪਾ ਦਾ ਉੱਪਰ ਜਾਣਾ ਕਾਂਗਰਸ ਦਾ ਹੇਠਾਂ ਜਾਣਾ ਇਹ ਕਾਂਗਰਸ ਨੂੰ ਆਪਣੀਆਂ ਗਲਤੀਆਂ ਲੱਭਣੀਆਂ ਪੈਣੀਆਂ ਨਹੀਂ ਲੱਭਣਗੇ ਤੇ ਭਾਈ ਫਿਰ ਨਤੀਜੇ ਸਾਹਮਣੇ ਹੀ ਹੈ ਤੇ ਮੈਂ ਤੇ ਇਹੀ ਸਲਾਹ ਦੇ ਸਕਦਾ ਕਿ ਕਾਂਗਰਸ ਪਾਰਟੀ ਚੋਂ ਸ਼ਮਤਾ ਹੈਗੀ ਹੈ ਸ਼ਮਤਾ ਪਛਾਣ ਲੈਣਗੇ ਗਲਤੀਆਂ ਮੰਨ ਲੈਣਗੇ ਦਰੁਸਤ ਕਰ ਲੈਣਗੇ ਤੇ ਰਾਜ ਪ੍ਰਬੰਧ ਚ ਆ ਜਾਣਗੇ ਨਹੀਂ ਤੇ ਭਾਈ ਇਦਾਂ ਦੀ ਟੁੱਟੀ ਭੱਜੀ ਵਿਰੋਧੀ ਧਿਰ ਦੇ ਤੌਰ ਤੇ ਚਲੋ ਕੁਰਸੀਆਂ ਮਿਲੀ ਜਾਣੀਆਂ
0: ਜੀ ਬਿਲਕੁਲ ਰਮੇਸ਼ ਜੀ ਤੇ ਜੀ ਨਾਲ ਹੀ ਅਪਲਾਈਨਸ ਜੰਕਸ਼ਨ ਨੂੰ ਤੁਸੀਂ ਯਾਦ ਰੱਖੋ ਜੀ, ਵੀਕਐਂਡ ਦਾ ਸਮਾਂ ਹੈ ਤੇ ਤੁਸੀਂ ਆਪਣੇ ਘਰ ਲਈ ਅੱਛੇ ਅਪਲਾਈਨਸਸ ਵੇਖਣਾ ਚਾਹੁੰਦੇ ਹੋ, ਬੇਸਮੈਂਟ ਲਈ ਪੂਰਾ ਬੰਡਲ ਜੋ ਲੈਣਾ ਹੈ ਤੇ ਅੱਛੇ ਪ੍ਰਾਈਜ਼ ਤੇ ਬੈਸਟ ਕੁਆਲਿਟੀ ਜੀ ਅਪਲਾਈਨਸ ਜੰਕਸ਼ਨ ਦੇ ਕੋਲ ਹੈ। ਸੋ ਤੁਸੀਂ ਲੋਕੇਸ਼ਨਸ ਨੋਟ ਕਰਨੀਆਂ, ਬ੍ਰੈਂਪਟਨ ਦੇ ਦੋਨੇ ਕੋਨਿਆਂ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਸੋ ਰਿਵਰ ਮੌਂਟ ਪਲਾਜ਼ਾ ਮਿਸੀਸਾਗਾ ਤੇ ਸਟੀਲਜ਼ ਵਾਲੇ ਪਾਸੇ ਹੈ ਤੇ ਫਿਰ ਏਅਰਪੋਰਟ ਤੇ ਕਲਾਰਕ ਤੇ ਜੀ ਇਹਨਾਂ ਦੀ ਜੋ ਨਵੀਂ ਲੋਕੇਸ਼ਨ ਹੈ ਅਪਲਾਈਨਸ ਜੰਕਸ਼ਨ, ਤੁਸੀਂ ਪਹੁੰਚ ਸਕਦੇ ਹੋ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਜੀ ਦੇਣਾ ਹੈ ਜੀ ਅਪਲਾਈਨਸ ਜੰਕਸ਼ਨ ਵਾਲਿਆਂ ਨੂੰ। ਸੋ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ 7603 ਜੀ, ਵੈਲਕਮ ਜੀ।
10: ਹਾਂ ਭੈਣੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
10: ਰਜਿੰਦਰ ਕੰਸਲ ਵੈਲਕਮ ਤੁਹਾਨੂੰ ਦੁਬਾਰਾ ਜੀ, ਬਹੁਤ ਜੈਨ ਵਾਸਤੇ।
0: ਥੈਂਕ ਯੂ ਸਰ, ਥੈਂਕ ਯੂ ਜੀ।
10: ਥੈਂਕ ਯੂ ਨਾਰਮਲ ਸਾਰਾ ਕੁਝ। ਤੇ ਰਮੇਸ਼ ਜੀ ਦਾ ਥੈਂਕ ਯੂ ਸੋ ਮਚ, ਬਹੁਤ ਸੋਹਣੀ ਕਦਰਗਰੀ ਕਰਦੇ ਆ। ਮੇਰਾ ਨਾਮ ਦਲਬੀਰ ਸਿੱਧੂ ਹੈ ਭੈਣੇ, ਮੈਂ ਬਹੁਤ ਘੱਟ ਕਾਲ ਕਰਦਾ ਤੁਹਾਨੂੰ ਤਾਂ
0: ਜੀ,
10: ਤੇ ਮੈਂ ਥੈਂਕ ਯੂ ਕਰਨਾ। ਤੇ ਇਹਨਾਂ ਦਾ ਕੀ ਵਿਚਾਰ ਆ, ਭਗਵੰਤਮਾਨ ਨੇ ਠੀਕ ਕੀਤਾ ਗਲਤ ਕੀਤਾ, ਆਪਣਾ ਜਿਹੜਾ ਆਪਣਾ ਜੋ ਪ੍ਰੋਗਰਾਮ ਕੀਤਾ, ਕੀ ਵਿਚਾਰ ਇਹਨਾਂ ਦੇ
0: ਜੀ? ਸ਼ੁਕਰੀਆ ਜੀ, ਥੈਂਕ ਯੂ ਜੀ ਰਮੇਸ਼।
2: ਮੈਂ ਨਾ ਜਿਹੜਾ ਸਵਾਲ ਹੈ ਉਹ ਸਪਸ਼ਟਤਾ ਨਹੀਂ ਕਿ ਭਗਵੰਤ ਮਾਨ ਦੇ ਕਿਸ, ਦੇਖੋ ਜੇ ਤੇ ਵੀਡੀਓ ਬਾਰੇ ਸਰੋਤੇ ਹੋ ਤੁਸੀਂ ਜਾਣਨਾ ਚਾਹੁੰਦੇ ਹੋ, ਜਿਹੜਾ ਵੀਡੀਓ ਹੈ ਉਹ ਤੇ ਆਪਣੇ ਆਪ ਚ ਵਿਵਾਦਿਤ ਹੋ ਗਈ। ਵੀਡੀਓ ਵੀਡੀਓ ਵਿੱਚ ਅਸੀਂ ਕਹਿ ਨਹੀਂ ਸਕਦੇ ਗਲਤ ਕੀਤਾ ਜਾਂ ਸਹੀ ਕੀਤਾ ਜਾਂ, ਕਿਉਂਕਿ ਭਗਵੰਤ ਮਾਨ ਇਹ ਸਟੈਂਡ ਹੈ ਭਗਵੰਤ ਮਾਨ ਦਾ ਹੁਣ ਤੱਕ, ਕਿਉਂਕਿ ਉਹ ਵੀਡੀਓ ਮੇਰੀ ਹੈ ਹੀ ਨਹੀਂ। ਜਦੋਂ ਮੈਂ ਤੇ ਸਿਰਫ ਭਗਵੰਤ ਮਾਨ ਨੂੰ ਇਹੀ ਮਤ ਦੇ ਸਕਦਾ ਕਿ ਅਸੀਂ ਮੰਨ ਲੈਂਦੇ ਤੂੰ ਸੱਚਾ ਆ, ਤੇਰੇ ਖਿਲਾਫ ਕੁਝ ਲੋਕਾਂ ਨੇ ਜਿਹਨੂੰ ਆਪਾਂ ਕਹਿੰਦੇ ਪ੍ਰੋਪੋਗੰਡਾ ਕੀਤਾ, ਝੂਠੀ ਵੀਡੀਓ ਤਿਆਰ ਕਰ ਲਈ ਜਾਂ ਕਰਵਾ ਲਈ ਕਿਸੇ ਢੰਗ ਨਾਲ, ਅਸੀਂ ਮੰਨ ਲੈਂਦੇ ਹਾਂ। ਪਰੰਤੂ ਇਹ ਗੱਲ ਕਿਸੇ ਰਮੇਸ਼ ਹੁਸ਼ਿਆਰਪੁਰੀ ਨੂੰ ਜਾਂ ਕਿਸੇ ਚਾਰ ਮੀਡੀਆ ਅਦਾਰਿਆਂ ਨੂੰ ਰੌਲਾ ਪਾ ਕੇ ਦੱਸਣ ਵਾਲੀ ਥੋੜੋ ਹੈ, ਜਿੱਥੇ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਵਾਲੀ ਹੈ। ਲਿਖਤੀ ਜਵਾਬ ਉੱਥੇ ਭੇਜ ਕੇ ਭਾਈ ਮੇਰੀ ਝੂਠੀ ਵੀਡੀਓ ਹੈ, ਜਥੇਦਾਰ ਸਾਹਿਬ ਪਲੀਜ਼ ਆਪ ਫੈਸਲੇ ਤੋਂ ਰੋਕ ਲਾਓ, ਮੇਰੇ ਨੂੰ ਮੈਨੂੰ ਮੇਰਾ ਜਿਹੜੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ, ਨਾਲ ਆਪਣੇ ਫੈਕਟਰ ਭੇਜ, ਆਪਣੀਆਂ ਰਿਪੋਰਟਾਂ ਭੇਜ, ਲੈਬ ਲੂਪ ਤੋਂ ਟੈਸਟਿੰਗ ਕਰਾ ਕੇ ਜਿਵੇਂ ਉਹਨਾਂ ਨੇ ਲੈਬ ਕਰਾਈਆਂ, ਨਾਲ ਰਿਪੋਰਟਾਂ ਲਾ ਜੇ ਸੱਚਾ ਆ ਤਾਂ, ਜੇ ਨਹੀਂ ਜੇ ਤੂੰ ਸ਼ੱਕੀ ਸ਼ੁਭਾ ਆਪਣੇ ਆਪ ਚ ਬਣਨਾ ਤੇ ਫਿਰ ਬਣੀ ਜਾ। ਜੇ ਤੇ ਤੁਸੀਂ ਸਰੋਤੇ ਹੋ, ਸਵਾਲ ਇਹ ਆ, ਉਹਦਾ ਜਵਾਬ ਇਹ ਹੈ। ਬਾਕੀ ਜਿਹੜੀ ਤਾਜ਼ਾ ਰਾਜਨੀਤਿਕ ਸਥਿਤੀ ਹੈ, ਦੇਖੋ ਉਹ ਸਥਿਤੀ ਭਾਈ ਅਗਲਾ ਮੁੱਖ ਮੰਤਰੀ ਹੈ ਤੇ ਮੇਰੇ ਵਰਗੇ ਕਈ ਜਦੋਂ ਮੌਕੇ ਦੀ ਸੱਤਾ ਜਿਹਦੇ ਕੋਲ ਤਾਕਤ ਹੁੰਦੀ ਹੈ ਉਹਦੇ ਫਿਰ ਝੋਲੀ ਚੁੱਕ ਬਣ ਹੀ ਜਾਂਦੇ, ਅੱਜ ਕੱਲ੍ਹ ਬਥੇਰੇ ਅਜੇ ਬਣੇ ਹੋਏ ਆ। ਬਾਕੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਪ੍ਰਭਾਵ ਕੀ ਪੈਂਦਾ ਆ, ਇਹਦੇ ਲਈ ਇੰਤਜ਼ਾਰ ਕਰਨਾ ਪਏਗਾ। ਮੇਰਾ ਮੰਨਣਾ ਆ ਕਿ ਨੁਕਸਾਨ ਭਗਵੰਤ ਮਾਨ ਨੂੰ ਹੋਵੇਗਾ, ਇਹ ਠੀਕ ਹੈ ਕਿ ਬਹੁਤ ਵੱਡਾ ਨੁਕਸਾਨ ਨਾ ਹੋਵੇ ਉਹ ਕਵਰ ਕਰ ਜਾਏਗਾ, ਪਰੰਤੂ ਨੁਕਸਾਨ ਯਕੀਨਨ ਭਗਵੰਤ ਮਾਨ ਤੇ ਉਹਦੀ ਪਾਰਟੀ ਨੂੰ ਇਸ ਫੈਸਲੇ ਦਾ ਪੂਰਨ ਹੈ
0: ਜੀ। ਰਮੇਸ਼ ਜੀ, ਤੇ ਜੀ ਅਗਲੀ ਕਾਲ ਸਾਡੇ ਨਾਲ ਹੈ ਹਰਪਾਲ ਜੀ, ਜੀ ਸਵਾਗਤ ਹੈ ਜੀ। ਜੀ ਹਰਪਾਲ ਜੀ, ਤੁਸੀਂ ਆਉਂਦੇ ਹੋ ਜੀ, ਮੇਰੇ ਖਿਆਲ ਕਾਲ ਕੱਟ ਗਈ ਹੈ, ਦੁਬਾਰਾ ਜੀ ਕੋਸ਼ਿਸ਼ ਤੁਸੀਂ ਜ਼ਰੂਰ ਕਰ ਸਕਦੇ ਹੋ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ ਗਗਨ ਜੀ, ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
11: ਹਾਂਜੀ ਰੁਪਿੰਦਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ
11: ਜੀ। ਰੁਪਿੰਦਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ, ਬਹੁਤ ਦਿਨਾਂ ਬਾਅਦ ਤੁਹਾਡੀ ਮਿੱਠੀ ਆਵਾਜ਼ ਸੁਣੀ। ਭਾਵੇਂ ਕਿ ਹਾਂਜੀ, ਭਾਵੇਂ ਕਿ ਜਿਹੜਾ ਸਾਡਾ ਵੀਰ ਹੁਣ ਹੋਸਟ ਹੈ ਉਹ ਵੀ ਬੜਾ ਵਧੀਆ ਹੋਸਟ ਕਰ ਰਿਹਾ ਹੈ, ਪਰ ਤੁਹਾਡੀ ਆਵਾਜ਼ ਤੇ ਅੰਦਾਜ਼ ਨੂੰ ਅਸੀਂ ਹਮੇਸ਼ਾ ਮਿਸ ਕਰਦੇ ਰਹੀਦਾ, ਤੇ ਅੱਜ ਬੜਾ ਇੱਕ ਕਹਿ ਲਓ ਵੀ ਪਲੇਜ਼ੈਂਟ ਸਰਪ੍ਰਾਈਜ਼ ਰਿਹਾ ਕਿ ਜਦੋਂ ਤੁਹਾਡੀ ਆਵਾਜ਼ ਸੁਣੀ। ਬਹੁਤ ਪਿਆਰ ਤੇ ਸਤਿਕਾਰ ਤੁਹਾਨੂੰ ਜੀ। ਰਮੇਸ਼ ਜੀ, ਤੁਹਾਡੇ ਨਾਲ ਮੈਂ ਵੈਸੇ ਫੋਨ ਅੱਜ ਨਹੀਂ ਕਰਨਾ ਸੀ, ਮੈਂ ਥੋੜਾ ਬਿਜ਼ੀ ਸੀ, ਪਰ ਮੈਂ ਸਿਰਫ ਸਪੈਸ਼ਲੀ ਰੁਪਿੰਦਰ ਜੀ ਕਰਕੇ ਫੋਨ ਕੀਤਾ ਕਿ ਉਹਨਾਂ ਨੂੰ ਅਸੀਂ ਪਿਆਰ ਤੇ ਸਤਿਕਾਰ ਦਈਏ। ਤੇ ਰਮੇਸ਼ ਜੀ ਹੁਣ ਫੋਨ ਕਰ ਹੀ ਲਿਆ, ਤੁਹਾਨੂੰ ਵੀ ਇੱਕ ਦੋ ਗੱਲਾਂ ਕਰ ਲੈਂਦੇ ਹਾਂ, ਸਵਾਲ ਕਹਿ ਲਓ ਜਾਂ ਟਿੱਪਣੀ ਕਹਿ ਲਓ। ਰਮੇਸ਼ ਜੀ, ਤੁਹਾਡੀਆਂ ਦੋ ਗੱਲਾਂ ਨਾਲ ਤਾਂ ਮੈਂ ਕਹਿ ਲਓ ਵੀ ਮੈਂ ਪਹਿਲਾਂ ਵੀ ਕਾਫੀ ਇਹ ਰਹੀ ਹੈ ਕਿ ਮੈਂ ਆਪਣੇ ਤਰਕ ਦੇ ਜਿਹੜਾ ਰੱਖਦਾ ਰਿਹਾ, ਮੈਂ ਬਿਲਕੁਲ ਸਹਿਮਤ ਨਹੀਂ ਹੈ। ਪਹਿਲੀ ਗੱਲ ਤਾਂ ਤੁਸੀਂ ਇਹ ਕਰਦੇ ਹੁੰਦੇ ਹੋ ਵੀ ਸਿਰਫ ਇਹ ਚੀਜ਼ ਸਹੀ ਹੋ ਜੇ ਦੂਜੀ ਨਾ ਹੋਵੇ, ਇੱਦਾਂ ਨਹੀਂ ਗੱਲ ਚੱਲਣੀ, ਸਾਨੂੰ ਸਾਰੇ ਇਕੱਠਾ ਲੈਣਾ ਪੈਣਾ, ਸਾਨੂੰ ਭ੍ਰਿਸ਼ਟਾਚਾਰ ਵੀ, ਸਾਨੂੰ ਫਲਾਣਾ ਵੀ, ਢਿਮਕਾ ਵੀ, ਸਾਰਾ ਇਹ ਤੁਸੀਂ ਕਹਿੰਦੇ ਹੁੰਦੇ ਪੰਜਾਬ ਦਾ ਭਲਾ ਹੋ ਜੇ, ਇਹ ਨਹੀਂ ਚੱਲਣਾ, ਸਾਨੂੰ ਬੰਗਾਲ ਦਾ ਵੀ ਸੋਚਣਾ ਪੈਣਾ, ਸਾਨੂੰ ਫਲਾਣਾ ਵੀ, ਸਾਰੇ ਦਾ ਸੋਚਣਾ ਪੈਣਾ। ਪਰ ਰਮੇਸ਼ ਜੀ, ਗੱਲ ਇਹ ਹੈ ਨਾ ਵੀ ਕਿਤੇ ਨਾ ਕਿਤੇ ਤਾਂ ਸਾਨੂੰ ਸ਼ੁਰੂ ਕਰਨਾ ਹੀ ਪੈਣਾ ਨਾ, ਕੋਈ ਨਾ ਕੋਈ ਚੀਜ਼ ਤਾਂ ਸਾਨੂੰ ਲੈਣੀ ਹੀ ਪੈਣੀ ਹੈ ਵੀ ਅੱਛਾ ਯਾਰ ਹੁਣ ਭ੍ਰਿਸ਼ਟਾਚਾਰ ਹੈ ਇਹਨੂੰ ਸ਼ੁਰੂ ਕਰਦੇ ਹਾਂ। ਕੋਈ ਜਿਹੜਾ ਸਰੋਤ ਹੈ ਜਾਂ ਕੋਈ ਵੀ ਇਨਸਾਨ ਹੈ ਉਹ ਕਿਸੇ ਟੋਪਿਕ ਤੇ ਗੱਲ ਕਰਦਾ ਤਾਂ ਉਹ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਗੱਲ ਕਰਨੀ ਹੀ ਪੈਣੀ ਹੈ ਨਾ ਸ਼ੁਰੂ ਦੀ, ਹਾਂ ਚਲੋ ਇੱਥੋਂ ਸ਼ੁਰੂ ਕਰਦੇ ਹਾਂ ਯਾਰ, ਆਹ ਮੁੱਦਾ ਜਿਹੜਾ ਹੈ ਜ਼ਰੂਰੀ ਹੈ, ਇਹਨੂੰ ਆਪਾਂ ਛੇੜਦੇ ਹਾਂ, ਬਾਕੀ ਹੌਲੀ ਹੌਲੀ ਅੱਗੇ ਦੇਖਾਂਗੇ। ਤਾਂ ਇਹ ਚੀਜ਼ ਨੂੰ ਆਪਾਂ ਮੈਨੂੰ ਲੱਗਦਾ ਵੀ ਸ਼ਾਇਦ ਥੋੜ੍ਹਾ ਜਿਹਾ ਇਹ ਕਹਿ ਕੇ ਕੱਟ ਤਾਂ ਨਹੀਂ ਰਹੇ ਤੁਸੀਂ, ਪਰ ਥੋੜ੍ਹਾ ਬਹੁਤਾ ਡੀਮੋਡਲਾਈਜ਼ ਹੋ ਜਾਂਦਾ ਬੰਦਾ ਕਿ ਯਾਰ ਅੱਛਾ ਅੱਛਾ ਯਾਰ ਭ੍ਰਿਸ਼ਟਾਚਾਰ ਨਾਲ ਕੁਛ ਨਹੀਂ ਹੋਣਾ ਇਕੱਲੇ ਨਾਲ, ਬਾਕੀ ਚੀਜ਼ਾਂ ਵੀ ਦੇਖਣੀਆਂ ਬਣੀਆਂ, ਚੱਲ ਫਿਰ ਦੇਖਦੇ ਹਾਂ ਫਿਰ ਬਾਕੀ ਚੀਜ਼ਾਂ ਵੀ। ਸੋ ਮੇਰੇ ਕਹਿਣ ਦਾ ਮਤਲਬ ਕਿਤੋਂ ਨਾ ਕਿਤੋਂ ਸ਼ੁਰੂ ਕਰਨਾ ਹੀ ਪੈਣਾ। ਤੇ ਦੂਜੀ ਚੀਜ਼ ਤੁਸੀਂ ਕਹਿੰਦੇ ਹੁੰਦੇ ਵੀ ਉੱਪਰੋਂ ਥੱਲੇ ਨੂੰ ਜਿਹੜੀ ਤਾਣਾ ਬਣਾ ਉਹ ਸੁਧਰੇਗਾ, ਮੈਂ ਰਮੇਸ਼ ਜੀ ਤੁਹਾਨੂੰ ਗਰੰਟੀ ਦਿੰਦਾ ਇੱਦਾਂ ਕਦੇ ਵੀ ਨਹੀਂ ਹੋਣਾ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ, ਡਿਟੇਲ 'ਚ ਐਕਸਪਲੇਨ ਕੀਤਾ ਸੀ, 35-40-50 ਸਾਲ ਦਾ ਜਿਹੜਾ ਮੇਰਾ ਪਲਾਨ ਦੱਸਿਆ ਸੀ ਉਹ ਅਪਣਾ ਲਉਂਗੇ ਤਾਂ ਕੁਛ ਹੋ ਜਾਏਗਾ, ਹੋਰ ਵੀ ਹੋ ਸਕਦੇ ਨੇ, ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਹੀ, ਪਰ ਕਹਿਣ ਦਾ ਭਾਵ ਜੇ ਆਪਣੇ ਬੱਚੇ ਬਚਪਨ ਤੋਂ ਉਹਨਾਂ ਤੋਂ ਗਰੋ ਹੋ ਗਏ, ਕਿਉਂਕਿ ਜਿਹੜੇ ਲੀਡਰ ਨੇ ਸੁਸਾਇਟੀ 'ਚੋਂ ਨਿਕਲਣੇ ਨੇ, ਉਹ ਚਾਹੇ ਕੋਈ ਅਫਸਰ ਲਾ ਲਓ, ਉਹ ਸਾਰੇ ਸੁਸਾਇਟੀ ਦੇ ਵਿੱਚੋਂ ਨਿਕਲਣੇ ਨੇ, ਅਫਸਰਾਂ ਨੇ ਜਾਂ ਲੀਡਰਾਂ ਨੇ ਸੁਸਾਇਟੀ ਨਹੀਂ ਬਣਾਉਣੀ। ਹਾਂ ਉਹ ਠੀਕ ਹੈ ਕਿ ਉਹਨਾਂ ਦਾ ਪ੍ਰਭਾਵ ਬਹੁਤ ਵੱਡੇ ਪੱਧਰ 'ਤੇ ਰਹਿੰਦਾ, ਚਾਹੇ ਭਗਵੰਤ ਮਾਨ ਹੈ, ਚਾਹੇ ਮੋਦੀ ਹੈ, ਚਾਹੇ ਸੁਖਬੀਰ ਬਾਦਲ ਹੈ, ਉਹਨਾਂ ਦਾ ਵੱਡੀ ਜਿਹੜੀ ਪਰਜ ਹੈ ਆਮ ਜਨਤਾ ਸਮਾਜ ਹੈ ਉਹਨਾਂ ਦੇ ਉੱਤੇ ਪ੍ਰਭਾਵ ਰਹਿੰਦਾ ਹੈ। ਪਰ ਇਹ ਕਦੇ ਵੀ ਨਹੀਂ ਹੁੰਦਾ ਕਿ ਭਗਵੰਤ ਮਾਨ ਕੋਈ ਕੰਮ ਚੰਗਾ ਕਰਦਾ ਤਾਂ ਮੈਂ ਚੰਗਾ ਕਰਨ ਲੱਗ ਜਾਂ, ਜਾਂ ਉਹ ਮਾੜਾ ਕਰਦਾ ਤਾਂ ਮੈਂ ਮਾੜਾ ਕਰਨ ਲੱਗ ਜਾਂ। ਸਮਾਜ ਦੇ ਵਿੱਚੋਂ ਲੀਡਰਾਂ ਨੇ ਨਿਕਲਣਾ, ਲੀਡਰਾਂ ਦੇ ਵਿੱਚੋਂ ਸਮਾਜ ਨਹੀਂ ਨਿਕਲਣਾ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ
0: ਜੀ। ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ ਜੀ। ਰਮੇਸ਼ ਜੀ,
2: ਅਸਲ ਵਿੱਚ ਮੈਨੂੰ ਲੱਗਦਾ ਕਿ ਗੱਲ ਮੈਂ ਤੁਹਾਡੇ ਨਾਲ ਸਹਿਮਤ ਹੈ, ਤੁਸੀਂ ਮੇਰੇ ਨਾਲ ਵੀ ਸਹਿਮਤ ਹੋ। ਅਸੀਂ ਕਿਉਂਕਿ ਸਮਾਂ ਸੀਮਤ ਹੁੰਦਾ, ਮੁੱਦਾ ਔਖਾ ਆ, ਵੱਡਾ ਆ, ਆਪਣੀ ਗੱਲ ਸ਼ਾਇਦ ਮੈਂ ਕਿਤੇ ਸਮਝਾ ਨਹੀਂ ਪਾਉਂਦਾ ਜਾਂ ਮੈਂ ਤੁਹਾਡੀ ਸਮਝ ਨਹੀਂ ਪਾਉਂਦਾ, ਗੱਲ ਇੱਕੋ ਹੀ ਹੈ। ਉਦਾਹਰਨ ਸਿਸਟਮ ਤੋਂ ਭਾਵ ਹੈ ਕਿ ਤੁਸੀਂ ਵੀ ਇਹ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਕਿਤਿਓ ਤਾਂ ਕਿਤਿਓ ਸ਼ੁਰੂ ਹੋਣੀ ਹੈ ਕਿ ਭਾਵ ਕਿ ਅਸੀਂ ਭਾਰਤ ਵਿੱਚ ਭਾਰਤ ਨੂੰ ਜਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ। ਮੈਂ ਸਿਰਫ ਇਹੀ ਕਹਿੰਦਾ ਨਾ ਕਿ ਅਸੀਂ ਉਹਦੀ ਜਗ੍ਹਾ ਇੱਕ ਸ਼ਬਦ ਫਿੱਟ ਕਰ ਦਈਏ ਕਿ ਅਸੀਂ ਪੂਰੇ ਸਮਾਜ ਨੂੰ, ਪੂਰੇ ਦੇਸ਼ ਨੂੰ, ਪੂਰੇ ਪੰਜਾਬ ਨੂੰ, ਮੈਂ ਸ਼ਬਦ ਫਿੱਟ ਕਰਦਾ ਕਿ ਇਕੱਲੇ ਪੰਜਾਬ ਨੂੰ ਨਹੀਂ ਭ੍ਰਿਸ਼ਟਾਚਾਰ ਮੁਕਤ ਕਰਨਾ, ਅਸੀਂ ਪੂਰੇ ਸਮਾਜ ਨੂੰ, ਪੂਰੇ ਦੇਸ਼ ਨੂੰ ਮੈਂ ਮੰਗ ਕਰਦਾ। ਮੈਨੂੰ ਐਂ ਲੱਗਦਾ ਕਿ ਅਸੀਂ ਇਹ ਸ਼ਬਦ ਸ਼ੁਰੂਆਤ ਚਾਹੇ ਪੰਜਾਬ ਦੇ ਹੁਸ਼ਿਆਰਪੁਰ ਚੋਂ ਕਰ ਲਓ, ਚਾਹੇ ਬਠਿੰਡੇ ਚੋਂ ਕਰ ਲਓ, ਕੋਈ ਇਤਰਾਜ਼ ਨਹੀਂ, ਪਰੰਤੂ ਉਹਦੇ ਵਿੱਚ ਪਹਿਲਾਂ ਤੈਅ ਹੋਵੇਗਾ ਕਿ ਸਾਡੀ ਮਾਨਸਿਕਤਾ ਤੈਅ ਹੋਣੀ ਚਾਹੀਦੀ ਹੈ ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਕਹੀਏ ਜੀ ਜਿਹੜਾ ਪੰਜਾਬ ਦੀ ਨਾ ਸਰਹੱਦ 'ਚ ਆ ਗਿਆ ਇਹਨੂੰ ਤੇ ਭ੍ਰਿਸ਼ਟਾਚਾਰ ਮੁਕਤ ਹੋਣਾ ਪੈਣਾ, ਬਾਕੀ ਭਾਈ ਬਾਤ ਤੂੰ ਜਿਵੇਂ ਮਰਜ਼ੀ ਕਰੀ ਜਾ। ਮੈਨੂੰ ਇਹ ਲੱਗਦਾ ਕਿ ਅਸੀਂ ਸੁਨੇਹਾ ਜਿਹੜੀ ਗੱਲ ਸ਼ੁਰੂ ਕਰਦੀ ਹੈ ਇੱਕ ਵਿਚਾਰਧਾਰਾ ਦੇ ਰੂਪ 'ਚ ਜਾਵੇ ਪੂਰੇ ਭਾਰਤ ਵਿੱਚ ਕਿ ਨਹੀਂ ਭਾਈ ਅਸੀਂ ਭ੍ਰਿਸ਼ਟਾਚਾਰ ਨਹੀਂ ਚੱਲਣ ਦੇਣਾ ਜਾਂ ਨਹੀਂ ਚੱਲਣਾ ਚਾਹੀਦਾ। ਉਦਾਹਰਨ ਉਹਦੀ ਹੋਰ ਅੱਗੇ ਜੋੜਦੇ ਹਾਂ ਕਿ ਅਸੀਂ ਕਹਿੰਦੇ ਕਿ ਜਿਹੜੇ ਦਲ ਬਦਲੂ ਆ ਨਾ, ਪਹਿਲਾਂ ਇੱਥੇ ਰੋਕ ਲਾਈਏ ਕਿ ਜਿਹੜੇ ਦਲ ਬਦਲੂ ਆ ਅਸੀਂ ਭਾਰਤ ਦੀ ਸਰਕਾਰ ਤੋਂ ਮੰਗ ਕਰਦੇ। ਅੱਜ ਜੰਤਰ ਮੰਤਰ ਇੱਕ ਮੋਰਚਾ ਲੱਗਾ ਹੋਇਆ, ਉਹ ਮੋਰਚੇ ਦੀ ਮੰਗ ਹੈ ਕਿ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ ਜਿਹੜਾ ਭਾਰਤ ਦਾ ਕੇਂਦਰੀ ਸਿੱਖਿਆ ਮੰਤਰੀ ਹੈ। ਮੈਂ ਕਹਿੰਦਾ ਕਿ ਇੱਕ ਮੋਰਚਾ ਇਹ ਵੀ ਲੱਗੇ ਜਿਹਦੇ ਵਿੱਚ ਮੰਗ ਇਹ ਹੋਣੀ ਚਾਹੀਦੀ ਕਿ ਦਲ ਬਦਲਦਾ ਜਿਹੜਾ ਕਿਸੇ ਪਾਰਟੀ ਦਾ ਹੈ ਉਹ 5 ਸਾਲ ਲਈ ਕਿਤੇ ਇਲੈਕਸ਼ਨ ਨਾ ਲੜ ਸਕੇ। ਉਹ ਮੰਗ ਜਿਹੜੀ ਹੈ ਉਹ ਆਪਣੇ ਆਪ 'ਚ ਪੂਰੇ ਭਾਰਤ ਦੀ ਮੰਗ ਆ, ਉਹਨੂੰ ਅਸੀਂ ਪੰਜਾਬ ਤੱਕ ਨਾ ਰੱਖੀਏ ਜੇ ਅਸੀਂ ਪੰਜਾਬ 'ਚ ਵਿਰੋਧ ਕਰਨਾ। ਮੈਂ ਇਹ ਕਹਿਣਾ ਚਾਹੁੰਦਾ ਕਿ ਗੱਲ ਅਸੀਂ ਜਿਹੜੀ ਭੇਜਣੀ ਆ ਉਹਦੇ ਵਿੱਚ ਇਹ ਸੁਨੇਹਾ ਨਾ ਚੱਲ ਜਾਏ ਕਿ ਸ਼ਾਇਦ ਅਸੀਂ ਕਿਸੇ ਵਿਸ਼ੇਸ਼ ਖਿੱਤੇ ਦੀ ਗੱਲ ਕਰਦੇ ਹਾਂ, ਵਿਸ਼ੇਸ਼ ਸਮੁਦਾਇ ਦੀ ਗੱਲ ਕਰਦੇ ਹਾਂ, ਇੱਕ ਵਿਸ਼ੇਸ਼ ਚੀਜ਼ ਦੀ ਗੱਲ ਕਰਦੇ ਹਾਂ। ਗੱਲ ਸਾਂਝੀ ਜਿਹੀ ਸਾਰੀ ਜਾਣੀ ਚਾਹੀਦੀ ਹੈ। ਜਿਹੜਾ ਤੁਸੀਂ ਕਿਹਾ ਕਿ ਬਿਲਕੁਲ ਠੀਕ ਹੈ, ਸ਼ੁਰੂਆਤ ਤਾਂ ਕਰਨੀ ਪਊ ਨਾ, ਰਾਤੋਂ ਰਾਤ ਤੇ ਕੁਛ ਹੋਣਾ ਨਹੀਂ। ਬਿਲਕੁਲ ਐਜੂਕੇਸ਼ਨ, ਮੈਂ ਇਸ ਗੱਲ ਨਾਲ ਨਿੱਜੀ ਤੌਰ ਤੇ ਸਹਿਮਤ ਹਾਂ ਕਿ ਐਜੂਕੇਸ਼ਨ ਇੱਕ ਐਸਾ ਢਾਂਚਾ ਆ, ਜੇ ਅਸੀਂ ਐਜੂਕੇਸ਼ਨ ਢਾਂਚੇ ਦੇ ਵਿੱਚ ਇੱਕ ਵਧੀਆ ਢੰਗ ਦੇ ਨਾਲ ਬੱਚੇ ਤਿਆਰ ਕਰ ਲਾਂਗੇ ਤੇ ਆਉਣ ਵਾਲੇ ਸਮੇਂ 'ਚ ਕੁਛ ਚੰਗੀਆਂ ਚੀਜ਼ਾਂ ਸਮਾਜ ਵਿੱਚ ਜੀਵਤ ਰਹਿਣਗੀਆਂ। ਪਰੰਤੂ ਇਹ ਮੇਰੀ ਨਿੱਜੀ ਤੌਰ ਤੇ ਇੱਕ ਤੁਹਾਡੇ ਸਵਾਲ ਦੀ ਟਿੱਪਣੀ ਹੈ। ਪਰੰਤੂ ਦੂਜੇ ਪਾਸੇ ਕੀ ਬਦਲਾਅ ਕਿਵੇਂ ਹੋਵੇਗਾ? ਤੁਸੀਂ ਕਹਿੰਦੇ 35 ਸਾਲ ਲੱਗਣਗੇ, ਮੈਂ ਵੀ 35 ਸਾਲ ਹੀ ਕਹਿਣਾ, ਪਰੰਤੂ ਮੈਂ ਉੱਥੇ ਇੱਕ ਸ਼ਬਦ ਹੋਰ ਫਿੱਟ ਕਰਤਾ, ਇੱਕ ਰੈਵੋਲੂਸ਼ਨ ਹੋਏਗਾ। ਰੈਵੋਲੂਸ਼ਨ ਤੋਂ ਭਾਵ ਹੈ ਜਿਵੇਂ ਪੰਜਾਬ 'ਚ ਤੁਸੀਂ ਕੀਤਾ, ਅਸੀਂ ਕੀਤਾ, ਰੈਵੋਲੂਸ਼ਨ ਲਿਆਂਦਾ, 92 ਸੀਟਾਂ ਦਿੱਤੀਆਂ, 95 ਜਿੰਨੀਆਂ ਵੀ ਇਸ ਵੇਲੇ ਉਹ ਸੀਟਾਂ ਦਿੱਤੀਆਂ, ਉਹ ਰੈਵੋਲੂਸ਼ਨ ਸੀ। ਉਹ ਵੱਖਰੀ ਗੱਲ ਹੈ ਕਿ ਰੈਵੋਲੂਸ਼ਨ ਝੂਠਾ ਰੈਵੋਲੂਸ਼ਨ ਨਿਕਲਿਆ। ਸੱਚੇ ਰੈਵੋਲੂਸ਼ਨ ਲਈ ਲੜਾਈ ਲੜੀਏ, ਜਿਹੜਾ ਸੱਚ ਮੰਨ ਲਓ ਹੁਣ ਇਹ ਰੈਵੋਲੂਸ਼ਨ ਸੱਚਾ ਹੁੰਦਾ, ਸੱਚਿਓ ਹੀ ਭ੍ਰਿਸ਼ਟਾਚਾਰ ਨਾਲ ਚੱਲਦਾ, ਸੱਚਿਓ ਹੀ ਭਾਈ ਭਤੀਜਾਵਾਦ ਨਾਲ ਚੱਲਦਾ, ਸੱਚਿਓ ਹੀ ਕੋਈ DM ਨੂੰ ਇਸ ਕਰਕੇ ਆਤਮ ਹੱਤਿਆ ਨਾ ਕਰਨੀ ਪੈਂਦੀ ਕਿ ਉਹਦਾ ਮੰਤਰੀ ਕਹਿੰਦਾ ਸੀ ਮੇਰੇ ਡੈਡੀ ਨੂੰ ਜਿਹੜਾ ਠੇਕੇ ਦੇ ਟੈਂਡਰ ਦੇ, ਸੱਚਿਓ ਹੀ ਇੱਥੇ ਟਰਾਲੀ ਚੋਰ ਨਾ ਹੁੰਦੇ, ਸੱਚਿਓ ਹੀ ਇੱਥੇ ਸੜਕਾਂ 'ਚ ਅੱਜ ਭ੍ਰਿਸ਼ਟਾਚਾਰ ਨਾ ਹੁੰਦਾ। ਤੁਸੀਂ ਤੇ ਰੈਵੋਲੂਸ਼ਨ ਲੈ ਆਉਂਦਾ ਸੀ, ਉਹਦੇ ਵਿੱਚ ਹੀ ਭ੍ਰਿਸ਼ਟਾਚਾਰ ਖਤਮ ਹੋ ਜਾਣਾ ਸੀ, ਉਹ 'ਚ ਸੜਕਾਂ ਦੀ ਟੁੱਟ ਭੱਜ ਸਹੀ ਹੋ ਜਾਣੀ ਸੀ, ਉਹ 'ਚ ਦਫ਼ਤਰਾਂ ਦੇ ਬਾਬੂਆਂ ਦੀ ਰਿਸ਼ਵਤ ਬੰਦ ਹੋ ਜਾਣੀ ਸੀ। ਤੁਸੀਂ ਰੈਵੋਲੂਸ਼ਨ ਲਿਆਂਦਾ, ਪਰੰਤੂ ਸੱਚਾ ਰੈਵੋਲੂਸ਼ਨ ਮੈਂ ਚਾਹੁੰਦਾ ਕਿ ਉਸ ਰੈਵੋਲੂਸ਼ਨ ਲਈ ਸੰਘਰਸ਼ ਕਰੀਏ, ਸਾਲ 35 ਲੱਗਣੇ ਆ, ਬਸ ਇੱਥੇ ਫਰਕ ਹੈ। ਉਵੇਂ ਅਸੀਂ ਸਹਿਮਤ ਹਾਂ, ਇੱਦਾਂ ਦੀ ਗੱਲ ਨਹੀਂ। ਜੇ ਕਿਤੇ ਮੇਰੇ ਕੋਲੋਂ ਨੈਗੇਟਿਵ ਨਿਕਲ ਜਾਂਦਾ ਤੇ ਦਰੁਸਤ ਕਰਦੇ ਰਿਹਾ ਕਰੋ। ਤੁਹਾਡਾ ਧੰਨਵਾਦ
0: ਜੀ। ਸ਼ੁਕਰੀਆ ਰਮੇਸ਼ ਜੀ। ਤੇ ਨਾਲ ਹੀ ਜੀ ਮੈਂ ਨੋਟ ਕਰਵਾ ਦਵਾਂ ਫਾਰਮ ਤੇ ਗ੍ਰੀਨ ਹਾਊਸ ਤੇ ਕੰਮ ਕਰਨ ਲਈ ਜੀ ਵਰਕਰਸ ਦੀ ਭਾਲ ਕਰ ਰਹੇ ਨੇ ਜੀ। ਗੁਰਜੋਤ ਜੀ ਤੁਸੀਂ ਇਹਨਾਂ ਨੂੰ ਕਾਲ ਆਪਣੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਜੋਬ ਨੂੰ ਲੈਣਾ ਚਾਹੁੰਦੇ ਹੋ, ਮੌਸਮ ਅੱਛਾ ਹੈ ਤੇ ਬਾਹਰ ਜੋ ਕੰਮ ਕਰਨਾ ਹੈ। ਤੇ ਜੀ ਨੰਬਰ 647-278-5394 ਨੰਬਰ ਹੈ 6472785394 ਤੇ ਗੁਰਜੋਤ ਜੀ ਨੂੰ ਸੰਪਰਕ ਹੋ ਸਕਦੇ ਨੇ ਤੇ ਜਿੱਥੇ ਪਿਕਅਪ

0: ਬਾਰੇ ਵੀ ਦੱਸਿਓ ਕਿ ਇਸ ਦਾ ਕੁਝ ਬਣਿਆ ਕਿ ਨਹੀਂ।
1: ਜਿਹੜਾ ਤੇ ਡੀਏ ਵਾਲਾ ਮਸਲਾ ਮੁਲਾਜ਼ਮਾਂ ਦੇ, ਉਹ ਤੇ ਰੁਪਿੰਦਰ ਜੀ ਪੰਜਾਬ ਦੀ ਸਰਕਾਰ ਤੇ ਮੈਨੂੰ ਲੱਗਦਾ ਕਿ ਉਹ ਬੜੀ ਸਖ਼ਤ ਖਿਲਾਫ਼ ਹੈ। ਉਹ ਤੇ ਹਾਈ ਕੋਰਟ 'ਚ ਜੋ ਉਸਨੇ ਦਲੀਲਾਂ ਪੇਸ਼ ਕੀਤੀਆਂ ਸਰਕਾਰ ਨੇ ਕਿ ਮੁਲਾਜ਼ਮ ਹੱਕਦਾਰ ਹੀ ਨੇ, ਇਹ ਤੇ ਸਰਕਾਰ ਦੀ ਮਰਜ਼ੀ ਹੈ, ਇਹ ਤੇ ਪਹਿਲਾਂ ਹੀ ਤਨਖਾਹ ਵੱਧ ਲੈਂਦੇ ਹੈ। ਪਹਿਲੀ ਵਾਰ ਅਸੀਂ ਦੇਖਿਆ ਕਿ ਕੋਈ ਸਰਕਾਰ ਸਿੱਧੇ ਤੌਰ ਤੇ ਇਸ ਢੰਗ ਦੇ ਨਾਲ ਮੁਲਾਜ਼ਮਾਂ ਦੇ ਖਿਲਾਫ਼ ਭੁਗਤੀ ਹੋਵੇ, ਇਹ ਬੜਾ ਹੈਰਾਨੀਜਨਕ ਰਿਹਾ। ਤੇ ਹੁਣ ਮੁਲਾਜ਼ਮ ਕੀ ਫੈਸਲਾ ਕਰਦੇ ਹੈ, ਮੁਲਾਜ਼ਮਾਂ ਦਾ ਸੰਘਰਸ਼ਾਂ ਦੇ ਵਿੱਚ ਕੀ ਗੱਲ ਹੁੰਦੀ, ਚਲੋ ਇਹ ਤਾਂ ਸਮਾਂ ਦੱਸੇਗਾ, ਪਰੰਤੂ ਇਹ ਬੜਾ ਹੈਰਾਨੀਜਨਕ ਹੈ। ਰਹੀ ਗੱਲ ਡੀਏ ਦੀ, ਹਾਈ ਕੋਰਟ ਦੀ, ਅਜੇ ਤੱਕ ਉੱਤੇ ਜਿਹਨੂੰ ਆਪਾਂ ਆਖਦੇ ਹਾਂ ਕਿ ਫੈਸਲਾ ਨਹੀਂ ਆਇਆ, ਅਜੇ ਹਾਈ ਕੋਰਟ ਨੇ ਉੱਤੇ ਟਿੱਪਣੀ ਨਹੀਂ ਕੀਤੀ, ਫੈਸਲਾ ਨਹੀਂ ਦਿੱਤਾ, ਪਰੰਤੂ ਲੱਗਦਾ ਕਿ ਉਹ ਫੈਸਲਾ ਪੂਰਨ ਤੌਰ ਤੇ ਪੰਜਾਬ ਦੀ ਸਰਕਾਰ ਦੇ ਹੱਕ 'ਚ ਨਹੀਂ ਆਉਣਾ। ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਉੱਚ ਰਾਹਤ ਮਿਲ ਸਕਦੀ ਹੈ। ਜਿਹੜਾ ਤੁਸੀਂ ਵੋਟਾਂ ਦਾ ਜ਼ਿਕਰ ਕੀਤਾ, ਵੋਟਾਂ ਪੰਜਾਬ ਦੇ 4 ਕੁ ਸ਼ਹਿਰ ਹੈ ਜਿਹਦੇ ਵਿੱਚ ਨਗਰ ਨਿਗਮ ਹੁਸ਼ਿਆਰਪੁਰ ਹੈ, ਜਲਾਲਾਬਾਦ ਦੀ ਨਗਰ ਕੌਂਸਲ ਹੈ, ਗੁਰੂ ਹਰ ਸਹਾਏ ਹੈ, ਮਮਦੋਟ ਹੈ, ਉੱਥੇ ਅੱਜ ਵੋਟਾਂ ਪੈ ਰਹੀਆਂ। ਤੇ ਮੈਂ ਉਹ ਸਮਾਂ ਸੀਮਾ ਵੋਟਾਂ ਦੀ ਖਤਮ ਹੋ ਗਈ, ਭਾਰਤੀ ਸਮੇਂ ਦੇ ਸ਼ਾਮ 4 ਵਜੇ ਤੱਕ ਵੋਟਾਂ ਪੈਣੀਆਂ ਸੀ। ਤੇ ਮੈਨੂੰ ਲੱਗਦਾ ਕਿ ਹੁਣ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਮੇਰੇ ਕੋਲ ਰਿਪੋਰਟ ਨਹੀਂ ਹੈ, ਮੈਨੂੰ ਲੱਗਦਾ ਕਿ ਕਈ ਥਾਵਾਂ ਤੇ ਨਤੀਜੇ ਆ ਵੀ ਚੁੱਕੇ ਹੋਣਗੇ। ਉਹ ਜਿਹਨੂੰ ਆਪਾਂ ਸ਼ਹਿਰੀ ਵੋਟਾਂ ਆਖਦੇ, ਉਹ ਵੋਟਾਂ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਪਈਆਂ ਹੈ, ਹਾਲਾਂਕਿ ਇਹ ਵੀ ਸਾਨੂੰ ਤੁਹਾਨੂੰ ਪਤਾ ਹੈ ਕਿ ਇਹ ਵੋਟਾਂ ਦੇ ਨਤੀਜੇ ਆਮ ਤੌਰ ਤੇ ਮੰਨਿਆ ਜਾਂਦਾ ਕਿ ਸੱਤਾਧਾਰੀ ਧਿਰ ਵਾਹਵਾ ਸਾਰਾ ਪ੍ਰਭਾਵ ਪਾ ਜਾਂਦੀ ਹੈ, ਤੇ ਬਾਕੀ ਨਤੀਜੇ ਕੀ ਆਉਂਦੇ ਹੈ ਉਹ ਅਸੀਂ ਕੱਲ੍ਹ ਸਾਂਝੇ ਕਰਾਂਗੇ ਕਿ ਆਮ ਆਦਮੀ ਪਾਰਟੀ ਆ ਸ਼ਹਿਰਾਂ 'ਚ ਕੀ ਪ੍ਰਾਪਤੀ ਹੈ। ਰਹੀ ₹1,000 ਦੀ ਗੱਲ, ਦੇਖੋ ਉਹ ਔਰਤਾਂ ਪੰਜਾਬ ਦੇ ਵਿੱਚ ਜਿਹਨਾਂ ਨੂੰ ਮਹੀਨੇ 'ਚ 5 ਵੀ ਨਹੀਂ ਆਉਂਦੇ ਸੀ ਤੇ ਅਚਾਨਕ 4,500 ਤੇ ਜਾਂ ਕਿਸੇ ਨੂੰ 3,000 ਖਾਤੇ 'ਚ ਡਿੱਗ ਜਾਣ। ਤੇ ਮੈਨੂੰ ਲੱਗਦਾ ਕਿ ਇਹ ਸੁਭਾਵਿਕ ਹੈ ਕਿ ਪੈਸਾ ਇੱਕ ਐਸੀ ਚੀਜ਼ ਹੈ ਮਨ ਨੂੰ ਖੁਸ਼ੀ ਦਿੰਦਾ ਹੈ
0: ਜੀ।
1: ਹੁਣ ਉਹ ਵੱਖਰੀ ਗੱਲ ਹੈ ਕਿ ਜਿਹੜੀ ਚੀਜ਼ ਇੱਥੇ ਮੈਂ ਤੇ ਸਾਡੇ ਸਰੋਤੇ ਗਗਨ ਜੀ ਇੱਕ ਚਰਚਾ ਕਰਕੇ ਗਏ ਕਿ ਅਸੀਂ ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਹੀ ਨਹੀਂ ਸਹਿਮਤ, ਭਾਵ ਕਿ ਕਿਸੇ ਨੂੰ ਸਾਨੂੰ ਲੱਗਦਾ, ਕਿਉਂਕਿ ਇੱਥੇ ਕਿਤੇ ਵਿਚਾਰਾਂ ਦਾ ਚਰਚਾ ਆ, ਤੇ ਜਿੱਥੇ ਵਿਚਾਰਾਂ ਦੀ ਚਰਚਾ ਨਾ ਹੋ ਕੇ ਸਿੱਧੀ ਗੱਲ ਪੈਸੇ ਦੀ ਹੋਵੇ ਤੇ ਪੈਸੇ ਖਾਤੇ 'ਚ ਡਿੱਗ ਜਾਣ, ਤੇ ਕੁਦਰਤੀ ਹੈ ਫਿਰ ਉੱਥੇ ਚਰਚਾ ਖਤਮ ਹੋ ਜਾਂਦੀ ਹੈ ਤੇ ਉਸ ਚੀਜ਼ ਦਾ ਪ੍ਰਭਾਵ ਉੱਪਰ ਚਲੇ ਜਾਂਦਾ ਹੈ। ਸੋ ਉਹ ਜਿਹੜਾ ₹1,000 ਦਾ ਪ੍ਰਭਾਵ ਹੈ ਰੁਪਿੰਦਰ ਜੀ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਪੱਖ 'ਚ ਗਿਆ
0: ਜੀ।
1: ਪੰਜਾਬ ਦੀਆਂ ਔਰਤਾਂ ਵਾਕਈ ਕਿਤੇ ਨਾ ਕਿਤੇ ਬਾਗੋ ਬਾਗ ਵੇਖੀਆਂ, ਔਰ ਬਹੁਤ ਵੱਡੀ ਗਿਣਤੀ 'ਚ ਲੋਕ ਅੱਜ ਵੀ ਕਤਾਰਾਂ 'ਚ ਲੱਗ ਕੇ ਰਜਿਸਟ੍ਰੇਸ਼ਨ ਕਰਾ ਰਹੇ ਹੈ, ਕਿਉਂਕਿ ਇਹ ਚੀਜ਼ ਕਿਤੇ ਨਾ ਕਿਤੇ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਮੈਂ ਤੇ ਸਮਝਦਾ ਤਿਆਰ ਕੀਤੀ ਸੀ, ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਇਹ 'ਚੋਂ ਕਾਫੀ ਵੱਡੇ ਪੱਧਰ 'ਤੇ ਲਾਹਾ ਲੈ ਜਾਣਗੇ
0: ਜੀ। ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਯਾਦ ਕਰਵਾ ਦਈਏ ਜੀ, ਮਾਝਾ ਪਿਕਨਿਕ ਤੁਸੀਂ ਨੋਟ ਕਰਨੀ ਹੈ ਜੀ ਅਗਲੇ ਸ਼ਨੀਵਾਰ 11 ਜੁਲਾਈ, ਨੋਟ ਕਰ ਲਓ ਜੀ, ਸੇਂਟ ਪੈਟ੍ਰਿਕ ਚਰਚ ਗਰਾਊਂਡ ਤੁਸੀਂ ਪਹੁੰਚਣਾ ਹੈ ਗੋਰ ਅਤੇ ਮੇਫੀਲਡ ਦੇ ਕੋਲ ਆਪਣੇ ਪਰਿਵਾਰ ਦੇ ਨਾਲ, ਅਤੇ ਮਾਝਾ ਸਪੋਰਟਸ ਕਲਚਰਲ ਕਲੱਬ ਦੇ ਨਾਲ ਤੁਸੀਂ ਇਹ ਅਗਲਾ ਸ਼ਨੀਵਾਰ ਜੋ ਹੈ ਉਹ ਜ਼ਰੂਰ ਮਨਾਓ, ਜਿੱਥੇ ਬਾਹਰ ਰੌਣਕਾਂ ਹੋਣਗੀਆਂ, ਖਾਣਾ ਪੀਣਾ ਹੋਵੇਗਾ, ਬਹੁਤ ਸਾਰੀਆਂ ਗੇਮਾਂ ਹੋਣਗੀਆਂ, ਅਤੇ ਜੀ ਤੁਹਾਡੀ ਜੋ ਫੈਮਿਲੀ ਜੋ ਹੈ ਤੁਹਾਡੇ ਨਾਲ ਇਸ ਇਵੈਂਟ ਦੇ ਵਿੱਚ, ਇਸ ਪਿਕਨਿਕ 'ਚ ਜ਼ਰੂਰ ਸ਼ਾਮਿਲ ਹੋ ਸਕਦੀ ਹੈ। ਸੋ ਇਸ ਦੇ ਨਾਲ ਹੀ ਰਮੇਸ਼ ਜੀ ਜਾਣ ਦਾ ਸਮਾਂ ਹੋ ਚੱਲਾ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਖਾਸ ਦਿਨ ਦੇ ਲਈ, ਅਤੇ ਜੀ ਵੀਕਐਂਡ ਜੋ ਹੈ ਉਮੀਦ ਕਰਦੇ ਹਾਂ ਤੁਹਾਡਾ ਵਧੀਆ ਬਤੀਤ ਹੋ ਰਿਹਾ। ਸੋ ਅੱਜ ਐਤਵਾਰ ਦਾ ਦਿਨ ਤੁਹਾਡਾ ਸ਼ੁਭ ਹੋਵੇ ਇਹੀ ਅਰਦਾਸ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।

Bianca singt jetzt für Sie das Lied Die Rosen der Madonna.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਖੁਸ਼ਬੂ ਪੰਜਾਬ ਦਾ ਰੰਗ ਰੰਗ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
2: ਤੁਸੀਂ ਸੁਣ ਰਹੇ ਹੋ ਰੇਡੀਓ ਰੰਗ ਪੰਜਾਬੀ।

ਅੱਖ ਖੋਲੀ ਤੇ ਦੁੱਖਾਂ ਦੇ ਜਾਲ ਦੇਖੇ, ਉੱਤੋਂ ਹੰਡ ਦੇ ਜਿੰਦੜੀ ਨਾਲ ਦੇਖੇ। ਇੱਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸੀਂ ਦਿਨ ਨਹੀਂ ਸਾਲਾਂ ਦੇ ਸਾਲ ਦੇਖੇ। ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰੱਬਾ, ਅਸੀਂ ਭੁੱਖਾਂ ਤੋਂ ਵਿਕਦੇ ਬਾਲ ਦੇਖੇ। ਮੈਂ ਨੱਚਿਆ ਜੱਗ ਦੇ ਸੁੱਖ ਪਾਰੋਂ, ਸੱਦ ਬੁੱਲੇ ਨੂੰ ਮੇਰੀ ਧਮਾਲ ਦੇਖੇ। ਅਸੀਂ ਦੇਖਿਆ ਖੂਨ ਦਾ ਰੰਗ ਚਿੱਟਾ, ਅਸੀਂ ਫੁੱਲ ਕਪਾਹਾਂ ਦੇ ਲਾਲ ਦੇਖੇ। ਐਸ ਝੱਲੇ ਕਲੀਮ ਨੂੰ ਰੋਕ ਦਿਲਾ, ਇਹਨੂੰ ਆਕਸੂ ਵੇਲੇ ਦੀ ਚਾਲ ਦੇਖੇ। ਜਾਮਲ ਕਲੀਮ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਸ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਕਰਦਾ ਕਿ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਲੰਘ ਰਿਹਾ ਹੋਣਾ। ਦਿਲੀਂ ਅਰਦਾਸ ਹੈ ਸਾਡੀ, ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੋ, ਆਪਣੇ ਕੰਮਾਂ ਕਾਰਾਂ 'ਤੇ ਤੁਹਾਨੂੰ ਪਰਮਾਤਮਾ ਤਰੱਕੀਆਂ ਬਖਸ਼ੇ। ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਜੀ, ਹੁਣ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ ਹੋਣਗੇ ਬੱਚੇ ਜ਼ਰੂਰ, ਔਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਿੰਨਾ ਵੱਧ ਤੋਂ ਵੱਧ ਟਾਈਮ ਹੋ ਸਕੇ ਤਾਂ ਜ਼ਰੂਰ ਬਿਤਾਓਗੇ। ਰਾਮਸ ਪੰਜਾਬੀ ਵੀਕਐਂਡ ਸ਼ੋਅ ਹਰ ਐਤਵਾਰ ਵਾਲੇ ਦਿਨ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 12 ਵਜੇ ਸਾਡਾ ਜਿਹੜਾ ਸਾਥ ਹੈ 2 ਘੰਟੇ ਦਾ ਸ਼ੁਰੂ ਹੋ ਜਾਂਦਾ ਹੈ। 12 ਤੋਂ 1 ਰਾਮਸ ਪੰਜਾਬੀ ਅਤੇ 1 ਤੋਂ 2 ਸੁਣਦੇ ਹੋ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ ਹੁੰਦੀ ਹੈ ਤਾਂ ਫਿਰ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-73-68 ਜਾਂ 82-97 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਜੁਲਾਈ ਮਹੀਨੇ ਦੀ 5 ਤਾਰੀਖ ਸੰਨ 2026 ਐਤਵਾਰ ਦਾ ਦਿਨ ਹੈ ਜੀ। ਅੱਜ 5:43 'ਤੇ ਸੂਰਜ ਚੜ੍ਹਿਆ ਸੀ ਅਤੇ 9:03 'ਤੇ ਛਿਪ ਜਾਣਾ ਹੈ। 15:20 ਦਿਨ ਦੀ ਲੰਬਾਈ ਰਹੇਗੀ ਅੱਜ, ਔਰ 27 ਡਿਗਰੀ ਦੇ ਆਸ ਪਾਸ ਅੱਜ ਦਾ ਤਾਪਮਾਨ ਜੀ ਟੀ ਇਲਾਕੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਤੇ ਰਹੇਗਾ 18 ਡਿਗਰੀ ਰਾਤ ਨੂੰ ਹੋ ਜਾਣਾ। ਕੱਲ੍ਹ ਅਤੇ ਪਰਸੋਂ ਤਕਰੀਬਨ 27 ਡਿਗਰੀ ਦਿਨ ਵੇਲੇ, 17 ਡਿਗਰੀ ਰਾਤ ਨੂੰ। ਬੁੱਧਵਾਰ ਵਾਲੇ ਦਿਨ ਇੱਕ ਵਾਰੀ ਫਿਰ ਤੋਂ ਜਿਹੜਾ ਥੋੜ੍ਹਾ ਗਰਮ ਮੌਸਮ, ਜਿਵੇਂ ਤੁਸੀਂ ਪਿਛਲੇ ਹਫ਼ਤੇ ਦਾ ਮੌਸਮ ਮਾਣਿਆ, ਉਸੇ ਤਰ੍ਹਾਂ ਦੀ ਗਰਮੀ ਜਿਹੜੀ ਬੁੱਧਵਾਰ ਨੂੰ 31 ਡਿਗਰੀ ਦੇ ਆਸ ਪਾਸ, ਲੇਕਿਨ ਰਾਤ ਜਿਹੜੀ ਆ ਉਹ 20 ਡਿਗਰੀ ਦੇ ਆਸ ਪਾਸ ਹੋਏਗੀ। ਵੀਰਵਾਰ ਨੂੰ 29 ਡਿਗਰੀ ਅਤੇ 19 ਡਿਗਰੀ ਹੈ ਅਤੇ ਮੀਂਹ ਪੈਣ ਦੇ ਚਾਂਸਿਸ ਵੀਰਵਾਰ ਨੂੰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਨੇ। ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਫਾਸਟ ਫਾਇਡ ਪੀਜ਼ਾ ਦੇ ਵੱਲੋਂ ਮਿਲ ਰਹੀ ਸੀ। 905-595-55 ਉਹਨਾਂ ਦਾ ਟੈਲੀਫੋਨ ਨੰਬਰ ਹੈ। 9055-00-955 'ਤੇ ਗੱਲ ਕੀਤੀ ਜਾ ਸਕਦੀ ਹੈ। ਆਪਟੀਕਲ 1-905-455-0752 ਦੋ ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਪੰਜਾਬੀ ਬਾਏ ਨੇਚਰ 7 ਲੋਕੇਸ਼ਨਸ ਨੇ ਜੀ ਜੀ ਟੀ ਇਲਾਕੇ 'ਚ ਉਹਨਾਂ ਦੀਆਂ, 416-937-2061 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਹੋ ਸਕਦੀ ਹੈ। ਏਅਰਪੋਰਟ ਨਿਸਾ 905-791-4900 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਜ਼ਰੂਰ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਜੀ 416-233-7368 ਜਾਂ ਫਿਰ 8297 'ਤੇ, ਜਾਂ ਫਿਰ ਤੁਸੀਂ ਮੈਨੂੰ ਮੇਰੇ ਸੈੱਲ 'ਤੇ ਵੀ ਟੈਕਸਟ ਕਰ ਸਕਦੇ ਹੋ ਜੇਕਰ ਸੇਫਲੀ ਕੀਤਾ ਜਾ ਸਕਦਾ ਹੋਵੇ ਤਾਂ। 416-669-1379 ਟੈਲੀਫੋਨ ਨੰਬਰ 'ਤੇ, 416-669-1379 'ਤੇ ਤੁਸੀਂ ਟੈਕਸਟ ਵੀ ਕਰ ਸਕਦੇ ਹੋ ਅਗਰ ਕਿਤੇ ਟ੍ਰੈਫਿਕ ਦੀ ਜਾਣਕਾਰੀ ਤੁਹਾਡੇ ਪਾਸ ਹੋਵੇ ਜਾਂ ਫਿਰ ਕੋਈ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਕਿ ਤੁਹਾਡਾ ਸੁਨੇਹਾ ਜਿਹੜਾ ਜੀ ਤੁਹਾਡੇ ਦੋਸਤਾਂ ਮਿੱਤਰਾਂ ਸੰਬੰਧੀਆਂ ਤੱਕ ਜ਼ਰੂਰ ਪਹੁੰਚ ਸਕੇ। 416-669-1379 ਮੇਰਾ ਸੈੱਲ ਨੰਬਰ ਹੈ ਅਤੇ ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਹੁੰਦੇ ਨੇ ਜੀ 416-233-7368 ਜਾਂ ਫਿਰ 8297। ਜੁੜ ਚੁੱਕੇ ਹੋ ਜੀ ਇਸ ਵੇਲੇ ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਅਤੇ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਦੋਸਤੋ, ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਮਿਲ ਰਹੀ ਸੀ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ, ਜਾਣਕਾਰੀ ਲੈਣੀ ਹੋਵੇ ਰੀਅਲ ਸਟੇਟ ਸੰਬੰਧੀ, ਜਾਂ ਫਿਰ ਕੋਈ ਵੀ ਰੀਅਲ ਸਟੇਟ ਦੇ ਵਿੱਚ ਆਪਣੀ ਟ੍ਰਾਂਜੈਕਸ਼ਨ ਤੁਸੀਂ ਕਰਨਾ ਚਾਹੁੰਦੇ ਹੋ, ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, ਕੋਈ ਵੀ ਪ੍ਰੋਪਰਟੀ ਤੁਸੀਂ ਲੀਜ਼ 'ਤੇ ਦੇਣੀ ਹੈ, ਲੀਜ਼ 'ਤੇ ਲੈਣੀ ਹੈ, ਜਾਂ ਫਿਰ ਖਰੀਦਣੀ ਹੈ, ਵੇਚਣੀ ਹੈ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 416-666-9137 ਟੈਲੀਫੋਨ ਨੰਬਰ ਹੈ, 416-669-1389। ਔਰ ਸਾਨੂੰ ਦੋ ਪ੍ਰੋਪਰਟੀਜ਼ ਐਕਚੁਲੀ ਅਗਰ ਤੁਸੀਂ ਵੇਚਣੀਆਂ ਚਾਹੁੰਦੇ ਹੋ, ਕਮਰਸ਼ੀਅਲ ਇੰਡਸਟਰੀਅਲ ਜੇ ਤੁਹਾਡੇ ਪਾਸ ਹੈ, ਅਤੇ ਤਕਰੀਬਨ ਜੇ ਬਰੈਂਪਟਨ ਦੀ ਗੱਲ ਮੈਂ ਕਰਾਂ, ਤਾਂ ਕਿਸੇ ਵੀ ਏਰੀਏ ਦੇ ਵਿੱਚ ਤੁਹਾਡੇ ਕੋਲ ਕੋਈ ਇਹੋ ਜਿਹੀ ਲੋਕੇਸ਼ਨ ਹੈ ਜਿੱਥੇ ਇੱਕ ਵਰਕਸ਼ਾਪ ਦੇ ਰੂਪ ਵਿੱਚ ਤਕਰੀਬਨ 6000 ਪਲੱਸ ਦੀ ਵਰਕਸ਼ਾਪ ਹੈ, ਪਲੱਸ ਪਾਰਕਿੰਗ ਵਾਸਤੇ ਜਗ੍ਹਾ ਹੈ, ਤੁਸੀਂ ਵੇਚਣੀ ਚਾਹੁੰਦੇ ਹੋ, ਅਤੇ ਸਾਡੇ ਨਾਲ ਸੰਪਰਕ ਤੁਸੀਂ ਕਰ ਲੈਣਾ 416-669-1379। ਔਰ ਜੇ ਤੁਹਾਡੇ ਕੋਲ ਕੋਈ ਬੋਲਟਨ ਜਾਂ ਬਰੈਂਪਟਨ ਏਰੀਏ ਦੇ ਵਿੱਚ 1.5 ਤੋਂ 2 ਏਕੜ ਦੀ ਲੈਂਡ ਜਿੱਥੇ ਤਕਰੀਬਨ 20 ਪਲੱਸ ਜਿਹੜੇ ਟਰੱਕਸ ਨੇ ਉਹ ਅਗਰ ਪਾਰਕਿੰਗ ਨਾਲ ਅਵੇਲੇਬਲ ਹੋਵੇ, ਅਤੇ ਇੱਕ ਛੋਟੀ ਵਰਕਸ਼ਾਪ ਹੈ, ਅਤੇ ਉਹਦੇ ਲਈ ਵੀ ਤੁਸੀਂ ਸਾਨੂੰ 416-669-1389 'ਤੇ ਸੰਪਰਕ ਕੀਤਾ ਜਾ ਸਕਦਾ। ਔਰ ਇੱਕ ਬਾਇਰ ਸਾਡੇ ਕੋਲ ਕੁਆਲੀਫਾਈਡ ਬਾਇਰ ਨੇ, ਜੇ ਤੁਹਾਡੇ ਪਾਸ ਅਰਾਊਂਡ 4000 ਸਕੁਆਇਰ ਫੀਟ ਦੇ ਨੇੜੇ ਤੇੜੇ ਕੋਈ ਵੀ ਬਿਲਡਿੰਗ ਜਿੱਥੇ ਵਿਦ ਡਰਾਈਵ ਇਨ ਡੋਰ ਦੇ ਨਾਲ ਹੋਣੀ ਚਾਹੀਦੀ ਹੈ, ਔਰ ਉਹਦੇ ਵਾਸਤੇ ਵੀ ਤੁਸੀਂ ਜੇ ਤੁਸੀਂ ਵੇਚਣੀ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਲੈਣਾ 416-669-1389 ਟੈਲੀਫੋਨ ਨੰਬਰ 'ਤੇ, 416-669-1379 ਇਸੇ ਨੰਬਰ 'ਤੇ ਸੰਪਰਕ ਕਰਕੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾ ਸਕਦੀ ਹੁੰਦੀ ਹੈ। ਤੁਸੀਂ ਕੋਈ ਵੀ ਅਜਿਹੀ ਕੋਈ ਵੀ ਕਮਰਸ਼ੀਅਲ ਇੰਡਸਟਰੀਅਲ ਯੂਨਿਟ ਵੇਚਣਾ ਚਾਹੁੰਦੇ ਹੋ, ਅਤੇ ਜੇਕਰ ਲੀਜ਼ ਵਾਸਤੇ ਤੁਹਾਡੇ ਪਾਸ ਤਕਰੀਬਨ 20+ ਟਰੱਕ ਟ੍ਰੇਲਰ ਪਾਰਕਿੰਗ ਦੇ ਨਾਲ ਤਕਰੀਬਨ 4000 ਸਕੁਆਇਰ ਫੀਟ ਦੀ ਬਿਲਡਿੰਗ M2 ਜ਼ੋਨਿੰਗ ਦੇ ਨਾਲ, ਉਹ ਜੇ ਬਰੈਂਪਟਨ ਏਰੀਏ ਦੇ ਵਿੱਚ ਜਾਂ ਮਿਸਿਸਾਗਾ ਦੇ ਵਿੱਚ ਹਾਈਵੇ 407-410 ਤੋਂ ਤਕਰੀਬਨ, ਜੇ ਮੈਂ 5 ਕਿਲੋਮੀਟਰ ਡਾਇਆਮੀਟਰ ਦੀ ਗੱਲ ਕਰ ਲਈਏ ਆਪਾਂ ਇਸ ਏਰੀਏ ਦੇ ਵਿੱਚ, ਕਿਤੇ ਵੀ ਉਹ ਲੀਜ਼ ਵਾਸਤੇ ਅਗਰ ਤੁਹਾਡੇ ਪਾਸ ਅਵੇਲੇਬਿਲਟੀ ਹੈ, ਤੁਸੀਂ ਲੀਜ਼ 'ਤੇ ਦੇਣਾ ਚਾਹੁੰਦੇ ਹੋ, ਅਤੇ ਫਿਰ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 416-669-1389 ਟੈਲੀਫੋਨ ਨੰਬਰ ਹੈ, 416-669-1379 'ਤੇ ਸੰਪਰਕ ਕੀਤਾ ਜਾ ਸਕਦਾ। ਇੱਕ ਟਾਊਨ ਹਾਊਸ 4 ਬੈਡਰੂਮ 3 ਵਾਸ਼ਰੂਮ ਦੇ ਨਾਲ ਫਰੀ ਹੋਲ ਟਾਊਨ ਹਾਊਸ ਹੈ, ਇਹ ਤਕਰੀਬਨ ਬੋਵੇ ਡਰਾਈਵ ਐਂਡ ਹਾਈਵੇ 410 ਦੇ ਨੇੜੇ, ਹਾਰਟ ਲੇਕ ਐਂਡ ਬੋਵੇ ਡਰਾਈਵ ਤੁਸੀਂ ਕਹਿ ਸਕਦੇ ਹੋ। ਇਹਨੂੰ ਕਦੀ ਵੀ ਤੁਸੀਂ ਦੇਖਣਾ ਹੋਵੇ ਖਰੀਦਣ ਵਾਸਤੇ, ਅਤੇ ਤਦ ਵੀ ਸਾਡੇ ਨਾਲ ਸੰਪਰਕ ਕਰ ਲਿਓ। 416-669-1389 ਟੈਲੀਫੋਨ ਨੰਬਰ ਹੈ, 416-669-1379 'ਤੇ ਸੰਪਰਕ ਕਰਕੇ ਜਾਣਕਾਰੀ ਜਿਹੜੀ ਹੈ ਜੀ ਹਮੇਸ਼ਾ ਸਾਂਝੀ ਕੀਤੀ ਜਾ ਸਕਦੀ ਹੁੰਦੀ ਹੈ। ਕੁੜੀਆਂ ਦਾ ਜਿਹੜਾ ਕ੍ਰਿਕਟ ਦਾ ਵਰਲਡ ਕੱਪ ਹੈ ਜੀ, ਅੱਜ ਫਾਈਨਲ ਹੈ ਉਸਦਾ, ਇੰਗਲੈਂਡ ਵਰਸਿਸ ਆਸਟ੍ਰੇਲੀਆ। ਇੰਗਲੈਂਡ ਨੇ 150 ਦੌੜਾਂ ਬਣਾਈਆਂ ਜੀ 4 ਖਿਡਾਰੀਆਂ ਦੇ ਨੁਕਸਾਨ 'ਤੇ, ਅਤੇ ਆਸਟ੍ਰੇਲੀਆ ਹੁਣ ਖੇਡੇਗਾ। ਇਸ ਵੇਲੇ ਜਿਹੜੀ ਇਨਿੰਗ ਬ੍ਰੇਕ ਹੈ ਉਹ ਚੱਲ ਰਹੀ ਹੈ, ਸੋ ਇਸ ਮੈਚ ਦੀ ਵੀ ਅਪਡੇਟ ਮੈਂ ਜ਼ਰੂਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਦਾ ਰਹਾਂਗਾ। ਅਤੇ ਸੈਕਿੰਡ ਟੈਸਟ ਸ਼੍ਰੀਲੰਕਾ ਵਰਸਿਸ ਵੈਸਟ ਇੰਡੀਜ਼ ਜਿਹੜਾ ਚੱਲ ਰਿਹਾ, ਉਹਦੇ 'ਚ ਸ਼੍ਰੀਲੰਕਾ ਨੇ ਪਹਿਲੀ ਪਾਰੀ 549 ਦੌੜਾਂ 'ਤੇ 9 ਖਿਡਾਰੀਆਂ ਦੇ ਨੁਕਸਾਨ 'ਤੇ ਡਿਕਲੇਅਰ ਕੀਤੀ। ਅੱਜ ਤੀਜਾ ਦਿਨ ਦੀ ਖੇਡ ਜਿਹੜੀ ਚੱਲ ਰਹੀ ਹੈ, ਔਰ ਵੈਸਟ ਇੰਡੀਜ਼ ਸੋ ਫਾਰ 50 ਓਵਰ ਖੇਡ ਚੁੱਕਿਆ, 132 ਦੌੜਾਂ ਬਣੀਆਂ ਨੇ ਉਹਨਾਂ ਦੀਆਂ, ਅਤੇ 2 ਖਿਡਾਰੀ ਆਊਟ ਨੇ। ਇਸ ਮੈਚ ਦੀ ਵੀ ਅਪਡੇਟ ਜ਼ਰੂਰ ਮੈਂ ਥਰੂ ਆਊਟ ਦਾ ਪ੍ਰੋਗਰਾਮ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਜੀ। ਜੁੜਿਓ ਇਸ ਵੇਲੇ ਪ੍ਰੋਗਰਾਮ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਪੰਜਾਬੀ ਵਿਰਸਾ 2026 25 ਜੁਲਾਈ ਨੂੰ ਹੋਣਾ ਜੀ, ਦੀ ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ, ਜਿਹੜਾ ਕਿ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ, ਔਰ ਬੜਾ ਕਮਾਲ ਦਾ ਇਹ ਜਿਹੜਾ ਥੀਏਟਰ ਹੈ। ਅਤੇ ਤੁਸੀਂ ਪੰਜਾਬੀ ਵਿਰਸਾ ਨੂੰ ਦੇਖਣਾ ਚਾਹੁੰਦੇ ਹੋ, ਮਾਨਣਾ ਇਸ ਨੂੰ, ਅਤੇ ਫਿਰ 25 ਜੁਲਾਈ ਵਾਸਤੇ ਤੁਸੀਂ ticketmaster.ca 'ਤੇ ਜਾ ਕੇ ਜਿਹੜੀਆਂ ਆਪਣੀਆਂ ਟਿਕਟਸ ਹੈ ਉਹ ਰਾਖਵੀਆਂ ਕਰ ਸਕਦੇ ਹੋ। ticketmaster.ca ਇਸ ਸਾਈਟ 'ਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਟਿਕਟਸ ਹੈ ਪੰਜਾਬੀ ਵਿਰਸਾ 2026 ਦੇ ਲਈ ਉਹ ਬੁੱਕ ਕਰ ਲੈਣੀਆਂ, ਅਤੇ ਇਸ ਸ਼ੋਅ ਨੂੰ ਤੁਸੀਂ 25 ਜੁਲਾਈ ਸ਼ਾਮ ਨੂੰ ਮਾਣੋਗੇ ਜੀ। ਔਰ ਇੱਕ ਜਾਣਕਾਰੀ ਸਾਂਝੀ ਕਰਦੀ ਹੈ ਕਿ ਸਾਡੇ ਪਿੰਡ ਗਿੱਲਾਂ ਦਾ ਜਿਹੜਾ ਸਾਲਾਨਾ ਬਾਬੇ ਦੀ ਮਿਹਰ ਕੁੱਟੀਆਂ ਨੂੰ ਸਮਰਪਿਤ ਖੰਡਪਾਠ ਸਾਹਿਬ ਹਰ ਸਾਲ ਹੁੰਦੇ ਨੇ ਜੀ, ਉਹ ਇਸ ਵਾਰੀ ਆਉਂਦੇ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ 10 जुलाई तो 12 जुलाई तक होने ने 99 ग्लिडन रोड गुरु नानक सिख सेंटर जिन्हों ग्लिडन रोड गुरद्वारा साहब भी आप नाम नाल जानते हैं। सो उत्थे होने ने समूह इलाकन वासियों नूं बेनती है कि जरूर पहुँचने की कृपालता करनी जी, दर्शन देने। और सारे ही गिल्ला पिंड निवासी तो इलाका निवासियों के वलों हमेशा की तरह हर साल की तरह इस साल भी जिहड़ा 10 जुलाई तो लैके 12 जुलाई तक संत बाबा हुकमगिर जी जी की याद को समर्पित, या फिर तुसी जे उस एरिए तो फिर बाबे की मेहर कुटिया के नाम के नाल ये जिहड़ा प्रोग्राम है इत्थे पिछले कुछ सालों तो जिहड़ा सारे ही संगत के वलों वो अरेंज किया जाता। और इस बारी अखंड पाठ साहब की जिहड़ी रमता है वह 10 जुलाई में होनी है तो 12 जुलाई में भोग पैने ने, जरूर तुसी पहुँचना जी। और पहुँच के जी अपनी जो श्रद्धा है जे तुसी बैक होम तो जे जाते सी उस जगह न उत्थे पहुँचते सी ते इत्थे भी जिहड़ा हुण तुसी जरूर पहुँच सकते हो। ये साढ़े सारयां दे वलों सारे इलाका निवासियों के वलों थानू सब नू एक बेनती है कि जरूर 10 जुलाई तो लैके 12 जुलाई तक पिंड गिल काखल पिंड गिल्लां दे वलों और इलाका निवासियों के वलों ये जिहड़ा प्रोग्राम है सालाना प्रोग्राम है इस बारी 10 जुलाई तो 12 जुलाई तक 99 ग्लिडन रोड ब्रैम्पटन गुरु नानक सिख सेंटर गुरद्वारा साहब विखे अरेंज जिहड़ा कीता जा रहा जी। सो जरूर पहुँचना। आज जुड़े हुए इस वेले प्रोग्राम आराम से पंजाबी वीकेंड शो के नाल मैं थोड़ा होस्ट मनजीत सिंह गिल। फीफा 2026 राउंड ऑफ 16th कैनेडा जिहड़ा बीते कल मोरक्को तो 10-0 दे नाल हार के एलीमिनेट हो गया जी इस वर्ल्ड कप चों, हुण इस वेले बाहर है। लेकिन एक चंगा प्रदर्शन जिहड़ा कनेडियन टीम दे वल्लों इस वारी उह कीता गया, मेरा ख्याल है कि राउंड 16 दे विच भी पहुँचना वो कैनेडा दे लई इक माण वाली गल है। सो अगे तो जिहड़ी आ अगे चल के मैं वह भी गलबात जरूर तुहाडे नाल करांगा कि जिहड़ी टीम नूं एक तरह का जिहड़ा उत्साह मिलिया देखण वालियां दे वल्लों जां पूरे कैनेडा भर दे विच्चों जिन्नी सपोर्ट जिहड़ी टीम नूं मिली आ वह बाकमाल रही है। और अज दे जिहड़े मैचिज ने वह ब्राज़ील वर्सिज नॉर्वे का 4 बजे होना शामी, मैक्सीको वर्सिज इंग्लैंड जिहड़ा वह 8 बजे खेडिया जाना। तो बीते कल फ्रांस ने पैरागोए 1-0 नाल हराया तो वह भी अगले राउंड दे विच पहुँच चुके ने जिस वेले। तो कल जिहड़े मैचेस होने ने वह पुर्तगाल वर्सिज स्पेन का होना 3 बजे, तो यूएसए वर्सिज बेलजियम का जिहड़ा वह राती 8 बजे कल शाम नू, ये मैच दो कल होने ने। तो मंगलवार को जिहड़ा अर्जेंटीना एंड इजिप्ट का मैच जिहड़ा वह 12 बजे होना, स्विट्जरलैंड वर्सिज कोलंबिया का मैच जिहड़ा वह 4 बजे शामी होना। तो वीरवार तो क्वार्टर फाइनल जिहड़े मैच क्वार्टर फाइनल जिहड़े मुकाबले ने वह शुरू हो जाने ने। लेकिन कैनेडा हुण इस टूरनामेंट तो इस वर्ल्ड कप तो बाहर हो चुक है। तो ऑफकोर्स टोरोंटो के भी जिहड़े 6 मैचेस होने सन वह भी 6 दे 6 जिहड़े आ इत्थे वह हो चुके ने। बीते वीरवार को आखिरी मैच से टोरोंटो वाले स्टेडियम BMO की गल आप अगे चल के करते हैं। हरजिंदर गिल अपने नाल इस वेले जुड़ चुके ने, उन्होंने भी नाल जोड़ते हैं जी। तो बाकी दी गल्लां बातां फिर आप इस तरह नाल जारी रखांगे। हरजिंदर निघा स्वागत जी।
1: जी बहुत मेहरबानी, थैंक यू सो मच। सो अपने रम्स पंजाबी वीकेंड शो दे नाल जुड़े हुए सारे श्रोतियां नूं प्यार सत्कार दे नाल सत श्री अकाल जी। ते जी मीडिया ग्रुप दी टीम दे वल्लों असीं वीकडेज दे विच वी एक डिफरेंट चैनल ते प्रोग्राम पेश करी दे आ, ते वीकेंड दे उपर साडी सांझ हुंदी आ जी 12 बजे तों लैके 2 बजे तक। ते सानूं तुसीं जरूर कॉन्टैक्ट कर सकदे हो, साडे किसे वी बिजनेस दे स्पोंसर दे नंबर चाहीदे ने, या तुसीं बतौर स्पोंसर सानूं ज्वाइन करना हुंदा ते नंबर हुंदा 647-4-6-4-7-4-0-0-6-8 6-2 ਤੇ ਆਪਣੀ ਟੀਮ ਨੂੰ ਕਾਲ ਕੀਤੀ ਜਾ ਸਕਦੀ ਹੁੰਦੀ ਹੈ। ਇਸ ਤੋਂ ਪਹਿਲਾਂ ਮੈਨੂੰ ਜੀ ਆਪਾਂ ਅਗਲੀ ਗੱਲਬਾਤ ਵੱਲੋਂ ਚੱਲੀਏ। ਸਾਡੇ ਬਹੁਤ ਪਿਆਰੇ ਅਜੀਜ਼ ਦੋਸਤ ਸਤਨਾਮ ਸਰਾਏ ਤੇ ਬਿੰਦੀ ਸਰਾਏ ਹੋਰਾਂ ਦੇ ਮਾਤਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ, ਸੋ ਉਹਨਾਂ ਦੇ ਅੱਜ ਫਿਊਨਰਲ ਨੇ। ਇਸ ਸ਼ੋਕ ਸੰਦੇਸ਼ ਦਾ ਵੀ ਜ਼ਰੂਰ ਅਸੀਂ ਵੇਰਵਾ ਦੇਣਾ ਚਾਹਾਂਗੇ। ਸੋ ਅੱਜ ਸ਼ਾਮ ਨੂੰ 5 ਵਜੇ ਬ੍ਰੈਂਪਟਨ ਕ੍ਰੀਮੀਟੋਰੀਅਮ ਵਿਜ਼ਿਟੇਸ਼ਨ ਸੈਂਟਰ ਵਿਖੇ ਉਹਨਾਂ ਦੇ ਫਿਊਨਰਲ ਦੇ ਲਈ ਵੀ ਤੁਸੀਂ ਜੇਕਰ ਪਹੁੰਚਣਾ ਹੋਵੇ ਤਾਂ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋ ਸਕਦੇ ਹੋ। ਸੋ ਸਤਨਾਮ ਸਰਾਏ ਤੇ ਬਿੰਦੀ ਸਰਾਏ ਸਰਾਏ ਟਰੈਕਿੰਗ ਤੋਂ ਜਾਣੇ ਪਛਾਣੇ ਨਾਮ ਹੈ ਉਹਨਾਂ ਦੇ ਮਾਤਾ ਜੀ ਦੇ ਅਕਾਲ ਚਲਾਣੇ ਦੇ ਮੌਕੇ ਦੇ ਉੱਪਰ ਆਪਾਂ ਆਪਣੀ ਜੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਬਹੁਤ ਗਹਿਰਾ ਅਫਸੋਸ ਪ੍ਰਗਟ ਕਰਦੇ ਹਾਂ। ਤੇ ਤੁਸੀਂ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਲਈ ਅੱਜ ਬ੍ਰੈਂਪਟਨ ਕ੍ਰੀਮੀਟੋਰੀਅਮ ਵਿਜ਼ਿਟੇਸ਼ਨ ਸੈਂਟਰ ਵਿਖੇ ਪਹੁੰਚ ਸਕਦੇ ਹੋ। ਤੇ ਬਾਅਦ ਵਿੱਚ ਫਿਰ ਅੰਤਮ ਅਰਦਾਸ ਜਿਹੜੀ ਹੈ ਜੀ ਉਹ ਡਿਕਸੀ ਗੁਰਦੁਆਰਾ ਸਾਹਿਬ ਹੋਣੀ ਹੈ। ਸੋ ਉਹਦੇ ਵੇਰਵੇ ਵੀ ਸਾਡੇ ਅਸੀਂ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਪਾਏ ਹੋਏ ਨੇ, ਉੱਥੋਂ ਵੀ ਲੈ ਸਕਦੇ ਹੋ। ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਹੀ ਬਚਿੱਤਰ ਘੋਲੀਆ ਹੋਰੀ ਵੀ ਕਮਿਊਨਿਟੀ ਦੇ ਜਾਣਿਆ ਪਛਾਣਿਆ ਨਾਮ ਹੈ ਜੀ, ਉਹਨਾਂ ਦੇ ਮਾਤਾ ਜੀ ਦੇ ਵੀ ਅੰਤਮ ਜਿਹੜੀ ਰਸਮਾਂ ਹੋਣੀ ਆ ਉਹ 3 to 5 ਤੱਕ ਅੱਜ ਹੋਣੀ ਆ ਬ੍ਰੈਂਪਟਨ ਕ੍ਰੈਮੀਟੋਰੀਅਮ ਵਿਜ਼ੀਟੇਸ਼ਨ ਸੈਂਟਰ ਵਿਖੇ, ਸੋ ਉੱਥੇ ਵੀ ਤੁਸੀਂ ਜ਼ਰੂਰ ਪਰਿਵਾਰ ਦੇ ਨਾਲ ਹਾਜ਼ਰੀ ਲਗਵਾਉਣ ਲਈ ਪਹੁੰਚ ਸਕਦੇ ਹੋ। ਜੀ ਮਨਜੀਤ ਜੀ,
0: ਜੀ ਬਿਲਕੁਲ ਜੀ, ਸਾਡੀ ਵੀ ਦੋਹਾਂ ਪਰਿਵਾਰਾਂ ਦੇ ਨਾਲ ਦਿਲੀ ਹਮਦਰਦੀ ਹੈ ਔਰ ਅਰਦਾਸ ਹੈ ਕਿ ਪਰਮਾਤਮਾ ਜੀ ਇਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਅਸੀਂ ਆਪਣੇ ਪ੍ਰੋਗਰਾਮ ਦੇ ਵੱਲੋਂ ਆਪਣੇ ਪਰਿਵਾਰਾਂ ਦੇ ਵੱਲੋਂ ਦੋਹਾਂ ਪਰਿਵਾਰਾਂ ਦੇ ਨਾਲ ਹੀ ਹਮਦਰਦੀ ਜਿਹੜੀ ਪ੍ਰਗਟ ਕਰਦੇ ਹਾਂ ਜੀ। ਔਰ ਇਹ ਜਿਹੜਾ ਇੱਕ ਜ਼ਿੰਦਗੀ ਆ ਜੀ ਜਾਂ ਦੁਨੀਆ, ਇਹ ਇਹੀ ਇੱਕ ਚੱਲ ਇਸੇ ਤਰ੍ਹਾਂ ਨਾਲ ਹੀ ਚੱਲਦੀ ਹੈ। ਸੋ ਜੋ ਆਇਆ ਸੋ ਚੱਲ ਸੀ, ਸੋ ਵੰਸ ਅਗੇਨ ਜੀ ਅਸੀਂ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਾਂ ਜੀ ਆਪਣੇ ਵੱਲੋਂ। ਅਤੇ ਸਾਡੀ ਜਿਹੜੀ ਗੱਲਬਾਤ ਹੈ ਜੀ ਉਹ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਮਿਲ ਰਹੀ ਹੈ ਇਸ ਵੇਲੇ ਆਪਟੀਕਲ ਵਨ ਦੇ ਵੱਲੋਂ। ਦੋ ਲੋਕੇਸ਼ਨਸ ਤੋਂ ਸੇਵਾਵਾਂ ਜਿਹੜੇ ਉਹ ਦਿੰਦੇ ਨੇ, 905-455-0752 ਟੈਲੀਫੋਨ ਨੰਬਰ ਹੈ। ਅਤੇ ਸਾਰੇ ਹੀ ਜਿਹੜੇ ਮੇਜਰ ਡਿਜ਼ਾਈਨਰ ਜਿਹੜੇ ਬ੍ਰਾਂਡਸ ਨੇ ਜਿਹੜੇ ਉਹ ਕੈਰੀ ਕਰਦੇ ਨੇ, ਅਤੇ ਨਾਲ ਦੀ ਨਾਲ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਖੁਦ ਡੀਲ ਕਰਦੇ ਨੇ। ਤੁਸੀਂ ਕੋਈ ਵੀ ਜੇ ਆਪਣੀ ਅੱਖਾਂ ਦਾ ਕੋਈ ਵੀ ਚੈੱਕਅਪ ਕਰਾਉਣਾ ਕਿਸੇ ਸਪੈਸ਼ਲਿਸਟ ਦੇ ਨਾਲ ਵੀ ਤੁਹਾਨੂੰ ਅਪੁਆਇੰਟਮੈਂਟ ਦੀ ਜ਼ਰੂਰਤ ਹੈ, ਤਦ ਵੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬਣਾ ਸਕਦੇ ਹੋ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-455-0752 'ਤੇ ਆਪਟੀਕਲ ਵਨ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਟਰੈਵਲ ਕਰਨਾ, ਅਤੇ ਫਿਰ 905-600-78-1200 'ਤੇ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਲੈਣੀ ਆ। 7 ਦਿਨ ਖੁੱਲ੍ਹਦੇ ਨੇ, ਸਵੇਰੇ 8:30 ਤੋਂ ਲੈ ਕੇ ਰਾਤੀ 11 ਵਜੇ ਤੱਕ ਜਿਹੜੀ ਕਸਟਮਰ ਸਰਵਿਸ ਹੈ ਉਹ ਅਵੇਲੇਬਲ ਹੁੰਦੀ ਹੈ ਕਟਾਰੀਆ ਟੂਰਸ ਐਂਡ ਟਰੈਵਲ 'ਤੇ। ਔਰ ਟਿਕਟਾਂ ਦੇ ਨਾਲ ਨਾਲ ਕੋਈ ਵੀ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਸਬਮਿਟ ਕਰਨੀ ਹੋਵੇ, ਭਾਵੇਂ ਤੁਸੀਂ PR ਕਾਰਡ ਰੀਨਿਊ ਕਰਵਾਉਣਾ ਆਪਣਾ ਬੈਕ ਹੋਮ ਤੋਂ, ਕੋਈ ਆਪਣਾ ਪਾਸਪੋਰਟ ਜਿਹੜਾ ਜੀ ਉਹ ਰੀਨਿਊਲ ਵਾਸਤੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ। ਇੱਥੋਂ ਤੱਕ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਵਾਸਤੇ ਵੀ ਅਗਰ ਤੁਸੀਂ ਐਪਲੀਕੇਸ਼ਨ ਦਾਇਰ ਕਰਨੀ ਹੈ ਤਾਂ ਉਹਦੇ ਲਈ ਵੀ ਮਦਦ ਦੀ ਜ਼ਰੂਰਤ ਹੈ, ਜਾਂ ਪਲੇਸ ਕਲੀਅਰੈਂਸ ਬੈਕ ਹੋਮ ਤੋਂ ਤੁਹਾਨੂੰ ਚਾਹੀਦੀ ਹੈ, ਪਾਸਪੋਰਟ ਸਰੈਂਡਰ ਕਰਨਾ, ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ, ਸਾਰੀ ਜਾਣਕਾਰੀ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਵਾਲਿਆਂ ਕੋਲੋਂ ਲੈ ਸਕਦੇ ਹੋ। 905-600-78-1200 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-678-1200 ਕਟਾਰੀਆ ਟੂਰਸ ਐਂਡ ਟਰੈਵਲ। ਜੀ ਹਰਚੰਦ
1: ਜੀ, ਸਿਮਰਜੀਤ ਜੀ, ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਕੁਛ ਨਾ ਰੇਟਸ ਆਪਾਂ ਨੂੰ ਭੇਜੇ ਹੋਏ ਨੇ, ਉਹਨਾਂ ਦੇ ਵਿੱਚ ਮੈਂ ਦੱਸ ਦਿੰਦਾ ਕਿ ਟੋਰਾਂਟੋ ਤੋਂ ਦਿੱਲੀ ਦਾ ਰੇਟ $1,049 'ਚ, ਅਤੇ ਦਿੱਲੀ ਤੋਂ ਟੋਰਾਂਟੋ ਜੇ ਕਿਸੇ ਨੇ ਆਉਣਾ ਤਾਂ ਸਿਰਫ ਔਰ ਸਿਰਫ $650 ਦੀ ਟਿਕਟ ਮਿਲ ਸਕਦੀ ਹੈ। ਸੋ ਇਹ ਕੁਛ ਲਿਮਿਟਡ ਟਿਕਟਸ ਨੇ ਅਤੇ ਲਿਮਿਟਡ ਹੀ ਡੇਟਸ ਹੋਣਗੀਆਂ, ਬਸ ਇਸ ਗੱਲ ਦਾ ਖਿਆਲ ਰੱਖਿਓ ਕਿ $650 ਦੀ ਟਿਕਟ ਵਨ ਵੇ। ਸੋ ਤੁਸੀਂ ਦਿੱਲੀ ਤੋਂ ਟੋਰਾਂਟੋ ਆਉਣ ਦੇ ਲਈ ਇਹ ਸਪੈਸ਼ਲ ਫੇਅਰ ਹੈ, ਬਹੁਤ ਘੱਟ ਲਿਮਿਟਡ ਟਿਕਟਸ ਨੇ ਇਸ ਪ੍ਰਾਈਸ ਦੇ ਵਿੱਚ। ਅਤੇ ਅਦਰਵਾਈਜ਼ ਜੇ ਕਿਸੇ ਨੇ ਟੋਰਾਂਟੋ ਤੋਂ ਦਿੱਲੀ ਜਾਣਾ ਤਾਂ ਫਿਰ ਉਹ $1,049 ਦੀ ਹੈ। ਮੈਂ ਰਿਪੀਟ ਕਰਨ ਲੱਗਿਆ, ਦਿੱਲੀ ਤੋਂ ਟੋਰਾਂਟੋ ਆਉਣ ਦੇ ਲਈ $650 ਦੀ ਟਿਕਟ ਮਿਲ ਸਕਦੀ ਹੈ, ਅਤੇ ਜੇ ਕਿਸੇ ਨੇ ਟੋਰਾਂਟੋ ਤੋਂ ਦਿੱਲੀ ਜਾਣਾ ਤਾਂ $1,049 ਦੀ ਵਨ ਵੇ ਟਿਕਟ। ਅਤੇ ਰਿਟਰਨ ਟਿਕਟ ਦੀ ਗੱਲ ਕਰੀਏ ਤਾਂ $2,110 ਟੋਰਾਂਟੋ ਤੋਂ ਅੰਮ੍ਰਿਤਸਰ ਦਾ ਰੇਟ ਹੈ, ਅਤੇ $1,830 ਟੋਰਾਂਟੋ ਤੋਂ ਦਿੱਲੀ ਦਾ ਰੇਟ ਹੈ। ਸੋ ਤੁਸੀਂ ਅਗਰ ਹੋਰ ਵੀ ਕਿਸੇ ਸ਼ਹਿਰ ਦੇ ਲਈ ਰੇਟ ਚੈੱਕ ਕਰਨੇ ਆ ਤਾਂ ਇੱਕ ਵਾਰੀ ਕੋਟੇਸ਼ਨ ਜ਼ਰੂਰ ਲੈ ਲਓ, ਕਿਉਂਕਿ ਔਨਲਾਈਨ ਜਾਂ ਹੋਰ ਵੱਖਰੇ ਵੱਖਰੇ ਆਪਣੇ ਜਿਹੜੇ ਟਿਕਟਿੰਗ ਨਾਲ ਸੰਬੰਧਿਤ ਸਰਵਿਸਿਜ਼ ਨੇ ਆਪਾਂ ਉਹਨਾਂ ਦੇ ਕੋਲੋਂ ਵੀ ਪੁੱਛ ਸਕਦੇ ਹੁੰਦੇ ਹਾਂ। ਕਟਾਰੀਆ ਟੂਰਸ ਐਂਡ ਟਰੈਵਲ ਨੂੰ ਜਦੋਂ ਤੁਸੀਂ ਕਾਲ ਕਰੋਗੇ ਤਾਂ ਸਾਡੇ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦਿਓ, ਜੀ ਮੀਡੀਆ ਗਰੁੱਪ ਦਾ ਰੈਫਰੈਂਸ ਦੇ ਕੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਡਿਸਕਾਊਂਟ ਲੈ ਸਕਦੇ ਹੋ। 905-678-1200 ਨੰਬਰ ਬਹੁਤ ਸੌਖਾ ਹੈ ਜੀ, 905-678-1200 ਦੇ ਉੱਤੇ ਇਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਤੇ ਨਾਲ ਬੰਦੇ ਜੀ ਆਪਾਂ ਨੈਕਸਟ ਵੀਕ ਦੇ ਲਈ ਵੀ ਸੰਦੇਸ਼ ਦੇ ਦਿੰਦੇ ਜੀ, ਆਪਣੇ ਗਿੱਲਾਂ ਇਲਾਕਾ ਵਾਸੀਆਂ ਵੱਲੋਂ ਵੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣੇ ਆ ਜੀ। ਸਲਾਨਾ ਅਖੰਡ ਪਾਠ ਆਪਾਂ ਸਾਡੀ ਪੂਰੇ ਪਿੰਡ ਦੀ ਸੰਗਤ ਵੱਲੋਂ, ਆਲੇ ਦੁਆਲੇ ਦੀ ਸੰਗਤ, ਇਲਾਕਾ ਨਿਵਾਸੀਆਂ ਵੱਲੋਂ, ਕਿਲਗਾ ਖਲ ਤੇ ਹੋਰ ਇਲਾਕੇ ਦੇ ਜਿਹੜੇ ਪਰਿਵਾਰ ਨੇ ਉਹ ਹਰ ਸਾਲ ਦੀ ਤਰ੍ਹਾਂ ਉਹਨਾਂ ਨੂੰ ਵੀ ਆਪਾਂ ਇਨਵਾਈਟ ਕਰਦੇ ਆ। 10 ਜੁਲਾਈ ਨੂੰ ਗਿਲਟਨ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ, ਤਾਂ 12 ਤਰੀਕ ਨੂੰ ਭੋਗ ਪਾਏ ਜਾਣੇ ਆ। ਸੋ ਥੋੜਾ ਜਿਹਾ ਹੋਰ ਵੇਰਵੇ ਦੇ ਦਿਓ।
0: ਬਿਲਕੁਲ ਜੀ ਬਿਲਕੁਲ, ਮੈਂ ਪਹਿਲਾਂ ਵੀ ਸਾਂਝੀ ਕਰ ਗਿਆ ਹਟਿਆ ਇਨਫੋਰਮੇਸ਼ਨ। ਸੋ ਡੈਫੀਨੇਟਲੀ ਜੀ, 10 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਬਾਬੇ ਦੀ ਮਿਹਰ ਕੁਟੀਆ ਨੂੰ ਸਮਰਪਿਤ ਬਾਬਾ ਹੁਕਮ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਪ੍ਰੋਗਰਾਮ ਹੈ 10 ਜੁਲਾਈ ਤੋਂ 12 ਜੁਲਾਈ ਤੱਕ 99 ਗਲਿਡਨ ਰੋਡ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਉੱਥੇ ਪਹੁੰਚ ਕੇ ਜ਼ਰੂਰ ਦਰਸ਼ਨ ਦੇਣੇ ਜੀ ਤੁਸੀਂ। ਔਰ ਨਾਲ ਦੀ ਨਾਲ ਇਹ ਹੈ ਕਿ ਜੇ ਤੁਸੀਂ ਬੈਕ ਹੋਮ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਇਸ ਅਸਥਾਨ 'ਤੇ ਪਹੁੰਚਦੇ ਹੋ ਅਤੇ ਹੁਣ ਬਿਲਕੁਲ ਇੱਥੇ ਵੀ ਤੁਸੀਂ ਜ਼ਰੂਰ ਪਹੁੰਚਣਾ ਜੀ, ਬੜੀ ਖੁਸ਼ੀ ਹੋਏਗੀ। ਔਰ ਜ਼ਰੂਰ ਤੁਸੀਂ ਤਿੰਨੋਂ ਦਿਨ ਜਿਸ ਦਿਨ ਵੀ ਤੁਹਾਡੇ ਪਾਸ ਕਦੀ ਵੀ ਟਾਈਮ ਹੋਵੇ ਤਾਂ ਜ਼ਰੂਰ ਪਹੁੰਚਣਾ ਜੀ। ਦਰਸ਼ਨ ਦੇਣ ਦੀ ਜਿਹੜੀ ਬੇਨਤੀ ਹੈ ਸਾਡੇ ਸਾਰਿਆਂ ਦੇ ਵੱਲੋਂ, ਸਾਡੀ ਸਾਰੇ ਪਿੰਡ ਦੀ ਜਾਂ ਫਿਰ ਇਲਾਕਾ ਨਿਵਾਸੀਆਂ ਦੇ ਵੱਲੋਂ ਇਹ ਪੂਰੀ ਬੇਨਤੀ ਹੈ ਜੀ, ਕਿਉਂਕਿ ਨਾਲ ਦੇ ਪਿੰਡ ਜੇ ਹਜਿੰਦਰ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਹੀ ਜੀ ਉੱਥੇ ਮੇਰਾ ਖਿਆਲ ਹੈ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਜੇ ਕਦੀ ਉੱਥੇ ਜਾਣ ਦਾ ਮੌਕਾ ਮਿਲਿਆ, ਜਦੋਂ ਹੁਣ ਸਾਲਾਨਾ ਪ੍ਰੋਗਰਾਮ ਹੁੰਦੇ ਨੇ, ਚਾਹੇ ਉਹ ਅਠੌਲਾ ਆ, ਚਮਿਆਰਾ ਆ, ਗਾਜ਼ੀਪੁਰ ਆ, ਸ਼ਫੀਪੁਰ ਆ, ਗਾਖਲਾ, ਅਲੀ ਚੱਕ, ਮੇਰਾ ਖਿਆਲ ਜਿੰਨੇ ਕੁ ਨੇੜੇ ਨੇੜੇ ਦੇ ਪਿੰਡ ਨੇ ਜੀ ਉਹ ਸਾਰੇ ਪਹੁੰਚਦੇ ਨੇ। ਸੋ ਸਾਰਿਆਂ ਹੀ ਇਲਾਕਾ ਨਿਵਾਸੀਆਂ ਨੂੰ ਇੱਥੇ ਵੀ ਬੇਨਤੀ ਆ ਕਿ ਜ਼ਰੂਰ 10 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਦਰਸ਼ਨ ਦੇਣੇ ਜੀ।
1: ਬਿਲਕੁਲ ਜੀ, ਸੋ ਤੁਸੀਂ ਡੇਟ 10 ਜੁਲਾਈ ਤੋਂ 12 ਤੱਕ,
0: 12 ਜੁਲਾਈ, ਹਾਂਜੀ
1: 12 ਜੁਲਾਈ ਤੱਕ ਗਲਿਟਨ ਗੁਰਦੁਆਰਾ ਸਾਹਿਬ ਵਿਖੇ
0: ਜੀ ਜੀ।
1: ਸੋ ਜੀ
0: ਜੀ
1: ਬਿਲਕੁਲ ਜੀ, ਨਾਲ ਅਗਲੀ ਅਪਡੇਟ ਵੱਲ ਨੂੰ ਵੀ ਚੱਲਦੇ ਹਾਂ, ਪਰ ਕੱਲ੍ਹ ਦਾ ਦਿਨ ਹੈ ਜਦੋਂ ਆਪਾਂ ਸਾਡੇ ਸੋਕਰ ਪ੍ਰੇਮੀਆਂ ਦੀ, ਖਾਸ ਤੌਰ ਤੇ ਕੈਨੇਡਾ ਦੀ ਟੀਮ ਦੀ ਗੱਲ ਕਰਦੇ ਹਾਂ ਤਾਂ ਥੋੜਾ ਜਿਹਾ ਨਿਰਾਸ਼ਾ ਵਾਲਾ ਰਿਹਾ, ਤੇ ਮੋਰਾਕੋ ਦੀ ਟੀਮ ਨੇ 3-0 ਦੇ ਨਾਲ ਕੈਨੇਡਾ ਦੀ ਟੀਮ ਨੂੰ ਇਸ ਟੂਰਨਾਮੈਂਟ ਚੋਂ ਬਾਹਰ ਕਰ ਦਿੱਤਾ। ਪਰ ਸਟਿਲ ਮੈਂ ਇਹ ਸਮਝਦਾ ਕਿ ਬੇਸ਼ੱਕ ਫਾਈਟ ਜਿਹੜੀ ਸੀਗੀ ਉਹ ਇੱਕ ਤਰਫਾ ਜੀ ਲੱਗਣ ਲੱਗ ਗਈ ਸੀ ਕਾਫੀ ਮੌਕਿਆਂ ਦੇ ਉੱਪਰ, ਸ਼ੁਰੂ ਦੇ ਵਿੱਚ ਬੇਸ਼ੱਕ ਕੈਨੇਡਾ ਦੀ ਟੀਮ ਨੇ ਕਾਫੀ ਅਟੈਕਿੰਗ ਮੋਡ ਰੱਖਿਆ ਸੀਗਾ, ਪਰ ਐਕਸਪੀਰੀਅੰਸ ਜਿਹੜਾ ਹੈ ਜਾਂ ਜਿਹੜਾ ਇੱਕ ਪ੍ਰਭਾਵ ਜਾਂ ਓਵਰਆਲ ਜਿਹੜਾ ਆਪਾਂ ਪ੍ਰੈਕਟਿਸ ਦੀ ਗੱਲ ਕਰਦੇ ਹਾਂ ਉਹ ਉਹ ਕੱਲ੍ਹ ਦੇ ਮੈਚ ਵਿੱਚ ਦੇਖਣ ਨੂੰ ਮਿਲਿਆ। ਖਾਸ ਤੌਰ ਦੇ ਉੱਤੇ ਸਾਡੇ ਗੋਲੀ ਵੱਲੋਂ ਕੁਛ ਮਿਸਟੇਕਸ ਜਿਹੜੀਆਂ ਨੇ, ਜਾਂ ਓਵਰਆਲ ਵੈਸੇ ਇੱਦਾਂ ਹੁੰਦਾ ਵੀ ਮੈਂ ਕੱਲ੍ਹ ਨਾ ਬੱਚਿਆਂ ਦੇ ਨਾਲ ਗੱਲ ਕਰਦੇ ਸੀ, ਉਹ ਵੀ ਥੋੜੇ ਜਿਹਾ ਨਿਰਾਸ਼ ਹੋ ਰਹੇ ਸੀ, ਕਹਿੰਦੇ ਯਾਰ ਸਾਡੇ ਗੋਲੀ ਨੇ ਸਾਰੇ ਗੋਲ ਰੋਕ ਸਕਦਾ ਸੀ। ਮੈਂ ਕਿਹਾ ਯਾਰ ਵੀ ਮਤਲਬ ਇਹੀ ਆ ਵੀ ਜੇ ਗੋਲ ਰੋਕ ਲਿਆ ਤਾਂ ਗੋਲੀ ਦੇ ਸਿਰ ਆ, ਜੇ ਗੋਲ ਹੋ ਗਿਆ ਤਾਂ ਵੀ ਉਹਦੇ ਸਿਰ ਆ। ਸੋ ਇਸ ਕਰਕੇ ਉਹ ਹਰ ਬੰਦੇ ਨੇ ਆਪਣੀ ਆਪਣੀ ਕੋਸ਼ਿਸ਼ ਜਾਂ ਐਫਰਟ ਤਾਂ ਫੁੱਲ ਕੀਤੇ ਹੁੰਦੇ ਆ, ਪਰ ਕੱਲ ਦਾ ਦਿਨ ਸ਼ਾਇਦ ਕੈਨੇਡਾ ਦਾ ਦਿਨ ਨਹੀਂ ਸੀ, ਸੋ ਇਸ ਕਰਕੇ। ਪਰ ਫਿਰ ਵੀ ਇਸ ਮੁਕਾਮ ਤੱਕ ਕੈਨੇਡਾ ਦੀ ਸੋਕਰ ਟੀਮ ਦਾ ਪਹੁੰਚਣਾ ਆਪਣੇ ਆਪ ਦੇ ਵਿੱਚ ਕੈਨੇਡਾ ਦੇ ਲਈ ਬਹੁਤ ਵੱਡੀ ਐਕਸਾਈਟਮੈਂਟ ਦੇ ਕੇ ਗਿਆ, ਤੇ ਅਸੀਂ ਸਾਰੇ ਖੇਡ ਪ੍ਰੇਮੀਆਂ ਨੂੰ, ਸਾਰੇ ਖੇਡ ਪ੍ਰੇਮੀਆਂ ਨੂੰ, ਕਿਉਂਕਿ ਕੱਲਾ ਸੋਕਰ ਜਾਂ ਕੋਈ ਇੱਕ ਟੀਮ ਨਹੀਂ, ਇੱਕ ਗੇਮ ਨਹੀਂ, ਇਸ ਤਰ੍ਹਾਂ ਦਾ ਜਿਹੜਾ ਇਵੈਂਟ ਹੁੰਦੇ ਨੇ ਮੋਮੈਂਟਮ ਬਹੁਤ ਹਾਈ ਹੁੰਦਾ ਉਸ ਵੇਲੇ ਜਿਹੜੀ ਤੁਹਾਡੀ ਐਕਸਾਈਟਮੈਂਟ ਹੁੰਦੀ ਹੈ। ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਕਿ ਤੁਹਾਡੀ ਜਿਹੜੀ ਮੋਨੋਟਨਸ ਲਾਈਫ ਹੈ ਉਹਦੇ ਵਿੱਚ ਹੋਰ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਜਾਂ ਟੈਨਸ਼ਨਸ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਇੱਕ ਮੈਡੀਟੇਸ਼ਨ ਵਰਗਾ ਹੀ ਰੂਪ ਹੈ। ਸੋ ਜਿਹੜੇ ਲੋਕ ਤੁਸੀਂ ਦੇਖੋ ਕਿਵੇਂ ਸੁੱਧ ਬੁੱਧ ਨਹੀਂ ਹੁੰਦੀ ਉਹਨਾਂ ਨੂੰ, ਜਿਹੜੇ ਬਾਹਰ ਖੜੇ ਚੀਅਰ ਅਪ ਕਰ ਰਹੇ ਹੁੰਦੇ ਨੇ ਜਾਂ ਸਪੋਰਟ ਕਰ ਰਹੇ ਹੁੰਦੇ ਨੇ, ਇਸ ਕਰਕੇ ਇਹ ਜਿਹੜਾ ਬੜਾ ਇੱਕ ਗ੍ਰੈਂਡ ਤੇ ਗ੍ਰੇਟ ਇਵੈਂਟ ਹੋ ਨਿਬੜਿਆ ਸਾਡੇ ਲਈ। ਅਜੇ ਚੱਲਣਾ ਹੈ, ਅਜੇ ਫਾਈਨਲ ਤੱਕ ਜਿਹੜੀ ਐਕਸਾਈਟਮੈਂਟ ਬਣੀ ਰਹਿਣੀ ਆ। ਹੁਣ ਜਿਹੜੇ ਜਿਹੜੇ ਦੋਸਤ ਕੈਨੇਡਾ ਦੀ ਟੀਮ ਤੋਂ ਹਟ ਕੇ ਬਾਕੀ ਦੀਆਂ, ਉਹਨਾਂ ਦੀਆਂ ਹਰ ਬੰਦੇ ਦੀ ਕੋਈ ਨਾ ਕੋਈ ਫੇਵਰੇਟ ਟੀਮ ਤੇ ਫੇਵਰੇਟ ਪਲੇਅਰ ਹੋਣੇ ਆ, ਉਹਨਾਂ ਨੂੰ ਸਪੋਰਟ ਕਰਨਗੇ ਤੇ ਉਹ ਅਜੇ ਵੀ ਐਕਸਾਈਟਮੈਂਟ ਬਣੀ ਰਹਿਣੀ ਆ।
0: ਬਿਲਕੁਲ, ਨਾਲੇ ਹਰਜਿੰਦਰ ਇਹ ਹੈ ਕਿ ਜਿਹੜੇ ਟੋਰਾਂਟੋ ਦੇ ਵਿੱਚ ਮੈਚਸ ਹੋਣੇ ਸੀ ਉਹ ਵੀ 6-6 ਮੈਚਸ ਜਿਹੜੇ ਹੋ ਗਏ ਆ, ਪਰ ਜਿਹਦੇ ਨਾਲ ਜੇ ਹੁਣ ਆਪਾਂ ਇੱਥੇ ਗੱਲ ਕਰੀਏ ਬੀਮੋ ਫੀਲਡ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਜਿਹਦੇ 'ਚ 5 ਗਰੁੱਪ ਸਟੇਜਸ ਜਿਹੜੇ ਮੈਚਸ ਹੋਏ, ਲਾਸਟ ਗੇਮ ਪੁਰਤਗਾਲ ਅਤੇ ਕਰੋਸ਼ੀਆ ਦੇ ਦਰਮਿਆਨ ਹੋਈ, ਔਰ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਅਸੀਂ ਕਿ ਸ਼ਾਇਦ ਕਰੋਸ਼ੀਆ ਭਾਰੂ ਆ, ਕਿ ਜਦੋਂ ਉਹਨਾਂ ਨੇ ਬੜੀ ਜਲਦੀ ਜਿਹੜਾ ਗੋਲ ਕੀਤਾ, ਲੇਕਿਨ ਉਸ ਤੋਂ ਬਾਅਦ ਖੈਰ ਉਹ ਟੀਮ ਐਲੀਮੀਨੇਟ ਹੋ ਗਈ, ਪੁਰਤਗਾਲ ਜਿਹੜਾ ਜਿੱਤ ਗਿਆ। ਪਰ ਇਸ ਮੈਂ ਗੱਲ ਇਹ ਤਾਂ ਕਰ ਰਿਹਾ ਕਿ ਉਹਦੇ ਨਾਲ ਜੋ ਬਿਜ਼ਨਸ ਨੂੰ ਜੋ ਉਤਸ਼ਾਹ ਮਿਲਿਆ, ਜੇ ਆਪਾਂ ਟੋਰਾਂਟੋ ਏਰੀਆ ਦੀ ਗੱਲ ਕਰੀਏ, ਸੋ ਪਲੱਸ ਜਿਹੜੀ ਜਿੱਦਾਂ ਸਿਟੀ ਨੇ ਜਿਵੇਂ ਔਰਗੇਨਾਈਜ਼ ਜਾਂ ਜਿਹੜੀਆਂ ਉਹ ਔਰਗੇਨਾਈਜ਼ਰਸ ਨੇ ਜਿਵੇਂ ਇਸ ਨੂੰ ਔਰਗੇਨਾਈਜ਼ ਕੀਤਾ, ਉਹ ਵੀ ਇੱਕ ਸਲਾਹੁਣਯੋਗ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਇੱਥੋਂ ਦੇ ਜਿਹੜੇ ਟੋਰਾਂਟੋ ਦੇ ਮੈਚਿਸ ਉਹ ਹੋਏ ਨੇ। ਪਲੱਸ ਜਿਹੜੀ ਤੁਸੀਂ ਕੈਨੇਡੀਅਨ ਟੀਮ ਦੀ ਗੱਲ ਕੀਤੀ ਹੈ ਕਿ ਜਿਹੜੀ ਜੋ ਲੈਗਸੀ ਜੋ ਛੱਡ ਕੇ ਜਾਣੀ ਹੈ ਨਾ ਫੀਫਾ ਨੇ ਇਸ ਵਾਰੀ ਸਾਡੇ ਇੱਥੇ ਕੈਨੇਡਾ ਦੇ ਵਿੱਚ, ਉਹਦੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਯੰਗ ਐਥਲੀਟਸ ਨੇ ਜਿਹੜੇ ਆਉਣ ਵਾਲੇ ਹੁਣ ਲੋਕਾਂ ਉਹਨਾਂ ਦਾ ਉਹ ਬੱਚਿਆਂ ਦਾ ਝੁਕਾਅ ਜਿਹੜਾ ਇਸ ਪਾਸੇ ਨੂੰ, ਇਹ ਜਿਹੜੀ ਗਲੋਬਲ ਗੇਮ ਹੈ ਨਾ ਇਹਦੇ ਵੱਲੋਂ ਬਹੁਤ ਜ਼ਿਆਦਾ ਹੋਣਾ ਹੁਣ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਕੈਨੇਡੀਅਨ ਟੀਮ ਦਾ ਇਸ ਸਟੇਜ ਤੱਕ ਪਹੁੰਚਣਾ ਹੀ ਮੇਰਾ ਖਿਆਲ ਹੈ ਕਿ ਸਾਡੇ ਕੈਨੇਡੀਅਨਸ ਲਈ ਬੜੀ ਮਾਣ ਵਾਲੀ ਗੱਲ
1: ਹੈ। ਆਪਣੀ ਜੀਟੀਏ ਦੇ ਲਈ ਮਨਜੀਤ ਜੀ ਹੋਰ ਵੀ ਬਿਹਤਰ ਇਹ ਸੀ ਕਿ 6 ਦੇ ਕਰੀਬ ਜਿਹੜੇ ਪਲੇਅਰ ਸੀਗੇ ਉਹ ਬ੍ਰੈਂਪਟਨ ਨੂੰ ਬਿਲੋਂਗ ਕਰਦੇ ਸੀਗੇ। ਉਹ ਸਾਨੂੰ ਆਪਣੇ ਆਪ ਨੂੰ ਬ੍ਰੈਂਪਟੋਨੀਅਨ, ਜਿੱਥੇ ਬ੍ਰੈਂਪਟਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਰਚਾ 'ਚ ਰਹਿੰਦਾ, ਕਈ ਵਾਰੀ ਬਹੁਤੀਆਂ ਘਟਨਾਵਾਂ ਜਿਹੜੀਆਂ ਉਹ ਥੋੜੀਆਂ ਨੈਗੇਟਿਵ ਹੁੰਦੀਆਂ, ਪਰ ਲੱਕੀਲੀ ਇੱਥੇ ਜਦੋਂ ਅਸੀਂ ਬ੍ਰੈਂਪਟਨ ਦਾ ਨਾਮ ਜਾਂ ਜ਼ਿਕਰ ਕਰ ਰਹੇ ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਸਾਰਾ ਕੁਛ ਹੀ ਬ੍ਰੈਂਪਟਨ 'ਚ ਨੈਗੇਟਿਵ ਹੁੰਦਾ, ਪਰ ਕਈ ਵਾਰ ਅਸੀਂ ਜਿੱਥੇ ਕਈ ਵਾਰੀ ਮਿਸੀਸਾਗਾ 'ਚ ਕੋਈ ਹੈਪਨ ਹੋਇਆ ਹੁੰਦਾ, ਕੈਲਡਨ 'ਚ ਹੋਇਆ ਹੁੰਦਾ, ਤਾਂ ਬ੍ਰੈਂਪਟਨ ਦੇ ਨਾਂ ਲੱਗ ਜਾਂਦਾ। ਉਹ ਇਸ ਤਰ੍ਹਾਂ ਦਾ ਜਿਵੇਂ ਹੁੰਦਾ ਨਹੀਂ ਵੀ ਇੱਕ ਸ਼ਰਾਰਤੀ ਪੁੱਤ ਹੁੰਦਾ ਤੇ ਸਾਰੇ ਵੱਡਿਆਂ ਦੇ ਬਾਕੀ ਪੁੱਤਰਾਂ ਦੀ ਜਾਂ ਬੱਚਿਆਂ ਦੀ ਜਿਹੜੀ ਮਿਸਟੇਕ ਹੈ ਉਹ ਵੀ ਵੱਡੇ ਦੇ ਨਾਂ ਲੱਗ ਜਾਂਦੀ ਹੈ ਜਾਂ ਸ਼ਰਾਰਤੀ ਦੇ ਨਾਂ ਲੱਗ ਜਾਂਦੀ ਆ। ਸੋ ਬ੍ਰੈਂਪਟਨ ਦੇ ਕਈ ਵਾਰੀ ਹਿੱਸੇ ਨਹੀਂ ਕੰਮ ਕੀਤੇ ਹੁੰਦੇ ਜਿਹੜੇ ਉਹ ਵੀ ਲੱਗ ਜਾਂਦੇ ਆ।
0: ਉਹਦੇ 'ਚ ਇੱਦਾਂ ਵੀ ਹੁੰਦਾ ਹਰਜਿੰਦਰ ਕਿ ਜਿੱਥੇ ਮੈਜੋਰਟੀ ਜਿਹੜੀ ਆ ਨਾ, ਜੇ ਹੁਣ ਜਦੋਂ ਆਪਣੀ ਕਮਿਊਨਿਟੀ ਉਹ ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਬਹੁਤਾਤ ਜਿਹੜੇ ਲੋਕ ਆ ਉਹ ਆਪਣੇ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ, ਪਾਕਿਸਤਾਨੀ ਕਮਿਊਨਿਟੀ ਜਿਹੜੀ ਜ਼ਿਆਦਾ ਰਹਿੰਦੀ ਹੈ, ਅਤੇ ਫਿਰ ਸਾਡੀਆਂ ਜਿਹੜੀਆਂ ਸੁਣਨ ਵਾਲੀਆਂ ਗੱਲਾਂ ਬਾਤਾਂ ਵੀ ਹੁੰਦੀਆਂ, ਫਿਰ ਉਹ ਵੀ ਅਸੀਂ ਜਦੋਂ ਆਪਸ ਵਿੱਚ ਕਰਦੇ ਹਾਂ, ਕਿਉਂਕਿ ਜਿੱਥੇ ਭੀੜ ਹੋਏਗੀ ਉੱਥੇ ਡੈਫੀਨੇਟਲੀ ਥੋੜ੍ਹੀਆਂ ਬਹੁਤੀਆਂ ਹੁਣ ਤਾਈਆਂ ਹੁੰਦੀਆਂ ਹੀ ਆ। ਹਾਂ ਠੀਕ ਹੈ, ਕਈ ਵਾਰੀ ਲੋੜ ਤੋਂ ਜ਼ਿਆਦਾ ਜੋ ਨਹੀਂ ਹੋਣਾ ਚਾਹੀਦਾ ਉਹ ਜਦੋਂ ਹੁੰਦਾ, ਉਹ ਜ਼ਰੂਰ ਉੱਥੇ ਫਿਰ ਉਹ ਦਰਦ ਜਿਹਾ ਮਹਿਸੂਸ ਹੁੰਦਾ ਕਿ ਆਹ ਚੀਜ਼ ਜਿਹੜੀ ਨਹੀਂ ਹੈਪਨ ਹੋਣੀ ਚਾਹੀਦੀ। ਉਹ ਸਾਡੇ ਜਿਹੜੇ ਉਹ ਪੁਰਾਣੇ ਅਸੀਂ ਨਾਲ ਲੈ ਕੇ ਗੁਣ ਜਾਂ ਔਗਣ ਜੋ ਮਰਜ਼ੀ ਉਹਨਾਂ ਨੂੰ ਨਾਮ ਦੇ ਲਓ, ਜੋ ਲੈ ਕੇ ਅਸੀਂ ਚੱਲਦੇ ਹਾਂ ਨਾ ਉਹਨਾਂ ਨੂੰ, ਉਹ ਕਈ ਵਾਰੀ ਖਰਾਬੀ ਕਰਦੇ ਆ। ਅਦਰਵਾਈਜ਼ ਕਿਉਂਕਿ ਜਦੋਂ ਅਸੀਂ ਆਪਣੀ ਆਪਣੀ ਲੈਂਗੁਏਜ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਕਰਦੇ ਤਾਂ ਵੈਰੀ ਓਬਵੀਅਸ ਕਿ ਉਹ ਵਾਪਰਨਾ ਹੀ ਆ ਉਹ ਚਾਰ ਚੁਫੇਰੇ। ਕਿਤੇ ਵੀ ਤੁਸੀਂ ਜੇ ਆਊਟ ਆਫ ਜੀ ਟੀ ਏ ਚਲ ਜਾਓ ਜਿੱਥੇ ਉਹ ਲੋਕ ਜ਼ਿਆਦਾ ਰਹਿੰਦੇ ਨੇ, ਉਹਨਾਂ ਦੇ ਵਿੱਚ ਵੀ ਇਹ ਕੁਝ ਵਾਪਰਦਾ। ਜਦੋਂ ਉਹਨਾਂ ਦੀ ਗੱਲਬਾਤ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਚਾਰ ਚੁਫੇਰੇ ਇਹੋ ਹਾਲਾਤ ਨੇ।
1: ਹਾਂਜੀ, ਸੋ ਖੈਰ ਆਪਾਂ ਐਕਸਾਈਟਮੈਂਟ ਜਿਹੜੀ ਆ ਜਾਂ ਇਸ ਤਰ੍ਹਾਂ ਦੇ ਇਵੈਂਟਸ, ਇਸ ਤਰ੍ਹਾਂ ਦੀਆਂ ਗਤੀਵਿਧੀਆਂ, ਇਸ ਤਰ੍ਹਾਂ ਦੇ ਪ੍ਰੋਗਰਾਮਸ ਦਾ ਸਿਲਸਿਲਾ ਜਿਹੜਾ ਉਹ ਕੰਟੀਨਿਊ ਰੱਖਾਂਗੇ। ਸੋ ਕਿਉਂਕਿ ਹੁਣ 25 ਜੁਲਾਈ ਦਾ ਸੰਦੇਸ਼ ਵੀ ਅਸੀਂ ਪਿਛਲੇ ਬਹੁਤ ਦਿਨਾਂ ਤੋਂ ਦਿੰਦੇ ਆ ਰਹੇ ਹਾਂ, ਸੋ ਜਦੋਂ ਆਪਣੇ ਰੋਜ਼ਮਰਾ ਦੀ ਲਾਈਫ ਦੀਆਂ ਜਿਹੜੀਆਂ ਟੈਨਸ਼ਨਸ ਨੇ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੇ ਕਈ ਵਾਰੀ ਬੋਝ ਲਈ ਫਿਰਦੇ ਹੁੰਦੇ ਆ, ਉਹਨਾਂ ਤੋਂ ਰਿਲੀਫ ਤੁਹਾਨੂੰ ਮਿਲਣੀ ਹੈ। 25 ਜੁਲਾਈ ਨੂੰ ਅਸੀਂ ਪੰਜਾਬੀ ਵਿਰਸਾ ਸ਼ੋਅ ਦੇ ਲਈ ਇਨਵਾਈਟ ਕਰ ਰਹੇ ਹਾਂ। ਸੋ ਟਿਕਟ ਜਿਹੜੀਆਂ ਨੇ ਉਹ ticketmaster.ca ਤੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ, ਜਾਂ ਤੁਸੀਂ ਅਗਰ ਗਰੁੱਪ ਟਿਕਟ ਚਾਹੀਦੀਆਂ ਨੇ 10 ਜਾਂ 10 ਤੋਂ ਵੱਧ, ਜਾਂ ਤੁਸੀਂ ਸਪੋਂਸਰ ਬਣਨਾ, ਜਾਂ ਵੱਖਰੇ ਵੱਖਰੇ ਸਾਡੇ ਸਪੋਂਸਰਸ਼ਿਪ ਦੇ ਪੈਕੇਜ ਅਵੇਲੇਬਲ ਹੁੰਦੇ ਆ, ਜਿਹਦੇ ਵਿੱਚ ਤੁਹਾਡੇ ਬਿਜ਼ਨਸ ਨੂੰ, ਕਾਰੋਬਾਰ ਨੂੰ, ਤੁਹਾਡੀਆਂ ਜਿਹੜੀਆਂ ਵੀ ਜਿਸ ਤਰ੍ਹਾਂ ਦੀਆਂ ਵੀ ਕੋਈ ਸਲਾਈਡਸ ਵਗੈਰਾ ਬਣੀਆਂ ਹੁੰਦੀਆਂ ਨੇ, ਉਹ ਉਸ ਦਿਨ ਡਿਊਰਿੰਗ ਦਾ ਸ਼ੋਅ ਵਾਲੇ ਦਿਨ ਵੀ, ਜਾਂ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਪਰ ਵੀ ਅਸੀਂ ਪੋਸਟ ਕਰੀ ਦੀਆਂ। ਸੋ ਉਹ ਵੱਖਰੇ ਵੱਖਰੇ ਤਰੀਕਿਆਂ ਨਾਲ ਤੁਹਾਡੇ ਕਾਰੋਬਾਰ ਨੂੰ ਪ੍ਰਮੋਟ ਕਰਨ 'ਚ ਵੀ ਅਸੀਂ ਖੁਸ਼ੀ ਮਹਿਸੂਸ ਕਰਾਂਗੇ। ਸੋ ਸਾਨੂੰ ਜ਼ਰੂਰ ਕੋਂਟੈਕਟ ਕਰੋ, ਅਤੇ ਨਾਲ ਉਹਦੇ VIP ਟਿਕਟਸ ਦੀਆਂ ਆਪਸ਼ਨਸ ਹੁੰਦੀਆਂ। ਸੋ ਸਾਨੂੰ ਇੱਕ ਵਾਰੀ ਕਾਲ ਕਰ ਲਿਓ 6474000868, ਸਾਡੀ ਜਿਮੀ ਟੇਕ ਗਰੁੱਪ ਦੀ ਟੀਮ, ਟੀਮ ਫੋਰ ਐਂਟਰਟੇਨਮੈਂਟ ਦੀ ਟੀਮ ਦੇ ਨਾਲ, ਸਾਡੇ ਵੱਖਰੇ ਵੱਖਰੇ ਪੇਜਸ ਤੇ, ਸੋਸ਼ਲ ਮੀਡੀਆ ਹੈਂਡਲਸ ਤੋਂ ਉੱਥੋਂ ਵੇਰਵੇ ਲੈ ਜਾ ਸਕਦੇ ਨੇ। ਸੋ ਬੜਾ ਸੌਖਾ, ਅਤੇ ਟਿਕਟ ਜੇ ਤੁਸੀਂ ਆਨਲਾਈਨ ਜਾ ਕੇ ਦੇਖਣੀ ਆ ਤਾਂ ਇਸ ਵੇਲੇ 55-60% ਸ਼ੋਅ ਆਲਰੇਡੀ ਸੋਲਡ ਹੋ ਚੁੱਕਿਆ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ। ਅਤੇ ਜਿਨ੍ਹਾਂ ਨੇ ਅਜੇ ਟਿਕਟਸ ਨਹੀਂ ਲਈਆਂ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਭਾਈ ਵੇਟ ਨਾ ਕਰੋ ਆਖਰੀ ਦਿਨ ਤੱਕ। ਸੋ ਕਈ ਵਾਰ ਇਹ ਹੁੰਦਾ ਕਿ ਫਿਰ ਤੁਹਾਡੀ ਜਿਹੜੀ ਪ੍ਰੈਫਰਡ ਸੀਟਸ ਨੇ ਜਾਂ ਪ੍ਰੈਫਰਡ ਰੇਟਸ ਨੇ ਉਹ ਮੁੜ ਕੇ ਟਿਕਟਸ ਮਿਲਦੀਆਂ ਨੇ, ਕਿਉਂਕਿ ਹੁਣ ਵੀ ਮੈਂ ਦੇਖਿਆ ਕਿ ਜਿਹੜੀਆਂ ਬੇਸ ਪ੍ਰਾਈਸ ਵਾਲੀਆਂ ਘੱਟ ਤੋਂ ਘੱਟ ਪ੍ਰਾਈਸ ਵਾਲੀਆਂ ਟਿਕਟ ਸੀ ਮੈਂ ਜਿਹਦੀ, ਉਹਦੀਆਂ ਕਾਫੀ ਕਾਲਸ ਆ ਜਾਂਦੀਆਂ ਕਿ ਯਾਰ ਇਸ ਤੋਂ ਘੱਟ ਪ੍ਰਾਈਸ ਵਾਲੀ ਕੋਈ ਟਿਕਟ ਹੈਗੀ ਆ ਤਾਂ ਦੱਸੋ, ਤਾਂ ਉਹ ਹੁਣ ਸਾਰੀਆਂ ਸੋਲਡ ਹੋ ਗਈਆਂ ਜੀ। ਸੋ ਇਸ ਕਰਕੇ ਹੁਣ ਜਿਹੜੀਆਂ ਵੀ ਟਿਕਟਸ ਅਵੇਲੇਬਲ ਨੇ ਉਹ ਵੀ ਬਹੁਤ ਕੋਈ ਮਹਿੰਗੀਆਂ ਨਹੀਂ ਆ, ਮੈਂ ਜਿਹੜੀ 100-125-150 ਤੱਕ ਦੀ ਟਿਕਟ ਜਿਹੜੀ ਆ ਉਹ ਕਾਫੀ ਅਵੇਲੇਬਲ ਪਈਆਂ ਨੇ। ਸੋ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਜਦੋਂ ਆਪਾਂ ਹੁਣ ਫੀਫਾ ਕੱਪ ਦੀਆਂ ਟਿਕਟਸ ਦੀ ਗੱਲ ਕਰਦੇ ਹਾਂ ਜਾਂ NBA ਦੀਆਂ ਕੋਈ ਵੀ ਗੇਮਸ ਹੁੰਦੀਆਂ ਨੇ ਜਾਂ ਫਿਰ ਹੋਰ ਜਿਹੜੇ ਕੋਈ ਕਾਨਸਰਟਸ ਵਗੈਰਾ ਹੁੰਦੇ ਨੇ, ਤੁਸੀਂ ਦੇਖੋ ਕਿ ਹਜ਼ਾਰਾਂ ਦੇ ਵਿੱਚ ਸਪੈਂਡ ਕਰਨ ਵਾਲੇ ਲੋਕ ਜਿਹੜੇ ਨੇ ਉਹ 10-10-15-15 ਹਜ਼ਾਰ ਤੱਕ ਦੀਆਂ ਟਿਕਟਸ ਵੀ ਸਪੈਂਡ ਕਰਦੇ ਆ। ਸੋ ਇਸ ਕਰਕੇ ਇਹਦਾ ਮੁੱਲ ਕੋਈ ਨਹੀਂ ਆ। ਸੋ ਕਈ ਵਾਰ ਅਸੀਂ ਐਵੇਂ ਹੀ ਡਰ ਲੱਗ ਜਾਈਦਾ ਜੀ, ਮੈਨੂੰ ਬੀਤੇ ਦਿਨ ਇੱਕ ਬੰਦੇ ਦੀ ਕਾਲ ਆਈ ਤੇ ਕਹਿੰਦੇ ਯਾਰ ਤੁਸੀਂ ਟਿਕਟਾਂ ਬਹੁਤ ਮਹਿੰਗੀਆਂ ਰੱਖੀਆਂ। ਮੈਂ ਕਿਹਾ ਜੀ ਕਿੰਨੇ ਕੁ ਦੀ ਟਿਕਟ ਰੱਖੀ ਲੱਗਦੀ, ਮਹਿੰਗੀ ਆ ਤੁਹਾਨੂੰ? ਕਹਿੰਦਾ ਯਾਰ $100-150 ਤਾਂ ਬਹੁਤ ਮਹਿੰਗਾ ਆ। ਫਿਰ ਉਹ ਮੈਂ ਇਹੀ ਬੇਨਤੀ ਕਰਦਾ ਵੀ ਦੇਖੋ ਇਹ ਜਿਹੜਾ ਸ਼ੌਂਕ ਹੈ ਜਾਂ ਇੰਟਰਸਟ ਹੈ ਉਹਦੇ ਵਿੱਚ ਜੇ ਤੁਸੀਂ ਸਿਰਫ ਇੱਦਾਂ $100-150 ਗਿਣਨ ਲੱਗ ਗਏ ਤਾਂ ਜੇ ਮਹਿੰਗਾ ਗਿਣਨਾ ਹੋਇਆ ਤਾਂ ਤੁਸੀਂ ਇੱਕ ਚਾਹ ਦਾ ਕੱਪ ਪੀਣ ਲੱਗੇ, ਕਾਫੀ ਦਾ ਕੱਪ ਲੈਣ ਲੱਗੇ ਵੀ ਬੰਦੇ ਕਈ ਮਹਿੰਗਾ ਮੰਨਦੇ ਆ। ਸੋ ਸਟਾਰਬਕਸ ਤੇ ਜਾਓਗੇ ਤਾਂ ਉਹ ਬੰਦਾ ਕਹਿੰਦਾ ਯਾਰ ਇੱਥੋਂ ਮਹਿੰਗੀ ਮਿਲਦੀ ਹੈ, ਕਿਸੇ ਹੋਰ ਸਸਤੀ ਸ਼ੋਪ ਤੋਂ ਲੈ ਲੈਂਦੇ ਹਾਂ ਨਾ। ਸੋ ਇਸ ਕਰਕੇ ਉਹ ਮਹਿੰਗੇ ਸਸਤੇ ਦਾ ਕੋਈ ਪੈਮਾਨਾ ਨਹੀਂ ਹੈ। ਸੋ ਅਸੀਂ ਸਾਰੇ ਜਣੇ ਆਪਣੇ ਬੱਚਿਆਂ ਲਈ ਔਰ ਖਾਸ ਤੌਰ ਦੇ ਉੱਤੇ ਅਸੀਂ ਆਪਣੇ ਬਜ਼ੁਰਗਾਂ ਦੇ ਲਈ ਮੈਂ ਇਹ ਬੇਨਤੀ ਕਰਦਾ ਕਿ ਜੇ ਅਸੀਂ ਉਹਨਾਂ ਦੇ ਲਈ $100-150-200-300-500 ਖਰਚ ਕੇ ਉਹਨਾਂ ਨੂੰ ਇੱਕ ਇਹੋ ਜਿਹਾ ਮਾਹੌਲ ਦੇ ਸਕਦੇ ਹਾਂ, ਇੱਕ ਇਹੋ ਜਿਹਾ ਰੰਗ ਦੇ ਸਕਦੇ ਹਾਂ ਜਿੱਥੇ ਉਹਨਾਂ ਦੀ ਰੂਹ ਦੀ ਖੁਸ਼ੀ ਉਹਨਾਂ ਨੂੰ ਇੱਕ ਵੱਖਰਾ ਆਪਣੇ ਗੀਤ ਸੰਗੀਤ ਦੇ ਨਾਲ, ਆਪਣੇ ਕਲਚਰ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜੁੜਨ ਦਾ ਮੌਕਾ ਮਿਲਦਾ, ਤਾਂ ਉਹ ਸ਼ਾਇਦ ਉੱਥੇ ਕੋਈ ਬਹੁਤਾ ਮੁੱਲ ਇੰਨਾ ਮੈਟਰ ਨਹੀਂ ਕਰਦਾ। ਸੋ ਇਹ ਨਹੀਂ ਕਿ ਅਸੀਂ ਇਹਦੇ 'ਚ ਕੋਈ ਕਮਰਸ਼ੀਅਲ ਪੱਖ ਨਹੀਂ ਲੈ ਕੇ ਚੱਲ ਰਹੇ, ਕਮਰਸ਼ੀਅਲ ਪੱਖ ਵੀ ਹੈ ਪਰ ਨਾਲ ਕਲਚਰਲ ਤੇ ਜਿਹੜਾ ਇੱਕ ਸੋਸ਼ਲ ਪੱਖ ਹੈ ਉਹਦੀ ਕੋਈ ਇੱਦਾਂ ਵਰਥ ਜਾਂ ਵੈਲਿਊ ਆਪਾਂ ਜੇ ਮਾਪਣ ਲੱਗ ਗਏ ਤਾਂ ਮੰਜੀ ਜੀ ਉਹ ਫਿਰ ਮਹਿੰਗਾ ਸਸਤਾ ਕੁਛ ਨਹੀਂ ਹੈ। ਸੋ ਇਹ ਹਰ ਬੰਦੇ ਦੀ ਆਪਣੇ ਮਾਇੰਡ ਸੈਟ ਦੀ ਗੱਲ ਹੋਣੀ ਹੈ। ਜੀ ਮੰਜੀ ਜੀ,
0: ਮੈਂ ਨਾ ਪਿਛਲੇ ਦਿਨੀ ਸਾਡੇ ਰਿਸ਼ਤੇਦਾਰ ਨੇ ਅਸੀਂ ਬੈਠੇ ਇੱਦਾਂ ਗੱਲਾਂ ਕਰਦੇ ਸੀ ਤੋ ਅੱਗੋਂ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਨਾ ਕੋ ਲੜਕਾ ਤੇ ਉਹਨੂੰ ਜਦੋਂ ਆਪਾਂ ਸਪੋਰਟ ਦੀ ਗੱਲ ਕਰਦੇ ਆ ਜਾਂ ਆਪਾਂ ਆਪਣੇ ਕੋਈ ਵੀ ਜਿਹਨੂੰ ਅਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਆ, ਕੋਈ ਵੀ ਚਾਹੇ ਉਹ ਕਲਾਕਾਰ ਹੋ ਸਕਦਾ ਕੋਈ ਪਲੇਅਰ ਵੀ ਹੋ ਸਕਦਾ, ਤਾਂ ਉਹ ਕਹਿੰਦੇ ਕਿ ਉਹਨਾਂ ਦੀ ਉਹ ਬੋਰਨ ਨੇ ਇੰਗਲੈਂਡ ਤੋਂ ਹੁਣ ਇੱਥੇ ਰਹਿੰਦੇ ਨੇ, ਤੇ ਉਹ ਕਹਿੰਦੇ ਉੱਥੇ ਉਹਦੀ ਲੀਗ ਜਿਹੜੀ ਆ ਨਾ ਉਹ ਉਹਨਾਂ ਦੀ ਟੀਮ ਨੇ ਜਿੱਤ ਲਈ, ਫਿਰ ਉਦੋਂ ਬਾਅਦ ਉਹ ਜਿਹੜੀ ਇੱਕ ਪਰੇਡ ਹੁੰਦੀ ਆ ਉਹ ਸਿਰਫ ਪਰੇਡ ਦੇਖਣ ਵਾਸਤੇ ਕਿ ਬਹੁਤ ਜ਼ਿਆਦਾ ਇੰਜੋਏ ਕੀਤਾ, ਸਿਰਫ 4 ਘੰਟੇ ਉੱਥੇ ਰਹੇ ਹੋ। ਇਹ ਜਦੋਂ ਤੁਸੀਂ ਕੋਈ ਵੀ ਤੁਹਾਡਾ ਆਪਣਾ ਪਸੰਦੀਦਾ ਚਾਹੇ ਕਲਾਕਾਰ ਹੈ, ਪਲੇਅਰ ਹੈ ਜਾਂ ਕੋਈ ਵੀ ਟੀਮ ਹੈ, ਕੁਛ ਵੀ, ਜਦੋਂ ਤੁਸੀਂ ਉਹਨੂੰ ਮਾਣਦੇ ਹੋ, ਫਿਰ ਮੇਰਾ ਖਿਆਲ ਉੱਥੇ ਉਹ ਵੈਲਿਊ ਜਿਹੜੀ ਹੈ ਤੁਹਾਡੀ ਡੋਲਰ ਵੈਲਿਊ, ਉਹ ਮੈਨੂੰ ਲੱਗਦਾ ਕੋਈ ਮੈਟਰ ਨਹੀਂ ਕਰਦੀ। ਫਿਰ ਡੈਫੀਨੇਟਲੀ ਤੁਸੀਂ ਉਹ ਜਿੰਨੇ ਦੀ ਵੀ ਹੋਵੇ ਲੈ ਕੇ ਜਾਂਦੇ ਹੋ, ਪਹੁੰਚਦੇ ਹੋ, ਦੇਖਦੇ ਹੋ, ਉਹਨੂੰ ਮਾਣਦੇ ਹੋ।
1: ਹਾਂਜੀ, ਸੋ ਇਸੇ ਕਰਕੇ ਮੈਨੂੰ ਮੈਂ ਇਹ ਗੱਲ ਕੀਤੀ ਆ, ਆਈ ਨੋ ਕਿ ਮੈਂ ਬੜੇ ਸਤਿਕਾਰ ਦੇ ਨਾਲ, ਕੋਈ ਇੱਦਾਂ ਨਹੀਂ, ਕਈ ਵਾਰ ਸੱਚੀ ਸਾਨੂੰ ਅੱਜ ਦੀ ਜਿਹੜੀ ਟੈਨਸ਼ਨ ਭਰੀ ਜ਼ਿੰਦਗੀ ਆ ਉੱਥੇ $10 ਖਰਚਣ ਲੱਗਿਆ ਵੀ ਸਾਨੂੰ ਸੋਚਣ ਲਈ, ਕਿਉਂਕਿ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਅਸੀਂ 2 ਸੈਂਟ 3 ਸੈਂਟ ਗੈਸ ਸਸਤੀ ਜਿਹੜੇ ਸਟੇਸ਼ਨ ਤੇ ਲੱਗੀ ਆਪਣੇ ਗੈਸ ਸਟੇਸ਼ਨ ਤੇ ਹੁੰਦੀ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ, ਤੇ ਉਹ ਇੱਕ ਮਾਇੰਡ ਸੈਟ ਸਾਡਾ ਕਈ ਵਾਰੀ ਬਣ ਜਾਂਦਾ ਸਸਤੇ ਮਹਿੰਗੇ ਦਾ। ਪਰ ਜੇ ਤੁਸੀਂ ਆਪਣੀ ਜਿਹੜੀ ਖੁਸ਼ੀ ਹੈ ਉਹਨੂੰ ਇਉਂ ਮੰਨਣ ਲੱਗੇ ਤਾਂ ਫਿਰ ਤਾਂ ਮਨਜੀਤ ਜੀ ਘਰੋਂ ਪੈਰ ਨਹੀਂ ਪੁੱਟਿਆ
0: ਜਾਂਦਾ।
1: ਬੰਦਾ ਕਹਿੰਦਾ ਵੀ ਮੈਂ ਛੁੱਟੀਆਂ ਮਨਾਉਣ ਚੱਲਿਆ ਤਾਂ ਉੱਥੇ ਫਲਾਈਟ ਦੀ ਟਿਕਟ ਤੋਂ ਲੈ ਕੇ ਉੱਥੇ ਹੋਟਲ ਦੇ ਖਰਚਿਆਂ ਤੋਂ ਲੈ ਕੇ ਤਾਂ ਜਾਂ ਹੋਰ ਜਿਹੜੇ ਬਾਕੀ ਆਪਾਂ ਘੁੰਮਣ ਫਿਰਨ ਦੇ ਖਰਚੇ ਆ, ਫਿਰ ਉਹ ਤਾਂ ਬਹੁਤ ਜ਼ਿਆਦਾ, ਤੁਸੀਂ ਫਿਰ ਜ਼ਿਆਦਾ ਹੀ ਕੈਲਕੂਲੇਟਿਵ ਹੋ ਗਏ ਹੋ, ਫਿਰ ਤਾਂ ਗੱਲ ਕਰਨ ਦਾ ਫਾਇਦਾ ਹੀ ਨਹੀਂ ਹੈ।
0: ਕਈ ਵਾਰੀ ਇਸ ਤਰ੍ਹਾਂ ਹੁੰਦਾ ਹਰਜਿੰਦਰ ਕਿ ਲੈਟਸ ਸੇ ਕਿ ਤੁਸੀਂ ਤੁਰੇ ਜਾਂਦੇ ਹੋ ਹਾਈਵੇ ਤੇ ਹੋ ਜਾਂ ਰੋਡ ਤੇ ਹੋ ਕਿਤੇ ਵੀ, ਹਨਾ, ਤੇ ਅਚਾਨਕ ਕਿਤੇ ਇਧਰੋਂ ਉਧਰੋਂ ਆ ਕੇ ਸਟੋਨ ਤੁਹਾਡੀ ਵਿੰਡਸ਼ੀਲਡ ਦੇ ਉੱਤੇ ਲੱਗਾ ਤੇ ਉਹ ਕਰੈਕ ਹੋ ਗਈ, ਰਾਈਟ? ਇੱਕ ਐਗਜ਼ਾਮਪਲ ਹੈ। ਤੇ ਉਹ ਤੁਸੀਂ $500-$600 $600 ਦੀ ਤੁਹਾਨੂੰ ਅਚਾਨਕ ਉਹ ਬਦਲਣੀ ਪੈ ਜਾਂਦੀ ਹੈ, ਤੇ ਅਸੀਂ ਸਬਰ ਕਰਦੇ ਹਾਂ ਉਸ ਲਈ ਵੀ ਚੱਲ ਜੋ ਹੋਣਾ ਸੀ ਹੋ ਗਿਆ, ਤੇ ਜਿਹੜਾ ਮੇਰਾ ਖਿਆਲ ਆਪਣੇ ਵਾਸਤੇ ਅਸੀਂ ਆਪਣੇ ਲਈ ਖਰਚਦੇ ਉਹ ਕਈ ਵਾਰੀ ਸੰਕੋਚ ਕਰ ਜਾਂਦੇ ਅਸੀਂ। ਪਰ ਆਫਕੋਰਸ ਜਿਹੜਾ ਜੀ ਉਹ ਬੀਇੰਗ ਜਦੋਂ ਤੁਸੀਂ ਐਵਰੀ ਡੇ ਤੁਹਾਡੀ ਡੇਲੀ ਲਾਈਫ ਉਹਨੂੰ ਵੀ ਚੱਲਦੇ ਰੱਖਣਾ ਤੇ ਉਹ ਸੋਚਣਾ ਪੈਂਦਾ। ਪਰ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਵੀ ਉਹ ਅਚਾਨਕ ਕੁਛ ਇੱਦਾਂ ਦਾ ਹੋ ਜਾਵੇ, ਅਸੀਂ ਜਰ ਲੈਂਦੇ ਹਾਂ ਉਹਨੂੰ, ਸਹਾਰ ਲੈਂਦੇ ਹਾਂ।
1: ਕਿਸੇ ਨੇ ਪੂਰਾ ਹਾਲ $25,000 ਚ ਖਰੀਦ ਲਿਆ, ਸੋ ਇੱਕ ਟਿਕਟ ਦੀ ਵੀ ਲੋਕਾਂ ਨੇ $25,000-$30,000 ਤੱਕ ਵੀ ਸਪੈਂਡ ਕਰਨ ਦੀ ਕਪੈਸਿਟੀ ਹੈ। ਆਪਾਂ ਦੇਖੋ ਉਹ ਰੇਂਜ ਹੋਰ ਹੈ, ਮੈਂ ਇਹ ਨੀ ਕਹਿੰਦਾ ਵੀ ਉਹ ਉਹਨਾਂ ਨੇ ਸਾਨੂੰ ਇਸ ਸ਼ੋਅ ਨੂੰ ਦੇਖਣ ਲਈ ਆਉਣਾ, ਅਸੀਂ ਚਾਹੁੰਦੇ ਵੀ ਆਪਣੀ ਕਮਿਊਨਿਟੀ ਦੇ ਜਾਂ ਜਿਹੜੇ ਸਾਡਾ ਜਿਸ ਤਰੀਕੇ ਦਾ ਸੱਭਿਆਚਾਰ ਹੈ, ਜਿਸ ਤਰੀਕੇ ਦਾ ਸਾਡਾ ਆਪਣਾ ਇੱਕ ਪੈਟਰਨ ਹੈ ਸਾਡਾ ਕਮਿਊਨਿਟੀ ਦਾ, ਭਾਈਚਾਰੇ ਦਾ, ਅਸੀਂ ਉਹਨੂੰ ਅਕੋਮੋਡੇਟ ਕਰਨ ਦੇ ਵਿੱਚ। ਹਾਂ, ਇਹ ਹੈ ਵੀ ਕਈ ਚੀਜ਼ਾਂ ਅਸੀਂ ਜਿਹੜੀਆਂ ਫ੍ਰੀ ਆਫ ਕੋਸਟ ਵੀ ਕਰੀ ਦੀਆਂ, $10-$20 ਵਾਲੀਆਂ ਵੀ ਜਿੱਥੇ ਲੋਡ ਹੁੰਦੀ ਹੈ ਉਹ ਵੀ ਅਸੀਂ ਐਡਵਰਟਾਈਜ਼ ਕਰੀ ਦੀਆਂ, ਪਰ ਇੱਥੇ ਸਾਡੇ ਖਰਚੇ ਕਾਫੀ ਇਨਵੋਲਵ ਹੁੰਦੇ ਨੇ। ਸੋ ਔਰ ਪੂਰਾ ਫੁੱਲ ਫਲੈਜ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਸਿੰਘ ਤਾਰ, ਉਹਨਾਂ ਦਾ ਪੂਰਾ ਗਰੁੱਪ ਜਿਹੜਾ ਤੁਸੀਂ ਦੇਖੋਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਜ ਦੇ ਉੱਤੇ ਪਰਫਾਰਮ ਕਰਨਾ ਹੁੰਦਾ, ਜਿਸ ਤਰੀਕੇ ਦੀ ਲਾਈਟਿੰਗ, ਪ੍ਰੋਡਕਸ਼ਨ, ਸਾਊਂਡ ਜਾਂ ਹੋਰ ਅਰੇਂਜਮੈਂਟਸ ਦੀ ਕੋਸਟ ਦੀ ਗੱਲ ਕਰੀਏ ਤਾਂ ਉਹ $00,00 ਜਿਹੜੇ ਨੇ ਉਹ ਸਪੈਂਡ ਅਸੀਂ ਇਸ ਲਈ ਕਰਦੇ ਹਾਂ ਕਿ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਪੂਲ ਦੇ ਰੂਪ ਦੇ ਵਿੱਚ ਕੰਟਰੀਬਿਊਸ਼ਨ, ਔਰ ਨਾਲ ਅਸੀਂ ਪ੍ਰੋਫਿਟ ਵੀ ਨਾਲ ਰੱਖ ਕੇ ਚੱਲਦੇ ਹਾਂ। ਸੋ ਕਈ ਵਾਰ ਕੁਛ ਸ਼ੋਅਜ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੱਲਿਓਂ ਵੀ ਪਾਈਦੇ ਹਾਂ, ਕੁਛ ਸ਼ੋਅਜ਼ ਹੁੰਦੇ ਨੇ ਜਿੱਥੇ ਆਫਕੋਰਸ ਸਾਡੀ ਇਹ ਪੂਰੀ ਫੁੱਲ ਫਲੈਜ ਓਪਨਲੀ ਖੁੱਲ੍ਹੇ ਢੰਗ ਦੇ ਨਾਲ ਹੀ ਇਹ ਹੁੰਦਾ ਵੀ ਅਸੀਂ ਇਹਦੇ 'ਚ ਪ੍ਰੋਫਿਟ ਵੀ ਕੱਢਣਾ। ਸੋ ਉਹ ਇੱਕ ਬਿਜ਼ਨਸ ਮਾਡਲ ਵੀ ਨਾਲ ਲੈ ਕੇ ਅਸੀਂ ਚੱਲਦੇ ਹਾਂ, ਅਤੇ ਨਾਲ ਅਸੀਂ ਇੱਕ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਹੋਏ ਕਿ ਸਾਡਾ ਕੋਈ ਨਾ ਕੋਈ ਰੋਲ, ਕੋਈ ਨਾ ਕੋਈ ਯੋਗਦਾਨ ਜਿਹੜਾ ਜੀ ਸਾਡੇ ਇਸ ਤਰੀਕੇ ਦੇ ਨਾਲ ਬੱਚਿਆਂ ਲਈ, ਆਪਣੇ ਬਜ਼ੁਰਗਾਂ ਲਈ, ਆਪਣੇ ਫੈਮਿਲੀ ਦੇ ਲਈ ਵੀ ਅਸੀਂ ਪਾਉਣ ਦੇ ਲਈ ਕਾਮਯਾਬ ਹੋ ਰਹੇ ਹਾਂ। ਸੋ ਉਹਦੇ ਵਿੱਚ ਸਾਨੂੰ ਸਾਥ ਚਾਹੀਦਾ, ਤੁਹਾਡਾ ਸਪੋਂਸਰਸ ਵੀ ਚਾਹੀਦੇ ਨੇ, ਲਿਸਨਰ, ਪਰਿਵਾਰ, ਦਰਸ਼ਕ, ਬੱਚੇ, ਬਜ਼ੁਰਗ, ਸਾਰੇ ਯੰਗਸਟਰਸ, ਉਹ ਵੀ ਚਾਹੀਦੇ ਨੇ। ਤੁਸੀਂ ਆ ਜਾਓ 25 ਜੁਲਾਈ ticketmaster.ca ਜਾਂ 6474006862 ਤੇ ਸਾਨੂੰ ਕਾਲ ਕਰ ਲਿਓ, ਤੇ ਗਰੁੱਪ ਟਿਕਟਸ ਲਈ 10 ਜਾਂ 10 ਤੋਂ ਵੱਧ ਟਿਕਟਾਂ, ਸਪੋਂਸਰਸ਼ਿਪ ਲਈ ਜਾਂ ਕੋਈ ਵੀ ਹੋਰ ਇਨਫੋਰਮੇਸ਼ਨ ਦੇ ਲਈ ਸਾਨੂੰ ਗੱਲ ਕਰਕੇ ਜ਼ਿਆਦਾ ਵੇਰਵੇ ਲੈ ਸਕਦੇ ਹੋ। ਤਾਂ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਆਪਾਂ ਸਾਰੇ ਜਣੇ ਇਕੱਠੇ ਹੋਵਾਂਗੇ। ਜੀ ਮਨਜੀਤ,
0: ਹਰਜਿੰਦਰ ਤੁਸੀਂ ਹੋਲਡ ਰੱਖਣਾ ਜੀ 1-2 ਮਿੰਟ ਲਈ, ਕੁਲਦੀਪ ਗਰੇਵਾਲ ਸਾਹਿਬ ਆਪਣੇ।
1: ਹਾਂਜੀ ਠੀਕ ਹੈ, ਮੈਂ ਕਰ ਲੈਣਾ ਜੀ ਗੱਲ, ਫਿਰ ਉਸ ਤੋਂ ਬਾਅਦ ਮੈਂ ਫਿਰ ਥੋੜ੍ਹੀ ਦੇਰ ਬ੍ਰੇਕ ਲੈ ਲਾਂਗਾ।
0: ਜੀ ਜੀ ਜੀ ਜੀ ਬਿਲਕੁਲ ਜੀ ਬਿਲਕੁਲ। ਸੋ ਕੁਲਦੀਪਾ ਜੀ, ਤੁਹਾਡਾ ਸਵਾਗਤ ਜੀ, ਔਨ ਏਅਰ ਹੋ ਤੁਸੀਂ।
2: ਹਾਂਜੀ ਗਿੱਲ ਸਾਹਿਬ, ਮਨਜੀਤ ਭਾਜੀ ਤੇ ਗਿੱਲ ਸਾਹਿਬ, ਸਾਰਿਆਂ ਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਕਿਰਪਾ ਮਾਲਕ ਦੀ। ਮੈਂ ਕਿਹਾ ਗਿੱਲ ਸਾਹਿਬ ਤੁਸੀਂ ਸਹਿਮਤ ਹੋਵੋਗੇ, ਜਿਹੜਾ ਸ਼ੌਕ ਆ ਨਾ ਉਹਦਾ ਕੋਈ ਮੁੱਲ ਨਹੀਂ ਹੈ
0: ਜੀ।
2: ਚਾਹੇ ਕੋਈ ਕਹਿਣ ਦੇ ਸਪੋਰਟਸ ਦਾ ਸ਼ੌਕ ਪੈ ਜਾਵੇ, ਚਾਹੇ ਕੋਈ ਸਿੰਗਰਾਂ ਦਾ ਸ਼ੌਕ ਪੈ ਜਾਵੇ, ਉਹ ਫਿਰ ਬੰਦਾ ਟਿਕਟ ਦੀ ਪ੍ਰਾਈਸ ਨਹੀਂ ਦੇਖਦਾ ਹੈਗਾ। ਇੱਕ ਆਪਾਂ ਕਹਿੰਦੇ ਹੁੰਦੇ ਨਾ, ਮੈਂ ਬਿਜ਼ੀ ਆ ਯਾਰ, ਮੇਰੇ ਕੋਲ ਟਾਈਮ ਨਹੀਂ। ਜੇ ਕੋਈ ਬੰਦਾ ਮੂਹਰੇ ਇੰਪੋਰਟੈਂਟ ਆ ਜਿਹਨੂੰ ਮਿਲਣਾ, ਫਿਰ ਤੁਸੀਂ ਟਾਈਮ ਵੀ ਕੱਢ ਲੈਂਦੇ ਹੋ, ਤੇ ਜੇ ਬੰਦੇ ਨਾਲ ਰਿਲੇਸ਼ਨ ਤੁਹਾਡਾ ਟਾਈਮ ਠੀਕ ਠਾਕ ਜਿਹਾ ਹੀ ਆ, ਫਿਰ ਬਹਾਨਾ ਹੈਗਾ ਵੀ ਮੇਰੇ ਕੋਲ ਟਾਈਮ ਨਹੀਂ।
0: ਜੀ ਜੀ ਜੀ,
2: ਸਮਝ ਗਏ ਹੋਵੋਗੇ ਜਿੱਦਾਂ ਕਰਕੇ ਆ ਬਈ, ਸ਼ੌਕ ਨਹੀਂ ਮਾਰਨੇ ਚਾਹੀਦੇ ਹੈਗੇ ਜ਼ਿੰਦਗੀ 'ਚ। ਸ਼ੌਕ ਨੇ ਤਾਂ ਹੀ ਤੁਸੀਂ ਜਿਉਂਦੇ ਹੋ, ਸ਼ੌਕ ਆਪਾਂ ਕੰਮ ਕਾਹਦੇ ਲਈ ਕਰਦੇ ਹਾਂ, ਹਾਰਡ ਵਰਕ ਕਰਦੇ ਹਾਂ, ਫਿਰ ਇਹਨਾਂ ਚੀਜ਼ਾਂ ਲਈ ਕਰਦੇ ਹਾਂ, ਜੇ ਜ਼ਿੰਦਗੀ ਨੂੰ ਇੰਜੋਏ ਨਾ ਕੀਤਾ ਫਿਰ ਫਾਇਦਾ ਕੀ ਆ ਮਤਲਬ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਮੈਂ ਤਾਂ ਇਹੀ ਕਹੂੰਗਾ ਜੀ। ਬਾਕੀ ਪ੍ਰੋਗਰਾਮ ਆਲਵੇਜ ਵਧੀਆ ਹੁੰਦਾ ਜੀ, ਮੈਂ ਕਿਹਾ ਚਲੋ ਹਾਜ਼ਰੀ ਲਵਾਈਏ।
0: ਥੈਂਕ ਯੂ, ਥੈਂਕ ਯੂ,
2: ਥੈਂਕ ਯੂ ਭਾਜੀ,
0: ਥੈਂਕ ਯੂ, ਥੈਂਕ ਯੂ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।

0: ਜੀ ਦੋਸਤੋ, ਇਹਨਾਂ ਆਵਾਜ਼ਾਂ ਨੂੰ ਤੁਸੀਂ ਮੰਨਣਾ ਅਤੇ 25 ਜੁਲਾਈ ਨੂੰ ticketmaster.ca 'ਤੇ ਜਾ ਕੇ ਜਿਹੜੀਆਂ ਆਪਣੀਆਂ ਟਿਕਟਸ ਨੇ ਉਹ ਰਾਖਵੀਆਂ ਕਰ ਲੈਣੀਆਂ ਨੇ। ਥੀਏਟਰ ਐਟ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ ਔਰ ਕਮਾਲ ਦਾ ਇਹ ਥੀਏਟਰ ਹੈ, ਇੱਥੇ ਤੁਸੀਂ ਇਹ ਸ਼ੋਅ ਨੂੰ ਮੰਨਣਾ। ਸੋ ticketmaster.ca 'ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਉਹ ਰਾਖਵੀਆਂ ਕਰ ਸਕਦੇ ਹੋ। ਜੀ ਹਰਜਿੰਦਰ,
1: ਬਸ ਮਨਜੀਤ ਜੀ ਰਿਮਾਈਂਡਰ ਹੀ ਹੈ ਜੀ, ਬਾਕੀ ਆਪਾਂ ਦੱਸਦੇ ਰਹਾਂਗੇ। ਹੁਣ ਅਗਲੇ ਵੀਕ ਦੇ ਵਿੱਚ ਵੀ ਵੱਖਰੇ ਵੱਖਰੇ ਰੇਡੀਓ ਸ਼ੋਅਸ ਤੇ ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਇਹਦੇ ਪੇਰਵੇ ਸਾਰੇ ਪਏ ਨੇ, ਸੋ ਇੱਦਾਂ ਇਹ ਤਾਂ ਹੈ ਨਹੀਂ ਵੀ ਪਤਾ ਨਹੀਂ ਹੋਏਗਾ। ਸੋ ਬਹੁਤ ਸਾਰੇ ਦੋਸਤ ਸਾਡੇ ਆਲਰੇਡੀ ਉਹਨਾਂ ਨੂੰ ਪਤਾ, ਪਰ ਜਿਹਨਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਜ਼ਰੂਰ ਦੱਸ ਦਿਓ, ਨਾਲ ਆਪਣੇ ਪਰਿਵਾਰਾਂ ਦੇ ਨਾਲ, ਟੀਮ ਦੇ ਨਾਲ, ਗਰੁੱਪ ਬਣਾ ਕੇ ਵੀ ਆਓ ਤੇ ਫੈਮਿਲੀਜ਼ ਨਾਲ, ਬੱਚਿਆਂ ਬਜ਼ੁਰਗਾਂ ਨੂੰ, ਔਰ ਹਰ ਇੱਕ ਪਰਿਵਾਰ ਦੀ ਇਹ ਜਿਹੜੀ ਇੱਕ ਖੁਆਇਸ਼ ਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦਾ ਇਵੈਂਟ, ਕੋਈ ਇਸ ਤਰ੍ਹਾਂ ਦੀ ਐਕਟੀਵਿਟੀ, ਕੋਈ ਇਸ ਤਰ੍ਹਾਂ ਦਾ ਮੌਕਾ ਹੋਵੇ ਜਿੱਥੇ ਅਸੀਂ ਸਾਂਝੇ ਇਕੱਠੇ ਹੋ ਕੇ ਪਰਿਵਾਰਾਂ ਦੇ ਨਾਲ ਬੈਠ ਕੇ, ਭੈਣ ਭਰਾ, ਇੱਕ ਧੀ ਆਪਣੀ ਮਾਂ ਦੇ ਨਾਲ ਜਾਂ ਪਿਓ ਦੇ ਨਾਲ, ਇੱਕ ਪੋਤਾ ਪੋਤੀ, ਦਾਦਾ ਦਾਦੀ, ਨਾਨਾ ਨਾਨੀ, ਸਾਰੇ ਜਣੇ ਅਸੀਂ ਬੱਚੇ ਪਰਿਵਾਰਾਂ ਸਮੇਤ ਇੱਥੇ ਇਸ ਸ਼ੋਅ ਨੂੰ ਇੰਜੋਏ ਕਰੀਏ। ਤੇ ਜਿੱਥੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਵੀ ਇੱਕ ਪਾਸੇ ਜਿੱਥੇ ਸਾਡੇ ਰਿਸ਼ਤਿਆਂ ਦੀ ਬਾਤ ਪੈਣੀ ਹੈ, ਉੱਥੇ ਨਾਲ ਪੂਰਾ ਜਿਹੜਾ ਚੜ੍ਹਦੀ ਜਵਾਨੀ, ਜਦੋਂ ਜਿਸ ਤਰੀਕੇ ਦੀ ਆਪਾਂ ਰੋਮੈਂਟਿਕ ਗਾਇਕੀ ਜਾਂ ਫਿਰ ਪੂਰਾ ਚਾਂਗੜਾ ਪਾਉਣ ਵਾਲੀ ਗਾਇਕੀ ਜਾਂ ਇੱਕ ਸੈਡ ਸੌਂਗ ਦੀ ਕਲੈਕਸ਼ਨ ਜਾਂ ਵੱਖਰੇ ਵੱਖਰੇ ਵੰਨਗੀਆਂ ਰੰਗ, ਕਮਲ ਹੀਰ ਹੋਣਾ ਦੇ, ਸੰਗਤਾਰ ਹੋਣਾ ਦੇ, ਮਿਊਜ਼ਿਕ ਦੀਆਂ ਧੁਨਾਂ ਦੇ ਰੰਗ, ਉਹ ਸਾਰਾ ਕੁਛ ਤੁਹਾਨੂੰ ਮੰਨਣ ਨੂੰ ਮਿਲਣਾ। ਬੁਲੰਦ ਆਵਾਜ਼, ਮਨਮੋਹਨ ਵਾਇਸ, ਉਹਨਾਂ ਦੀ ਠੇਠ ਖਾੜਿਆਂ ਵਾਲੀ ਜਿਹੜੀ ਆਵਾਜ਼ ਹੈ ਜਾਂ ਸ਼ੈਲੀ ਹੈ, ਉਹ ਐਨ ਪਿਓਰਿਟੀ, ਔਰ ਜਿਵੇਂ ਠੇਠ ਪਾਉਣਾ ਹੈ, ਪੰਜਾਬੀ ਪਾਉਣਾ ਹੈ, ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਗੱਲਾਂ ਦੇ ਨਾਲ, ਮਾਡਰਨਿਟੀ ਮਿਊਜ਼ਿਕ ਦੀ ਗੱਲ ਕਰੀਏ ਜਾਂ ਉੱਥੇ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ, ਸਾਊਂਡ ਲਾਈਟਿੰਗ ਪ੍ਰੋਡਕਸ਼ਨ ਦੀ ਗੱਲ ਕਰੀਏ, ਹਰ ਇੱਕ ਰੰਗ ਤੁਹਾਡੇ ਲਈ ਅਸੀਂ ਉੱਥੇ ਪਰੋਸਣਾ। ਸੋ ਆ ਜਾਓ, ਆਪਾਂ ਸਾਰੇ ਜਣੇ ਇੰਜੋਏ ਕਰਾਂਗੇ ਜੀ 25 ਜੁਲਾਈ ਨੂੰ, ਤੇ ਸਾਡੇ ਨਾਲ ਗੱਲ ਕਰਕੇ ਫਿਰ ਵੀ ਲੈ ਸਕਦੇ ਹੋ ਜਾਂ ਫਿਰ ticketmaster.ca 'ਤੇ, ਔਰ ਜੇ 10 ਜਾਂ 10 ਤੋਂ ਵੱਧ ਟਿਕਟਸ ਚਾਹੀਦੀਆਂ ਨੇ ਤਾਂ ਉਹਦੇ ਲਈ ਜ਼ਰੂਰ ਸਾਨੂੰ ਕਾਲ ਕਰ ਲਿਓ, ਬਤੌਰ ਸਪੋਂਸਰ ਜੁਆਇਨ ਕਰਨ ਲਈ ਵੀ ਕਾਲ ਕਰ ਲਿਓ, ਤੇ ਬਾਕੀ ਆਪਾਂ ਆਉਣ ਵਾਲੇ ਦਿਨਾਂ 'ਚ ਗੱਲਬਾਤ ਕਰਦੇ ਰਹਾਂਗੇ। ਨੰਬਰ ਹੋਏਗਾ 6474000662, ਤੇ ਇਸ ਨੰਬਰ ਤੇ ਕਾਲ ਕੀਪ ਕਰਕੇ ਹੀ ਤੁਸੀਂ ਸਾਡੇ ਪ੍ਰੋਗਰਾਮ ਬਾਰੇ ਵੀ ਗੱਲਬਾਤ ਕਰ ਸਕਦੇ ਹੋ, ਜੀ ਮੀਡੀਆ ਗਰੁੱਪ ਨੂੰ ਜੁਆਇਨ ਕਰਨਾ ਜਾਂ ਸਾਡੇ ਕਿਸੇ ਸਪੋਂਸਰ ਦੇ ਨੰਬਰ ਚਾਹੀਦੇ ਆ, ਤੇ ਜਾਂ ਤੁਸੀਂ ਰੀਅਲ ਸਟੇਟ ਨਾਲ ਸੰਬੰਧਿਤ ਵੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ, ਕੋਈ ਘਰ ਖਰੀਦਣਾ, ਵੇਚਣਾ, ਕੋਈ ਪ੍ਰੋਪਰਟੀਜ਼ ਆਪਣੇ ਲੀਜ਼ ਤੇ ਚਾਹੀਦੀਆਂ ਨੇ ਜਾਂ ਕੋਈ ਬਿਜ਼ਨਸ ਚਾਹੀਦਾ, ਬਾਏ ਕਰਨਾ ਜਾਂ ਸੈਲ ਕਰਨਾ, ਤੇ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ। ਸੋ ਟੀਮ ਹਰਜਿੰਦਰ ਗਿੱਲ, ਅਸੀਂ ਰੀਅਲ ਸਟੇਟ ਨਾਲ ਸੰਬੰਧਿਤ ਵੀ ਤੁਹਾਡੀਆਂ ਜਿਸ ਤਰ੍ਹਾਂ ਦੀ ਵੀ ਕੋਈ ਪਲੈਨਿੰਗਸ ਹੋਣਗੀਆਂ ਉਹਨਾਂ ਨੂੰ ਫੁਲਫਿਲ ਕਰਨ ਦੇ ਵਿੱਚ ਮਦਦ ਕਰ ਸਕਦੇ ਹੁੰਦੇ ਹਾਂ। ਨੰਬਰ ਟੂ ਕਾਲ 6474000662 ਟੀਮ ਹਰਜਿੰਦਰ ਗਿੱਲ, ਬਹੁਤ ਮਿਹਰਬਾਨੀ ਮਨਜੀਤ ਜੀ,
0: ਸ਼ੁਕਰੀਆ ਹਰਜਿੰਦਰ। 6474000662 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ ਹੈ ਹਮੇਸ਼ਾ ਹੀ ਲੈ ਸਕਦੇ ਹੁੰਦੇ ਹੋ। ਅਤੇ 1 ਜੁਲਾਈ ਤੋਂ ਜੀ ਆਟੋ ਇੰਸ਼ੋਰੈਂਸ ਪੋਲਿਸੀਜ਼ ਜਿਹੜੀਆਂ ਉਹ ਬਦਲ ਗਈਆਂ ਨੇ। ਹੁਣ ਜਦੋਂ ਵੀ ਤੁਹਾਡੀ ਜਿਹੜੀ ਰੀਨਿਊਲ ਆਉਣੀ ਹੈ ਆਟੋ ਇੰਸ਼ੋਰੈਂਸ ਦੀ, ਅਤੇ ਉਹਦੇ ਵਿੱਚ ਤੁਹਾਡੇ ਕੋਲ ਹੁਣ ਆਪਸ਼ਨਲ ਜਿਹੜੇ ਬੈਨੀਫਿਟਸ ਨੇ ਤੁਸੀਂ ਉਹ ਚੂਜ਼ ਕਰ ਸਕੋਗੇ। ਇਸ ਤੋਂ ਪਹਿਲਾਂ ਜੇ ਮੈਂ ਇਹਨਾਂ ਬੈਨੀਫਿਟਸ ਦੀ ਗੱਲ ਕਰਾਂ ਤਾਂ 12 ਦੇ ਕਰੀਬ ਤਕਰੀਬਨ ਅਜਿਹੇ ਜਿਹੜੇ ਆਟੋ ਇੰਸ਼ੋਰੈਂਸ ਬੈਨੀਫਿਟਸ ਸਨ ਜੋ ਮੈਂਡੇਟਰੀ ਸਨ, ਕਿ ਉਹ ਬਿਲਟ ਇਨ ਨਹੀਂ ਸੀ ਪੋਲਿਸੀ ਦੇ ਵਿੱਚ ਤੁਹਾਡੇ, ਕਿ ਤੁਹਾਨੂੰ ਉਹ ਸਾਰੇ ਦੇ ਸਾਰੇ ਬੈਨੀਫਿਟ ਜਿਹੜੇ ਹੈ ਉਹ ਤੁਸੀਂ ਆਪਟ ਆਊਟ ਜਿਹੜਾ ਨਹੀਂ ਸੀ ਕਰ ਸਕਦੇ। ਲੇਕਿਨ ਹੁਣ 9 ਜਿਹੜੇ ਨੇ 12 ਦੇ ਵਿੱਚੋਂ 9 ਉਹ ਆਪਸ਼ਨਲ ਬਣ ਗਏ ਨੇ, ਜਿਨ੍ਹਾਂ ਦੇ ਵਿੱਚ ਹੈ ਸਾਰੇ ਇੰਪੋਰਟੈਂਟ। ਜੇ ਦੇਖੀਏ ਤਾਂ ਇਨਕਮ ਰਿਪਲੇਸਮੈਂਟ ਬੈਨੀਫਿਟਸ, ਨੌਨ ਅਰਨਰਡ ਬੈਨੀਫਿਟਸ, ਕੇਅਰ ਗਿਵਰ ਬੈਨੀਫਿਟਸ, ਹਾਊਸ ਕੀਪਿੰਗ ਬੈਨੀਫਿਟਸ, ਵਿਜ਼ਟਰ ਜਿਹੜੇ ਐਕਸਪੈਂਸਿਸ ਨੇ, ਲੋਸਟ ਐਜੂਕੇਸ਼ਨਲ ਐਕਸਪੈਂਸਿਸ ਨੇ, ਜਾਂ ਫਿਰ ਜਿਹੜੇ ਡੈਮੇਜ ਟੂ ਪਰਸਨਲ ਆਈਟਮਸ, ਡੈਥ ਐਂਡ ਫਿਊਨਰਲ ਐਕਸਪੈਂਸਿਸ, ਇਹ ਸ਼ਾਮਿਲ ਸਨ। ਮੈਡੀਕਲ ਬੈਨੀਫਿਟਸ, ਰੀਹੈਬਿਲਟੇਸ਼ਨ ਬੈਨੀਫਿਟ ਅਤੇ ਜਿਹੜੇ ਅਟੈਂਡੈਂਟ ਕੇਅਰ ਬੈਨੀਫਿਟਸ ਹੈ ਉਹ ਮੈਂਡੇਟਰੀ ਹੀ ਰਹਿਣਗੇ। 3 ਜਿਹੜੇ ਮੁੱਖ ਜਿਹੜੇ ਬੈਨੀਫਿਟਸ ਨੇ ਉਹ ਸਟਿਲ ਉਸੇ ਤਰ੍ਹਾਂ ਦੇ ਨਾਲ ਰਹਿਣਗੇ, ਲੇਕਿਨ ਜਿਹੜੇ ਬਾਕੀ 12 'ਚੋਂ 9 ਨੇ ਉਹ ਤੁਹਾਡੇ ਵਾਸਤੇ ਹੁਣ ਆਪਸ਼ਨਲ ਹੋਣਗੇ ਕਿ ਤੁਸੀਂ ਉਹ ਲੈਣੇ ਨੇ ਜਾਂ ਨਹੀਂ ਲੈਣੇ ਨੇ। ਇਸ ਤੋਂ ਪਹਿਲਾਂ ਜਦੋਂ ਕੋਈ ਐਕਸੀਡੈਂਟ ਦੇ ਵਿੱਚ ਜ਼ਖਮੀ ਹੋ ਜਾਂਦਾ ਸੀ ਵਿਅਕਤੀ ਅਤੇ ਉਹ ਕੰਮ ਕਰਨ ਦੇ ਯੋਗ ਨਹੀਂ ਸੀ ਅਤੇ ਉਹਨੂੰ $400 ਪਰ ਵੀਕ ਉਹਨੂੰ ਮਿਲਦਾ ਸੀ, ਪਰ ਹੁਣ ਇਹ ਆਪਸ਼ਨਲ, ਇਹ ਵੀ ਆਪਸ਼ਨਲ ਹੋ ਗਿਆ। ਸੋ ਐਕਸਪਰਟਸ ਜਿਹੜੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਫਰਕ ਸਿਰਫ ਤੁਹਾਨੂੰ ਤਕਰੀਬਨ 5% ਤੱਕ ਹੀ ਜਿਹੜਾ ਆਪਣੇ ਪ੍ਰੀਮੀਅਮ ਦੇ ਵਿੱਚ ਪਏਗਾ, ਲੇਕਿਨ ਨੰਬਰ ਆਫ ਬੈਨੀਫਿਟਸ ਜਿਹੜੇ ਨੇ ਉਹ ਜ਼ਿਆਦਾ ਖੁੱਸ ਸਕਦੇ ਨੇ ਕਿ ਤੁਸੀਂ ਉਹਨਾਂ ਤੋਂ ਵਾਂਝੇ ਜਿਹੜਾ ਉਹ ਰਹਿ ਸਕਦੇ ਹੋ। ਆਪਣੇ ਬ੍ਰੋਕਰ ਦੇ ਨਾਲ ਗੱਲ ਕਰਨੀ ਜਿਹੜੀ ਤੁਹਾਡੇ ਵਾਸਤੇ ਹੁਣ ਲਾਜ਼ਮੀ ਹੋਏਗੀ, ਕਿ ਕਿਹੜੇ ਕਿਹੜੇ ਬੈਨੀਫਿਟਸ ਆ ਜਿਹੜੇ ਤੁਸੀਂ ਛੱਡ ਸਕਦੇ ਹੋ ਅਤੇ ਕਿਹੜੇ ਕਿਹੜੇ ਬੈਨੀਫਿਟਸ ਆ ਉਹ ਲੈ ਸਕਦੇ ਹੋ। ਜੇ ਓਵਰਆਲ ਦੇਖੀਏ ਤਾਂ ਜਿਹੜਾ ਇੰਸ਼ੋਰੈਂਸ ਪ੍ਰੀਮੀਅਮਸ ਨੇ, ਜੇ ਖਾਸ ਕਰਕੇ ਬ੍ਰੈਂਪਟਨ ਦੇ ਕੁਝ ਖਾਸ ਜਿਹੜੇ ਏਰੀਆ ਕੋਡਸ ਨੇ, ਜਿਹੜੇ ਖਾਸ ਪੋਸਟਲ ਕੋਡਸ ਨੇ, ਉੱਥੇ ਤਾਂ ਅੱਤ ਦੀ ਮਹਿੰਗੀ ਜਿਹੜੀ ਇੰਸ਼ੋਰੈਂਸ ਹੈ ਹੁਣ ਵੀ ਹੋਈ ਹੋਈ ਹੈ। ਅਤੇ ਜੇ ਤੁਸੀਂ ਇਹ ਬੈਨੀਫਿਟਸ ਲੂਜ਼ ਕਰਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਜ਼ਿਆਦਾ, ਮੇ ਬੀ $300-$400 ਪਰ ਈਅਰ ਦਾ ਫਰਕ ਜਿਹੜਾ ਉਹ ਤੁਹਾਨੂੰ ਪਏਗਾ, ਕਿਉਂਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦੀ ਮਨੋਪਲੀ ਹੈ ਉਹ ਜ਼ਾਹਰ ਹੈ, ਉਹ ਕੋਈ ਗੁੱਝੀ ਨਹੀਂ ਹੈ। ਜੇ ਤੁਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਵੀ ਗੱਲ ਕਰਦੇ ਹੋ, ਪਹਿਲੀ ਗੱਲ ਤਾਂ ਈਮੇਲ 'ਤੇ ਆਂਸਰ ਹੀ ਨਹੀਂ ਕਰਦੇ। ਮੈਂ ਪਹਿਲਾਂ ਵੀ ਸ਼ਾਇਦ ਇਹ ਆਪਣੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਕਿ ਮੈਨੂੰ ਪ੍ਰੀਮੀਅਮ ਡਾਕਫੋਰਡ ਸਾਹਿਬ ਦੇ ਆਫਿਸ ਤੋਂ ਤਾਂ ਈਮੇਲ ਦਾ ਆਂਸਰ ਆ ਗਿਆ ਜੇ ਮੈਂ ਇੰਸ਼ੋਰੈਂਸ ਸੰਬੰਧੀ ਕੋਈ ਵੀ ਈਮੇਲ ਉਹਨਾਂ ਨੂੰ ਕੀਤੀ ਆ, ਲੇਕਿਨ ਸੰਬੰਧਿਤ ਜਿਹੜਾ ਡਿਪਾਰਟਮੈਂਟ ਹੈ, ਜਿਹੜਾ MPP ਹੈ, ਉਹਨਾਂ ਵੱਲੋਂ ਮੈਨੂੰ ਕੋਈ ਵੀ ਆਂਸਰ ਉਸਦਾ ਨਹੀਂ ਆਇਆ। ਪਰ ਜਿਹੜਾ ਆਂਸਰ ਮੈਨੂੰ ਆਇਆ ਉਹ ਵੀ ਇੱਕ ਤਰ੍ਹਾਂ ਨਾਲ ਸੰਕੇਤ ਹੀ ਦਿੱਤਾ ਗਿਆ ਕਿ ਕਿਹੜੀ ਔਰਗੇਨਾਈਜੇਸ਼ਨ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਤੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹ ਅੱਗੋਂ, ਜਦੋਂ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਆਹ ਇਸ ਤਰ੍ਹਾਂ ਕਿਉਂ ਹੁੰਦਾ, ਜੇ ਪ੍ਰਾਈਵੇਟ ਜਿਹੜੇ ਹਾਇਰ ਕਰਕੇ ਲੋਕ ਤੁਸੀਂ ਕਿਸੇ ਨੂੰ ਕਿਸੇ ਦੀ ਸਰਵੇਲੈਂਸ ਕਰਦੇ ਹੋ ਜਾਂ ਕਿਸੇ ਨੂੰ ਦੇਖਦੇ ਹੋ ਕਿ ਕੋਈ ਬੈਨੀਫਿਟਸ ਜਿਹੜਾ ਲੈ ਰਿਹਾ, ਜਿਹੜੇ ਆਹ ਬੈਨੀਫਿਟਸ ਹੁਣ ਆਪਸ਼ਨਲ ਨੇ, ਇਹ ਉਹ ਬੈਨੀਫਿਟਸ ਨੇ ਜਿਹੜੇ ਹੋ ਸਕਦਾ ਕਿ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਨੇ ਮਿਸਯੂਜ਼ ਵੀ ਇਸ ਨੂੰ ਬਹੁਤ ਕੀਤਾ ਹੋਵੇਗਾ, ਔਰ ਉਹਨੂੰ ਇਨਵੈਸਟੀਗੇਟ ਕਰਨ ਦੇ ਵਾਸਤੇ ਇੰਸ਼ੋਰੈਂਸ ਕੰਪਨੀਜ਼ ਦੇ ਵੱਲੋਂ ਪ੍ਰਾਈਵੇਟ ਲੋਕ ਹਾਇਰ ਕਰਕੇ ਉਹ ਸੜਕਾਂ 'ਤੇ ਬੈਠਦੇ ਨੇ, ਕਾਰਾਂ ਵਿੱਚ ਬੈਠਦੇ ਨੇ, ਫਿਰ ਉਹਨਾਂ ਨੂੰ ਦੇਖਦੇ ਨੇ ਕਿ ਉਹਨਾਂ ਦੀਆਂ ਐਕਟੀਵਿਟੀਜ਼ ਕੀ ਨੇ। ਅਤੇ ਜੇ ਉਹਨਾਂ ਨੂੰ ਇੰਨੇ ਮਾਇਆ ਦੇ ਕੇ, ਇੰਨੇ ਪੈਸੇ ਉਹਨਾਂ 'ਤੇ ਖਰਚ ਕਰਕੇ ਅਤੇ ਭਾਰ ਕਿਤੇ ਪੈ ਰਿਹਾ, ਜਿਹੜੇ ਬਾਕੀ ਜਿਹੜੇ ਇੰਸ਼ੋਰੈਂਸ ਹੋਲਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਉਹ, ਫਿਰ ਮੈਂ ਉੱਥੇ ਜੇ ਉਹਨਾਂ ਨੂੰ ਕੁਐਸਚਨ ਕੀਤਾ ਕਿ ਜਿਹੜੀ ਇੰਨੀ, ਕਿਉਂਕਿ ਉਹਨਾਂ ਦਾ ਮੈਨੂੰ ਆਂਸਰ ਸੀ ਕਿ ਬਹੁਤ ਸਾਰੇ ਜਿਹੜੀਆਂ ਚੋਰੀਆਂ ਹੋਈਆਂ, ਕਾਰਾਂ ਚੋਰੀ ਹੋਈਆਂ, ਜਿਹਦਾ ਖਮਿਆਜ਼ਾ ਜਿਹੜਾ ਹੈ ਉਹ ਸਾਰਿਆਂ ਨੂੰ ਹੀ ਭੁਗਤਣਾ ਪੈ ਰਿਹਾ। ਅਤੇ ਜਦੋਂ ਮੈਂ ਉਹ ਗੱਲ ਕੀਤੀ ਤਾਂ ਵੀ ਉਹ ਵੀ ਕਿਸੇ ਹੱਦ ਤੱਕ ਸਟੋਪ ਕੀਤਾ ਜਾ ਸਕਦਾ ਸੀ ਜੋ ਨਹੀਂ ਕੀਤਾ ਗਿਆ। ਜੇ ਅਸੀਂ ਬਾਰਡਰ 'ਤੇ ਹੋਰ ਬੜਾ ਕੁਝ ਸਕੈਨ ਕਰਦੇ ਹਾਂ, ਬੜੀ ਆਸਾਨੀ ਦੇ ਨਾਲ ਉਹਨਾਂ ਲੋਕਾਂ ਨੂੰ ਫੜ ਲੈਂਦੇ ਹਾਂ, ਅਤੇ ਫਿਰ ਜਿਹੜੇ ਕਾਰਾਂ ਚੋਰੀ ਕਰਨ ਵਾਲੇ ਜਦੋਂ ਕੰਟੇਨਰਸ ਭਰ ਭਰ ਕੇ ਬਾਹਰ ਗਏ ਤਾਂ ਉਹ ਸਕੈਨ ਕਿਉਂ ਨਹੀਂ ਹੋ ਸਕਿਆ? ਅਤੇ ਉਸ ਇਨਸਾਨ ਦਾ ਵੀ ਮੈਨੂੰ ਆਂਸਰ ਇਹੀ ਸੀ ਕਿ ਮੈਂ ਵੀ ਤੁਹਾਡੇ ਸ਼ੂਜ਼ ਦੇ ਵਿੱਚ ਹੀ ਹਾਂ, ਕਿਉਂਕਿ ਜਦੋਂ ਉਹ ਸਾਰੇ ਇੰਪਲੋਈਜ਼ ਬੈਠੇ ਨੇ, ਜੇ ਸੋ ਔਰਗੇਨਾਈਜੇਸ਼ਨ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜ਼ਰੂਰ ਤੁਸੀਂ ਆਪਣੇ ਬ੍ਰੋਕਰ ਦੇ ਨਾਲ, ਜਿੱਥੋਂ ਵੀ ਤੁਸੀਂ ਇੰਸ਼ੋਰੈਂਸ ਬਾਏ ਕਰਦੇ ਹੋ, ਜਿਨ੍ਹਾਂ ਦੇ ਥਰੂ ਕਰਦੇ ਹੋ ਆਟੋ ਇੰਸ਼ੋਰੈਂਸ, ਉਹਨਾਂ ਦੇ ਨਾਲ ਹੁਣ ਜਦੋਂ ਤੁਹਾਡੀ ਰੀਨਿਊਲ ਆਉਣੀ ਆ, ਡੈਫੀਨੇਟਲੀ ਉਹਨਾਂ ਦੇ ਨਾਲ ਗੱਲ ਕਰੋ ਕਿਹੜੇ ਬੈਨੀਫਿਟਸ ਆ ਜਿਹੜੇ ਲਏ ਜਾ ਸਕਦੇ ਆ, ਕਿਹੜੇ ਨਹੀਂ ਲਏ ਜਾ ਸਕਦੇ। ਪਲੱਸ ਜੋ ਇਸ ਇੰਡਸਟਰੀ ਦੇ ਵਿੱਚ ਹੋ ਰਿਹਾ ਉਹਦੇ ਲਈ ਵੀ ਥੋੜ੍ਹਾ ਜਿਹਾ ਸਾਨੂੰ ਚੁਕੰਨੇ ਹੋਣ ਦੀ ਜ਼ਰੂਰਤ ਹੈ। ਆਪਣੇ MPPs ਨੂੰ ਈਮੇਲਸ ਜਾਂ ਕਾਲ ਵਗੈਰਾ ਜ਼ਰੂਰ ਕਰਦੇ ਰਿਹਾ ਕਰੋ, ਕਦੀ ਨਾ ਕਦੀ ਤਾਂ ਮੇਰਾ ਖਿਆਲ ਹੈ ਕਿ ਜ਼ਰੂਰ ਉਹਨਾਂ ਦੇ ਕੰਨ 'ਤੇ ਇਹ ਗੱਲ ਸਰਕੇਗੀ ਇਹ ਗੱਲ, ਅਤੇ ਜ਼ਰੂਰ ਉਹਨਾਂ ਨੂੰ ਆਂਸਰ ਦੇਣ ਦੇ ਲਈ ਸ਼ਾਇਦ ਮਜਬੂਰ ਹੋਣਾ ਪਏਗਾ, ਕਿਉਂਕਿ ਜੋ ਕੁਝ ਪਿਛਲੇ ਸਾਲਾਂ ਦੇ ਵਿੱਚ ਜੋ ਸਾਡੇ ਨੂੰ ਲਾਰੇ ਲਾਏ ਗਏ, ਸਾਡੇ ਨਾਲ ਸਾਨੂੰ ਜੋ ਕੁਝ ਦਿਖਾਇਆ ਗਿਆ ਕਿ ਅਸੀਂ ਇਸ ਤਰ੍ਹਾਂ ਕਰਾਂਗੇ, ਲੇਕਿਨ ਜਦੋਂ ਤੋਂ ਮੈਂ ਕੈਨੇਡਾ ਆਇਆ ਉਦੋਂ ਤੋਂ ਇੰਸ਼ੋਰੈਂਸ ਦੀ ਗੱਲ ਹਮੇਸ਼ਾ ਹੀ ਹੁੰਦੀ ਹੈ, ਅਲੱਗ ਅਲੱਗ ਪਾਰਟੀਜ਼ ਦੇ ਵੱਲੋਂ ਹੁੰਦੀ ਹੈ ਕਿ ਇਹਨਾਂ ਦੇ ਪ੍ਰੀਮੀਅਮ ਜਿਹੜੇ ਅਸੀਂ ਘੱਟ ਕਰਾਵਾਂਗੇ, ਪਰ ਕਦੋਂ ਹੋਣੇ ਆ ਇਹ ਕਿਸੇ ਦੇ ਕੋਲ ਵੀ ਆਂਸਰ ਹਾਲੇ ਤੱਕ ਕਿਸੇ ਨੂੰ ਵੀ ਮੇਰਾ ਖਿਆਲ ਹੈ ਢੁਕਵਾਂ ਉਹ ਨਹੀਂ ਮਿਲਿਆ, ਅਤੇ ਨਾ ਹੀ ਕੋਈ ਜਿਹੜੀ ਪਾਰਟੀ ਹੈ ਉਹ ਕਰਵਾ ਸਕੀ ਹੈ। ਆਫਕੋਰਸ ਜਦੋਂ ਤੁਹਾਡੀ ਰੋਜ਼ੀ ਰੋਟੀ ਆ ਜੀ, ਉਹ ਕਈ ਵਾਰੀ ਜ਼ਰੀਆ ਕੋਈ ਬਣਿਆ ਹੁੰਦਾ ਨਾ ਕੋਈ ਮਹਿਕਮਾ, ਅਤੇ ਫਿਰ ਗੱਲ ਕਰਨੀ ਵੀ ਉਹਦੇ ਲਈ ਉਹਨਾਂ ਦੇ ਅਗੇਂਸਟ ਜਿਹੜਾ ਜਾਣਾ ਬੜਾ ਮੁਸ਼ਕਲ ਹੁੰਦਾ। ਸੋ ਸਾਡੇ ਇੱਥੇ ਚਾਹੇ ਉਹ ਮਿਊਂਸੀਪੈਲਿਟੀ ਆ ਜਾਂ ਫਿਰ ਸਾਡੀ ਪ੍ਰੋਵਿੰਸ਼ੀਅਲ ਜਿਹੜੀ ਸਰਕਾਰ ਹੈ ਜਾਂ ਫੈਡਰਲ ਵੀ ਹੈ, ਪਿਛਲੇ ਦਿਨੀ ਮੈਨੂੰ ਵੀ ਇੱਕ ਦੋ ਬੰਦਿਆਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਅਤੇ ਜੋ ਕੁਝ ਸਾਡੇ ਇੱਥੇ ਮੇਅਰਸ ਦੇ ਵੱਲੋਂ ਪਿਛਲੇ ਸਾਲਾਂ ਦੇ ਦੌਰਾਨ ਉਹ ਕਿਸੇ ਵੀ ਸਿਟੀ ਦੇ ਹੋ ਸਕਦੇ ਨੇ, ਮੈਂ ਇਕੱਲੇ ਬ੍ਰੈਂਪਟਨ ਜਾਂ ਮਿਸਾਗਰ ਦੀ ਗੱਲ ਨਹੀਂ ਕਰਦਾ, ਕਿਉਂਕਿ ਉਹ ਗੱਲਾਂ ਬਾਤਾਂ ਦੇ ਵਿੱਚ ਮੈਨੂੰ ਬੜਾ ਕੁਝ ਮੈਂ ਸਮਝਿਆ ਉਹਦੇ ਵਿੱਚ ਕਿ ਕਿਵੇਂ ਕਿਸ ਤਰ੍ਹਾਂ ਜਿਹੜੀ ਜ਼ੋਨਿੰਗ ਹੈ ਉਹ ਚੇਂਜ ਹੁੰਦੀ ਹੈ, ਕਿਵੇਂ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਬਾਹਰ ਜਾ ਕੇ ਛੁੱਟੀਆਂ ਮਨਾਉਣ ਦੇ ਜਿਹੜੇ ਜਗ੍ਹਾਵਾਂ ਨੇ ਉਹਨਾਂ ਨੂੰ ਕਿਵੇਂ ਰੈਨੋਵੇਟ ਕੀਤਾ ਜਾਂਦਾ, ਅਤੇ ਕਿਵੇਂ ਕਿਵੇਂ ਦੇ ਤੁਹਾਡੇ ਕੋਲ ਜਿਹੜੀ ਆ ਉਹ ਮਾਇਆ ਉਹ ਪਹੁੰਚਦੀ ਹੈ। ਸੋ ਹੁਣ ਸਾਨੂੰ ਮੇਰਾ ਖਿਆਲ ਹੈ ਕਿ ਜਾਗਣ ਦੀ ਲੋੜ ਹੈ ਜ਼ਰੂਰ ਇੱਥੇ, ਕਿ ਆਪਣੇ ਸ਼ਹਿਰ ਨੂੰ ਆਪਣੇ ਇਸ ਪ੍ਰੋਵਿੰਸ ਨੂੰ ਚੰਗਾ ਬਣਾਉਣਾ, ਅਤੇ ਉਹ ਵੋਟਰਸ ਨਹੀਂ ਉਹ ਜਿਹੜੇ ਰੈਜੀਡੈਂਟਸ ਨੇ ਉਹਨਾਂ ਨੇ ਬਣਾਉਣਾ, ਉਹਨਾਂ ਨੇ ਫੈਸਲਾ ਉਹ ਜਿਹੜਾ ਕਰਨਾ। ਸੋ ਹੁਣ ਜਿਹੜੀਆਂ ਵੀ ਇਲੈਕਸ਼ਨਸ ਅੱਗੋਂ ਆਉਂਦੀਆਂ ਨੇ, ਸੋ ਥੋੜ੍ਹਾ ਜਿਹਾ ਮੇਰਾ ਖਿਆਲ ਹੈ ਕਿ ਜਾ ਕੇ ਸਾਨੂੰ ਗੱਲ ਕਰਨ ਦੀ ਵੀ ਜ਼ਰੂਰਤ ਹੈ, ਅਤੇ ਨਾਲ ਦੀ ਨਾਲ ਪਹਿਲੀ ਗੱਲ ਹੈ ਕਿ ਜਿਹੜਾ ਵੋਟ ਪਾਉਣ ਵਾਸਤੇ ਨਿਕਲਣ ਦੀ ਵੀ ਜ਼ਰੂਰਤ ਹੈ, ਘਰਾਂ ਦੇ ਅੰਦਰ ਬੈਠ ਕੇ ਜਾਂ ਅਸੀਂ ਟੀ ਵੀ ਮੂਹਰੇ ਬੈਠ ਕੇ ਜਾਂ ਫੋਨਾਂ 'ਤੇ ਗੱਲਾਂ ਬਾਤਾਂ ਕਰਨ ਦੀ ਬਜਾਏ ਅਸੀਂ ਉਸ ਸਿਸਟਮ ਨੂੰ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨੂੰ ਕਿਸ ਤਰ੍ਹਾਂ ਬਦਲਿਆ ਜਾ ਸਕਦਾ, ਉਹਦੇ ਲਈ ਵੀ ਮੇਰਾ ਖਿਆਲ ਸਾਨੂੰ ਹੁਣ ਜਾਗਣ ਦੀ ਬਹੁਤ ਜ਼ਰੂਰਤ ਹੈ। ਫਾਸਟ ਫਾਈਡ ਪੀਜ਼ਾ ਦੇ ਵੱਲੋਂ ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਜਿਹੜੀ ਆ ਉਹ ਮਿਲਦੀ ਹੈ। 905-595-55 ਟੈਲੀਫੋਨ ਨੰਬਰ ਹੈ, 905-500-9555 'ਤੇ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। 205 ਕੁਈਨ ਸਟੀਟ ਈਸਟ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਬਹੁਤ ਕਮਾਲ ਦਾ ਪੀਜ਼ਾ ਅਤੇ ਹੋਰ ਬਹੁਤ ਸਾਰੇ ਜਿਹੜੇ ਸਨੈਕਸ ਹੈ ਤੁਹਾਨੂੰ ਇੰਜੋਏ ਕਰਨ ਦਾ ਮੌਕਾ ਉੱਥੇ ਮਿਲ ਸਕਦਾ ਹੈ। ਫਾਸਟ ਫਾਈਡ ਪੀਜ਼ਾ, 905-500-9555 ਉਹਨਾਂ ਦਾ ਟੈਲੀਫੋਨ ਨੰਬਰ ਹੈ। ਆਪਟੀਕਲ ਵਨ, 905-455-0752 'ਤੇ ਗੱਲ ਹੋ ਸਕਦੀ ਹੈ। ਪੰਜਾਬੀ ਬਾਏ ਨੇਚਰ, 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ, 905-600-78-1200 'ਤੇ ਗੱਲ ਕੀਤੀ ਜਾ ਸਕਦੀ ਹੈ। ਅਪਲਾਇੰਸਿਸ ਖਰੀਦਣੇ ਨੇ ਤਾਂ ਬੜੀ ਕਮਾਲ ਦੀ ਜਿਹੜੀ ਲੋਕੇਸ਼ਨ ਹੈ ਅਸੀਂ ਤੁਹਾਡੇ ਨਾਲ ਹਮੇਸ਼ਾ ਹੀ ਸਾਂਝੀ ਕਰਦੇ ਹਾਂ, ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦੀ, 2915 ਅਰਜੈਂਟੀਆ ਰੋਡ, ਯੂਨਿਟ 2, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-805-3000-9080-5-3000 'ਤੇ ਗੱਲਬਾਤ ਕਰਕੇ ਡਰੀਮ ਹੋਮ ਅਪਲਾਇੰਸਿਸ ਵਾਲਿਆਂ ਦੇ ਨਾਲ ਅਗਰ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਜਿਹੜਾ ਡਰੀਮ ਹੋਮ ਅਪਲਾਇੰਸਿਸ ਦੇ ਵੱਲੋਂ ਦੇ ਦਿੱਤਾ ਜਾਣਾ। 905-805-3000 'ਤੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਰ ਤੁਹਾਡੇ ਪਾਸ ਕੋਈ ਇੰਡਸਟਰੀਅਲ ਪ੍ਰੋਪਰਟੀ ਬ੍ਰੈਂਪਟਨ ਦੇ ਵਿੱਚ ਜਾਂ ਬੋਲਟਨ ਦੇ ਵਿੱਚ ਹੈ ਔਰ ਤੁਸੀਂ ਉਸ ਨੂੰ ਵੇਚਣਾ ਚਾਹੁੰਦੇ ਹੋ, ਦੋ ਪ੍ਰੋਪਰਟੀ ਦੀ ਸਾਨੂੰ ਇਸ ਵੇਲੇ ਜ਼ਰੂਰਤ ਹੈ। ਕੁਆਲੀਫਾਈਡ ਬਾਇਰ ਸਾਡੇ ਕੋਲ ਇਸ ਵੇਲੇ ਮੌਜੂਦ ਨੇ। ਇੱਕ ਹੈ ਜੀ ਤਕਰੀਬਨ 6000 ਸਕੁਆਇਰ ਫੀਟ ਦੇ ਕਰੀਬ ਜੇ ਬਿਲਡਿੰਗ ਕੋਈ ਹੈ, ਪਲੱਸ ਉਹਦੇ 'ਚ 5 ਤੋਂ 6 ਜਿਹੜੇ ਜੇ ਟ੍ਰੇਲਰਸ ਦੀ ਗੱਲ ਕਰਾਂ ਕਿ ਟ੍ਰੇਲਰ ਰਿਪੇਅਰ ਵਾਸਤੇ ਉਹਨਾਂ ਨੇ ਜਿਹੜੀ ਸ਼ੋਪ ਹੈ ਬਾਏ ਕਰਨੀ ਹੈ, ਉਹਦੇ ਵਾਸਤੇ ਪਾਰਕਿੰਗ ਸਪੇਸ ਹੈ ਪਲੱਸ ਤਕਰੀਬਨ 6000 ਸਕੁਆਇਰ ਫੀਟ ਦੇ ਨੇੜੇ ਜਾਂ ਪਲੱਸ ਮਾਈਨਸ ਹੋ ਸਕਦਾ ਜੀ। ਤੁਹਾਡੇ ਪਾਸ ਕੋਈ ਬਿਲਡਿੰਗ ਹੈ ਤੁਸੀਂ ਵੇਚਣਾ ਚਾਹੁੰਦੇ ਹੋ, ਇਸ ਲਈ 416-669-1379 'ਤੇ ਸੰਪਰਕ ਕਰ ਲਿਓ ਔਰ ਇੱਕ 4000 ਸਕੁਆਇਰ ਫੀਟ ਦੇ ਕਰੀਬ ਉਹਦੇ 'ਚ ਰਿਕੁਆਇਰਮੈਂਟ ਇੱਕ ਡਰਾਈਵ ਇਨ ਡੋਰ ਦੀ ਹੈ, ਉਹ ਵੀ ਤੁਹਾਡੇ ਪਾਸ ਅਗਰ ਤੁਸੀਂ ਉਹ ਵੇਚਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ, 416-669-1379। ਅਤੇ ਲੀਜ਼ ਵਾਸਤੇ ਜੇ ਤੁਹਾਡੇ ਪਾਸ ਕੋਈ ਬਿਲਡਿੰਗ ਜਿਹਦੇ ਵਿੱਚ ਤਕਰੀਬਨ 20+ ਟਰੱਕ ਟ੍ਰੇਲਰ ਦੀ ਪਾਰਕਿੰਗ ਹੋਵੇ ਪਲੱਸ 4000 ਸਕੁਆਇਰ ਫੀਟ ਦੇ ਕਰੀਬ M2 ਜ਼ੋਨਿੰਗ ਦੇ

0: ਬਾਅਦ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ. ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ. ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ. ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ. ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ.
3: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA.
4: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋਂ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ.
5: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ. ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ. ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com. ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ. ਆਹੋ
6: visitor to Canada, out of province coverage buy karna chahunde ho, ya apne parents ya grandparents liye super visa insurance the best rates, best plans at the best option bare, ya phir 40-45% da discount lena chahunde ho, ta hune contact karo 6474-0082, 647-400-6862.
7: garnishment, power of sale notice, bank walon paise di mang, hune hi sanu call karo. ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ. ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ. ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100. ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ. 416-502-3100.

ਸਕਦੇ ਹਾਂ ਜੀ। ਅਦਰਵਾਈਜ਼ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਫਿਰ 416-669-1339 ਟੈਲੀਫੋਨ ਨੰਬਰ ਹੁੰਦਾ ਹੈ, 416-669-1379 ਇਸੇ ਨੰਬਰ 'ਤੇ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੋਵੇ, ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਇਸੇ ਨੰਬਰ 'ਤੇ ਡਾਇਲ ਕਰਕੇ ਤੁਸੀਂ ਲੈ ਸਕਦੇ ਹੁੰਦੇ ਹੋ, 416-669-1379। ਕੋਈ ਟੈਕਸਟ ਵਗੈਰਾ ਤੁਸੀਂ ਕੋਈ ਜਾਣਕਾਰੀ ਤੁਹਾਡੇ ਪਾਸ ਭੇਜਣੀ ਹੋਵੇ ਤਾਂ ਵੀ ਇਸੇ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, 416-669-1379। ਨਹੀਂ ਤਾਂ ਫਿਰ ਤੁਸੀਂ ਜ਼ਰੂਰ ਸਟੂਡੀਓ ਕਾਲ ਕਰ ਲੈਣੀ ਹੈ ਜੀ, 416-233-7368 ਜਾਂ 8297। ਆਪਾਂ ਜੁੜ ਚੁੱਕੇ ਹਾਂ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਸਾਡੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਸਾਨੂੰ ਫਾਸਟ ਫਾਇਰਡ ਪੀਜ਼ਾ ਦੇ ਵੱਲੋਂ ਮਿਲਦੀ ਹੈ। 205 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਲੋਕੇਟਡ ਨੇ, 905-595-55 ਟੈਲੀਫੋਨ ਨੰਬਰ ਹੈ, 9055-00-9555 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਪਟੀਕਲ ਵਨ 905-455-0752, ਪੰਜਾਬੀ ਵਨ ਨੇਚਰ 416-937-2201, 416-937-2067-61 'ਤੇ ਪੰਜਾਬੀ ਬਾਈ ਨੇਚਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਏਅਰਪੋਰਟ ਨੇਸਾ 905-791-4900 ਟੈਲੀਫੋਨ ਨੰਬਰ ਹੈ। ਟਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਕਿੰਗ ਟੋਇੰਗ 416-677-22 ਬਾਈ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਡਰੀਮ ਹੋਮ ਅਪਲਾਈਸਿਸ 905-805-3000 ਟੈਲੀਫੋਨ ਨੰਬਰ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲ ਤੋਂ ਗੁਰਪ੍ਰੀਤ ਢੱਡਾ ਜੀ, 416-747-6800 'ਤੇ ਗੱਲ ਕਰ ਸਕਦੇ ਹੋ। ਗਿੱਲ ਸਵੀਟ ਫੈਕਟਰੀ ਟੋਟਲ 6 ਲੋਕੇਸ਼ਨਸ ਨੇ ਕੈਨੇਡਾ ਭਰ ਦੇ ਵਿੱਚ, 4 ਸਾਡੇ ਇੱਥੇ ਜੀ ਟੀ ਐੱਚ ਨੇ। ਹੈੱਡ ਆਫਿਸ ਕਾਲ ਕੀਤੀ ਜਾ ਸਕਦੀ ਹੈ, 905-799-2616 ਟੈਲੀਫੋਨ ਨੰਬਰ ਹੈ। ਗਿੱਲਸ ਸਵੀਟ ਫੈਕਟਰੀ 9057992616 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਗਿੱਲ ਸਵੀਟ ਫੈਕਟਰੀ 'ਤੇ।

0: ਤੇ ਦੋਸਤੋ ਜੇਕਰ ਪੱਗ ਬੰਨਣੀ ਸਿੱਖਣੀ ਹੈ ਤੇ ਫਿਰ ਨਾਜਰ ਸੰਧੂ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਲਿਓ। 647-981-1000 ਟੈਲੀਫੋਨ ਨੰਬਰ ਹੈ, 6479811000 ਤੇ ਨਾਜਰ ਸਿੰਘ ਜੀ ਸੰਧੂ ਤੇ ਉਹਨਾਂ ਦੀ ਟੀਮ ਹਾਜ਼ਰ ਹੁੰ ਰਹਿੰਦੇ ਆ ਜੀ ਹਫ਼ਤੇ 'ਚ ਦੋ ਦਿਨ, ਸੈਚਰਡੇ ਐਂਡ ਸੰਡੇ ਨੂੰ। ਅਲੱਗ ਅਲੱਗ ਦੋ ਗੁਰਦੁਆਰਾ ਸਾਹਿਬਾਨਾਂ ਤੋਂ ਇਹ ਸੇਵਾਵਾਂ ਦਿੰਦੇ ਨੇ ਨਾਜਰ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ। ਸੈਚਰਡੇ ਨੂੰ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਡਿਕਸੀ ਐਂਡ ਪੀਟਰ ਰੋਬਰਟਸਨ ਦੇ ਇੰਟਰਸੈਕਸ਼ਨ ਦੇ ਉੱਪਰ ਸਥਿਤ ਹੈ, ਉੱਥੇ ਹੁੰਦੇ ਨੇ ਉਹਨਾਂ ਦੀ ਟੀਮ। ਅਤੇ ਅੱਜ ਦੇ ਦਿਨ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਜਿਹੜਾ ਗੋਰ ਰੋਡ ਐਵਨੀਜ਼ਰ ਐਂਡ ਗੋਰ ਰੋਡ ਦੇ ਕੋਰਨਰ ਦੇ ਵਿੱਚ ਹੈ, ਉੱਥੇ ਤੁਹਾਨੂੰ ਮਿਲ ਜਾਂਦੇ ਨੇ। ਸੋ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਲੈਣੀ ਆ। 6479811000 ਟੈਲੀਫੋਨ ਨੰਬਰ ਹੈ। ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਸੇਵਾ ਦੇ ਵਿੱਚ ਉਹ ਹਮੇਸ਼ਾ ਹੀ ਯੋਗਦਾਨ ਦਿੰਦੇ ਆ ਰਹੇ ਨੇ ਜੀ। ਸੋ ਬੜੀ ਹਿੰਮਤ ਹੈ ਉਹਨਾਂ ਦੀ, ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਬੜੀ ਦਲੇਰੀ ਹੈ ਔਰ ਟਾਈਮ ਕੱਢਣਾ ਆਪਣੇ ਪਰਿਵਾਰਕ ਟਾਈਮ ਦੇ ਵਿੱਚੋਂ ਕੱਢ ਕੇ ਜਿਹੜਾ ਸੇਵਾ ਦੇ ਵਿੱਚ ਲਾਉਣਾ, ਇਹ ਕੋਈ ਕੋਈ ਅਜਿਹੀ ਜਿਹੜੀ ਸੇਵਾ ਜੀ ਉਹ ਨਿਭਾ ਸਕਦਾ ਅਤੇ ਨਾਜਰ ਸਿੰਘ ਸੰਧੂ ਹੋਰੀ ਉਹਨਾਂ ਦੀ ਟੀਮ ਸਾਰੀ ਦੀ ਸਾਰੀ ਪਿਛਲੇ ਕੁਝ ਸਾਲਾਂ ਤੋਂ ਨਿਭਾ ਰਹੇ ਨੇ। ਅਤੇ ਜ਼ਰੂਰ ਤੁਸੀਂ ਚੰਗੀ ਪੱਗ ਬੰਨਣੀ ਹੈ ਜੇ ਹੁਣ ਦਸਤਾਰ ਦਾ ਗੀਤ ਚੱਲਦਾ ਸੀ ਤਾਂ ਮੈਂ ਸੋਚਿਆ ਕਿ ਕਿਉਂ ਨਹੀਂ ਕਿ ਇਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜੇ ਦਸਤਾਰ ਸਜਾਉਂਦੇ ਹੋ, ਜੋ ਇੱਕ ਕਿਰਦਾਰ ਇੱਕ ਸਰਦਾਰ ਦਾ, ਇੱਕ ਦਸਤਾਰਧਾਰੀ ਸਰਦਾਰ ਦਾ ਜਿਹੜਾ ਹੁੰਦਾ ਨਾ, ਅਸੀਂ ਉਹ ਵੀ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕਰੀਏ। ਅਸੀਂ ਹੁਣ ਇੱਥੇ ਕੈਨੇਡਾ ਦੇ ਵਿੱਚ ਕਿੰਨੀ ਵਾਰੀ ਅਜਿਹਾ ਦੇਖਦੇ ਹਾਂ ਕਿ ਇੱਕ ਦਸਤਾਰਧਾਰੀ ਬੰਦਾ ਜਦੋਂ ਕੋਈ ਉਹੋ ਜਿਹੀ ਕੁਝ ਹੀ ਹਰਕਤ, ਕੋਈ ਮਾੜੀ ਹਰਕਤ, ਕੋਈ ਅਜਿਹਾ ਕਾਰਾ ਕਰਦਾ ਅਤੇ ਉੱਥੇ ਫਿਰ ਸਾਰੀ ਕਮਿਊਨਿਟੀ ਦਾ ਜਿਹੜਾ ਸਿਰ ਝੁਕਦਾ, ਜਿਹੜਾ ਉਹ ਸ਼ਰਮ ਨਾਲ ਝੁਕਦਾ ਜੀ। ਅਤੇ ਜੇ ਤੁਸੀਂ ਵਾਕਿਆ ਹਰੀ ਸਿੰਘ ਨਲੂਏ ਦਾ ਕਿਰਦਾਰ ਆਪਣਾ ਬਣਾ ਕੇ ਰੱਖਣਾ ਅਤੇ ਦਸਤਾਰ ਸਜਾਈ ਹੈ, ਜੇ ਟੌਹਰ ਹੈ ਤਾਂ ਉਸ ਟੌਹਰ ਨੂੰ ਬਰਕਰਾਰ ਵੀ ਰੱਖਣਾ ਸਾਡਾ ਇੱਕ ਇਖਲਾਕੀ ਜਿਹੜਾ ਫਰਜ਼ ਹੈ ਜੀ। ਉਹ ਅਸੀਂ ਉਹਨੂੰ ਇਹ ਦੇਖੀਏ ਕਿ ਜੇ ਸਾਡੇ ਸਿਰ 'ਤੇ ਦਸਤਾਰ ਸਜੀ ਹੈ ਤਾਂ ਸਾਡਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ, ਅਤੇ ਅਸੀਂ ਉਹੋ ਜਿਹੇ ਜ਼ਰੂਰ ਨਿਭਣ ਦੀ, ਉਹੋ ਜਿਹੇ ਜ਼ਰੂਰ ਹੋਣ ਦੀ ਕੋਸ਼ਿਸ਼ ਕਰੀਏ ਤਾਂ ਕਿ ਕਿਸੇ ਵੀ ਦਸਤਾਰਧਾਰੀ ਉਸ ਇਨਸਾਨ 'ਤੇ ਕਿਸੇ ਦੀ ਉਂਗਲ ਨਾ ਉੱਠ ਸਕੇ। ਜੇ ਅਸੀਂ ਕੋਈ ਇੱਦਾਂ ਦੇ ਮਾੜੇ ਕੰਮ ਕਰਦੇ ਹਾਂ ਤਾਂ ਫਿਰ ਮੇਰਾ ਖਿਆਲ ਹੈ ਕਿ ਸਾਨੂੰ ਉਹ ਦਸਤਾਰ ਸਜਾਉਣ ਦਾ ਹੱਕ ਵੀ ਨਹੀਂ ਹੈ। ਫਿਰ ਅਸੀਂ, ਮੇਰਾ ਖਿਆਲ ਹੈ ਕਿ ਲਾ ਹੀ ਦੇਈਏ ਤਾਂ ਚੰਗੀ ਗੱਲ ਹੈ, ਅਤੇ ਜੇ ਅਸੀਂ ਸਜਾਈ ਹੋਈ ਹੈ ਤਾਂ ਫਿਰ ਉਹੋ ਜਿਹੇ ਗੁਣਾਂ ਦੇ ਧਾਰਨੀ ਵੀ ਸਾਨੂੰ ਬਣਨ ਦੀ ਜ਼ਰੂਰਤ ਹੈ। ਵੰਸ ਅਗੇਨ, ਅਗਰ ਤੁਸੀਂ ਦਸਤਾਰ ਬੰਨਣੀ ਸਿੱਖਣੀ ਹੈ ਤਾਂ ਫਿਰ ਨਾਜਰ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਲਿਓ। 6479811000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਜੁੜੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਸੋ ਮੇਰਾ ਆਪਣਾ ਨਜ਼ਰੀਆ, ਤੁਹਾਡਾ ਨਜ਼ਰੀਆ ਅਲੱਗ ਅਲੱਗ ਹੋ ਸਕਦਾ, ਤੁਸੀਂ ਵੀ ਕੋਈ ਆਪਣੀ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਫਿਰ ਟੈਲੀਫੋਨ ਨੰਬਰਸ ਹੁੰਦੇ ਨੇ 416-233-7378 ਜਾਂ 8297 4162-33-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਫਿਰ ਟੈਲੀਫੋਨ ਨੰਬਰ ਹੁੰਦਾ ਜੀ 416-669-1379 4166691379 'ਤੇ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੈ ਤਾਂ ਫਿਰ ਕੀਤੀ ਜਾ ਸਕਦੀ ਹੁੰਦੀ ਹੈ। ਰੀਅਲ ਸਟੇਟ ਸੰਬੰਧੀ ਜਾਂ ਫਿਰ ਪ੍ਰੋਗਰਾਮ ਦੇ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੋਵੇ, ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਫਿਰ ਡੈਫੀਨੇਟਲੀ ਜਿਹੜੀ ਕਾਲ ਹੈ ਤੁਸੀਂ ਕਰ ਸਕਦੇ ਹੋ। ਅਤੇ ਸੁਖਵਿੰਦਰ ਸਿੰਘ ਬੈਂਸ ਜੁੜੇ ਨੇ ਜੀ ਆਪਣੇ ਨਾਲ, ਔਨ ਏਅਰ ਜੁੜੇ ਨੇ। ਬੈਂਸ ਸਾਹਿਬ, ਨਿੱਘੀ ਜੀ ਆਏ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਮਨਜੀਤ ਸਿੰਘ?
0: ਚੜ੍ਹਦੀ ਗੱਲ ਆ ਜੀ, ਤੁਸੀਂ ਸੁਣਾਓ।
1: ਬਸ ਬਹੁਤ ਵਧੀਆ, ਮੈਂ ਤੁਹਾਡੀ ਗੱਲਬਾਤ ਸੁਣਦਾ ਆਉਂਦਾ ਸੀਗਾ, ਮੈਂ ਹਰ ਕਿਸੇ ਨੂੰ ਟਰੱਕ ਰੋਕਿਆ ਪਾਸੇ ਤੇ, ਮੈਂ ਕਿਹਾ ਗੱਲਬਾਤ ਕਰ ਲਈਏ।
0: ਜ਼ਰੂਰ,
1: ਆਪਾਂ ਵੋਟਾਂ ਦੀ ਗੱਲ ਕਰਦੇ ਸੀ, ਵੋਟਾਂ ਪਾਉਣੀਆਂ ਚਾਹੀਦੀਆਂ, ਬਿਲਕੁਲ ਪਾਉਣੀਆਂ ਚਾਹੀਦੀਆਂ, ਕੋਈ ਮਾੜੀ ਗੱਲ ਨਹੀਂ। ਇਹਦੇ ਨਾਲ ਆਪਾਂ ਗਵਰਨਮੈਂਟ ਚੂਜ਼ ਕਰਦੇ ਹਾਂ, ਰਾਈਟ
0: ਜੀ।
1: ਪਰ ਆਪਾਂ ਜਦੋਂ ਪਿਛਲੀ ਵਾਰ ਵੋਟਾਂ ਪਾਈਆਂ, ਆਪਾਂ ਬੜੇ ਧਿਆਨ ਨਾਲ ਪਾਈਆਂ ਕਿ ਆਪਾਂ ਨੂੰ ਬੰਦੇ ਬੜੇ ਵਧੀਆ ਲੱਭੇ ਆਏ, ਆਪਾਂ ਉਹਨਾਂ ਨੂੰ ਵੋਟਾਂ ਪਾਤੀਆਂ। ਮਗਰ ਜਦੋਂ ਹੋਸਪਿਟਲ ਬਣਿਆ, ਪਹਿਲਾ ਫਲੋਰ ਪਤਾ ਨੀ ਬਣਿਆ ਖਰੇ ਨਹੀਂ ਬਣਿਆ, ਉਹ ਵਿੱਚੇ ਰਹਿ ਗਏ ਉਹਦੇ, ਉਹ ਮੁੜ ਕੇ ਨਿਕਲੇ ਹੀ ਨੀ ਉੱਥੋਂ
0: ਜੀ।
1: ਤੇ ਇਹਦਾ ਕੋਈ ਇਹੋ ਜਿਹਾ ਟੀਚਾ ਹੋਣਾ ਚਾਹੀਦਾ ਕਿ ਜਾਂ ਤਾਂ ਲਿਖ ਕੇ ਦੇਣ ਵੀ ਅਸੀਂ ਆਹ ਕੰਮ ਕਰਾਂਗੇ ਜਾਵਾਂਗੇ, ਤੇ ਜੇ ਨਹੀਂ ਕਰਦੇ 5 ਸਾਲਾਂ ਵਾਸਤੇ ਤੁਸੀਂ ਪੁੱਛ ਸਕਦੇ ਭਾਈ ਹੈ ਤਾਂ ਤੁਸੀਂ ਕਿਹਾ ਸੀ ਇਹ ਕੰਮ ਕਿੱਥੇ ਗਏ।
0: ਜੀ
1: ਬਾਕੀ ਕੁਛ ਉਹਨਾਂ ਨੇ ਵੀ ਵੋਟਾਂ ਪਾਈਆਂ ਜਿਹਨਾਂ ਨੇ 30 million ਦੀ ਲੈ ਕੇ 75 million ਦੀ ਵੇਚਦੀ 50 million ਵਿੱਚੋਂ ਪ੍ਰੋਫਿਟ ਵੀ ਕੱਢ ਲਿਆ
0: ਜੀ
1: ਉਹੋ ਜਿਹਾ ਵੀ ਸੀਗੇ
0: ਜੀ
1: ਉਹਨਾਂ ਲਈ ਵਾਕਿਆ ਹੀ ਇਹ ਜਿਹੜੇ ਸਿਟੀ ਵਾਲੇ ਬੜੇ ਵਧੀਆ ਆ ਔਰ ਕੌਂਸਲਰ ਬੜੇ ਵਧੀਆ ਐਮ ਪੀ ਬੜੇ ਵਧੀਆ ਸਾਰੇ
0: ਮੈਂ ਨਾ ਪਿਛਲੇ ਦਿਨ ਕਿਸੇ ਨਾਲ ਗੱਲ ਕਰਦਾ ਸੀਗਾ ਤੇ ਉਹ ਕਹਿੰਦੇ ਕਿ ਜਿਹੜੇ ਕੰਟਰੈਕਟ ਮਿਲਦੇ ਨੇ ਜਿਹੜਾ ਲਾ ਲਓ ਕਿ ਗ੍ਰੈਵਲ ਵਾਲੇ ਨੇ ਜਾਂ ਕੋਈ ਵੀ ਸਿਟੀ ਜਿਹੜੀ ਕੰਟਰੈਕਟ ਦਿੰਦੀ ਹੈ ਤੇ ਉਹ ਬੰਦਾ ਕਹਿੰਦਾ ਕਿ ਸਾਨੂੰ ਉਹਨਾਂ ਦੇ ਨਾਲ ਇਸ ਤਰ੍ਹਾਂ ਨਿਭਣਾ ਪੈਂਦਾ ਵੀ ਚਾਹੇ ਤੁਹਾਡਾ ਕੋਈ ਵਕੇਸ਼ਨ ਵਾਲੀ ਜਗ੍ਹਾ ਤੁਹਾਡੀ ਨਾ ਉਹਨੂੰ ਰੈਨੋਵੇਟ ਵੀ ਕਰਨਾ ਤੇ ਕਹਿੰਦੇ ਉੱਥੇ ਨੋ ਨੇਮ ਟਰੱਕ ਜਾਣੇ ਚਾਹੀਦੇ ਆ ਤੇ ਉਹ ਰੈਨੋਵੇਟ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਜਿਵੇਂ ਲੋਕੀ ਗੱਲ ਕਰਦੇ ਆ ਨਾ ਕਿ ਡਿਜੀਟਲ ਕਰੰਸੀ ਆ ਜਾਣੀ ਆ ਤੇ ਕੈਸ਼ ਖਤਮ ਹੋ ਜਾਣੀ ਉਹ ਕਹਿੰਦੇ ਕੈਸ਼ ਖਤਮ ਹੋ ਹੀ ਨਹੀਂ ਸਕਦਾ ਕਹਿੰਦੇ ਜਿਹੜੇ ਪੋਲੀਟੀਸ਼ੀਅਨਸ ਨੇ ਇਹਨਾਂ ਨੂੰ ਲਿਫਾਫੇ ਫਿਰ ਕਿੱਥੋਂ ਆਉਣੇ ਆ ਸੋ ਮੈਂ ਸੁਣ ਕੇ ਹੈਰਾਨ ਸੀ ਕਿ ਵਾਕਈ ਇੱਦਾਂ ਦਾ ਕੁਛ ਜਿਹੜਾ ਉਹ ਚੱਲ ਰਿਹਾ ਚਾਹੇ ਉਹ ਸਿਟੀ ਆ ਚਾਹੇ ਉਹ ਪ੍ਰੋਵਿੰਸ ਆ ਕਿਤੇ ਵੀ ਆ ਕੋਈ ਵੀ ਆ ਅਤੇ ਹੁਣ ਜਿਹੜੀ ਤੁਸੀਂ ਹੋਸਪਿਟਲ ਦੀ ਗੱਲ ਕੀਤੀ ਆ ਜੇ ਦੋਸਤੋ ਤੁਸੀਂ ਆਪਣਾ ਜਿਹੜਾ ਬਿੱਲ ਤੁਹਾਡਾ ਆ ਨਾ ਹੁਣ ਜਿਹੜਾ ਪ੍ਰੋਪਰਟੀ ਟੈਕਸਿਸ ਦਾ ਉਹਦੇ ਵਿੱਚ ਜਿਹੜਾ ਉਹ ਫਲਾਇਰ ਪਾਏ ਹੁੰਦੇ ਨੇ ਇਨਫੋਰਮੇਸ਼ਨ ਜਿਹੜੀ ਸਿਟੀ ਨੇ ਦਿੱਤੀ ਹੁੰਦੀ ਆ ਉਹਦੇ 'ਚ ਉਹਨਾਂ ਨੇ ਕਲੀਅਰਲੀ ਲਿਖਿਆ ਕਿ ਤੁਹਾਡਾ ਬਿੱਲ ਜਿਹੜਾ ਉਹ $73 ਸਿਰਫ ਹੋਸਪਿਟਲ ਦਾ ਕਰਕੇ ਪਰ ਹਾਊਸ ਹੋਲਡ ਜਿਹੜਾ ਉਹ ਵਧਿਆ ਜਦਕਿ ਜੇ ਤੁਸੀਂ ਓਵਰਆਲ ਦੇਖੋਗੇ ਤਾਂ ਉਹ ਤਕਰੀਬਨ $400 to $500 ਦਾ ਫਰਕ ਤੁਹਾਨੂੰ ਦੇਖਣ ਨੂੰ ਜਿਹੜਾ ਉਹ ਮਿਲਣਾ ਅਤੇ ਵਾਕਈ ਭਾਅ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਅਤੇ ਉਹ ਤਕਰੀਬਨ ਫਿਰ ਉੱਥੇ ਗੱਲ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਕਿ ਤੁਸੀਂ ਕੰਪਲੀਟ ਕਦੋਂ ਕਰਨਾ
1: ਕੰਪਲੀਟ ਤੇ ਪਤਾ ਨਹੀਂ ਬਾਕੀ ਦੇਖੋ ਪਹਿਲੀ ਗਵਰਨਮੈਂਟ ਵੀ ਆਈ ਦੂਜੀ ਵੀ ਉਹਦੇ ਮਾਂ ਭੈਣ ਆ ਪਹਿਲੇ ਜਿਹੜੇ ਸੀ ਉਹ ਖਾ ਕੇ ਪਰੇ ਹੋ ਗਏ
0: ਜੀ
1: ਉਹਨਾਂ ਨੇ ਕੰਟਰੀਆਂ ਬਾਹਰ ਪੈਸਾ ਬਿਲੀਅਨਸ ਡਾਲਰ ਬਾਹਰ ਭੇਜ ਦਿੱਤਾ ਇਹ ਨਹੀਂ ਪਤਾ 35-65 ਹੋਇਆ ਕਿ 40-60 ਹੋਇਆ ਉਹ ਪੈਸਾ ਜਿਹੜਾ ਹੁਣ ਆਪਾਂ ਨੇ ਪੇ ਕਰਨਾ
0: ਬਿਲਕੁਲ ਬਿਲਕੁਲ
1: ਡਿਫੋਸਿਟ ਹੈਗਾ ਆਪਾਂ ਬੈਠੇ ਆ ਉਹ ਦਿਖਾਈ ਜਾਂਦੇ ਕਿ ਇੰਨਾ ਡਿਫੋਸਿਟ ਤੁਹਾਡੇ ਸਿਰ ਆ
0: ਜਿਹੜਾ
1: ਅੱਜ ਨਿਆਣਾ ਜੰਮਦਾ ਉਹਨੂੰ ਪੁੱਛ ਕੇ ਦੇਖੋ ਵੀ ਉਹਦੇ ਸਿਰ ਕਿੰਨਾ ਕਰਜ਼ਾ
0: ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ
1: ਇਹ ਕਰਜ਼ਾ ਵੱਧਦਾ ਕਿਉਂ ਆ ਕਿਉਂਕਿ ਤੁਸੀਂ ਜਿਹੜੇ ਦੂਸਰੇ ਕੰਟਰੀਆਂ ਨੂੰ ਪੈਸੇ ਡੋਨੇਸ਼ਨ ਦੇ ਨਾਂ ਤੇ ਭੇਜ ਕੇ ਮੁੜ ਕੇ ਆਪਣੇ ਨਾਂ ਤੇ ਤੁਹਾਡੇ ਮੋੜੇ ਆਉਂਦੇ ਆ ਹਾਂਜੀ ਕੋਈ ਨੀ ਅੱਜ ਤੱਕ ਇਹਨਾਂ ਨੂੰ ਪ੍ਰੂਵ ਕਰ ਸਕਦਾ ਕਿ ਜਿਹੜਾ ਇਨਕੁਆਇਰੀ ਕਰੂ ਕੌਣ ਕਰੂ ਇਨਕੁਆਇਰੀ ਪੁਲਿਸ ਕਰੂਗੀ ਪੁਲਿਸ ਕਿਹਦੀ ਆ
0: ਪੁਲਿਸ ਇਨਕੁਆਇਰੀ ਕਰਦੀ ਵੀ ਆ ਜੀ ਪੁਲਿਸ ਦੀ ਵਾਹ ਪੇਸ਼ ਹੀ ਨਹੀਂ ਮੈਨੂੰ ਲੱਗਦਾ ਕਿ ਜਾਂਦੀ ਉਹ ਲੈ ਕੇ ਇਨਵੈਸਟੀਗੇਟ ਕਰਕੇ ਕਿਤੇ ਨਾ ਕਿਤੇ ਟੀਚੇ ਤੇ ਪਹੁੰਚਦੇ ਨੇ ਤੇ ਉਹ ਜਿਹੜਾ ਇਨਸਾਨ ਹੁੰਦਾ ਆ ਉਹ ਮੇਰੇ ਖਿਆਲ ਵਾਲੇ ਪੁਲਿਸ ਵਾਲੇ ਕੋਰਟ 'ਚ ਹੀ ਹੁੰਦੇ ਆ ਤੇ ਉਹਨੂੰ ਵੇਲ ਮਿਲੀ ਹੁੰਦੀ ਆ ਜੀ
1: ਉਹ ਤਾਂ ਬਿਲਕੁਲ ਉਹ ਤਾਂ ਹੈਗੀ ਆ ਪਰ ਉਹ ਕਰਨਗੇ ਵੀ ਕੀ ਇਨਕੁਆਇਰੀ ਗੱਲ ਤੇ ਆ ਜਿਹੜੇ ਜਿਹੜਾ ਜੇ ਹੁਣ ਮੈਂ ਤੁਹਾਡੇ ਥੱਲੇ ਕੰਮ ਕਰਦਾ ਮੈਨੂੰ ਤੁਹਾਡੀ ਮੈਂ ਇਨਕੁਆਇਰੀ ਕਿੱਥੇ ਕਰ ਦੂੰਗਾ
0: ਜੀ ਜੀ ਬਿਲਕੁਲ
1: ਬਿਲਕੁਲ ਰਾਈਟ ਤੇ ਇਹ ਤਾਂ ਸਿਰਫ ਜਿੱਦਾਂ ਸਾਹਮਣੇ ਚੋਰ ਬਜ਼ਾਰੀ ਆ ਚਾਹੇ ਤੁਸੀਂ ਅੱਖਾਂ ਮੀਟ ਕੇ ਦੇਖ ਲਓ ਚਾਹੇ ਅੱਖਾਂ ਖੋਲ ਕੇ ਦੇਖ ਲਓ ਤੁਹਾਨੂੰ ਬਹੁਤਾ ਫਰਕ ਨਹੀਂ ਪੈਂਦਾ ਹੈ ਮਗਰ ਬਚੋ ਜੇ ਬਚ ਸਕਦੇ ਕਿਸੇ ਢੰਗ ਨਾਲ ਤੇ
0: ਅਗੇਨ ਉਹੀ ਆ ਜੀ ਕਿ ਉਹ ਨਿਕਲਣਾ ਪੈਣਾ ਗੱਲ ਪੁੱਛੋਗੇ ਕਿਸੇ ਨੂੰ ਤਾਂ ਹੀ ਗੱਲ ਬਣਨੀ ਹੈ ਜੇ ਹੁਣ ਨਹੀਂ ਅਸੀਂ ਮੂੰਹ ਬੰਦ ਰੱਖਾਂਗੇ ਤੇ ਫਿਰ ਕਿਸੇ ਨੇ ਕੁਛ ਨਹੀਂ ਸਾਨੂੰ ਬਣਾ ਕੇ ਦੇਣਾ
1: ਦੇਖੋ ਪਹਿਲਾਂ ਜਿਹੜੇ ਕੌਂਸਲਰ ਆਉਂਦੇ ਆ ਜਾਂ ਕੌਂਸਲਰ ਵੋਟਾਂ ਪੈਣੇ ਐਮ ਪੀ ਸੀਗੇ ਉਹ ਤੁਹਾਡੇ ਘਰਾਂ ਵਿੱਚ ਪਹੁੰਚਦੇ ਸੀ
0: ਜੀ
1: ਮਗਰ ਹੁਣ ਆਉਂਦੇ ਨੀ ਉਹ ਉਹਨਾਂ ਲੋੜ ਹੀ ਨੀ ਉਹਨੇ ਸਟੂਡੈਂਟ ਰੱਖੇ ਹੋਆ ਉਹਨਾਂ ਭੇਜਦੇ ਜਾਂ ਤੁਸੀਂ ਕੋਈ ਕੁਐਸਚਨ ਉਹਨੂੰ ਪੁੱਛਦੇ ਉਹ ਕਹਿੰਦੇ ਸਾਨੂੰ ਦੱਸ ਦਿਓ ਕੀ ਕਹਿਣਾ
0: ਜੀ
1: ਮੈਂ ਤੁਹਾਨੂੰ ਕੀ ਕਹਿਣਾ ਸਾਨੂੰ ਤਾਂ ਉਹਨੇ $10 ਦੇ ਕੇ ਤੋੜ ਦਿੱਤਾ ਵੀ ਜਾ ਭਾਈ ਛੱਡਿਆ ਘਰ ਘਰ ਜਾ ਕੇ ਤੁਸੀਂ ਕਿਹੜੀ ਗੱਲ ਦਾ ਜਵਾਬ ਦੇ ਦਿਓਗੇ
0: ਇਸ ਤੋਂ ਇਲਾਵਾ ਹੋਰ ਵੀ ਹੈ ਜੀ ਜਿਹੜੇ ਫਿਲਟਰ ਲਾਏ ਜਾਂਦੇ ਆ ਜਦੋਂ ਟਾਊਨ ਹਾਲ ਮੀਟਿੰਗਸ ਹੁੰਦੀਆਂ ਨੇ ਆਨਲਾਈਨ ਤੁਹਾਨੂੰ ਫੋਨ ਤੇ ਤੁਹਾਡੇ ਘੰਟੀ ਵੱਜਦੀ ਆ ਤੁਸੀਂ ਜੁਆਇਨ ਕਰਦੇ ਹੋ
1: ਜੁਆਇਨ ਨਹੀਂ ਹੁੰਦਾ ਤੁਸੀਂ ਮੇਰਾ ਫੋਨ ਕਦੀ ਥਰੂ ਨਹੀਂ ਹੋਇਆ
0: ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਕਿ ਉਹਨੂੰ ਪਹਿਲਾਂ ਹੀ ਫਿਲਟਰ ਕਰ ਲਿਆ ਜਾਂਦਾ ਕਿ ਤੁਸੀਂ ਗੱਲ ਕੀ ਪੁੱਛਣੀ ਆ ਜੇ ਤੁਸੀਂ ਕੋਈ ਇਹੋ ਜਿਹੀ ਗੱਲ ਉਹਨਾਂ ਨੂੰ ਦੱਸ ਦਿੱਤੀ ਕਿ ਮੈਂ ਆਹ ਗੱਲ ਪੁੱਛਣੀ ਆ ਤੁਹਾਡੀ ਕਾਲ ਥਰੂ ਹੀ ਨਹੀਂ ਹੁੰਦੀ ਤੁਸੀਂ ਦੇਖੋਗੇ ਕਿ 2 ਘੰਟੇ ਹੋਲਡ ਕਰਕੇ ਬੈਠੇ ਰਹੋ ਤੁਹਾਡੀ ਗੱਲ ਹੋਣੀ ਨਹੀਂ
1: ਮੈਂ ਬੈਠਾ ਰਿਹਾ 2-3 ਵਾਰੀ ਬੈਠਾ ਰਿਹਾ
0: ਜੀ ਜੀ
1: ਇੱਕ ਵਾਰੀ ਨੀ ਮੈਂ 2-3 ਵਾਰੀ ਬੈਠਾ ਰਿਹਾ ਇਸ ਕੰਮ ਤੇ ਜਦੋਂ ਫੋਨ ਆਉਂਦਾ ਫੋਨ ਲੱਗ ਰਹੀਦਾ
0: ਹਾਂਜੀ
1: ਔਰ ਪੁੱਛ ਲੈਂਦੇ ਵੀ ਹਾਂ ਕੀ ਗੱਲ ਕਰਨੀ ਆ ਜੇ ਤੁਸੀਂ ਕਹਿੰਦੇ ਵੀ ਮੈਂ ਗੱਲ ਕਰੂੰਗਾ ਤਾਂ ਪਹਿਲਾਂ ਲਾ ਦਿਓ ਨਾ ਤੁਹਾਨੂੰ ਪਾਸੇ ਲਾਉਂਦੇ ਆ ਕਹਿੰਦੇ ਠੀਕ ਹੈ ਤੂੰ ਬੈਠਾ ਰਹਿ
0: ਬਿਲਕੁਲ ਇਦਾਂ ਹੀ ਬਿਲਕੁਲ ਇਸੇ ਤਰ੍ਹਾਂ ਨਾਲ ਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ
0: ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਮੈਂ ਪਹਿਲਾਂ ਵੀ ਇਹ ਗੱਲ ਕਰਕੇ ਹਟਿਆ ਕਿ ਸਾਨੂੰ ਜਾਗਣ ਦੀ ਲੋੜ ਆ ਜਾਗਣਾ ਵੀ ਇਸ ਤਰ੍ਹਾਂ ਦਾ ਕਿ ਸਾਡੇ ਪਾਸ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਕੁਐਸਚਨ ਵੀ ਕਰ ਸਕੀਏ ਕੋਈ ਵੀ ਤੁਹਾਡੇ ਡੋਰ 'ਤੇ ਆਉਂਦਾ ਹੁਣ ਸਿਰਫ ਇੰਨਾ ਹੀ ਨਾ ਰੱਖਿਓ ਕਿ ਬਹੁਤ ਸਾਰੀਆਂ ਜਿਹੜੀਆਂ ਗੈਦਰਿੰਗਸ ਹੋਣੀਆਂ ਨੇ ਉੱਥੇ ਚਾਹ ਪਾਣੀ ਪੀ ਕੇ ਅਸੀਂ ਵਾਪਸ ਆ ਜਾਈਏ ਜ਼ਰੂਰ ਉੱਥੋਂ ਤੱਕ ਪਹੁੰਚੋ ਲਿਮਿਟ ਦੇ ਵਿੱਚ ਰਹਿ ਕੇ ਥੋੜ੍ਹਾ ਜਿਹਾ ਤਹਿਜੀਬ ਦੇ ਨਾਲ ਆਪਣੇ ਜਿਹੜੇ ਕੁਐਸਚਨਸ ਆ ਉਹ ਪੁੱਛੇ ਜਾ ਸਕਦੇ ਆ ਅਤੇ ਉਹੀ ਇੱਕ ਮੌਕਾ ਹੁੰਦਾ ਜਿੱਥੇ ਕੋਈ ਵੀ ਗੈਦਰਿੰਗ ਹੋਈ ਹੈ ਜਿੱਥੇ ਉਹ ਪਰਸਨ ਫਿਜ਼ੀਕਲੀ ਪ੍ਰੈਜੈਂਟ ਹੈ। ਅਦਰਵਾਈਜ਼ ਜਿਵੇਂ ਸੁਖਵਿੰਦਰ ਭਾਅ ਜੀ ਨੇ ਦੱਸਿਆ ਕਿ ਬੱਚੇ ਹੀ ਜਿਹੜੇ ਆ ਤੁਹਾਡੇ ਡੋਰ 'ਤੇ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਵਲੰਟਰਲੀ ਜਿਹੜਾ ਉਹ ਕੰਮ ਕਰਦੇ ਨੇ ਉਹਨਾਂ ਨੂੰ ਆਵਰਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹਨਾਂ ਨੂੰ ਹਾਇਰ ਇਸ ਤਰੀਕੇ ਦੇ ਨਾਲ ਹੀ ਕੀਤਾ ਜਾਂਦਾ ਕਿ ਤੁਸੀਂ ਆਪਣੀ ਕੋਈ ਵੀ ਗੱਲਬਾਤ ਉਹਨਾਂ ਨੂੰ ਪੁੱਛਦੇ ਹੋ ਤਾਂ ਉਹ ਕਹਿੰਦੇ ਕਿ ਸਾਨੂੰ ਦੱਸ ਦਿਓ, ਜਿਹਦਾ ਕਦੀ ਤੁਹਾਨੂੰ ਵੀ ਆਨਸਰ ਨਹੀਂ ਮਿਲਦਾ। ਅਤੇ ਅਗਲੇ ਕਾਲਰ ਸ਼ਾਮਿਲ ਹੋਏ ਨੇ ਜੀ, ਲਾਸਟ ਨੇਮ ਢਿੱਲੋਂ ਆ ਰਿਹਾ ਜੀ ਤੁਹਾਡਾ। ਹੈਲੋ ਹੈਲੋ, ਤੁਸੀਂ ਆਉਂਦੇ ਰਹੋ ਜੀ, ਤੁਹਾਡੀ ਕਾਲ ਡਰੋਪ ਹੋ ਗਈ। ਜੇ ਕੋਈ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਤਾਂ ਡੈਫੀਨੇਟਲੀ ਜਿਹੜੀ 416-233-7368 ਜਾਂ ਫਿਰ 8297 'ਤੇ ਡਾਇਲ ਕਰਕੇ ਜਿਹੜੀ ਉਹ ਕੀਤੀ ਜਾ ਸਕਦੀ ਹੈ। ਜੁੜੇ ਹੋਏ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕਨੇਡੀਅਨ ਜਿਹੜੀ ਇਨਸੋਲਵੈਂਸੀ ਫਾਈਲਿੰਗਸ ਆ ਜੀ, ਉਹ 17 ਸਾਲ ਦੇ ਵਿੱਚ ਪਹਿਲੀ ਵਾਰੀ ਇੰਨਾ ਜ਼ਿਆਦਾ ਨੰਬਰ ਉਹਨਾਂ ਦਾ ਹੋਇਆ ਕਿ ਜਿਹੜੇ ਲੋਕ ਨੇ ਉਹ ਕਰਜ਼ਾਈ ਕਿੰਨੇ ਕੁ ਹੋ ਚੁੱਕੇ ਨੇ। ਪਹਿਲੇ ਜਿਹੜੇ 3 ਮਹੀਨੇ ਇਸ ਸਾਲ ਦੇ ਨੇ, ਜਨਵਰੀ ਤੋਂ ਲੈ ਕੇ ਅਤੇ ਮਾਰਚ ਤੱਕ, ਉਹਦੇ ਵਿੱਚ ਤਕਰੀਬਨ 17.5% ਦਾ ਵਾਧਾ ਉਹ ਹੋਇਆ ਜਿਹੜੇ ਲੋਕਾਂ ਨੇ ਇਨਸੋਲਵੈਂਸੀ ਜਾਂ ਫਿਰ ਬੈਂਕਰਪਸੀਜ ਜਿਹੜੀਆਂ ਉਹ ਫਾਈਲ ਕੀਤੀਆਂ ਨੇ। 37,000 ਤੋਂ ਵੱਧ ਲੋਕ ਨੇ, ਤਕਰੀਬਨ 37,121 ਫਾਈਲਿੰਗਸ ਜਿਹੜੀਆਂ ਹੋਈਆਂ ਨੇ ਅਕੋਰਡਿੰਗ ਟੂ ਜਿਹੜੀ ਸਾਡੀ ਏਜੰਸੀ ਆ ਸੁਪਰਟੈਂਡੈਂਟ ਆਫ ਬੈਂਕਰਪਸੀ, ਉਹਨਾਂ ਦੇ ਮੁਤਾਬਕ ਜਿਹਦੇ ਵਿੱਚੋਂ 80% ਨੇ ਉਹਨਾਂ ਨੇ ਪ੍ਰਪੋਜ਼ਲ ਜਿਹੜੀ ਹੈ ਕੰਜ਼ਿਊਮਰ ਪ੍ਰਪੋਜ਼ਲ ਕੀਤੀ ਹੈ, ਅਤੇ 20% ਦੇ ਕਰੀਬ ਜਿਹੜੀਆਂ ਉਹ ਬੈਂਕਰਪਸੀਜ਼ ਉਹ ਫਾਈਲ ਹੋਈਆਂ ਨੇ। ਔਰ ਨੰਬਰ ਜੇ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਆਪਾਂ ਦੇਖਿਆ ਜਾਵੇ ਤਾਂ 2009 ਤੋਂ ਬਾਅਦ ਇਹ ਨੰਬਰ ਹਾਈਐਸਟ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 8.5% ਜਿਹੜੇ ਕੈਨੇਡੀਅਨਸ ਨੇ ਉਹਨਾਂ ਨੇ ਜ਼ਿਆਦਾ ਬੈਂਕਰਪਸੀ ਫਾਈਲ ਕੀਤੀ ਹੈ 2026 ਦੇ ਪਹਿਲੇ ਕੁਆਟਰ ਦੇ ਵਿੱਚ। ਅੰਟੈਰੀਓ ਦੇ ਵੱਲੋਂ ਇੱਕ ਕੰਪਨੀ ਹੈ ਜੀ ਜੋ ਕੈਂਬਰੇਜ ਦੇ ਵਿੱਚ ਬੇਸਡ ਹੈ, ਉਹਨਾਂ ਦੇ ਵੱਲੋਂ ਕੁਝ ਇੱਕ ਜਿਹੜੇ ਹਿਊਮਨੋਇਡ ਰੋਬੋਟਸ ਉਹ ਤਿਆਰ ਕੀਤੇ ਗਏ ਨੇ, ਉਹਨਾਂ ਦੀ ਗੱਲ ਅੱਗੇ ਚੱਲ ਕੇ ਕਰਦੇ ਹਾਂ। ਲੇਕਿਨ ਆਪਣੇ ਨਾਲ ਹਰਜਿੰਦਰ ਗਿੱਲ ਜੁੜ ਗਏ ਨੇ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਹਰਜਿੰਦਰ।
2: ਹਾਂਜੀ ਮਨਜੀਤ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਇਸ ਵੇਲੇ ਨਜ਼ਰੀਆ ਨੂੰ ਓਪੀਨੀਅਨ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਵੀ ਇੱਕ ਵਾਰ ਫਿਰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਸੋ ਸਾਡੀ ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਦੁਪਹਿਰ ਨੂੰ ਅਸੀਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣੇ 5:30 ਦੇ ਉੱਪਰ ਇਹ ਸਾਡੇ ਦੋਨੋਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਰਮਸ ਪੰਜਾਬੀ ਵੀਕਐਂਡ ਸ਼ੋਅ ਅਤੇ ਨਜ਼ਰੀਆ ਨੂੰ ਓਪੀਨੀਅਨ। ਅਤੇ ਇਸੇ ਤਰ੍ਹਾਂ ਹੀ ਆਪਣਾ ਵੀਕਡੇਜ਼ ਦੇ ਵਿੱਚ ਵੀ ਇੱਕ ਡਿਫਰੈਂਟ ਚੈਨਲ ਦੇ ਉੱਤੇ ਸ਼ਾਮ ਨੂੰ ਦੁਪਹਿਰ ਨੂੰ 3 ਤੋਂ 5 ਵਜੇ ਦਾ ਇੱਕ ਪ੍ਰੋਗਰਾਮ ਹੁੰਦਾ ਜੀ, ਮੰਡੇ ਟੂ ਫਰਾਈਡੇ। ਸੋ ਉਹਦੇ ਬਾਬਤ ਵੀ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੁੰਦੀ ਹੈ। ਨੰਬਰ ਟੂ ਕਾਲ ਇਜ਼ 416-669-1389 ਜਾਂ ਮਨਜੀਤ ਸਿੰਘ ਗਿੱਲ ਹੋਰਾਂ ਦਾ ਇਹ ਨੰਬਰ ਹੈ, ਜਾਂ ਫਿਰ ਤੁਸੀਂ ਮੇਰੇ ਨਾਲ 647-400-6862 'ਤੇ ਸਾਡੇ ਕਿਸੇ ਵੀ ਪ੍ਰੋਗਰਾਮ ਨਾਲ ਸੰਬੰਧਿਤ ਕੋਈ ਗੱਲਬਾਤ ਕਰਨੀ ਹੈ ਤਾਂ ਸੰਪਰਕ ਕਰ ਸਕਦੇ ਹੁੰਦੇ ਹੋ। ਸੋ 647-400-6862 ਇਸ ਨੰਬਰ ਦੇ ਉੱਪਰ ਹੀ ਮਨਜੀਤ ਜੀ ਆਪਾਂ ਰਿਕੁਐਸਟ ਕਰਦੇ ਹੁੰਦੇ ਕਿ ਤੁਸੀਂ ਕੋਈ ਆਪਣੇ ਰੀਅਲ ਸਟੇਟ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਕੋਈ ਪਲਾਨਸ ਨੇ ਉਹਨਾਂ ਨੂੰ ਫੁਲਫਿਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਕਰਦੇ ਹੁੰਦੇ ਹਾਂ। ਸੋ 647-400-6862 ਇਸ ਵੇਲੇ ਆਪਾਂ ਨੂੰ ਕੁਝ ਲਿਸਟਿੰਗ ਦੀ ਲੋੜ ਹੈ। ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਲਿਸਟ ਕਰਨੀ ਹੈ ਬ੍ਰੈਂਪਟਨ ਦੇ ਵਿੱਚ ਜਾਂ ਬ੍ਰੈਂਪਟਨ ਦੇ ਆਸ ਪਾਸ ਦੇ ਕਿਸੇ ਵੀ ਸ਼ਹਿਰ ਦੇ ਵਿੱਚ, ਕੋਈ ਉਹ ਰੈਜੀਡੈਂਸ਼ੀਅਲ ਪ੍ਰੋਪਰਟੀ ਵੀ ਹੋ ਸਕਦੀ ਹੈ, ਕਮਰਸ਼ੀਅਲ ਪ੍ਰੋਪਰਟੀ ਹੈ, ਕੋਈ ਇੰਡਸਟਰੀਅਲ ਪ੍ਰੋਪਰਟੀ ਹੈ, ਕੋਈ ਯੂਨਿਟਸ ਵਗੈਰਾ ਨੇ, ਕੋਈ ਲੈਂਡ ਹੈ ਤੁਹਾਡੇ ਕੋਲ, ਉਹ ਲੈਂਡ ਐਗਰੀਕਲਚਰ ਲੈਂਡ ਵੀ ਹੋ ਸਕਦੀ ਜਾਂ ਕੋਈ ਡਿਵੈਲਪਮੈਂਟ ਲੈਂਡ ਦੇ ਤੌਰ ਦੇ ਉੱਤੇ ਤੁਸੀਂ ਦੇਖ ਰਹੇ ਹੋ, ਤਾਂ ਸਾਡੀ ਟੀਮ ਦੇ ਨਾਲ ਇੱਕ ਵਾਰੀ ਕੰਟੈਕਟ ਕਰੋ। 647-400-6862 'ਤੇ ਸਾਨੂੰ ਕਾਲ ਕੀਤੀ ਜਾ ਸਕਦੀ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਵੀ ਤੁਹਾਡੇ ਪਲੈਨਸ ਨੇ, ਚਾਹੇ ਤੁਸੀਂ ਪ੍ਰੋਪਰਟੀ ਵੇਚਣ ਦੇ ਲਈ ਪਲਾਨ ਬਣਾ ਰਹੇ ਹੋ ਜਾਂ ਪ੍ਰੋਪਰਟੀ ਖਰੀਦਣ ਦੇ ਲਈ, ਤਾਂ ਅਸੀਂ ਉਹਨਾਂ ਨੂੰ ਤੁਹਾਡੀ ਰਿਕੁਆਇਰਮੈਂਟਸ ਦੇ ਮੁਤਾਬਕ, ਤੁਹਾਡੇ ਬਜਟ ਦੇ ਮੁਤਾਬਕ, ਤੁਹਾਡੀਆਂ ਸਾਰੀਆਂ ਜੋ ਵੀ ਨੀਡਸ ਅਨਾਲਿਸਿਸ ਨੇ ਉਹਦੇ ਬੇਸਿਸ ਦੇ ਉੱਪਰ ਉਹਨੂੰ ਫੁਲਫਿਲ ਕਰੀਏ। ਸੋ ਉਹਦੇ ਲਈ ਸਾਡੇ ਕੋਲ ਐਕਸਪਰਟ ਟੀਮ ਹੈ। ਸੋ ਆਪਾਂ ਅਕਸਰ ਰੇਂਜ ਦੀ ਜਾਂ ਆਪਸ਼ਨਸ ਦੀ ਗੱਲ ਕਰਦੇ ਹੁੰਦੇ ਹਾਂ ਤਾਂ ਮਨਜੀਤ ਜੀ ਇਸ ਵੇਲੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਆਪਸ਼ਨਸ ਨੇ ਜਿਹੜੀਆਂ ਇੱਕ ਸਮਾਂ ਸੀ ਜਦੋਂ ਆਪਾਂ ਨੂੰ ਲੱਗਦਾ ਹੁੰਦਾ ਸੀ ਕਿ ਯਾਰ ਪ੍ਰੋਪਰਟੀਜ਼ ਬਹੁਤ ਮਹਿੰਗੀਆਂ ਨੇ, ਪਤਾ ਨਹੀਂ ਅਸੀਂ ਓਵਰ ਬਿਡਿੰਗ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਅਸੀਂ ਮਲਟੀਪਲ ਆਫਰਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਸੋ ਹੁਣ ਇਹ ਸਮਾਂ ਹੈ ਕਿ ਤੁਸੀਂ ਆਪਣੇ ਬਾਇਰ ਦੇ ਤੌਰ ਦੇ ਉੱਤੇ ਵੱਖਰੀਆਂ ਵੱਖਰੀਆਂ ਆਪਸ਼ਨਸ ਜਿਹੜੀਆਂ ਨੇ ਉਹ ਆਪਣੀ ਮਨਪਸੰਦ ਦੇ ਹਿਸਾਬ ਦੇ ਨਾਲ ਕੰਪੇਅਰ ਕਰਕੇ, ਟੌਸ ਕਰਕੇ, ਉਹਨਾਂ ਨੂੰ ਦੇਖ ਕੇ ਤਾਂ ਫਿਰ ਆਪਣੇ ਲਈ ਚੋਇਸ ਬਣਾ ਸਕਦੇ ਹੋ। ਸੋ ਬਾਇਰਸ ਲਈ ਇਹ ਬਹੁਤ ਵਧੀਆ ਇੱਕ ਓਪਰਚੁਨਿਟੀ ਹੈ, ਪਰ ਸੇਮ ਟਾਈਮ ਦੇ ਉੱਪਰ ਅਸੀਂ ਇਹ ਵੀ ਕਹਿੰਦੇ ਹੁੰਦੇ ਹਾਂ ਕਿ ਇਹਨੂੰ ਇਸ ਤਰੀਕੇ ਦੇ ਨਾਲ ਕੋਈ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ ਜਾਂ ਕੋਈ ਲਾਲਚਵਾਸ਼ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਡਰਾਮਿਆਂ ਦੇ ਵਿੱਚ ਚੱਕਰ ਦੇ ਵਿੱਚ ਫਸਣ ਦੀ ਲੋੜ ਨਹੀਂ ਹੈ ਸਾਨੂੰ। ਸਾਨੂੰ ਬਹੁਤ ਸਿਆਣਪ ਦੇ ਨਾਲ, ਬਹੁਤ ਕੈਲਕੂਲੇਟਿਵ ਹੋ ਕੇ, ਚੰਗੀ ਟੀਮ ਜਿਹੜੀ ਰੀਅਲ ਸਟੇਟ ਦੇ ਨਾਲ ਸੰਬੰਧਿਤ, ਜਿਹਨਾਂ ਦੇ ਕੋਲ ਨੌਲੇਜ ਹੋਵੇ, ਪਕੜ ਹੋਵੇ, ਇਨਫੋਰਮੇਸ਼ਨ ਹੋਵੇ, ਨੈਟਵਰਕ ਹੋਵੇ, ਤੇ ਉਹ ਤੁਹਾਨੂੰ ਪ੍ਰੋਪਰ ਕੰਪੇਰੇਬਲਸ ਦਿਖਾ ਕੇ, ਕੰਪੇਅਰ ਕਰਕੇ ਪ੍ਰੋਪਰਟੀ ਦੇ ਜਿਹੜੇ ਸਾਰੇ ਇਨਸ ਐਂਡ ਆਊਟਸ ਨੇ, ਫਾਇਦੇ ਨੁਕਸਾਨ ਨੇ, ਉਹ ਦੱਸ ਕੇ ਤੁਹਾਡੇ ਲਈ ਪ੍ਰੋਪਰਟੀ ਖਰੀਦਣ ਦੇ ਵਿੱਚ ਮਦਦ ਕਰੇ, ਉਦੋਂ ਹੀ ਅਸੀਂ ਇਹਨੂੰ ਕਹਾਂਗੇ ਕਿ ਬਾਇਰਸ ਦੇ ਲਈ ਵਧੀਆ ਮੌਕਾ। ਅਦਰਵਾਈਜ਼ ਅੱਜ ਵੀ ਅਸੀਂ ਦੇਖਾਂਗੇ ਤਾਂ ਕਈ ਲੋਕ, ਕਈ ਬਾਇਰਸ ਜਿਹੜੇ ਨੇ ਉਹ ਗੁੰਮਰਾਹ ਹੋ ਜਾਂਦੇ ਨੇ, ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਇੰਪ੍ਰੈਸ਼ਨ ਦੇ ਥੱਲੇ ਆ ਜਾਂਦੇ ਨੇ, ਕਿਸੇ ਨਾ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਦੇ ਥੱਲੇ ਆ ਜਾਂਦੇ ਨੇ, ਕਿਸੇ ਨਾ ਕਿਸੇ ਤਰ੍ਹਾਂ ਦੇ ਛੋਟੇ ਵੱਡੇ ਲਾਲਚ ਦੇ ਥੱਲੇ ਆ ਜਾਂਦੇ ਨੇ ਕਿ ਸਾਨੂੰ ਪਤਾ ਨਹੀਂ ਕਿਸੇ ਰਿਐਲਟਰ ਨੇ ਸ਼ਾਇਦ ਸਾਡੀ ਸਾਰੀ ਕਮਿਸ਼ਨ ਛੱਡ ਦੇਣੀ ਹੈ ਤਾਂ ਉਹ ਬੱਚਤ ਹੋ ਜਾਣੀ ਹੈ, ਕਿਸੇ ਨੇ ਸਾਨੂੰ ਕੋਈ ਹੋਰ ਤੋਹਫੇ ਨਾਲ ਦੇ ਦੇਣੇ ਆ, ਕਿਸੇ ਨੇ ਕੁਛ ਕਰ ਦੇਣਾ। ਸੋ ਉਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਦੇ ਹੋਏ, ਚਾਹੇ ਉਹ ਪ੍ਰੀ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੇ, ਚਾਹੇ ਉਹ ਰੀਸੇਲ ਦੇ ਵਿੱਚ ਕੋਈ ਵੀ ਤੁਸੀਂ ਡੀਲ ਕਰਨ ਲੱਗੇ ਹੋ, ਸੋ ਕੈਲਕੂਲੇਸ਼ਨ ਕਰੋ। ਤੇ ਨਾਲ ਇਹ ਵੀ ਆਪਣੀ ਬੇਨਤੀ ਹੋਣੀ ਹੈ ਮਨਜੀਤ ਜੀ ਕਿ ਅਸੀਂ ਕਈ ਵਾਰ ਨਾ ਸੋਚੀਦਾ ਕਿ ਰਿਐਲਟਰ ਨੂੰ ਬਾਹਰ ਕੱਢ ਕੇ ਡਾਇਰੈਕਟ ਡੀਲ ਬਣਾ ਲੈਂਦੇ ਹਾਂ। ਸੋ ਬਹੁਤ ਸਾਰੀਆਂ ਐਗਜ਼ਾਮਪਲਸ ਸਾਡੇ ਕੋਲ ਨੇ ਇਸ ਵੇਲੇ, ਤੇ ਮੈਨੂੰ ਪਤਾ ਇਹ ਆਖਰੀ ਜਾਂ ਕੋਈ ਇਹ ਨਹੀਂ ਹੋਣਾ ਵੀ ਪਹਿਲੀ ਵਾਰ ਨਹੀਂ, ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਆਉਣੀਆਂ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਮਿਲਦੀਆਂ ਰਹਿਣੀਆਂ, ਕਿਉਂਕਿ ਕਈ ਵਾਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਧੂਰੀ ਜਾਣਕਾਰੀ ਦੇ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ, ਇਹ ਮੁੱਕਣੀ ਨਹੀਂ ਹੈ। ਸੋ ਤੁਸੀਂ ਵੀ
0: ਤੁਹਾਡੀ ਆਵਾਜ਼ ਕੱਟ ਹੋ ਰਹੀ ਹਰਜਿੰਦਰ।
2: ਹਾਂਜੀ, ਸੋ ਮੈਨੂੰ ਲੱਗ ਰਿਹਾ ਥੋੜਾ ਜਿਹਾ ਠੀਕ ਹੈ, ਦੱਸ ਦਿਓ
0: ਮੈਨੂੰ। ਹੁਣ ਠੀਕ ਹੈ ਜੀ, ਹੁਣ ਠੀਕ ਹੈ।
2: ਹਾਂਜੀ, ਥੋੜਾ ਸਿਗਨਲ ਕਿਤੇ ਇੱਧਰ ਉੱਧਰ ਹੋਣਾ, ਕੋਈ ਵਿਦੇਸ਼ੀ ਤਾਕਤਾਂ ਦਾ ਹਮਲਾ। ਸੋ ਮੈਂ ਕਹਿ ਰਿਹਾ ਸੀਗਾ, ਮੈਂ ਕਿਹਾ ਜੀ ਹੁਣ ਇਹ ਕੋਈ ਏਦਾਂ ਤਾਂ ਨਹੀਂ ਹੈ ਕਿ ਪਹਿਲੀ ਵਾਰ ਆਪਾਂ ਇਹ ਗੱਲ ਕਰਨ ਲੱਗੇ ਜਾਂ ਲਾਸਟ ਵਾਰ ਕਰਨ ਲੱਗੇ ਹਾਂ। ਪਿਛਲੇ ਸਮੇਂ 'ਚ ਵੀ ਲੋਕ ਇਸ ਤਰ੍ਹਾਂ ਦੀ ਟਰੈਪ ਦੇ ਵਿੱਚ ਆਉਂਦੇ ਰਹੇ ਨੇ ਕਿ ਲੋ ਜੀ ਰਿਐਲਟਰਸ ਨੂੰ ਬਾਹਰ ਕੱਢ ਕੇ ਡਾਇਰੈਕਟ ਡੀਲ ਕਰ ਲੈਂਦੇ ਆ ਤੇ ਫਸੇ ਨੇ। ਤੇ ਇਹ ਵੀ ਨਹੀਂ ਮੈਂ ਕਹਿੰਦਾ ਵੀ ਸਾਰੇ ਹੀ ਰਿਐਲਟਰ ਜਿਹੜੇ ਆ ਉਹ ਉਹਨਾਂ ਦੇ ਥਰੂ ਲਈਆਂ ਡੀਲਾਂ ਹੀ ਤੁਹਾਨੂੰ ਫਾਇਦਾ ਪਹੁੰਚਾਉਣੀ। ਕਈ ਵਾਰੀ ਤੁਸੀਂ ਡਾਇਰੈਕਟ ਡੀਲ ਕੀਤੀ ਹੋਈ ਵੀ ਤੁਹਾਨੂੰ ਫਾਇਦਾ ਪਹੁੰਚਾ ਸਕਦੀ ਹੈ, ਬਟ ਉਹ ਐਕਸੈਪਸ਼ਨਲ ਕੇਸਿਸ ਹੋਣਗੇ, ਕਿਉਂਕਿ ਜਿਹੜੇ ਫੀਲਡ ਦੇ ਵਿੱਚ ਹੁਣ ਫੋਰ ਐਗਜ਼ਾਮਪਲ ਜੇ ਕੋਈ ਮੈਨੂੰ ਅੱਜ ਕਹੇਗੇ ਹਰਜਿੰਦਰ ਤੁਸੀਂ ਜਿਹੜੇ ਕੰਮ ਕਰਦੇ ਹੋ ਉਹ ਤਾਂ ਕਰਦੇ ਹੀ ਹੋ, ਪਰ ਇੱਦਾਂ ਕਰਦੇ ਵੀ ਆ ਜਾਓ ਆਪਾਂ ਕੱਲ੍ਹ ਨੂੰ ਇੱਕ ਟਰੱਕ ਮਕੈਨਿਕ ਸ਼ਾਪ ਖੋਲਦੇ ਹਾਂ, ਤੇ ਮੈਂ ਕਿਹਾ ਜੀ ਆ ਜਾਓ ਵੀ ਜੀ, ਚਲੋ ਜੀ ਮੈਂ ਤਾਂ ਟਰੱਕ ਦੇ ਥੱਲੇ ਵੜ ਕੇ ਮੈਂ ਤਾਂ ਸਾਰੇ ਪੁਰਜੇ ਸੈੱਟ ਕਰ ਦੇਣੇ ਆ, ਤੇ ਫਿਰ ਤੁਹਾਨੂੰ ਉਹ ਤੁਹਾਡੀ ਨਲੈਕੀ ਹੈ, ਉਹ ਤੁਹਾਡੀ ਕਮਜ਼ੋਰੀ ਹੈ, ਉਹ ਤੁਹਾਡੀ ਪ੍ਰੋਬਲਮ ਹੈ, ਤੇ ਉਹ ਤੁਸੀਂ ਫਿਰ ਨਹੀਂ ਹੱਲ ਕੱਢ ਪਾਓਗੇ। ਸੋ ਜਿਹੜਾ ਕੰਮ ਤੁਹਾਨੂੰ ਆਉਂਦਾ ਉਹਦੇ ਤੇ ਜਿੰਨਾ ਮਰਜ਼ੀ ਟੱਕਰਾਂ ਮਾਰੀ ਚਲੋ, ਜਿਹੜੇ ਕੰਮ ਨੂੰ ਤੁਸੀਂ ਥਰੂ ਨਹੀਂ ਹੋਏ, ਸੋ ਉੱਥੇ ਫਿਰ ਕਿਉਂ ਆਪਾਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਿਸੇ ਝੰਝਟ ਦੇ ਵਿੱਚ ਫਸਾਉਣਾ, ਕਿਉਂਕਿ ਐਗਜ਼ਾਮਪਲ ਸਾਡੇ ਕੋਲ ਬਹੁਤ ਨੇ ਜਿੱਥੇ ਰਿਐਲਟਰਸ ਨੂੰ ਬਾਹਰ ਕੱਢ ਕੇ ਡਾਇਰੈਕਟ ਕੀਤੀਆਂ ਹੋਈਆਂ ਡੀਲਸ ਅੱਜ ਲੋਕ ਪਛਤਾ ਰਹੇ ਨੇ, ਉਹ ਸਾਡੇ ਸਾਹਮਣੇ ਨੇ। ਸੋ ਜੇ ਕੋਸ਼ਿਸ਼ ਕਰੋ ਕਿ ਠੀਕ ਹੈ ਨੈਗੋਸ਼ੀਏਟ ਕਰ ਲਓ ਪਹਿਲਾਂ, ਪਰ ਫਿਰ ਜਦੋਂ ਕਿਸੇ ਨੂੰ ਤੁਸੀਂ ਆਨਬੋਰਡ ਕਰਦੇ ਹੋ ਕਿਸੇ ਰਿਐਲਟਰ ਨੂੰ, ਇਸ ਲਈ ਸਿਰਫ ਇਸ ਲਈ ਨਹੀਂ ਕਿ ਅਸੀਂ ਰੀਅਲ ਸਟੇਟ ਦੇ ਵਿੱਚ ਹਾਂ ਜਾਂ ਸਾਨੂੰ ਇਕੱਲਾ ਕਮਿਸ਼ਨ ਹੀ ਦੇਖਦਾ, ਅਫਕੋਰਸ ਦੇਖਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਸਿਰਫ ਉਹ ਕਮਿਸ਼ਨ ਜਾਂ ਅਸੀਂ ਕੋਈ ਵੀ ਪ੍ਰੋਫਿਟੇਬਿਲਿਟੀ ਹਰ ਬਿਜ਼ਨਸ ਦੇ ਵਿੱਚ ਹਰ ਬੰਦਾ ਦੇਖਦਾ। ਅਦਰਵਾਈਜ਼ ਤਾਂ ਫਿਰ ਵਿੱਚ ਮੀਡੀਏਟਰਸ ਜਿਹੜੇ ਨੇ ਜਾਂ ਕੋਈ ਇਸ ਤਰੀਕੇ ਦੇ ਨਾਲ ਜਦੋਂ ਸੇਲਸ ਪਰਸਨ ਦੀ ਗੱਲ ਕਰ ਲਈਏ ਜਾਂ ਕੋਈ ਆਪਣੀਆਂ ਬਿਜ਼ਨਸਿਸ ਦੀ ਗੱਲ ਕਰ ਲਈਏ ਤਾਂ ਉਹ ਜਿੱਥੋਂ ਬਣਿਆ ਤਾਂ ਫਿਰ ਉੱਥੋਂ ਹੀ ਸਾਰਾ ਕਲਾਇੰਟ ਚੁੱਕ ਲੈਣ। ਸੋ ਉਹਦੇ ਵਿੱਚ ਜਦੋਂ ਉਹਦੇ ਪ੍ਰੋਸੈਸ ਨੂੰ ਥਰੂ ਹੁੰਦਿਆਂ ਤੁਹਾਨੂੂੰ ਉਹਦੇ ਨੀਡਸ ਅਨਾਲਿਸਿਸ, ਉਹਦੇ ਪ੍ਰੋਜ਼ ਐਂਡ ਕੌਨਸ, ਉਹਦੀਆਂ ਟੈਕਨੀਕੈਲਿਟੀਜ਼, ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਸਟਿਗਮਾ ਹੋ ਸਕਦਾ, ਕੋਈ ਕਿਸੇ ਤਰ੍ਹਾਂ ਦੀਆਂ ਕੈਲਕੂਲੇਸ਼ਨ ਦੇ ਵਿੱਚ ਮਿਸਟੇਕਸ ਹੋ ਸਕਦੀਆਂ ਨੇ, ਖਾਸ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਨੇ ਜਦੋਂ ਅਸੀਂ ਬਾਏ ਕਰਦੇ ਹਾਂ ਤਾਂ ਅਸੀਂ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੀ ਨੰਬਰਸ ਦੇ ਉੱਤੇ ਟ੍ਰੈਪ ਦੇ ਵਿੱਚ ਆ ਜਾਂਦੇ ਹਾਂ ਕਿ ਲਓ ਜੀ ਆਹ ਸੇਲ ਸਾਨੂੰ ਦੱਸੀ ਸੀ ਉਹਨਾਂ ਨੇ ਤੇ ਇੰਨੀ ਸੇਲ ਸੀ, ਇਹਦੇ ਬੇਸਿਸ ਦੇ ਉੱਤੇ ਅਸੀਂ ਆਹ ਬਿਜ਼ਨਸ ਬਾਏ ਕਰਨ ਲੱਗੇ ਹਾਂ। ਪਰ ਜੇ ਤੁਸੀਂ ਐਕਚੁਅਲ ਦੇ ਵਿੱਚ ਜਦੋਂ ਬਾਏ ਕਰ ਲਿਆ, ਇਸ ਤਰ੍ਹਾਂ ਦੇ ਕਈ ਬਿਜ਼ਨਸਿਸ ਸਾਡੇ ਸਾਹਮਣੇ ਨੇ, ਉਹ ਫਿਰ ਉਹ ਪਿਕਚਰ ਕੁਛ ਹੋਰ ਹੀ ਨਿਕਲਦੀ ਹੈ। ਸੋ ਇਸ ਕਰਕੇ ਮਕਸਦ ਹੈ ਸਾਡਾ ਵੀ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਆਨਬੋਰਡ ਰੱਖੋ ਤੇ ਉਹ ਤੁਹਾਡੇ ਲਈ ਫਾਇਦੇ ਦਾ ਸੌਦਾ ਹੀ ਹੁੰਦਾ, ਉਹ ਤੁਹਾਡੇ ਲਈ ਤੁਹਾਡੇ ਬਿਹਾਫ ਦੇ ਉੱਤੇ ਨੈਗੋਸ਼ੀਏਟ ਕਰਨ ਲਈ ਜਾਂ ਜਿਹੜੀਆਂ ਵੀ ਕੋਈ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਲੱਭ ਕੇ ਤੁਹਾਨੂੰ ਦੱਸਣ ਦੇ ਲਈ ਉਹ ਉਹਨਾਂ ਦੀ ਡਿਊਟੀ ਹੁੰਦੀ ਹੈ। ਸੋ ਅਸੀਂ ਉਹ ਸਾਰੇ ਕੰਮ ਕਰਾਂਗੇ। ਸੋ ਤੁਸੀਂ ਚਾਹੇ ਉਹ ਕੋਈ ਘਰ ਖਰੀਦਣਾ, ਕੋਈ ਪ੍ਰੋਪਰਟੀ ਖਰੀਦਣੀ ਹੈ, ਕੋਈ ਲੈਂਡ ਹੈ, ਕੋਈ ਐਗਰੀਕਲਚਰ ਲੈਂਡ ਹੈ, ਕੋਈ ਡਿਵੈਲਪਮੈਂਟ ਲੈਂਡ ਹੈ, ਈਵਨ ਕਈ ਰਨ ਡਾਊਨ ਪ੍ਰੋਪਰਟੀਜ਼ ਹੁੰਦੀਆਂ ਨੇ, ਪੁਰਾਣੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਫਾਰਮ ਹਾਊਸ ਹੁੰਦੇ ਨੇ, ਮਤਲਬ ਜੀ ਉਹ ਬੜਾ ਟ੍ਰਿਕੀ ਪਾਰਟ ਹੈ ਕਿ ਫਾਰਮ ਹਾਊਸਿਸ ਦੇ ਵਿੱਚ ਜਦੋਂ ਤੁਸੀਂ ਪ੍ਰੋਪਰਟੀਜ਼ ਨੂੰ ਆਪਣੇ ਘਰਾਂ ਨੂੰ ਖਰੀਦਣਾ ਜਾਂ ਉਹਦੇ ਸੈਪਟਿਕ ਟੈਂਕ ਦੀ ਗੱਲ ਕਰ ਲਈਏ ਜਾਂ ਹੋਰ ਅਲੱਗ ਅਲੱਗ ਤਰ੍ਹਾਂ ਦੀਆਂ ਯੂਟੀਲਿਟੀਜ਼ ਦੀ ਗੱਲ ਕਰ ਲਈਏ, ਉਹ ਬਹੁਤ ਇੱਕ ਟ੍ਰਿਕੀ ਪਾਰਟ ਹੁੰਦਾ। ਸੋ ਉਹਦੇ ਲਈ ਸਾਡੇ ਨਾਲ ਸੰਪਰਕ ਕਰੋ। ਸੇਮ ਵੇ ਜਿਹੜੀਆਂ ਕੋਈ ਆਪਣੀਆਂ ਇਸ ਤਰ੍ਹਾਂ ਦੀਆਂ ਯੂਨਿਟਸ ਵਗੈਰਾ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਟੈਕਨੀਕੈਲਿਟੀਜ਼ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਉਹਨਾਂ ਦੇ ਬਾਰੇ ਸਾਡੇ ਨਾਲ ਗੱਲ ਕਰ ਸਕਦੇ ਹੋ, ਕੋਈ ਵਰਕਸ਼ਾਪਸ ਲੈ ਰਹੇ ਹਾਂ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ। ਈਵਨ ਕਈ ਵਾਰ ਇਲੈਕਟ੍ਰਿਕ ਪੈਨਲਸ ਦੀ ਰਿਕੁਆਇਰਮੈਂਟ ਹੀ ਨਹੀਂ ਅਸੀਂ ਕੰਪੇਅਰ ਕਰਦੇ ਕਈ ਵਾਰ, ਸੋ ਉਹ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ, ਔਰ ਕੋਈ ਲੈਂਡ ਜੇਕਰ ਤੁਹਾਡੇ ਕੋਲ ਹੈ ਜਿਹੜੀ ਡਿਵੈਲਪ ਹੋ ਸਕਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਉਹਦੀ ਜ਼ੋਨਿੰਗ ਚੇਂਜ ਕੀਤੀ ਜਾ ਸਕਦੀ ਹੈ ਤਾਂ ਉਹਨੂੰ ਡਿਵੈਲਪ ਕਰਨ ਲਈ ਅੱਗੇ ਐਕਸਪਲੋਰ ਕੀਤਾ ਜਾ ਸਕਦਾ, ਤੇ ਸਾਡੀ ਟੀਮ ਕੋਲ ਪ੍ਰੂਵਨ ਟਰੈਕ ਰੈਕਰਡ ਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਜ਼ਾਸ ਵਗੈਰਾ ਰੀਮੈਕਸ ਗੋਲਡ ਦੀ ਟੀਮ ਦੇ ਤੁਸੀਂ ਹੁਣ ਵੀ ਜੀਟੀਏ ਦੇ ਵਿੱਚ ਦੇਖੋਗੇ ਤੇ ਆਉਣ ਵਾਲੇ ਟਾਈਮ 'ਚ ਵੀ ਕੁਛ ਨਵੇਂ ਪਲਾਜ਼ਾਸ ਵੀ ਆ ਰਹੇ ਨੇ, ਸੋ ਅਗਰ ਲੈਂਡ ਨੂੰ ਡਿਵੈਲਪ ਕਰਨਾ ਤਾਂ ਵੀ ਸਾਡੇ ਨਾਲ ਗੱਲ ਕਰ ਲਿਓ, ਕੋਈ ਜ਼ੋਨਿੰਗ ਚੇਂਜ ਕਰਨ ਦੇ ਵਿੱਚ ਜਾਂ ਹੋਰ ਅਗਲੇ ਪ੍ਰੋਸੈਸ ਦੇ ਵਿੱਚ ਵੀ ਮਦਦ ਚਾਹੀਦੀ ਹੋਈ, ਕੋਈ ਐਗਰੀਕਲਚਰ ਲੈਂਡ ਤੋਂ ਉਹਦੀ ਜ਼ੋਨਿੰਗ ਚੇਂਜ ਕਰਵਾਉਣੀ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਲਿਓ 6474006862 ਤੇ ਜਾਂਦੇ ਜਾਂਦੇ ਇਹੀ ਨੰਬਰ ਨੋਟ ਕਰ ਲਓ ਜੀ ਸਾਡੇ ਪੰਜਾਬੀ ਵਿਰਸਾ ਸ਼ੋਅ ਬਾਰੇ ਵੀ 25 ਜੁਲਾਈ ਦਿਨ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ ਆਪਾਂ ਰੌਣਕਾਂ ਲਾਉਣੀ ਹੈ, ਮਨਮੋਹਨ ਵਾਰਿਸ, ਕਮਲਹੀਰ ਤੇ ਸੰਤਾਰ ਬਾਈ ਹੋਰਾਂ ਨੇ ਪਰਫਾਰਮ ਕਰਨਾ ਹੈ ਤੇ ticketmaster.ca ਦੇ ਉੱਪਰ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ ਜਾਂ ਫਿਰ ਸਾਡੀ ਟੀਮ ਦੇ ਨਾਲ ਕਾਲ ਕਰਕੇ ਤੁਸੀਂ ਅਗਰ ਗਰੁੱਪ ਟਿਕਟ ਚਾਹੀਦੀਆਂ ਨੇ ਜਾਂ ਬਤੌਰ ਸਪੋਂਸਰ ਜੁਆਇਨ ਕਰਨਾ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ। ਸੋ ਇਸ ਪਰਿਵਾਰਕ ਸ਼ੋਅ ਨੂੰ ਮਾਨਣ ਦੇ ਲਈ ਆਪਾਂ ਸਾਰੇ ਜਾਣੇ ਪਰਿਵਾਰਾਂ ਦੇ ਨਾਲ ਦੋਸਤਾਂ ਦੇ ਨਾਲ ਰਲ ਕੇ ਮਾਨਣ ਦੇ ਲਈ ਪਹੁੰਚੀਏ। ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣਗੀਆਂ, 8 ਵਜੇ ਦੇ ਕਰੀਬ ਆਪਣੀ ਕੋਸ਼ਿਸ਼ ਹੋਣੀ ਕਿ ਆਪਾਂ ਸ਼ੋਅ ਨੂੰ ਸ਼ੁਰੂ ਕਰ ਦਈਏ ਤੇ ਆ ਜਾਓ ਆਪਾਂ ਫਿਰ 25 ਤਰੀਕ ਨੂੰ ਰੌਣਕ ਲਾਉਂਦੇ ਹਾਂ ਜੀ। ਬਹੁਤ ਮਿਹਰਬਾਨੀ ਅੱਜ ਦੇ ਲਈ ਤੇ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਤੇ ਸਾਡੇ ਵੀਕਡੇ ਵਾਲੇ ਸ਼ੋਅ ਦੇ ਵਿੱਚ ਦੁਬਾਰਾ ਮਿਲਾਂਗੇ ਤੇ ਸਾਰਿਆਂ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਅਰਜਨ, ਬਹੁਤ ਬਹੁਤ ਸ਼ੁਕਰੀਆ। 6474006862 ਤੇ ਹਰਜਿੰਦਰ ਗਿੱਲ ਹੋਰਾਂ ਦੇ ਨਾਲ ਸੰਪਰਕ ਕਰਕੇ ਵਧੇਰੀ ਜਾਣਕਾਰੀ ਲਈ ਜਾ ਸਕਦੀ ਹੁੰਦੀ ਹੈ ਜੀ।

0: ਜੀ ਦੋਸਤੋ, ਜਿਹੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੁੰਦੀ ਹੈ ਤਾਂ 416-669-1379 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਨਾਜਰ ਸਿੰਘ ਸੰਧੂ ਸਾਹਿਬ ਹੋਰਾਂ ਦੇ ਬ੍ਰਦਰ ਜਿਹੜੇ ਕੈਲਗਰੀ ਤੋਂ ਸਰਦਾਰ ਬਹਾਦਰ ਸਿੰਘ ਜੀ ਪਹੁੰਚੇ ਹੋਏ ਨੇ ਜੀ ਸਾਡੇ ਇੱਥੇ ਟੋਰੋਂਟੋ ਦੇ ਵਿੱਚ, ਅੰਟੈਰੀਓ ਦੇ ਵਿੱਚ। ਉਹਨਾਂ ਨੂੰ ਨਿੱਘੀ ਜੀਆਂ ਆਖਦੇ ਹਾਂ। ਉਮੀਦ ਕਰਦਾ ਕਿ ਜ਼ਰੂਰ ਤੁਸੀਂ ਇੰਜੋਏ ਕਰੋਗੇ, ਕਿਉਂਕਿ ਸਾਡਾ ਮੌਸਮ ਜਿਹੜਾ ਅੰਟੈਰੀਓ ਦਾ ਜੀ, ਮੇਰਾ ਖਿਆਲ ਆ, ਮੈਂ ਕਹਾਂਗਾ ਤੁਹਾਡੇ ਨਾਲ ਵਧੀਆ ਭਾਅ ਜੀ। ਸੋ ਜ਼ਰੂਰ ਮੋਸਟ ਵੈਲਕਮ ਤੁਹਾਨੂੰ ਇੱਥੇ ਆਉਣ ਦੇ ਲਈ, ਅਤੇ ਜ਼ਰੂਰ ਅੱਜ ਭਾਅ ਜੀ ਦੇ ਨਾਲ ਤੁਸੀਂ ਬਾਹਰ ਘੁੰਮ ਫਿਰ ਰਹੇ ਹੋ, ਸ਼ੁਭ ਸ਼ਾਮਾਂ ਤੁਹਾਡੇ ਵਾਸਤੇ, ਔਰ ਤੁਹਾਡਾ ਜਿਹੜਾ ਟ੍ਰਿਪ ਹੈ ਜੀ ਉਹ ਬਾ ਕਮਾਲ ਰਹੇ, ਸਾਡੀ ਦਿਲੀ ਇੱਛਾ। ਦੋਸਤੋ, ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਅਤੇ ਅੱਜ ਪ੍ਰੇਮਪਾਲ ਸਿੰਘ ਗਿੱਲ ਸਾਹਿਬ ਸਾਡੇ ਸਟੂਡੀਓ 'ਚ ਡਰੋਪ ਇਨ ਕਰ ਗਏ ਆ ਜੀ, ਅਤੇ ਨਾਲ ਦੀ ਨਾਲ ਸਾਡੇ ਅੰਕਲ ਜੀ ਵੀ, ਪ੍ਰੇਮ ਜੀ ਦੇ ਡੈਡ ਵੀ ਅੱਜ ਸਾਡੇ ਕੋਲ ਸਟੂਡੀਓ 'ਚ ਪਹੁੰਚੇ ਨੇ। ਉਹਨਾਂ ਨੂੰ ਵੀ ਨਿੱਘੀ ਜੀਆਂ ਆਖਦੇ ਹਾਂ। ਉਹਨਾਂ ਦੀ ਟੋਰੋਂਟੋ ਫੇਰੀ ਜਿਹੜੀ ਆ ਬਹੁਤ ਵਧੀਆ ਰਹੇ, ਬਹੁਤ ਜਿਹੜੇ ਅੱਛੇ ਉਹ ਆਪਣੇ ਇੱਥੋਂ ਜੋ ਕੁਝ ਵੀ ਉਹਨਾਂ ਦੇ ਅਨੁਭਵ ਹੈ ਜੀ ਉਹ ਲੈ ਕੇ ਜਾਣ, ਅਸੀਂ ਅਰਦਾਸ ਕਰਦੇ ਹਾਂ। ਅਤੇ ਪ੍ਰੇਮ ਜੀ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਗੱਲ ਐਕਚੁਲੀ ਮੈਂ ਪਹਿਲਾਂ ਜੋ ਮਿਊਂਸੀਪੈਲਿਟੀ ਦੀ ਚੱਲ ਰਹੀ ਸੀ ਜਾਂ ਸਰਕਾਰਾਂ ਦੀ ਚੱਲ ਰਹੀ ਸੀ, ਅਤੇ ਉਹਦੇ ਨਾਲ ਹੀ ਸੰਬੰਧਿਤ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੇ ਹੁਣ ਸਟੂਡੀਓ 'ਚ ਆਏ ਨੇ ਤਾਂ ਆਪਾਂ ਲਾਹਾ ਲੈਂਦੇ ਹਾਂ ਜੀ, ਇਹਨਾਂ ਦੇ ਕੋਲੋਂ ਵੀ ਪੁੱਛਾਂਗੇ ਕਿ ਕੁਝ ਹੋਇਆ ਪਿੱਛੇ ਪਿਛਲੇ ਦਿਨੀ, ਕਿਉਂਕਿ ਇਹ ਵੀ ਹੁਣ ਦੋ ਹੱਥ ਕਰਨ ਜਾ ਰਹੇ ਨੇ ਅੱਗੋਂ ਜੀ, ਪੋਲੀਟਿਕਸ ਦੇ ਵਿੱਚ ਆ ਰਹੇ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਮੈਂ ਜ਼ਰੂਰ ਸਕੋਰ ਅਪਡੇਟ ਕਰ ਦੇਵਾਂ। ਜੋ ਵੈਸਟ ਇੰਡੀਜ਼ ਦਾ ਟੈਸਟ ਸ਼੍ਰੀਲੰਕਾ ਦੇ ਨਾਲ ਚੱਲ ਰਿਹਾ, ਉਹਦੇ 'ਚ ਉਹ 184 ਦੌੜਾਂ ਵੈਸਟ ਇੰਡੀਜ਼ ਨੇ ਬਣਾ ਲਈਆਂ, 4 ਖਿਡਾਰੀ ਆਊਟ ਨੇ। ਤੀਜੇ ਦਿਨ ਦੀ ਅੱਜ ਖੇਡ ਜਿਹੜੀ ਆ ਉਹ ਚੱਲ ਰਹੀ ਹੈ, ਅਤੇ ਦੂਸਰੇ ਪਾਸੇ ਜਿਹੜਾ ਫਾਈਨਲ ਮੁਕਾਬਲਾ ਇੰਗਲੈਂਡ ਦੀਆਂ ਕੁੜੀਆਂ ਅਤੇ ਆਸਟ੍ਰੇਲੀਆ ਦੀਆਂ ਕੁੜੀਆਂ ਦੇ ਦਰਮਿਆਨ ਖੇਡਿਆ ਜਾ ਰਿਹਾ, ਉਹਦੇ 'ਚ ਆਸਟ੍ਰੇਲੀਆ ਨੇ 15.5 ਓਵਰ ਦੇ ਵਿੱਚ 140 ਦੌੜਾਂ ਬਣਾ ਲਈਆਂ, 2 ਖਿਡਾਰੀ ਆਊਟ ਨੇ, 11 ਦੌੜਾਂ ਦੀ ਜ਼ਰੂਰਤ ਹੈ ਅਤੇ 25 ਗੇਂਦਾਂ ਬਾਕੀ ਵੱਜਦੀਆਂ ਨੇ। ਸੋ ਫਾਈਨਲ ਆਲਮੋਸਟ ਆਸਟ੍ਰੇਲੀਆ ਜਿਹੜਾ ਉਹ ਜਿੱਤ ਹੀ ਚੁੱਕਿਆ ਮੈਂ ਕਹਿ ਦੇਵਾਂ, ਅਤੇ ਇਹਦੀ ਵੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ। ਅਤੇ ਹੁਣ ਗੱਲ ਕਰਦੇ ਹਾਂ ਜੀ ਪ੍ਰੇਮ ਜੀ ਦੇ ਨਾਲ। ਪ੍ਰੇਮ ਜੀ, ਪਹਿਲਾਂ ਤਾਂ ਨਿੱਘਾ ਸਵਾਗਤ ਜੀ।
1: ਧੰਨਵਾਦ ਮੰਜੀ ਜੀ,
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੁਸੀਂ ਕਿੱਦਾਂ ਮੋੜਾ ਮੋੜਿਆ ਅੱਜ ਇੱਧਰ ਨੂੰ?
1: ਮੋੜਾ ਤਾਂ ਕਿੰਨੀ ਵਾਰੀ ਦਿਲ ਕਰਦਾ ਕਿ ਤੁਹਾਡੇ ਕੋਲ ਆਣ ਕੇ ਇੱਥੇ ਸਾਰੇ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਕੁਛ ਰੁਝੇਵੇਂ ਹੁਣ ਕੁਛ ਜ਼ਿਆਦਾ ਵੱਧ ਗਏ
0: ਜੀ,
1: ਜਿੱਦਾਂ ਤੁਸੀਂ ਕਹਿ ਹੀ ਚੁੱਕੇ ਹਾਂ ਕਿ ਆਪਾਂ ਹੁਣ ਵਾਰਡ ਨੰਬਰ 2 & 6 ਰੀਜਨਲ ਕੌਂਸਲ ਤੋਂ ਮੈਂ ਚੋਣ ਲੜ ਰਿਹਾ ਜੀ ਇਸ ਵਾਰ।
0: ਅੱਛਾ,
1: ਇਸ ਕਰਕੇ ਕਾਫੀ ਕਹਿ ਲਓ ਕਿ ਸਮਾਂ ਜਿਹੜਾ ਨਾ ਬੰਨਣਾ ਪੈਂਦਾ ਜੀ, ਅਤੇ ਸਮੇਂ ਨੂੰ ਸਮੇਂ ਦੀ ਨਜ਼ਾਕਤ ਦੇ ਨਾਲ ਹੀ ਫਿਰ ਅੱਜ ਤੁਸੀਂ ਕਿਹਾ ਕਿ ਚਲੋ ਅੱਜ ਆਓ ਪ੍ਰੇਮ ਜੀ, ਮੈਂ ਕਿਹਾ ਚਲੋ ਕੋਈ ਗੱਲ ਨਹੀਂ,
0: ਦੌੜ ਵੱਧ ਜਾਂਦੀ ਹੈ ਨਾ,
1: ਤੁਹਾਡੇ ਕੋਲ ਹੀ ਹੈ ਜੀ,
0: ਦੌੜ ਜ਼ਿਆਦਾ ਲੱਗ ਜਾਂਦੀ ਫਿਰ, ਹੈ ਨਾ ਬੰਦੇ ਨੂੰ।
1: ਪਰ ਗੱਲ ਇੱਦਾਂ ਮਨਜੀਤ ਜੀ ਕਿ ਦੇਖੋ ਕਈ ਵਾਰੀ ਨਾ ਹੁੰਦਾ ਕੀ ਆ ਕਿ ਬਹੁਤ ਕੁਛ ਜਿਹੜਾ ਦੁਨੀਆਂ ਦੇ ਵਿੱਚ ਚੱਲ ਰਿਹਾ ਨਾ, ਉਹਨੂੰ ਮੱਦੇਨਜ਼ਰ ਰੱਖ ਕੇ ਫਿਰ ਕੋਈ ਨਾ ਕੋਈ ਸਟੈਪ ਲੈਣਾ ਬਣਦਾ। ਜਿੱਦਾਂ ਮੈਂ ਹੁਣ ਤੁਹਾਨੂੰ ਸੁਣ ਰਿਹਾ ਸੀ ਆਉਂਦਾ ਹੋਇਆ ਰੇਡੀਓ 'ਤੇ, ਆਪਣੇ ਜਿੱਦਾਂ ਸਰੋਤਿਆਂ ਨੇ ਵੀ ਗੱਲਬਾਤ ਕੀਤੀ ਕਿ ਸਰਕਾਰਾਂ ਜਦੋਂ ਇਲੈਕਸ਼ਨ ਹੁੰਦੇ ਆ ਜਿਹੜੇ ਨੁਮਾਇੰਦੇ ਆ ਉਹ ਆਉਂਦੇ ਮਿਲਦੇ ਨਹੀਂ ਲੋਕਾਂ ਨੂੰ। ਅੱਛਾ, ਬਿਫੋਰ ਦਾ ਇਲੈਕਸ਼ਨ ਨਹੀਂ ਮਿਲਦੇ ਅਤੇ ਫਿਰ ਆਫਟਰ ਦਾ ਇਲੈਕਸ਼ਨ ਤਾਂ ਉਹ ਬਿਲਕੁਲ ਡਿਸਅਪੀਅਰ ਹੀ ਹੋ ਜਾਂਦੇ ਆ।
0: ਉਹ ਤਾਂ ਇੱਕ ਰੁਝਾਨ ਹੀ ਬਣ ਗਿਆ ਜੀ ਹੁਣ, ਕਿ ਪਹਿਲਾਂ ਜੇ ਪਹਿਲਾਂ ਜਦੋਂ ਕਿ ਮੇਰਾ ਖਿਆਲ ਆਪਾਂ ਇੱਥੇ ਕੈਨੇਡਾ 'ਚ ਦਾਖਲ ਹੋਏ ਆ, ਕੈਨੇਡਾ 'ਚ ਆਏ ਆ, ਆਪਾਂ ਇੱਥੋਂ ਦੇ ਰੈਜੀਡੈਂਟ ਬਣੇ ਆ, ਉਦੋਂ ਸ਼ਾਇਦ ਜਿਹੜੇ ਐਮ ਪੀ ਕੈਂਡੀਡੇਟਸ ਜਿਹੜੇ ਹੁੰਦੇ ਸੀਗੇ ਜਾਂ ਐਮ ਪੀ ਪੀ ਲਈ ਜਿਹੜੇ ਕੈਂਡੀਡੇਟਸ ਹੁੰਦੇ ਸੀ ਉਹ ਵਾਕਿਆ ਤੁਹਾਡੇ ਡੋਰ ਨੌਕ ਕਰਦੇ ਸੀ, ਆ ਕੇ ਤੁਹਾਡੀ ਗੱਲਬਾਤ ਸੁਣਦੇ ਸੀ, ਔਰ ਭਾਵੇਂ ਉਸ ਤੋਂ ਬਾਅਦ ਕੋਈ ਰਿਐਕਟ ਕਰਦੇ ਜਾਂ ਨਹੀਂ ਕਰਦੇ, ਕੋਈ ਗੱਲ ਸਿਰੇ ਚੜ੍ਹਦੀ ਜਾਂ ਨਹੀਂ ਚੜ੍ਹਦੀ ਸੀ, ਪਰ ਤੁਸੀਂ ਘੱਟੋ ਘੱਟ ਆਪਣੀ ਗੱਲ ਉਹਨਾਂ ਤੱਕ ਕਹਿ ਸਕਦੇ ਸੀ, ਪਹੁੰਚਾ ਸਕਦੇ ਸੀ। ਹੁਣ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਆਪਣੇ ਆਵਰਸ ਦੇ ਨਾਲ ਆ, ਉਹਨਾਂ ਨੂੰ ਤੁਹਾਡੇ ਨਾਲ ਜਾਂ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਕਿ ਹਾਂ ਠੀਕ ਹੈ, ਉਹਨਾਂ ਨੂੰ ਜੋ ਦੱਸਿਆ ਜਾਂਦਾ ਕਿ ਤੁਸੀਂ ਕਹਿ ਦੇਣਾ ਕਿ ਕੋਈ ਗੱਲ ਨਹੀਂ ਜੀ, ਗੱਲ ਕਰਨੀ ਸਾਨੂੰ ਦੱਸ ਦਿਓ, ਅਸੀਂ ਤੁਹਾਡਾ ਨੰਬਰ ਨੋਟ ਕਰ ਲੈਣਾ, ਤੁਹਾਨੂੰ ਕਾਲ ਆਏਗੀ, ਕਿਸੇ ਦੀ ਕਾਲ ਨਹੀਂ ਆਉਂਦੀ। ਜੇ ਕਿਤੇ ਭੁੱਲ ਭੁਲੇਖੇ ਕਰ ਵੀ ਲੈਣ ਤਾਂ ਮੇਰਾ ਖਿਆਲ ਭਾਵੇਂ ਕਦੀ ਤੁਹਾਡੇ ਨਾਲ ਗੱਲ ਉਹਨਾਂ ਦੀ ਹੋ ਜਾਵੇ, ਅਦਰਵਾਈਜ਼ ਤਾਂ ਘਰੇ ਬੈਠੇ ਜਾਂ ਆਪਣੇ ਆਫਿਸ ਬੈਠੇ ਹੀ। ਹਾਂ, ਸਿਰਫ ਇੱਕੋ ਹੀ ਮੌਕਾ ਸਾਡੇ ਕੋਲ ਹੁੰਦਾ, ਜਿਹੜੀਆਂ ਹੁਣ ਪਬਲਿਕ ਮੀਟਿੰਗਸ ਜਿਹੜੀਆਂ ਬਾਹਰ ਗੈਦਰਿੰਗਸ ਹੁੰਦੀਆਂ ਨੇ ਉੱਥੇ ਤਾਂ ਉਹਨਾਂ ਨੂੰ ਆਉਣਾ ਹੀ ਪੈਂਦਾ, ਅਤੇ ਉੱਥੇ ਸਾਡੇ ਕੋਲ ਉਹਨਾਂ ਵਾਸਤੇ ਕੁਸ਼ਚਨ ਸਵਾਲ ਜਿਹੜੇ ਆ ਉਹ ਰੈਡੀ ਹੋਣੇ ਚਾਹੀਦੇ ਆ ਕਿ ਅਸੀਂ ਉਹਨਾਂ ਨੂੰ ਪੁੱਛਣਾ ਕੀ ਆ। ਐਟਲੀਸਟ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਲੋਕ ਕੁਐਸਚਨ ਕਰਦੇ ਨੇ। ਜੇ ਅਸੀਂ ਸਿਰਫ ਹੱਥ ਮਿਲਾ ਕੇ ਫੋਟੋ ਖਿਚਾ ਕੇ ਚਾਹ ਪੀ ਕੇ ਪਕੌੜੇ ਖਾ ਕੇ ਘਰ ਨੂੰ ਆ ਜਾਣਾ ਤਾਂ ਫਿਰ ਸ਼ਾਇਦ ਨਾ ਹੀ ਜਾਈਏ ਤਾਂ ਚੰਗੀ ਗੱਲ ਆ।
1: ਬਿਲਕੁਲ ਮਨਜੀਤ ਜੀ, ਬਿਲਕੁਲ ਤੁਸੀਂ ਜੋ ਕਹਿੰਦੇ ਆ ਨਾ, ਹੁਣ ਜਿੱਦਾਂ ਤੁਸੀਂ ਹੁਣ ਕਿਹਾ ਕਿ ਤੁਸੀਂ ਇੱਥੇ ਅੱਜ ਆਏ ਆ ਨਾ, ਕਹਿੰਦੇ ਹੁੰਦੇ ਰਾਹ ਪੈ ਜਾਣੀ ਜਾਂ ਵਾਹ ਪੈ ਜਾਣੀ ਹੈ
0: ਜੀ।
1: ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ ਨਾ, ਸਾਡੇ ਹਾਵ ਭਾਵ, ਸਾਡਾ ਬਿਹੇਵੀਅਰ, ਬਹੁਤ ਕੁਛ ਕਾਊਂਟ ਹੁੰਦਾ
0: ਜੀ।
1: ਲੋਕ ਸਾਨੂੰ ਰੀਡ ਕਰ ਲੈਂਦੇ ਆ ਕਿ ਇਹ ਬੰਦਾ ਕੰਮ ਕਰਨ ਵਾਲਾ ਹੈਗਾ
0: ਜਾਂ
1: ਨਹੀਂ। ਕਿਉਂਕਿ ਜਦੋਂ ਤੁਸੀਂ ਬੋਲਦੇ ਆ ਨਾ ਕਿਸੇ ਦੇ ਨਾਲ, ਗੱਲਬਾਤ ਕਰਦੇ ਆ, ਤੁਸੀਂ ਆਪਣੇ ਅਲਫਾਜ਼ ਕੱਢਦੇ ਆ
0: ਜੀ,
1: ਉਹਦੇ ਨਾਲ ਜਿਹੜਾ ਪ੍ਰਭਾਵ ਪੈਂਦਾ ਨਾ ਉਹ ਵੱਖਰਾ ਹੀ ਆ। ਪਹਿਲਾਂ ਲੀਡਰ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਪਹਿਲਾਂ ਇੱਦਾਂ ਨਹੀਂ ਕਰਦੇ ਸੀਗੇ, ਬਟ ਮੇਰੇ ਹਿਸਾਬ ਦੇ ਨਾਲ ਹੁਣ ਵੀ ਇੱਦਾਂ ਨਹੀਂ ਹੋਣਾ ਚਾਹੀਦਾ।
0: ਨਹੀਂ ਹੋਣਾ ਤਾਂ ਨਹੀਂ ਚਾਹੀਦਾ ਪਰ ਹੋ ਰਿਹਾ।
1: ਬਿਲਕੁਲ
0: ਹਾਂਜੀ,
1: ਮੈਂ ਅਸੀਂ ਹੁਣ ਇਸ ਪਿਰਤ ਨੂੰ ਤੋੜ ਰਹੇ ਹਾਂ, ਇੱਕ ਕਿਸਮ ਦਾ ਅਸੀਂ ਤੋੜ ਰਹੇ ਹਾਂ ਕਿ ਅਸੀਂ ਜਦੋਂ ਕੋਈ ਗੱਲਬਾਤ ਕਰਨੀ ਹੈ ਨਾ
0: ਜੀ,
1: ਤੇ ਕੋਸ਼ਿਸ਼ ਮੇਰੀ ਇਹੀ ਆ ਕਿ ਸਾਰਿਆਂ ਨੂੰ ਮਿਲਿਆ ਜਾਵੇ
0: ਜੀ,
1: ਜਿੰਨੇ ਵੀ ਆਪਣੇ ਭੈਣ ਭਰਾ ਆ ਸਾਡੀ ਕਮਿਊਨਿਟੀ ਦੇ ਜਾਂ ਦੂਸਰੀਆਂ ਕਮਿਊਨਿਟੀਜ਼ ਦੇ। ਮੈਂ ਮਨਜੀਤ ਜੀ, ਮੈਨੂੰ ਤੁਸੀਂ ਤੁਹਾਨੂੰ ਹੈਰਾਨੀ ਹੋਊਗੀ ਕਿ ਚਲੋ ਆਪਣੀ ਕਮਿਊਨਿਟੀ ਦੇ ਤਾਂ ਚਲੋ ਆਪਾਂ ਇੱਥੇ ਬਲਬਲੇ ਕੱਢ ਲੈਂਦੇ ਹਾਂ
0: ਜੀ,
1: ਰੇਡੀਓ ਆਪਣੇ ਬੜੇ ਰੇਡੀਓ ਸਟੇਸ਼ਨ ਆ। ਜਦੋਂ ਮੈਂ ਦੂਸਰੀ ਕਮਿਊਨਿਟੀਜ਼ ਨੂੰ ਮਿਲਦਾ ਨਾ, ਉਹ ਜਿਹੜੇ ਬਲਬਲੇ ਕੱਢਦੇ, ਮੈਂ ਏਅਰ 'ਤੇ ਗੱਲ ਵੀ ਨਹੀਂ ਕਰ ਸਕਦਾ ਕਿ ਉਹਨਾਂ ਦੇ ਅੰਦਰ ਕਿੰਨਾ ਕੁ ਉਬਾਲ ਆ, ਜੋ ਉਹ ਮਤਲਬ ਜਿਹੜੀ ਲੈਂਗੁਏਜ ਬੋਲਦੇ ਆ ਜਿਹੜੇ ਨੁਮਾਇੰਦਿਆਂ ਵਾਸਤੇ, ਮੈਂ ਉਹਨਾਂ ਦੇ ਬਾਰੇ ਜ਼ਿਕਰ ਵੀ ਨਹੀਂ ਕਰ ਸਕਦਾ ਏਅਰ 'ਤੇ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਇਹ ਲੋਕ। ਅੱਛਾ, ਫਿਰ ਉਹ ਜਿਹੜੀ ਵੱਡੀ ਗੱਲ ਆ ਕਿ ਸਾਡੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ ਨਾ, ਆਪਾਂ ਵੋਟਾਂ ਨਹੀਂ ਪਾਉਣ ਨਿਕਲਦੇ
0: ਜੀ,
1: ਜਦਕਿ ਸਾਰੇ ਕੰਮ ਜਿਹੜੇ ਆ ਨਾ ਉਹ ਸਿਟੀ ਤੋਂ ਸਟਾਰਟ ਹੁੰਦੇ ਆ। ਜੇ ਅਸੀਂ ਵੋਟ ਨਹੀਂ ਪਾਵਾਂਗੇ ਤਾਂ ਫਿਰ ਅਸੀਂ ਉਹੋ ਹੀ 4 ਸਾਲ ਫਿਰ ਆਪਾਂ ਰੋਈ ਜਾਣਾ ਕਿ ਮਿਊਨਿਸਪੈਲਿਟੀ ਨੇ ਸਾਡਾ ਆਹ ਨਹੀਂ ਕੀਤਾ, ਸਾਡਾ ਗਾਰਬੇਜ ਨਹੀਂ ਚੱਕਿਆ, ਸਾਡੀ ਸਨੋਅ ਨਹੀਂ ਸਾਫ਼ ਕੀਤੀ, ਵੱਟਾਂ ਬਣਾ ਗਏ, ਘਾਹ ਜਿਹੜਾ ਆ ਉਹ, ਮਤਲਬ ਬਹੁਤ ਦੇਰ ਆ, ਲੋਟਸ ਆਫ ਥਿੰਗਸ ਕਿ ਕਿੰਨਾ ਕੁਛ ਆ ਕਿ ਜਿਹੜਾ ਹੁਣ ਆ ਘਾਹ ਜਿਹੜਾ ਇਹਦੀ ਵੀ ਫੈਸਿਲਿਟੀ ਬੰਦ ਕਰਤੀ। ਔਰ ਤੁਸੀਂ ਦੇਖੋ ਕਿ ਹਰੇਕ ਵਾਰ ਇਹ 8-10% ਟੈਕਸ ਵਧਾਉਂਦੇ ਆ
0: ਜੀ,
1: ਟੈਕਸ ਇਨਕਰੀਜ਼ ਹੋ ਰਿਹਾ ਤੇ ਜਿਹੜੀ ਫੈਸਿਲਿਟੀਜ਼ ਆ ਉਹ ਘੱਟ ਕੀਤੀਆਂ ਜਾ ਰਹੀਆਂ। ਹੁਣ ਮੈਨੂੰ ਤੁਸੀਂ ਕੁਛ ਕਾਲ ਵੀ ਲੈ ਲਿਓ ਸਰੋਤਿਆਂ ਦੀ, ਮੈਂ ਓਪਨ ਆ ਜੀ। ਪਹਿਲੀ ਗੱਲ ਮੈਂ ਦੱਸ ਦਊਂ, ਤੁਹਾਡੇ
0: ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ, ਜੇ ਨਹੀਂ ਵੀ ਕਾਲ ਆਉਂਦੀ ਡੈਫੀਨੇਟਲੀ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਕਾਲ ਕਰ ਸਕਦੇ ਹੋ।
1: 6046493-1-647-6491-31 ਮੇਰਾ ਨੰਬਰ ਹੈ ਜੀ। ਮੈਂ ਮਨਜੀਤ ਜੀ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਮੈਂ ਜੇ ਆਇਆ ਨਾ ਤੇ ਮੈਂ ਲੋਕਾਂ ਦੇ ਬਲਬਲੇ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸਿਟੀ ਹਾਲ ਦੇ ਵਿੱਚ ਲਿਆ ਕੇ ਗੱਲ ਕਰੂੰਗਾ, ਇਹ ਮੇਰਾ ਵਾਅਦਾ ਜੀ।
0: ਤੁਹਾਡੇ ਜੇ ਆਪਾਂ ਮੇਨ ਮੁੱਦਿਆਂ ਦੀ ਗੱਲ ਕਰੀਏ, ਜੇ ਏਜੰਡੇ ਦੀ ਗੱਲ ਕਰੀਏ, ਜਾਂ ਜਦੋਂ ਤੁਸੀਂ ਟੈਕਸਿਸ ਦੀ ਗੱਲ ਕੀਤੀ ਹੈ, ਕਿਉਂਕਿ ਆਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ, ਜਿਹਦੇ ਸਨੋਅ ਦੀ ਗੱਲ ਹੈ ਜਾਂ ਤੁਸੀਂ ਘਾਹ ਦੀ ਗੱਲ ਕੀਤੀ ਆ ਜਾਂ ਇਹ ਜਿਹੜੀ ਪਿਕਅਪਸ ਦੀ ਗੱਲ ਕੀਤੀ ਆ, ਕਿਉਂਕਿ ਉਹ ਤਾਂ ਇੱਕ ਅਲੱਗ ਆਰਗੇਨਾਈਜੇਸ਼ਨਸ, ਉਹ ਕੰਪਨੀਜ਼ ਨੇ ਜਿਹਨਾਂ ਨੂੰ ਤੁਸੀਂ ਕਾਲ ਕਰਕੇ ਉਹ ਅਗਰ ਤੁਸੀਂ ਫੋਲੋ ਅਪ ਕਰਦੇ ਹੋ ਤਾਂ ਡੈਫੀਨੇਟਲੀ ਉਹ ਅਗਲੇ ਦਿਨ ਵੀ ਜੇ ਮਿਸ ਕੀਤੀ ਆ ਉਹਨਾਂ ਨੇ ਕੋਈ ਤੋਂ ਪਿੱਕ ਕਰ ਲੈਂਦੇ ਨੇ। ਜਾਂ ਸਨੋਅ ਰਿਮੂਵਲ ਦੀ ਗੱਲ ਹੈ ਤਾਂ ਉਹ ਵੀ ਠੀਕ ਹੈ, ਉਹ ਡਿਪਾਰਟਮੈਂਟ ਸਿਟੀ ਦਾ, ਸਿਟੀ ਨੇ ਅੱਗੋਂ ਆਪਣੇ ਕੰਟਰੈਕਟ ਜਿਹੜੇ ਉਹ ਹਾਇਰ ਕੀਤੇ ਹੁੰਦੇ ਨੇ, ਪਰ ਸਿਟੀ ਜਵਾਬਦੇ ਉਹਨਾਂ ਲਈ ਡੈਫੀਨੇਟਲੀ ਜਿਹੜੀ ਹੁੰਦੀ ਆ, ਕਿਉਂਕਿ ਟੈਕਸ ਪੇਅਰਸ ਦੀ ਮਨੀ ਆ ਅਤੇ ਉਹ ਟੈਕਸ ਪੇਅਰਸ ਦੇ ਲਈ ਉਹ ਕੰਮ ਕਰਦੇ ਨੇ। ਪਰ ਜੇ ਲੈਟਸ ਸੇ ਕਿ ਤੁਸੀਂ ਕੀ ਸੋਚ ਕੇ ਇੱਧਰਲੇ ਪਾਸੇ ਨੂੰ ਪੈਰ ਧਰਾਵਾ ਕੀਤਾ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਸੋਧਾਂ ਕਰਨ ਵਾਲੀਆਂ?
1: ਮੈਨੂੰ ਮੇਨ ਜਿਹੜੀ ਸੋਧ ਲੱਗਦੀ ਹੈ ਨਾ ਉਹ ਸੇਫਟੀ ਦਾ ਮੁੱਦਾ ਬਹੁਤ ਵੱਡਾ ਇਸ ਵਾਰ। ਲੋਕਾਂ ਲਈ ਜਿਹੜੀ ਸੇਫਟੀ ਹੈ ਨਾ ਉਹ ਬਹੁਤ ਜ਼ਰੂਰੀ ਹੈ, ਉਹਦੇ ਵਾਸਤੇ ਸਾਨੂੰ ਪੁਲਿਸ ਫੋਰਸ ਨੂੰ ਵਧਾਉਣਾ ਪੈਣਾ। ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਕੋਈ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਪੁਲਿਸ ਪੈਟਰੋਲਿੰਗ ਕਰਦੀ ਹੁੰਦੀ ਸੀ,
0: ਡੈਫੀਨੇਟਲੀ
1: ਹਰੇਕ ਗਲੀ ਦੇ ਵਿੱਚ ਤੁਹਾਨੂੰ ਕਾਰ ਮਿਲਦੀ ਸੀ ਰਾਤ ਨੂੰ। ਉਹਦਾ ਕਾਰਨ ਕੀ? ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਕਹਿੰਦੇ ਥਾਣੇਦਾਰੀ ਗਰਮ ਦੀ, ਥਾਣੇਦਾਰੀ ਗਰਮ ਦੀ, ਦੁਕਾਨਦਾਰੀ ਨਰਮ ਦੀ, ਮਿੱਤਰਤਾ ਧਰਮ ਦੀ, ਰਿਸ਼ਤੇਦਾਰੀ ਸ਼ਰਮ ਦੀ। ਇਹ ਗੱਲਾਂ ਸਿਆਣਿਆਂ ਨੇ ਜਿਹੜੀਆਂ ਕਹੀਆਂ ਨਾ। ਥਾਣੇਦਾਰੀ ਗਰਮ ਦੀ ਦਾ ਮਤਲਬ ਕਿਉਂ ਮੈਂ ਵਰਡ ਯੂਜ਼ ਕੀਤੇ ਆ ਕਿ ਜੇ ਥਾਣੇਦਾਰ ਗਰਮ ਹੋਊਗਾ ਨਾ ਤਾਂ ਫਿਰ ਚੋਰ ਵੀ ਬਹੁਤ ਸੋਚ ਸਮਝ ਕੇ ਚੋਰੀ ਕਰੂਗੇ
0: ਜੀ।
1: ਤੁਸੀਂ ਦੇਖੋ ਲਾਸਟ ਸਮੇਂ ਦੇ ਵਿੱਚ ਮੇਰੀ ਗਲੀ 'ਚ, ਮੈਂ ਮਨਜੀਤ ਜੀ ਬਾਕੀ ਤਾਂ ਚਲੋ ਜਿਹੜੀ ਹੈਗੀ ਗੱਲਬਾਤ, ਮੇਰੀ ਗਲੀ ਦੇ ਵਿੱਚੋਂ ਹੀ 6 ਕਾਰਾਂ ਚੋਰੀ ਹੋਈਆਂ। ਕਿੱਥੇ ਆ ਸਾਡਾ ਐਡਮਿਨਿਸਟ੍ਰੇਸ਼ਨ, ਕਿੱਥੇ ਆ ਸਾਡਾ ਪੁਲਿਸ ਐਡਮਿਨਿਸਟ੍ਰੇਸ਼ਨ, ਕਿੱਥੇ ਆ ਸਾਡੀ ਸਿਟੀ, ਔਰ ਸਿਟੀ ਦੇ ਨੁਮਾਇੰਦਿਆਂ ਨੇ ਉਹਦੇ ਵਾਸਤੇ ਕੀ ਕੀਤਾ। ਔਰ ਜੇ ਅਸੀਂ ਗੱਲ ਕਰੀਏ ਕਿ ਸਰਵੇਲੈਂਸ ਕੈਮਰਿਆਂ ਦੀ, ਸਰਵੇਲੈਂਸ ਕੈਮਰਿਆਂ ਦੇ ਉੱਤੇ ਵੀ ਉਂਗਲਾਂ ਉੱਠੀਆਂ, ਚੰਗੀ ਤਰ੍ਹਾਂ ਉੱਠੀਆਂ। ਜਦੋਂ ਇਹਨਾਂ ਨੇ ਸਰਵੇਲੈਂਸ ਕੈਮਰਿਆਂ ਦੇ ਬਾਰੇ ਇਹ ਗੱਲ ਕੀਤੀ ਕਿ 55 ਕੈਮਰੇ ਜਿਹੜੇ ਆ ਉਹ $11 million ਦੇ ਲਾਏ ਆ, ਮਨਜੀਤ ਜੀ ਗੱਲ ਜਿਹੜੀ ਹਜ਼ਮ ਨਹੀਂ ਹੁੰਦੀ, ਗੱਲ ਹਜ਼ਮ ਹੋਣੀ ਬਣਦੀ ਨਹੀਂ ਕਿ 55 ਕੈਮਰੇ ਉਹ ਵੀ 11 million ਦੇ, ਉਹ ਵੀ ਇਹਨਾਂ ਦੀਆਂ ਸਟੇਟਮੈਂਟਸ ਆ ਉਹ ਔਨ ਰੈਕਰਡ। ਅਤੇ ਹੋਰ ਇੰਨਾ ਕੁਛ ਆ ਕਿ ਹੁਣ ਤੁਸੀਂ ਦੇਖੋਗੇ ਜੇ ਪੁਲਿਸ ਸਤਰਕ ਹੋਊਗੀ, ਪੈਟਰੋਲਿੰਗ ਹੋਊਗੀ, ਮੈਨੂੰ ਨਹੀਂ ਲੱਗਦਾ ਕਿਸੇ ਦੇ ਘਰ ਦੇ ਵਿੱਚ ਕਿਸੇ ਦਾ ਅੱਖ ਕਰਨ ਦਾ ਵੀ ਕੋਈ ਹੋ ਸਕਦਾ,
0: ਸੋਚ ਸਕਦਾ
1: ਰਹੇ
0: ਜੀ ਜੀ ਜੀ।
1: ਦੂਸਰਾ ਜਿਹੜਾ ਮੇਨ ਮੁੱਦਾ ਹੈਗਾ ਆ ਆਪਣੇ ਪ੍ਰੋਪਰਟੀ ਟੈਕਸ ਜਿਹੜੇ ਆ ਉਹ ਡੇ ਬਾਏ ਡੇ ਵਧੀ ਜਾ ਰਹੇ ਆ
0: ਜੀ।
1: ਔਰ ਚਲੋ ਠੀਕ ਆ ਜੇ ਸਿਟੀ ਕਹਿੰਦੀ ਵਧਾਉਣੇ ਚਾਹੀਦੇ ਆ ਵਧਾਓ, ਪਰ ਇਨਕਮ ਕਿੱਥੇ ਲੋਕਾਂ ਦੀ? ਜਦੋਂ ਆਪਾਂ ਇਲੈਕਸ਼ਨ ਤੋਂ ਬਾਅਦ ਸੱਥਾਂ 'ਚ ਆਣ ਕੇ ਲੋਕਾਂ ਨੂੰ ਮਿਲਣਾ ਹੀ ਨਹੀਂ
0: ਜੀ,
1: ਅਤੇ ਸਾਨੂੰ ਫਿਰ ਮੁਸ਼ਕਲਾਂ ਦਾ ਸਾਹਮਣਾ, ਅਸੀਂ ਕਿੱਦਾਂ ਪਤਾ ਲੱਗੂਗਾ ਕਿ ਇਹ ਲੋਕਾਂ ਦੀਆਂ ਮੁਸ਼ਕਲਾਂ ਆ? ਅਤੇ ਤੀਸਰਾ ਜਿਹੜਾ ਮੁੱਦਾ ਆ ਆਪਣਾ ਬਹੁਤ ਹੋਸਪਿਟਲ ਦਾ ਬਹੁਤ ਵੱਡਾ ਇੱਕ ਮੁੱਦਾ ਆ, ਉਹਦੇ ਬਾਰੇ ਅਸੀਂ ਇੱਦਾਂ ਨਹੀਂ ਕਿ ਅਸੀਂ ਇੰਪਲੀਮੈਂਟ ਕਰਾਂਗੇ ਜੇ ਸਾਡੀ ਸਾਨੂੰ ਚੁਣਦੇ ਆ ਨਾ ਸਾਡੇ ਸਰੋਤੇ ਸੁਣਨ ਵਾਲੇ, ਇਹਦੇ 'ਤੇ ਪੱਕਾ ਇੰਪਲੀਮੈਂਟ ਹੋਊਗਾ ਜੀ।
0: ਸਿਟੀ
1: ਅਕਾਊਂਟੇਬਿਲਿਟੀ ਜਿਹੜੀ ਹੈ ਨਾ, ਅਕਾਊਂਟੇਬਿਲਿਟੀ ਉਹ ਵੀ ਬਹੁਤ ਜ਼ਰੂਰੀ
0: ਸਿਟੀ ਲਈ। ਐਕਚੁਅਲੀ ਜਦੋਂ ਆਪਾਂ ਹੋਸਪਿਟਲ ਦੀ ਗੱਲ ਕਰਦੇ ਹਾਂ ਤੇ ਕਿੱਥੋਂ ਕੁ ਤੱਕ ਹੱਥ ਪੈਂਦਾ ਜਿਹੜਾ ਸਿਟੀ ਦਾ ਜੀ? ਜੇ ਹੋਸਪਿਟਲ ਬਣਾਉਣ ਦੀ ਆਪਾਂ ਗੱਲ ਕਰਦੇ ਹਾਂ, ਜੇ ਹੁਣ ਮੈਂ ਮੇਰੇ ਹੱਥ 'ਚ ਫਲਾਇਰ ਜਿਹੜਾ ਪ੍ਰੋਪਰਟੀ ਟੈਕਸ ਦੇ ਨਾਲ ਤੁਹਾਨੂੰ ਇਨਵਾਲਵ ਦੇ ਵਿੱਚ ਦੋਸਤੋ ਸਾਰਿਆਂ ਨੂੰ ਮਿਲਿਆ ਹੋਣਾ, ਉਹਦੇ ਵਿੱਚ ਕਲੀਅਰਲੀ ਉਹਨਾਂ ਨੇ ਲਿਖਿਆ ਕਿ ਜਿਹੜਾ 2026 ਦਾ ਬ੍ਰੈਂਪਟਨ ਬਜਟ ਹੈ ਇਹ ਮੇਨਟੇਨਸ 0% ਇਨਕਰੀਜ਼ ਫੋਰ ਕੋਰ ਮਿਊਨਸੀਪਲ ਸਰਵਿਸਿਸ। ਕੀ ਇਹ ਸਹੀ ਹੈ? ਪਹਿਲੀ ਗੱਲ ਤਾਂ ਇਹ ਆ। ਦੂਜਾ ਹੈਗਾ ਕੌਂਸਲ ਅਪਰੂਵਡ ਐਨ ਅਡੀਸ਼ਨਲ 1% ਟੈਕਸ ਲੇਵਾਈ ਕੰਟਰੀਬਿਊਸ਼ਨ ਡੈਡੀਕੇਟਡ ਟੂ ਐਡਵਾਂਸਿੰਗ ਬ੍ਰੈਂਪਟਨ ਸੈਕਿੰਡ ਹੋਸਪਿਟਲ ਐਟ ਪੀਲ ਮੈਮੋਰੀਅਲ ਫਾਰ ਦਾ ਐਵਰੇਜ ਹਾਊਸ ਹੋਲਡ ਦਿਸ ਰਿਪ੍ਰਜੈਂਟਸ ਐਨ ਇਨਕਰੀਜ਼ ਆਫ ਅਪਰੋਕਸੀਮੇਟਲੀ $73 bringing the total hospital levy portion of the property tax bill to approximately $92 in 2026. ਤਾਂ ਜੇ ਆਪਾਂ ਦੇਖੀਏ ਓਵਰਆਲ ਤੇ 8.5% ਤੇ ਇਹਨਾਂ ਨੇ ਇਨਕਰੀਜ਼ ਆਲਰੇਡੀ ਪਹਿਲਾਂ ਹੀ ਕਰ ਦਿੱਤੀ ਆ। ਹਾਂਜੀ, ਸੋ ਜਿਹੜਾ ਆਹ $92 ਤੱਕ ਦਾ, ਇਹ ਕੋਈ ਵੀ ਛੋਟੇ ਤੋਂ ਛੋਟੀ ਪ੍ਰੋਪਰਟੀ ਵੀ ਆਪਣਾ ਟੈਕਸ ਬਿੱਲ ਚੱਕ ਕੇ ਦੇਖ ਲਵੇ, ਉਹਦਾ ਵੀ ਜਿਹੜਾ ਐਨੂਅਲ ਜਿਹੜਾ ਬਿੱਲ ਹੈ ਟੈਕਸ ਬਿੱਲ ਹੈ, ਜਿਹੜਾ ਇਨਕਮ ਟੈਕਸ ਮਾਫ ਕਰਨਾ ਪ੍ਰੋਪਰਟੀ ਟੈਕਸ ਆ, ਉਹ ਕਿਤੇ ਜ਼ਿਆਦਾ, ਉਹ 400 to 500 ਈਵਨ ਇਸ ਤੋਂ ਵੀ ਜ਼ਿਆਦਾ ਜਿਹੜੀ ਆ ਉਹਦੇ 'ਚ ਵਾਧਾ ਹੋਇਆ। ਅਤੇ ਅਸੀਂ ਇਹਨੂੰ ਕਿੱਥੋਂ ਕਿਵੇਂ ਜਸਟੀਫਾਈ ਅਸੀਂ ਇਹਨੂੰ ਕਰ ਦੇਵਾਂਗੇ? ਜੋ ਕੁਝ ਆ ਬਰਡਿੰਗ ਆਹ ਲਿਖੀ ਵੀ ਹੋਈ ਆ, ਅਤੇ ਕੀ ਇਹਨੂੰ ਕੰਟਰੋਲ ਕੀਤਾ ਜਾ ਸਕਦਾ, ਕਿਵੇਂ ਕੀਤਾ ਜਾ ਸਕਦਾ? ਪਲੱਸ ਮੈਂ ਜਿਹੜੀ ਹੋਸਪਿਟਲ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਮੈਡੀਕਲ ਫੈਸਿਲਿਟੀਜ਼ ਪ੍ਰੋਵਾਈਡ ਕਰਨਾ ਪ੍ਰੋਵਿੰਸ ਦਾ ਕੰਮ ਹੈ, ਅਤੇ ਸਿਟੀ ਦਾ ਹੱਥ ਕਿੰਨਾ ਕੁ ਪੈਂਦਾ ਉਹਦੇ 'ਚ?
1: ਮਨਜੀਤ ਜੀ ਦੇਖੋ, ਅਸੀਂ ਨਾ ਬੜੇ ਫੰਡ ਰੇਜ਼ ਕਰਦੇ ਹਾਂ ਨਾ, ਅਸੀਂ ਹਰੇਕ ਸਾਲ ਹੀ ਮਤਲਬ ਕੋਈ ਨਾ ਕੋਈ ਓਕੇਸ਼ਨ 'ਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਜਦੋਂ ਆਉਂਦਾ ਆ
0: ਪ੍ਰਕਾਸ਼ ਪੁਰਬ 'ਤੇ,
1: ਹਾਂਜੀ, ਉਦੋਂ ਵੀ ਅਸੀਂ ਬਹੁਤ ਵੱਧ ਚੜ੍ਹ ਕੇ ਸਾਡੀ ਕਮਿਊਨਿਟੀ ਹਿੱਸਾ ਪਾਉਂਦੀ ਆ
0: ਜੀ।
1: ਉਸ ਪੈਸੇ ਦੀ ਕੋਈ ਅਕਾਊਂਟੇਬਿਲਿਟੀ ਕੋਈ ਦਿੰਦਾ? ਕੋਈ ਆਣ ਕੇ ਏਅਰ 'ਤੇ ਨੁਮਾਇੰਦਾ ਆਣ ਕੇ ਦੱਸਦਾ ਕਿ ਇਹ ਪੈਸਾ ਜਿਹੜਾ ਆ ਕਿੰਨਾ ਇਕੱਠਾ ਹੋ ਚੁੱਕਾ ਆ? ਔਰ ਦੂਸਰੀ ਗੱਲ ਇਹ ਆ ਮਨਜੀਤ ਜੀ ਕਿ ਸ਼ੁਰੂਆਤ ਤਾਂ ਕਰੋ ਨਾ
0: ਜੀ,
1: ਕਿ ਜਦੋਂ ਤੋਂ ਅਸੀਂ ਸ਼ੁਰੂਆਤ ਹੀ ਨਹੀਂ ਕਰਦੇ ਕਿਸੇ ਗੱਲ ਦੀ ਅਤੇ ਫਿਰ ਅਸੀਂ ਐਕਸਪੈਕਟ ਕੀ ਕਰਾਂਗੇ। ਹੁਣ ਲੈਟਸ ਸੇ ਕਿ ਮੈਂ ਕੋਈ ਕੋਈ ਘਰ ਬਣਾਉਣਾ ਹੈ ਨਾ, ਨੀਹਾਂ ਰੱਖੀਆਂ ਨਹੀਂ ਹੈਗੀਆਂ, ਅਤੇ ਮੈਂ ਕਹਾਂ ਜੀ ਮੈਂ ਤਾਂ ਬਸ ਬਣਾ ਲਿਆ ਘਰ,
0: ਛੱਤ ਪਾ ਦੇਣੀ ਥੋੜ੍ਹੇ ਦਿਨਾਂ ਚ
1: ਹੈ ਨਾ, ਇੱਥੋਂ ਤੱਕ ਕਿ ਇਹਨਾਂ ਨੇ ਤਾਂ ਕਹਿਤਾ ਜੀ ਬਸ ਬਣਿਆ ਹੀ ਲਓ ਹੋਸਪਿਟਲ। ਇਹ ਸਿਟੀ ਦੇ ਨੁਮਾਇੰਦਿਆਂ ਦੀ ਸਟੇਟਮੈਂਟਸ ਆ ਕਿ ਲਓ ਜੀ ਅਗਲੇ ਸਾਲ ਤੱਕ ਤਾਂ ਤਿਆਰ ਹੋਇਆ ਹੀ ਲਓ। ਇਹ ਜਿਹੜੇ ਸਬਜ਼ ਬਾਗ ਹੈ ਨਾ ਮਨਜੀਤ ਜੀ, ਮੇਰੇ ਹਿਸਾਬ ਦੇ ਨਾਲ ਨਾ ਨਹੀਂ ਹੋਣੇ ਚਾਹੀਦੇ, ਇੰਪਲੀਮੈਂਟ ਬਹੁਤ ਜ਼ਰੂਰੀ ਆ।
0: ਮੈਨੂੰ ਲੱਗਦਾ ਇਹੀ ਪੋਲੀਟਿਕਸ ਹੈ ਕਿ ਇਸ ਤੋਂ ਇਲਾਵਾ ਵੀ ਹੈਗੀ ਆ।
1: ਇਸ ਤੋਂ ਇਲਾਵਾ ਮਨਜੀਤ ਜੀ ਇੰਨੀ ਕੁ ਜ਼ਿਆਦਾ ਪੋਲੀਟਿਕਸ ਆ ਨਾ ਜਿਹੜੀ ਜਿਹੜੀ ਸਾਨੂੰ ਕਹਿ ਲਓ ਕਿ ਪਤਾ ਹੀ ਨਹੀਂ ਹੁੰਦਾ। ਔਰ ਜਿਹੜੇ ਬਾਕੀ ਜਿੱਦਾਂ ਹੁਣ ਲੈਟਸ ਸੇ ਕਿ ਕੋਈ ਮੇਅਰ ਨੇ ਕੋਈ ਲੈ ਲਿਆ ਡਿਸੀਜਨ, ਜਿਹੜੇ ਬਾਕੀ ਨੁਮਾਇੰਦੇ ਆ ਉਹ ਤਾਂ ਸਮਝ ਸੋਚ ਕੇ ਦਸਤਖਤ ਕਰਨ ਨਾ ਉਸ ਡਾਕੂਮੈਂਟ ਦੇ।
0: ਪਰ ਉੱਥੇ ਡਿਵਾਈਡ ਨਹੀਂ ਹੋ ਜਾਂਦੀ ਕੌਂਸਲ ਫਿਰ?
1: ਕਿਉਂਕਿ ਨਹੀਂ ਜੀ, ਉੱਥੇ ਜਿਹੜੇ ਡਿਵਾਈਡ ਹੁੰਦੇ ਆ ਜਿਹੜੇ ਅਪੋਜ਼ ਕਰਦੇ ਆ ਫਿਰ ਉਹਨਾਂ ਨੂੰ ਕਿਨਾਰੇ ਕਰ ਦਿੱਤਾ ਜਾਂਦਾ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਫਿਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਕਿ ਭਾਈ ਤੂੰ ਸੀਟ 'ਤੇ ਰਹਿਣਾ ਕਿ ਨਹੀਂ ਰਹਿਣਾ। ਦੇਰ ਆਰ ਲੋਟਸ ਆਫ ਥਿੰਗਸ, ਜਿੱਦਾਂ ਪਿੱਛੇ ਜਿਹਾ ਕੁਛ ਹੋਇਆ ਵੀ ਆ ਆਪਣੇ, ਜਿੱਦਾਂ ਹੁਣ ਕਹਿ ਲਓ ਕਿ ਆਪਣੇ ਜਿਹੜੇ ਹੁਣ ਇਸ ਵੇਲੇ ਨੁਮਾਇੰਦੇ ਆ ਗੁਰਪ੍ਰੀਤ ਢਿੱਲੋਂ, ਉਹਨਾਂ ਨਾਲ ਵੀ ਬੜਾ ਕੁਛ ਹੋਇਆ ਹੈ ਨਾ, ਉਹਨਾਂ ਨੇ ਮੀਡੀਆ 'ਚ ਆਣ ਕੇ ਸਾਰਾ ਕੁਛ ਦੱਸਿਆ ਵੀ ਆ ਕਿ ਕੀ ਕੁਛ ਹੋਇਆ ਹੈ ਨਾ, ਇੱਦਾਂ ਦੀਆਂ ਗੱਲਾਂ ਬਾਤਾਂ ਕਿ ਮੇਰੇ ਹਿਸਾਬ ਦੇ ਨਾਲ ਨਾ ਹਰੇਕ ਨੂੰ ਸਟੈਪ ਆਪਣੇ ਦਿਮਾਗ ਨਾਲ ਲੈਣਾ ਚਾਹੀਦਾ, ਨਾ ਕਿ ਜੇ ਸਰਪੰਚ ਕਹਿੰਦਾ ਤਾਂ ਪੰਚ ਬਸ ਉੱਧਰ ਨੂੰ ਤੁਰ ਪੈਣ ਬਿਨਾਂ ਕੋਈ ਡਿਸੀਜਨ। ਜਿਹੜੇ ਪੰਚ ਆ ਨਾ ਉਹ ਜਿੱਥੋਂ ਚੁਣੇ ਆਉਂਦੇ ਆ ਉਹਨਾਂ ਲੋਕਾਂ ਦੇ ਸੱਥਾਂ ਦੇ ਵਿੱਚ ਬੈਠ ਕੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ।
0: ਪਰ ਜੇ ਹੁਣ ਪ੍ਰੋਵਿੰਸ ਨੇ ਜਿਹੜੀਆਂ ਵੱਧ ਅਖਤਿਆਰ ਦਿੱਤੇ ਹੋਏ ਨੇ, ਜਿਹੜੇ ਮੋਰ ਪਾਵਰ ਜਿਹੜੀਆਂ ਮੇਅਰਸ ਦੇ ਕੋਲ ਨੇ, ਐਕਸਟਰਾ ਪਾਵਰ ਜਿਹੜੀਆਂ ਦਿੱਤੀਆਂ ਹੋਈਆਂ ਨੇ, ਉਹਦੇ ਨਾਲ ਮੈਨੂੰ ਲੱਗਦਾ ਕਿ ਮੇਅਰ ਦੇ ਕੋਲ ਹੀ ਬਹੁਤ ਕੁਝ ਅਜਿਹਾ ਜੋ ਆਪਣੇ ਦਮ 'ਤੇ ਹੀ ਕਰੀ ਜਾਂਦੇ ਨੇ, ਅਤੇ ਉਹਦੇ ਲਈ ਫਿਰ ਜਿਹੜੇ ਹੁਣ ਰੀਜਨਲ ਕਾਉਂਸਲਰਸ ਨੇ ਜਾਂ ਕਾਉਂਸਲਰਸ ਨੇ ਉਹਨਾਂ ਦੀ ਤਾਂ ਫਿਰ ਮੈਨੂੰ ਲੱਗਦਾ ਕੋਈ ਵਾਪਸ ਚੱਲਦੀ ਨਹੀਂ।
1: ਨਹੀਂ ਮਨਜੀਤ ਜੀ, ਇੱਦਾਂ ਨਹੀਂ ਹੁੰਦਾ, ਇਹਦੇ ਵਿੱਚ ਕੋਈ ਵੀ ਡਿਸੀਜਨ ਜਿਹੜਾ ਨਾ ਮੇਅਰ ਆਪ ਨਹੀਂ ਲੈ ਸਕਦੇ, ਕੋਈ ਵੀ ਡਿਸੀਜਨ ਹੈ ਨਾ ਉਹ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਨਹੀਂ ਲਿਆ ਜਾਂਦਾ। ਹੁੰਦਾ ਕੀ ਆ ਕਿ ਉਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਉਹਨਾਂ ਤੋਂ ਸਾਈਨ ਕਰਾਏ ਲਏ ਜਾਂਦੇ ਆ। ਬਹੁਤ ਕਾਫੀ ਮੁੱਦੇ ਆ, ਜਿੱਦਾਂ ਹੁਣ ਇੱਕ ਪ੍ਰੋਪਰਟੀ ਦਾ ਜਿਹੜਾ ਮੁੱਦਾ ਸੀਗਾ ਕਿੱਡਾ ਵੱਡਾ, ਜਿਹੜੀ ਪ੍ਰੋਪਰਟੀ ਇਹਨਾਂ ਨੇ ਵੇਚੀ 32 million ਦੀ, ਬਾਅਦ ਚ ਹੋਈ 79 point ਸਮਥਿੰਗ ਦੀ ਉਹ ਜਿਹੜੀ ਬਾਏ ਕਰ ਲਈ, ਉਹ ਟੋਰਾਂਟੋ ਸਟਾਰ ਦੇ ਵਿੱਚ ਬੜਾ ਵੱਡਾ ਆਰਟੀਕਲ ਲੱਗਿਆ ਸੀਗਾ। ਹੁਣ ਦੇਖਿਆ ਜਾਵੇ ਮਨਜੀਤ ਜੀ, ਉਹਦੇ ਵਿੱਚ ਸਾਫ਼ ਪਤਾ ਲੱਗਦਾ ਕਿ ਉਹਦੇ ਵਿੱਚ ਇੰਟੈਂਸ਼ਨ ਕੀ ਸੀਗੀ ਸਿਟੀ ਦੀ, ਕਿ ਹੋਰ ਬੜੇ ਕਈ ਤਰ੍ਹਾਂ ਦੇ ਜਿਹੜੇ ਆ ਹੁਣ ਕੈਮਰਿਆਂ ਦੀ ਮੈਂ ਗੱਲ ਕੀਤੀ ਆ, 185 ਕੈਮਰੇ ਲਾਏ ਇਹਨਾਂ ਨੇ। ਪਹਿਲਾਂ ਤਾਂ ਜਿਹੜੇ ਸਾਡੇ ਲੋਕ ਉਹਨਾਂ ਨੂੰ ਐਂ ਲੱਗਾ ਕਿ ਅਸੀਂ ਖਰੇ ਕੈਮਰਿਆਂ ਦੇ ਖਿਲਾਫ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਸੀਂ ਕਦੀ ਵੀ ਲੋਅ ਦੇ ਅਗੇਂਸਟ ਨਹੀਂ ਜਾ ਸਕਦੇ, ਲੋਅ ਦੇ ਵਿੱਚ ਰਹਿ ਕੇ ਹੀ ਕੰਮ ਕਰਨੇ ਪੈਂਦੇ ਆ, ਫਿਰ ਹੀ ਅਸੀਂ ਵਧੀਆ ਨੁਮਾਇੰਦੇ ਹੋ ਸਕਦੇ ਇਸ ਕੰਟਰੀ ਦੇ। ਅਤੇ ਜਿਹੜੇ ਕੈਮਰੇ ਉਹਨਾਂ ਲਾਏ ਸੀ 185, 185 ਕੈਮਰਿਆਂ ਦੇ ਵਿੱਚ ਜਿਹੜੀ ਲੀਜ਼ ਕੀਤੀ ਸੀ ਨਾ ਉਹਨਾਂ ਨੇ ਪਰ ਕੈਮਰਾ $2200 ਇੱਕ ਕੈਮਰੇ ਦੀ, ਮਹੀਨੇ ਦਾ ਕਿੰਨਾ ਬਣ ਗਿਆ। ਔਰ ਦੂਸਰਾ ਜਿਹੜਾ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਅਸੀਂ ਮੈਨੂੰ ਖੁਦ ਮੌਕਾ ਮਿਲਿਆ ਸਿਟੀ ਦੇ ਨੁਮਾਇੰਦਿਆਂ ਨਾਲ, ਮੈਂ ਨਾਂ ਨਹੀਂ ਲਊਂਗਾ, ਸਿਟੀ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਅਤੇ ਉਹਨਾਂ ਨੇ ਕਿਹਾ ਜੀ ਅਸੀਂ ਸਰਵੇਲੈਂਸ ਕੈਮਰੇ ਜਿਹੜੇ ਤੁਸੀਂ ਗੱਲ ਕਰਦੇ ਨਾ 11 million ਦੀ, ਅਸੀਂ ਸਰਵੇਲੈਂਸ ਕੈਮਰੇ ਲਾਏ ਆ। ਮੈਂ ਕਿਹਾ ਜੀ ਉਹ ਵੀ ਕਿੱਦਾਂ ਲਾਏ, ਜਿਹੜੇ ਕੈਮਰੇ ਦੀ ਕੀਮਤ ਆ ਵੱਧ ਤੋਂ ਵੱਧ ਕਿੰਨੀ ਹੋ ਸਕਦੀ, ਜਿਹੜੀ ਹਾਈਟੈਕ ਕੈਮਰਾ ਆ 4000-5000
0: ਰਾਈਟ,
1: ਅਤੇ ਜੇ ਉਹਨੂੰ ਤੁਸੀਂ ਗੁਣਾ ਕਰੋਗੇ ਕਿੰਨੇ 55 ਕੈਮਰੇ, ਅਤੇ ਕਿੰਨੀ ਕੁ ਕੀਮਤ ਹੋ ਸਕਦੀ ਹੈ, 11 million ਫੇਰ ਵੀ ਨਹੀਂ ਬਣਦੀ
0: ਜੀ,
1: ਉਹ ਪੈਸਾ ਫਿਰ ਕਿੱਥੇ ਗਿਆ। ਮਤਲਬ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਲੋਕਾਂ ਨੂੰ ਸਾਡੇ ਸੁਣਨ ਵਾਲੇ ਜਿਹੜੇ ਨੇ ਵੀ ਹੈਗੇ ਆ ਸਰੋਤੇ, ਉਹਨਾਂ ਨੂੰ ਨਹੀਂ ਪਤਾ। ਅਸੀਂ ਮਨਜੀਤ ਜੀ ਇੱਕ ਹੋਰ ਦੱਸਣਾ ਚਾਹੁੰ�ਦਾ ਮੈਂ, ਅਸੀਂ ਪ੍ਰੋਟੈਸਟ
0: ਰੈਪ ਅਪ ਕਰਨਾ ਪੈਣਾ ਜੀ ਆਪਾਂ ਵਿਦਇਨ 30 seconds
1: ਜੀ। ਮੈਂ ਬਸ ਇਹੀ ਕਹਿਣਾ ਚਾਹੁੰਦਾ ਜੀ ਕਿ ਅਸੀਂ ਬੜੇ ਪ੍ਰੋਟੈਸਟ ਵੀ ਕੀਤੇ, ਦੇ ਨੈਵਰ ਲਿਸਨ, ਦੈਟਸ ਵਾਈ ਆਈ ਐਮ ਹੇਅਰ
0: ਰਾਈਟ।
1: ਇਸ ਕਰਕੇ ਮੈਂ ਇਸ ਵਾਰ ਇਲੈਕਸ਼ਨ ਲੜ ਰਿਹਾ। ਰੀਜ਼ਨ ਇਹੀ ਹੈ ਜੀ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ, ਲੋਕਾਂ ਦੇ ਦਿਲ ਦੇ ਬਲਬਲੇ ਜਿਹੜੇ ਆ ਨਾ, ਉਹਨੂੰ ਸਿਟੀ ਹਾਲ ਤੱਕ ਪਹੁੰਚਾਉਣਾ ਚਾਹੁੰਦਾ ਜੀ ਮੈਂ।
0: ਨੰਬਰ ਸਾਂਝਾ ਕਰ ਦਿਓ ਜੀ ਆਪਣਾ।
1: 6476049316476469931। ਮਨਜੀਤ ਜੀ ਇੱਕ ਗੱਲ ਹੋਰ
0: ਜੀ,
1: ਮੈਨੂੰ ਵਲੰਟੀਅਰ ਦੀ ਲੋੜ ਹੈ ਜੀ, ਪਰ ਵਲੰਟੀਅਰ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਲੋਕਾਂ ਨੂੰ ਨਹੀਂ ਮਿਲੂੰਗਾ। ਪਲੀਜ਼ ਇਹ ਵੀ ਮੇਰੇ ਧਿਆਨ 'ਚ ਰੱਖਿਆ ਜਾਵੇ, ਵਲੰਟੀਅਰ ਦੀ ਲੋੜ ਆ ਮੈਨੂੰ, ਕਿਉਂਕਿ ਆਪਾਂ ਕੋਈ ਇੰਨੇ ਸਰਮਾਏਦਾਰ ਨਹੀਂ ਹੈਗੇ ਕਿ
0: ਜੀ ਜੀ।
1: ਇਸ ਕਰਕੇ ਪਲੀਜ਼ ਵੋਟ ਐਂਡ ਸਪੋਰਟ ਜ਼ਰੂਰ ਕਰਿਓ ਜੀ, ਬੇਨਤੀ ਹੈ ਜੀ, ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਪ੍ਰੇਮ ਜੀ। ਸੋ ਦੋਸਤੋ, ਡੈਫੀਨੇਟਲੀ ਹੁਣ ਇਹ ਸਾਡੇ 'ਤੇ ਨਿਰਭਰ ਆ ਕਿ ਅਸੀਂ ਕੀ ਸੋਚ ਰੱਖਦੇ ਹਾਂ, ਔਰ ਸਾਨੂੰ ਸਭ ਨੂੰ ਹੁਣ ਇਸ ਰਸਤੇ 'ਤੇ ਚੱਲਣ ਦੀ ਲੋੜ ਹੈ। ਅਤੇ ਜੇ ਆਪਾਂ ਆਪਣੇ ਸ਼ਹਿਰ ਨੂੰ, ਕਿਸੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਜੀ, ਉਹਨੂੰ ਬਚਾਉਣਾ ਹੈ ਤਾਂ ਫਿਰ ਸਾਨੂੰ ਐਕਟ ਕਰਨਾ ਪੈਣਾ। ਸਾਨੂੰ ਉਹਨਾਂ ਨੁਮਾਇੰਦਿਆਂ ਨੂੰ ਇਨਕਲੂਡਿੰਗ ਪ੍ਰੇਮ ਗਿੱਲ ਜੀ ਕੁਐਸਚਨ ਕਰਨੇ ਪੈਣੇ ਨੇ, ਜੇ ਤੁਸੀਂ ਆਉਂਦੇ ਹੋ ਤਾਂ ਕੀ ਕਰਦੇ ਹੋ। ਅਤੇ ਡੈਫੀਨੇਟਲੀ, ਲੇਕਿਨ ਇਲੈਕਸ਼ਨ ਹਾਲੇ ਅਕਤੂਬਰ ਦੇ ਵਿੱਚ ਜਾ ਕੇ ਆ ਜੀ, ਉਸ ਤੋਂ ਪਹਿਲਾਂ ਆਪਣੇ ਕੁਐਸਚਨ ਜਿਹੜੇ ਆ ਉਹ ਤੁਸੀਂ ਰੈਡੀ ਜ਼ਰੂਰ ਹੁਣ ਰੱਖਣੇ ਆ, ਜਿਹਨੂੰ ਵੀ ਕਿਸੇ ਨੂੰ ਮਿਲਦੇ ਹੋ ਕੋਈ ਵੀ ਕੈਂਡੀਡੇਟ ਆਉਂਦਾ, ਅਤੇ ਉਹ ਤੋਂ ਆਨਸਰ ਲੈਣ ਦੀ ਜਿਹੜੀ ਸਾਡੇ 'ਚ ਮਾਦਾ ਹੈ ਉਹ ਜ਼ਰੂਰ ਹੋਣਾ ਚਾਹੀਦਾ। ਸਾਡੀ ਗੱਲਬਾਤ ਤਾਂ ਪਹੁੰਚਾਉਣ ਦੇ ਵਿੱਚ ਆਪਟੀਕਲ ਵਨ ਸਹਿਯੋਗ ਕਰ ਰਿਹਾ ਸੀ। 905-455-0752 ਟੈਲੀਫੋਨ ਨੰਬਰ ਹੈ, ਪੰਜਾਬੀ ਵਨ ਨੇਚਰ 416-937-2061 'ਤੇ ਗੱਲ ਹੋ ਸਕਦੀ ਹੈ। ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067, ਅਤੇ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਲਿਓ। ਕਿੰਗ ਟੋਇੰਗ 416-677-2222, ਕਟਾਰੀਆ ਟੂਰਸ ਐਂਡ ਟਰੈਵਲ 905-678-1200, ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਗੱਲ ਕਰ ਲੈਣੀ ਜੀ। ਅਤੇ ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ, 416-747-6800 'ਤੇ ਗੱਲ ਕੀਤੀ ਜਾ ਸਕਦੀ ਹੈ। ਗਿੱਲ ਸਵੀਟ ਫੈਕਟਰੀ 905-799-2616 'ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਮੇਰੇ ਨਾਲ ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕਰਨੀ ਹੋਵੇ, 416-669-1379 ਟੈਲੀਫੋਨ ਨੰਬਰ ਹੈ, 416-669-1379 ਇਸੇ ਨੰਬਰ 'ਤੇ ਪ੍ਰੋਗਰਾਮ ਦੇ ਸੰਬੰਧ ਵਿੱਚ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ, 416-669-1379 ਟੈਲੀਫੋਨ ਨੰਬਰ ਡਾਇਲ ਕੀਤਾ ਜਾ ਸਕਦਾ ਜੀ। ਆਸਟ੍ਰੇਲੀਆ ਦੀਆਂ ਕੁੜੀਆਂ ਨੇ ਮੈਚ ਜਿੱਤ ਲਿਆ, ਫਾਈਨਲ ਜਿੱਤ ਲਿਆ ਜੀ ਉਹਨਾਂ ਨੇ ਵਰਲਡ ਕੱਪ T20। 153 ਦੌੜਾਂ, 3 ਖਿਡਾਰੀਆਂ ਦੇ ਨੁਕਸਾਨ ਅਤੇ 17.1 ਓਵਰ ਦੇ ਵਿੱਚ ਬਣਾ ਕੇ ਮੈਚ ਉਹਨਾਂ ਨੇ ਜਿੱਤ ਲਿਆ ਜੀ। ਬਹੁਤ ਬਹੁਤ ਮੁਬਾਰਕਬਾਦ। ਮੈਨੂੰ ਹੁਣ ਇੱਥੇ ਛੁੱਟੀਆਂ ਦੇ ਦਿਓ ਜੀ, ਆਉਂਦੇ ਹਫ਼ਤੇ ਆਪਣੀ ਸਾਂਝ ਜਿਹੜੀ ਹੈ ਉਹ ਫਿਰ ਆਪਣੀ ਬਣੇਗੀ। ਤਦ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸੋ 2 ਤੋਂ ਲੈ ਕੇ 4 ਵਜੇ ਤੱਕ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣੋਗੇ। ਅੱਜ 5 ਜੁਲਾਈ 2026 ਸੰਡੇ ਦਾ ਦਿਨ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੈਟਰਡੇ ਨੂੰ 5 ਤੋਂ 7, ਸੰਡੇ ਨੂੰ 2 ਤੋਂ 4 ਪੇਸ਼ ਕੀਤਾ ਜਾਂਦਾ ਜੀ। ਰੇਡੀਓ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ, ਯੂਟਿਊਬ ਦੇ ਉੱਤੇ ਵੀ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਜੁੜੇ ਹੋਏ ਨੇ। ਸੋ ਜੇ ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਪ੍ਰਮੋਸ਼ਨ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਦਰ ਨਾਲ ਰੇਡੀਓ ਪ੍ਰੋਗਰਾਮ ਚੜ੍ਹਦੀ

0: ਕਲਾ ਸੋਸ਼ਲ ਮੀਡੀਆ ਡੋਲਰ ਮੀਡੀਆ ਅਦਾਰੇ ਨਾਲ ਕੰਟੈਕਟ ਕੀਤਾ ਜਾ ਸਕਦਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਲਿਮਿਟਡ ਦੇ ਬਿਜ਼ਨਸ ਨੂੰ ਹੀ ਅਸੀਂ ਪ੍ਰਮੋਟ ਕਰਦੇ ਹਾਂ, ਕਿਉਂਕਿ ਇੱਕ ਚੀਜ਼ ਜ਼ਰੂਰ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਸਾਰੇ ਬਿਜ਼ਨਸ ਅਦਾਰਿਆਂ ਨੂੰ ਕਿ ਜੋ ਪ੍ਰੋਡਕਟ ਤੁਸੀਂ ਆਪਣਾ ਲੈ ਕੇ ਆਉਂਦੇ ਹੋ, ਜੋ ਡੀਲਜ਼ ਲੈ ਕੇ ਆਉਂਦੇ ਹੋ, ਪਰਿਵਾਰਾਂ ਤੱਕ ਪਹੁੰਚਣ। ਸੋ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖੋਗੇ ਜਿਹੜਾ ਬਿਜ਼ਨਸ ਅਦਾਰੇ ਨਾਲ ਅਸੀਂ ਜੁੜੇ ਹਾਂ ਉਹ ਲੰਮੇ ਟਾਈਮ ਤੋਂ ਜੁੜੇ ਹਾਂ, ਕਟਾਰੀਆ ਟਰੈਵਲਸ ਨਾਲ ਤਕਰੀਬਨ 4 ਸਾਲਾਂ ਤੋਂ, ਐਂਡ ਅਮਨ ਜਾਖੜ ਜੀ ਇੰਸ਼ੋਰੈਂਸ ਬ੍ਰੋਕਰ ਨੇ, ਪਹਿਲਾਂ ਜਦੋਂ ਜਸਟ ਬ੍ਰੋਕਰ ਸੀ ਹੁਣ ਉਹਨਾਂ ਦੀ ਆਪਣੀ ਬ੍ਰੋਕਰੇਜ ਆ, ਉਹਨਾਂ ਨਾਲ ਤਕਰੀਬਨ 4 ਤੋਂ 5 ਸਾਲਾਂ ਦਾ ਵਕਫਾ ਹੋ ਚੁੱਕਿਆ। ਇਸ ਤੋਂ ਬਾਅਦ ਚਾਹੇ ਫਰਨੀਚਰ ਆ, ਜੋ ਵੀ ਬਿਜ਼ਨਸ ਆ, ਸਿਰਫ ਜੇ ਅਪਲਾਇੰਸਿਸ ਆ ਉਹ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦੇ ਨਾਲ ਹੀ ਆ, ਹੋਰ ਕੋਈ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜੇ ਇੱਕ ਅਦਾਰੇ ਨਾਲ ਜੁੜ ਗਏ ਅਤੇ ਉਸੇ ਅਦਾਰੇ ਦੇ ਨਾਲ ਹੀ ਅਸੀਂ ਸਟਿੱਕ ਰਹੀਏ। ਐਂਡ ਸਾਡੇ ਸਾਰੇ ਬਿਜ਼ਨਸ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜਾ ਉਹ ਓਨੈਸਟੀ ਦੇ ਨਾਲ ਜੋ ਡੀਲਸ ਲੈ ਕੇ ਆਉਂਦੇ ਆ, ਜੋ ਕੁਆਲਿਟੀ ਲੈ ਕੇ ਆਉਂਦੇ ਆ, ਅਸੀਂ ਪਹਿਲਾਂ ਉਹ ਕੁਆਲਿਟੀ ਜ਼ਰੂਰ ਦੇਖਦੇ ਹਾਂ, ਉਹ ਬਿਜ਼ਨਸ ਦੀਆਂ ਸਰਵਿਸ ਜ਼ਰੂਰ ਦੇਖਦੇ, ਇਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਜੁੜਦੇ ਹਾਂ। ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਇਹ ਪ੍ਰੋਡਕਟ ਨੇ ਸਾਡੀ ਆਡੀਅੰਸ ਦੇ ਲਈ ਵਿਨ ਵਿਨ ਸਿਚੁਏਸ਼ਨ ਹੋ ਸਕਦੀ ਹੈ ਤਾਂ ਜ਼ਰੂਰ ਸਾਨੂੰ ਤੁਸੀਂ ਕੋਆਰਡੀਨੇਟ ਕਰਿਓ। ਨੰਬਰ ਟੂ ਕਾਲ 416-233-7384 ਸਟੂਡੀਓ ਨੰਬਰ ਆ, ਮੇਰਾ ਸੈੱਲ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ, ਨੰਬਰ 647-921-2032 647-921-2032 6479212032 647-921-2032 'ਤੇ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਇੱਦਾਂ ਦੀ ਜਦੋਂ ਅਦਾਰਿਆਂ ਦੀ ਗੱਲਬਾਤ ਕਰੀਏ, ਦਾ ਮੈਪਲ ਕਲੀਨਿੰਗ ਅਸੀਂ ਬਾਈ ਹੋਣਾਂ ਨਾਲ ਜੁੜੇ, ਪਹਿਲਾਂ ਜਦੋਂ ਬਾਈ ਹੋਣਾਂ ਨਾਲ ਗੱਲਬਾਤ ਹੋਈ, ਢੀਂਡਸਰ ਸਾਹਿਬ ਨਾਲ ਗੱਲਬਾਤ, ਇਹਨਾਂ ਦੀ ਮੈਂ ਐਕਚੁਅਲ ਸਰਵਿਸ ਯੂਜ਼ ਕੀਤੀ ਸੀ, ਐਂਡ ਜਦੋਂ ਸਰਵਿਸ ਇਹਨਾਂ ਦੀ ਬਾਹ ਕਮਾਲ ਲੱਗੀ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਜ਼ਰੂਰ ਜੇ ਇਹੀ ਸਰਵਿਸ, ਕਿਉਂਕਿ ਉਦੋਂ ਇਹ ਉਹਨਾਂ ਨੂੰ ਦੱਸਿਆ ਨਹੀਂ ਸੀ ਕਿ ਅਸੀਂ ਕਿਸ ਅਦਾਰੇ ਨਾਲ ਜੁੜੇ ਹੋਏ ਹਾਂ, ਅਤੇ ਜਸਟ ਇੱਕ ਰੈਂਡਮ ਕਾਲ ਕੀਤੀ, ਸਰਵਿਸ ਯੂਜ਼ ਕੀਤੀ, ਅਤੇ ਸਰਵਿਸ ਇੰਨੀ ਵਧੀਆ ਸੀ ਅਤੇ ਅਸੀਂ ਇਹਨਾਂ ਨਾਲ ਪੱਕੇ ਜੁੜ ਗਏ। ਐਂਡ ਬਾਈ ਹੋਣਾਂ ਨੇ ਵੀ ਪਰਿਵਾਰਾਂ ਦਾ ਇੰਨਾ ਰਿਸਪੋਂਸ ਆ, ਇਹਨਾਂ ਨੇ ਬਾਕੀ ਹਰ ਇੱਕ ਪਲੇਟਫਾਰਮ ਤੋਂ ਐਡ ਬੰਦ ਕਰਤੀ ਹੈ, ਸਿਰਫ ਅਤੇ ਸਿਰਫ ਆਪਣੇ ਅਦਾਰੇ ਦੇ ਨਾਲ ਹੀ ਕਰ ਰਹੇ ਨੇ। ਬੇਸ਼ੱਕ ਇਹਨਾਂ ਨੂੰ ਕੋਈ ਐਡਵਰਟੀਜ਼ਮੈਂਟ ਦੀ ਜ਼ਰੂਰਤ ਨਹੀਂ ਹੈਗੀ, ਪਰ ਇਹ ਕਹਿੰਦੇ ਜ਼ਰੂਰ ਜੋ AM530 ਦੇ ਸਰੋਤੇ ਨੇ ਉਹਨਾਂ ਦੇ ਲਈ ਜੋ ਕੁਝ ਵੱਖਰਾ ਵੀ ਕਰਦੇ ਨੇ, ਕੁਝ ਆਪਣੇ ਵੱਲੋਂ ਗਿਵ ਅਵੇ ਵੀ ਕਰਦੇ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਰਿਗਾਰਡ। ਸੋ ਦੋਸਤੋ, ਜੇ ਤੁਸੀਂ ਕਲੀਨਿੰਗ ਸਰਵਿਸ ਯੂਜ਼ ਕਰਨੀਆਂ ਨੇ, ਇਹਦੇ ਵਿੱਚ ਨਾ ਪਹਿਲੀ ਚੀਜ਼ ਬੰਦਾ ਜਦੋਂ ਪੁੱਛਦਾ ਤੁਹਾਡੇ ਘਰ ਕਿਸੇ ਨੇ ਕਲੀਨਿੰਗ ਦੇ ਲਈ ਆਉਣਾ, ਉਹਦੇ ਵਿੱਚ ਪਰਿਵਾਰਾਂ ਦਾ ਕੰਸਰਨ ਹੁੰਦਾ ਕਿ ਟਰੱਸਟੇਬਲ ਨੇ, ਕਿ ਜਿਹੜੇ ਬੰਦੇ ਆ ਉਹ ਟਰੱਸਟ ਨੇ। ਸੋ ਇਹਨਾਂ ਦੀ ਕਾਰਪੋਰੇਟ ਅਦਾਰਾ ਗਾ, 5 ਟੀਮਾਂ ਨੇ ਇਹਨਾਂ ਦੀ, ਜਿੱਥੇ ਇਹ ਜਦੋਂ ਕੋਈ ਇਹਨਾਂ ਇਹ ਇੰਪਲੋਈ ਹਾਇਰ ਕਰਦੇ ਨੇ, ਉਹਨਾਂ ਦਾ ਬੈਕਗਰਾਊਂਡ ਚੈੱਕ ਕੀਤਾ ਜਾਂਦਾ, ਉਹਨਾਂ ਦੀ ਡਾਕੂਮੈਂਟੇਸ਼ਨ ਪੂਰੀ ਕੀਤੀ ਜਾਂਦੀ ਆ, ਇਸ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਪ੍ਰੋਪਰ ਦਿੱਤੀ ਜਾਂਦੀ ਹੈ, ਕਿਹੜਾ ਕੈਮੀਕਲ ਕਿਹੜੀ ਜਗ੍ਹਾ 'ਤੇ ਯੂਜ਼ ਕਰਨਾ, ਕਿਵੇਂ ਘਰ ਦਾ ਕੋਰਨਰ ਕਈ ਵਾਰ ਹੁੰਦੇ ਆ ਕਿ ਆਹ ਚੀਜ਼ ਬੰਦਾ ਨਹੀਂ ਨੋਰਮਲੀ ਛੱਡ ਆਉਂਦੇ ਆ, ਫਿਰ ਇਹਨਾਂ ਦੀ ਪੂਰੀ ਉਹ ਟ੍ਰੇਨਿੰਗ ਹੁੰਦੀ ਆ, ਇਸ ਤੋਂ ਬਾਅਦ ਉਹਨਾਂ ਨੂੰ ਪਰਿਵਾਰ ਦੇ ਘਰ ਜਿਹੜਾ ਹੈਗਾ ਭੇਜਿਆ ਜਾਂਦਾ ਹੈਗਾ। ਅਤੇ ਇਹ ਹਰ ਇੱਕ ਟੀਮ ਦੇ ਨਾਲ ਇੱਕ ਸੁਪਰਵਾਈਜ਼ਰ ਨਾਲ ਹੁੰਦਾ ਜੀ, ਆਪ ਇਹ ਚੈੱਕ ਕਰਦੇ ਨੇ, ਫਿਰ ਹਾਊਸ ਓਨਰ ਨੂੰ ਕਹਿੰਦੇ ਨੇ ਕਿ ਤੁਸੀਂ ਆਪਦੀ ਪ੍ਰੋਪਰਟੀ ਨੂੰ ਚੈੱਕ ਕਰ ਲਓ, ਜੇ ਕੋਈ ਕਿਨਾਰਾ ਛੁੱਟ ਗਿਆ ਤਾਂ ਉਹ ਦੁਬਾਰੇ ਦੇ ਡੋਂਟ ਮਾਇੰਡ ਟੂ ਡੂ ਇਟ ਅਗੇਨ ਐਂਡ ਅਗੇਨ। ਸੋ ਦਾ ਮੈਪਲ ਕਲੀਨਿੰਗ, ਚਾਹੇ ਤੁਸੀਂ ਰੈਗੂਲਰ ਕਲੀਨਿੰਗ ਲਈ ਇਹਨਾਂ ਨੂੰ ਹਾਇਰ ਕਰਨਾ, ਜਾਂ ਫਿਰ ਤੁਸੀਂ ਇਹਨਾਂ ਨੂੰ ਡੀਪ ਕਲੀਨਿੰਗ ਸਰਵਿਸ ਯੂਜ਼ ਕਰਨੀ ਆ, ਜੋ ਅਸੀਂ ਖੁਦ ਕੀਤੀ ਸੀ। ਡੀਪ ਕਲੀਨਿੰਗ ਦੇ ਵਿੱਚ ਬਹੁਤ ਸਾਰੇ ਪਰਸਪੈਕਟਿਵ ਨੇ, ਢੀਂਡਸਰ ਸਾਹਿਬ ਸਾਨੂੰ ਆਪ ਦੱਸਣਗੇ। ਢੀਂਡਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਹੈਰੀ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਚੰਗੇ ਤਰੀਕੇ ਨਾਲ ਐਕਸਪਲੇਨ ਕੀਤਾ ਸਾਡਾ, ਮਤਲਬ ਜੋ ਟਰੱਸਟਵਰਦੀ ਤੁਸੀਂ ਨੇ ਸਾਨੂੰ ਦੱਸਿਆ ਹੈਗਾ ਸਰੋਤਿਆਂ ਨੂੰ, ਤੇ ਉਹਦੇ ਤੇ ਅਸੀਂ ਪੂਰਾ ਖਰੇ ਵੀ ਉਤਰਦੇ ਹਾਂ ਬਾਈ ਜੀ। ਤੇ ਕਦੇ ਵੀ ਅਸੀਂ ਮਤਲਬ ਕਿ ਵੀ ਜਿਵੇਂ ਕਹਿੰਦੇ ਹੁੰਦੇ ਹੈਗੇ ਵੀ ਪੂਰਾ ਗੱਜ ਵੱਜ ਕੇ ਕਹਿ ਸਕਦੇ ਹਾਂ ਕਿ ਵੀ ਸਾਡੇ ਤੇ ਟਰੱਸਟ ਕੀਤਾ ਜਾ ਸਕਦਾ ਹੈ, ਤੇ ਅਸੀਂ ਉਹਦੇ ਤੇ ਪੂਰੇ ਖਰੇ ਉਤਰਦੇ ਆਂ ਤੇ ਉਤਰਦੇ ਰਹਾਂਗੇ ਜੀ।
0: ਬਾਈ ਜੀ, ਆਪਾਂ ਨਾ ਅੱਜ ਕੱਲ ਜਿੱਥੇ ਕਿ ਸਾਡੇ ਸਰੋਤੇ ਸਾਨੂੰ ਕਾਲ ਕਰਕੇ ਤੁਹਾਡਾ ਫੀਡਬੈਕ ਦੱਸਦੇ ਨੇ, ਉੱਥੇ ਅੱਜ ਬਹੁਤ ਲੋਕ ਗੂਗਲ ਰਿਵਿਊਜ਼ ਨੂੰ ਇੱਕ ਆਧਾਰ ਬਣਾਉਂਦੇ ਨੇ, ਗੂਗਲ ਰਿਵਿਊਜ਼ ਤੇ 4.9 ਰੇਟਿੰਗ ਦੇ ਨਾਲ ਕੰਮ ਕਰਨਾ, ਸੋ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਮੈਂਟ ਆ, ਕਿਉਂਕਿ ਨਹੀਂ ਤਾਂ ਜਿਹੜੀ ਸਰਵਿਸ ਚੀਜ਼ ਵਿੱਚ ਹੁੰਦੀ ਹੈ ਇਹਦੇ ਵਿੱਚ ਤਾਂ ਅਕਸਰ ਦੇਖਿਆ ਜਾਂਦਾ ਕਿ ਬੜਾ ਛੇਤੀ ਲੋਕ ਨੈਗੇਟਿਵ ਕਮੈਂਟ ਪਾਉਂਦੇ ਨੇ, ਪਰ ਜੇ ਤੁਸੀਂ ਇੰਨੇ ਸਾਰੇ ਬਿਜ਼ਨਸ ਕੀਤੇ ਨੇ, ਡਨ ਕੀਤੇ ਨੇ, ਅਤੇ 4.9 ਰੇਟਿੰਗ ਨਾਲ ਸਟਿਲ ਕੰਮ ਕਰ ਰਹੇ ਹੋ, ਇੱਥੋਂ ਤੁਹਾਡੀ ਸਰਵਿਸ ਦਾ ਜ਼ਰੂਰ ਪਤਾ ਲੱਗਦਾ।
1: ਬਿਲਕੁਲ ਸਰ, ਬਿਲਕੁਲ ਜੀ, ਤੇ ਆਪਣਾ ਕੰਮ ਆ ਜਿਹੜਾ ਇੱਕ ਨੰਬਰ ਕੀਤਾ ਜਾਂਦਾ ਜੀ, ਟੋਪ ਟੂ ਬੋਟਮ ਹੋਮ ਰੀਸੈਟ ਹੁੰਦਾ, ਉਹਦੇ ਚ ਕੱਲਾ ਇਹ ਨੀ ਅਸੀਂ ਨੇ ਵੀ ਘਰਾਂ ਨੂੰ ਆਪਾਂ ਨੇ ਸਾਫ ਸੁਥਰਾ ਤੇ ਸੋਹਣਾ ਬਣਾਉਣਾ, ਨਾਲ ਸਾਡਾ ਮੇਨ ਮੋਟਿਵ ਜਿਹੜਾ ਹੁੰਦਾ ਹੈਗਾ ਕਿ ਜਿਹੜਾ ਘਰ ਦਾ ਅੰਦਰਲਾ ਇਨਵਾਇਰਮੈਂਟ ਆ ਉਹ ਵੀ ਹੈਲਦੀ ਹੋਵੇ ਜੀ। ਹੈਲਦੀ ਇਨਵਾਇਰਮੈਂਟ ਬਣਾਉਣ ਦੇ ਲਈ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਵੀ ਜਿਹੜੇ ਅਸੀਂ ਕੈਮੀਕਲ ਯੂਜ਼ ਕਰਦੇ ਹਾਂ ਉਹ ਹੈਲਥ ਐਂਡ ਸੇਫਟੀ ਦੇ ਅਕੋਰਡਿੰਗ ਅਸੀਂ ਸਾਰੇ ਯੂਜ਼ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ ਜੀ। ਸਾਡੇ ਕੋਲ ਸਟੀਮ ਕਲੀਨਿੰਗ ਦੀ ਵੀ ਆਪਸ਼ਨ ਹੈਗੀ ਹੈ, ਜੇ ਉਹ ਥੋੜਾ ਜਿਹਾ ਪ੍ਰਾਈਸ ਰੇਂਜ ਚੇਂਜ ਹੋ ਜਾਂਦੀ ਹੈ, ਬਟ ਉਹ ਵੀ ਪੂਰੀ ਪ੍ਰੋਪਰ ਕੀਤੀ ਜਾਂਦੀ ਹੈ। ਤੇ ਸਰ ਘਰ ਦਾ ਇੱਕ ਇੱਕ ਕੋਨਾ ਅਸੀਂ ਨੇ ਮਤਲਬ ਕਿ ਵੀ ਕਲੀਨ ਕਰ ਦਿਆਂਗੇ ਕਿ ਵੀ ਕੁਝ ਰਹਿੰਦਾ ਨਹੀਂ ਹੈਗਾ ਕਦੇ ਵੀ।
0: ਤੁਹਾਡੇ ਕੋਲ ਕੈਮੀਕਲ ਤੇ ਕੈਮੀਕਲ ਫ੍ਰੀ ਕਲੀਨਿੰਗ ਦੋਨੇ ਆਪਸ਼ਨ ਅਵੇਲੇਬਲ ਹੈ?
1: ਦੋਨੇ ਆਪਸ਼ਨਸ ਅਵੇਲੇਬਲ ਹੈ ਸਰ, ਤੇ ਅਸੀਂ ਡੀਪ ਕਲੀਨ ਦੇ ਵਿੱਚ ਵਾਸ਼ਰੂਮਸ ਦੀ ਪ੍ਰੋਪਰ ਡੀਸਕੇਲਿੰਗ ਕਰਦੇ ਹਾਂ, ਵਾਸ਼ਰੂਮ ਦੇ ਜਿਹੜੇ ਫੈਨ ਕਵਰ ਨੇ ਉਹਨਾਂ ਨੂੰ ਉਤਾਰ ਕੇ ਵਾਸ਼ ਕਰਦੇ ਹਾਂ, ਤੇ ਜਿਹੜਾ ਫੈਨ ਦਾ ਏਰੀਆ ਉਹਨੂੰ ਪ੍ਰੋਪਰ ਬ੍ਰਸ਼ ਦੇ ਨਾਲ ਕਲੀਨ ਕਰਕੇ ਉਹਨਾਂ ਦੇ ਵਿੱਚ ਜਿਹੜਾ ਮਤਲਬ ਕਿ ਵੀ ਆਪਣੇ ਥੋੜੇ ਜੇ ਰੂਮ ਟਾਈਪ ਮਿੱਟੀ ਘੱਟਾ ਫਸਿਆ ਹੁੰਦਾ ਜੀ, ਉਹਨੂੰ ਪ੍ਰੋਪਰ ਮਤਲਬ ਕਿ ਕੱਢ ਕੇ ਜਿਹੜਾ ਫੈਨ ਦੀ ਐਫੀਸ਼ੀਐਂਸੀ ਆ ਉਹਨੂੰ ਦੁਬਾਰਾ ਤੋਂ ਰਿਵਾਈਵ ਕਰਦੇ ਹਾਂ, ਕਿਉਂਕਿ ਜੇ ਫੈਨ ਪ੍ਰੋਪਰ ਖਿੱਚੂਗਾ ਤਾਂ ਹੀ ਆਪਣਾ ਵਾਸ਼ਰੂਮ ਦੇ ਵਿੱਚ ਜਿਹੜੀ ਸਲਾਬ ਦੀ ਪ੍ਰੋਬਲਮ ਆਉਂਦੀ ਆ ਜਾਂ ਹੋਰ ਪ੍ਰੋਬਲਮ ਆਉਂਦੀ ਆ ਉਹ ਪ੍ਰੋਬਲਮ ਵੀ ਆਉਣੀ ਬੰਦ ਹੋ ਜਾਂਦੀ ਹੈ ਜੀ। ਤੇ ਇਹਦੇ ਨਾਲ ਹੀ ਸਰ ਘਰਾਂ ਦੇ ਵਿੱਚ ਵਾਸ਼ਰੂਮ ਦੇ ਵਿੱਚ ਮੋਲਡ ਲੱਗ ਜਾਂਦੀ ਹੈ, ਮੋਲਡ ਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਂਦਾ, ਕਿਉਂਕਿ ਮੋਲਡ ਤੋਂ ਹੀ ਜਿਹੜੀਆਂ ਸਾਹ ਦੀਆਂ ਜਾਂ ਹੋਰ ਪ੍ਰੋਬਲਮ ਹੈਲਥ ਪ੍ਰੋਬਲਮ ਸਟਾਰਟ ਹੁੰਦੀਆਂ ਨੇ। ਫਿਰ ਕਿਚਨ ਦੇ ਵਿੱਚ ਪ੍ਰੋਪਰ ਡੀਗਰੀਸਿੰਗ ਕੀਤੀ ਜਾਂਦੀ ਹੈ ਜੀ, ਕਿਚਨ ਦੇ ਵਿੱਚ ਡੀਗਰੀਸਿੰਗ ਨਾਲ ਸਰ ਇੰਨਾ ਹੋ ਜਾਂਦਾ ਜਿੰਨਾ ਆਪਣੇ ਮਤਲਬ ਕਿ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਥੋੜਾ ਜਿਹਾ ਤੜਕਾ ਆਪਾਂ ਜ਼ਿਆਦਾ ਲਾਉਂਦੇ ਹਾਂ, ਤੇਜ਼ ਖਾਂਦੇ ਹਾਂ ਮਸਾਲੇ ਜ਼ਿਆਦਾ, ਤਾਂ ਉਹਨਾਂ ਦੀ ਸਮੈਲ ਆਉਂਦੀ ਰਹਿੰਦੀ ਹੈ ਜੀ। ਜਦੋਂ ਇੱਕ ਵਾਰ ਪ੍ਰੋਪਰ ਡੀਗਰੀਸਿੰਗ ਕਿਚਨ ਦੀ ਹੋ ਜਾਂਦੀ ਹੈ ਤਾਂ ਸਮੈਲ ਦੀ ਪ੍ਰੋਬਲਮ ਵੀ ਪ੍ਰੋਪਰ ਉੱਡ ਜਾਂਦੀ ਹੈ ਜੀ।
0: ਸੋ ਚਿਕਨਾਈ ਵੀ ਦੂਰ ਹੁੰਦੀ ਆ, ਮੋਲਡ ਵੀ ਦੂਰ ਹੁੰਦਾ, ਐਂਡ ਇਹ ਦੋਸਤੋ ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਆ, ਏਅਰਬੀਐਨਬੀ ਪ੍ਰੋਪਰਟੀ ਆ, ਘਰ ਦੇ ਵਿੱਚ ਕੋਈ ਫੰਕਸ਼ਨ ਆ ਰਿਹਾ, ਬਿਫੋਰ ਐਂਡ ਆਫਟਰ ਕਲੀਨਿੰਗ ਕਰਵਾਉਣੀ ਆ, ਮੂਵ ਇਨ ਮੂਵ ਆਊਟ ਕਲੀਨਿੰਗ ਕਰਵਾਉਣੀ ਆ, ਦਾ ਮੈਪਲ ਕਲੀਨਿੰਗ ਸਰਵਿਸ ਇੱਕ ਵਾਰੀ ਤੁਸੀਂ ਯੂਜ਼ ਕਰਕੇ ਦੇਖੋ। ਬਹੁਤ ਲੋਕ ਇਹਨਾਂ ਨੂੰ ਟੈਸਟ ਲਈ ਵਰਤਦੇ ਨੇ, ਐਂਡ ਇਸ ਤੋਂ ਬਾਅਦ ਇਹਨਾਂ ਦੀ ਰੈਗੂਲਰ ਸਰਵਿਸ ਯੂਜ਼ ਕਰਨ ਲੱਗ ਜਾਂਦੇ ਨੇ। ਰੀਸੈਂਟਲੀ ਸਾਡੇ ਖਾਸ ਨੇ ਅਲਫਾ ਫਿਜ਼ੀਓਥੈਰੇਪੀ ਤੋਂ ਪਰਮੀਤ ਜੀ, ਉਹਨਾਂ ਨਾਲ ਗੱਲਬਾਤ ਹੋਈ ਅਤੇ ਉਹਨਾਂ ਨੇ ਇਹਨਾਂ ਦੀ ਸਰਵਿਸ ਯੂਜ਼ ਕੀਤੀ, ਹੁਣ ਉਹਨਾਂ ਨੇ ਰੈਗੂਲਰ ਕਲੀਨਿੰਗ ਲਈ ਹਾਇਰ ਕਰ ਲਿਆ। ਸੋ ਇੱਦਾਂ ਹੀ ਜ਼ਿਆਦਾਤਰ ਹੁੰਦਾ ਜੀ, ਪਰਿਵਾਰ ਤੁਹਾਨੂੰ ਇੱਕ ਵਾਰੀ ਦੇਖਦੇ ਨੇ।
1: ਸਾਨੂੰ ਜਿੰਨਾ ਕੰਮ ਆ ਰਿਹਾ ਜੀ ਆਪਣੀ ਕਮਿਊਨਿਟੀ ਦੇ ਵੱਲੋਂ ਸਾਰਾ ਰੈਫਰੈਂਸ ਬੇਸਡ ਆ ਰਿਹਾ ਜੀ। ਜਦੋਂ ਇੱਕ ਘਰ ਅਸੀਂ ਕਰ ਦਿੰਦੇ ਹਾਂ ਜੀ, ਤਾਂ ਉਹ ਤੋਂ ਇੱਕ ਘਰ ਤੋਂ ਹੀ ਅੱਗੇ ਸਾਨੂੰ ਚਾਰ ਚਾਰ ਪੰਜ ਪੰਜ ਪ੍ਰੋਪਰਟੀਆਂ ਹੋਰ ਆਉਂਦੀਆਂ ਨੇ। ਉਹ ਆਉਂਦੀਆਂ ਕਿਵੇਂ ਨੇ ਜੀ, ਅਸੀਂ ਕਸਟਮਰ ਦੀ ਸੈਟਿਸਫੈਕਸ਼ਨ ਕਰਵਾਉਂਦੇ ਹਾਂ। ਸੈਟਿਸਫੈਕਸ਼ਨ ਕਿੱਦਾਂ ਹੁੰਦੀ ਹੈ? ਕੁਆਲਿਟੀ ਦੇ ਕੇ, ਕਿਉਂਕਿ ਸਰ ਕੁਆਲਿਟੀ ਸਾਡੇ ਲਈ ਮੈਟਰ ਕਰਦੀ ਹੈ। ਸਾਡਾ ਅਸੀਂ ਪ੍ਰਾਈਸ ਚ ਉੱਪਰ ਥੱਲੇ ਕਰ ਲਾਂਗੇ, ਬਟ ਕੁਆਲਿਟੀ ਚ ਨਹੀਂ ਕਰਦੇ। ਕੁਆਲਿਟੀ ਚ ਕਿਉਂ ਨਹੀਂ ਕਰਦੇ ਜੀ? ਕਿਉਂਕਿ ਕੁਆਲਿਟੀ ਜੇ ਨਹੀਂ ਦਵਾਂਗੇ ਮੁੜ ਕੇ ਸਾਨੂੰ ਸਰ ਕਿਸੇ ਨੇ ਸੱਦਣਾ ਨਹੀਂ, ਅਗਲਾ ਬੂਹੇ ਤੇ ਚੜਨ ਨਹੀਂ ਦਿੰਦਾ ਹੈਗਾ। ਜੇ
0: ਦੋਸਤੋ ਬਾਈ ਹੁਣ ਨਾਲ ਈਵਨ ਮੈਂ ਵੀ ਬੈਠ ਕੇ ਇਹਨਾਂ ਦਾ ਮਾਡਲ ਸਮਝਣ ਦੀ ਕੋਸ਼ਿਸ਼ ਕੀਤੀ, ਇਹ ਕਹਿੰਦੇ ਜੀ ਜੇ ਕੋਈ ਅਸੀਂ ਇੱਕ ਜੋਬ ਕਰਦੇ ਹਾਂ, ਲੈਟਸ ਸਪੋਜ਼ ਉਹ 500 ਦੀ 800 ਦੀ ਜੋਬ ਆ, $500 ਦੀ ਜੋਬ ਆ, ਉਹਦੇ ਵਿੱਚ $200-$300 ਤਾਂ ਲੇਬਰ ਕੋਸਟ ਹੀ ਨਿਕਲ ਜਾਂਦੀ ਆ। ਇਸ ਤੋਂ ਬਾਅਦ ਜਿਹੜਾ ਟਰੱਕ 'ਤੇ ਜਾਣਾ ਜਾਂ ਸਪਲਾਈਜ਼ ਨੇ, $100 ਉਹਦੀ ਕੋਸਟ ਹੁੰਦੀ ਹੈ, ਅਤੇ ਮਾਰਜਨ ਸਿਰਫ $100 ਹੀ ਹੁੰਦਾ। ਇਹ ਕਹਿੰਦੇ ਅਸੀਂ ਕਿਸੇ ਕਸਟਮਰ ਨੂੰ $100 ਆਪਣੇ ਪ੍ਰੋਫਿਟ ਦੇ ਲਈ ਅਸੀਂ ਕੰਮ ਨਹੀਂ ਕਰਦੇ, ਸਾਨੂੰ ਤਾਂ ਹੀ ਫਾਇਦਾ ਜੇ ਉਹ ਰੈਗੂਲਰ ਸਾਡੀ ਸਰਵਿਸ ਯੂਜ਼ ਕਰਨਗੇ, ਪੂਰਾ ਸਾਲ ਯੂਜ਼ ਕਰਨਗੇ, ਤਾਂ ਅਸੀਂ ਮਨੀ ਮੇਕ ਕਰਾਂਗੇ, ਅਤੇ ਉਹ ਤਾਂ ਹੀ ਤੁਸੀਂ ਸਰਵਿਸ ਇਹਨਾਂ ਦੀ ਅੱਗੇ ਯੂਜ਼ ਕਰੋਗੇ ਜੇ ਤੁਹਾਨੂੰ ਸੈਟਿਸਫੈਕਸ਼ਨ ਮਿਲੂਗੀ, ਕੰਮ ਪਸੰਦ ਆਊਗਾ। ਸੋ ਡੀਪ ਕਲੀਨਿੰਗ ਕਰਵਾਉਣੀ ਹੈ, ਉਹ ਚਾਹੇ ਤੁਸੀਂ ਵਨ ਟਾਈਮ ਹੀ ਕਰਾਓ, ਇੱਕ ਵਾਰੀ ਸਰਵਿਸ ਯੂਜ਼ ਕਰਕੇ ਦੇਖੋ, ਪੂਰਾ ਘਰ ਜਿਵੇਂ ਕਹਿੰਦੇ ਨਾ ਬ੍ਰਾਂਡ ਨਹੀਂ ਬਣ ਜਾਂਦਾ। ਅਤੇ ਬਾਈ ਜੀ ਇੱਕ ਕੱਲ੍ਹ ਜਿਹੜੇ ਪਰਿਵਾਰ ਮਿਸ ਕਰ ਗਏ ਨੇ ਰੇਡੀਓ,
1: ਹਾਂਜੀ
0: ਤੁਸੀਂ ਦੱਸੋ ਡੀਪ ਕਲੀਨਿੰਗ ਅਫੋਰਡੇਬਲ ਪ੍ਰਾਈਸ ਅਤੇ ਗੁੱਡ ਸਰਵਿਸ ਤਾਂ ਦੇ ਹੀ ਰਹੇ ਹੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਸਰੋਤਿਆਂ ਦੇ ਲਈ ਕੀ ਖਾਸ ਆ, ਉਹ ਵੀ ਅੱਜ ਸਾਡੇ ਸਰੋਤਿਆਂ ਨੂੰ ਸਮਝਾ ਕਰੋ।
1: ਸਰ ਰੇਡੀਓ ਪ੍ਰੋਗਰਾਮ ਦੇ ਸਰੋਤਿਆਂ ਲਈ, ਚੜ੍ਹਦੀ ਕਲਾ ਦੇ ਲਈ ਪ੍ਰੋਪਰ ਆਪਾਂ ਨੇ ਇੱਕ ਮਾਡਲ ਤਿਆਰ ਕੀਤਾ ਸੀਗਾ, ਜਿਹੜਾ ਕਿ ਸਿਰਫ ਇੱਕ ਥੈਂਕ ਯੂ ਸੀਗਾ ਆਪਣੀ ਕਮਿਊਨਿਟੀ ਦੇ ਲਈ, ਕਿਉਂਕਿ ਸਾਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਕੁਛ ਗਿਵ ਅਵੇ ਬੈਕ ਦੇ ਸਕੀਏ। ਉਹ ਬੈਕ ਅਸੀਂ ਕਿੱਦਾਂ ਦੇ ਰਹੇ ਹਾਂ ਜੀ? ਅਸੀਂ ਸਰ 100 ਵੈਕਿਊਮ ਕਲੀਨਰ ਜਿਹੜੇ ਵਰਥ $270 ਦੀ ਵਰਥ ਦਾ, ਸਰ ਘੱਟੋ ਘੱਟ ਕੱਲ ਸਾਡੀਆਂ 40 ਬੁਕਿੰਗਸ ਤਾਂ ਹੋ ਗਈਆਂ, 60 ਹਲੇ ਸਟਿਲ ਪੈਂਡਿੰਗ ਨੇ, ਤੇ ਆਪਾਂ ਨੇ 100 ਵੈਕਿਊਮ ਕਲੀਨਰ ਦੇਣੇ ਆ। ਜਿਹੜਾ ਵੀ ਕੋਈ ਪਰਿਵਾਰ ਤੁਹਾਡੇ ਰੇਡੀਓ ਦੀ ਰੈਫਰੈਂਸ ਤੇ ਸਾਨੂੰ ਕਾਲ ਕਰੂਗਾ ਤੇ ਡੀਪ ਕਲੀਨ ਬੁੱਕ ਕਰੂਗਾ, ਚਾਹੇ ਉਹ ਕਮਿੰਗ ਵੀਕ 1-2 ਬਾਅਦ ਵੀ ਕਲੀਨ ਕਰਾਉਂਦੇ ਆ, ਆਪਾਂ ਨੂੰ ਆਪਾਂ ਉਹਨਾਂ ਨੂੰ ਡੀਪ ਕਲੀਨ ਦੇ ਨਾਲ $270 ਦੀ ਵਰਥ ਦਾ ਵੈਕਿਊਮ ਕਲੀਨਰ ਫ੍ਰੀ ਆਫ ਕੋਸਟ ਜਿਹੜਾ ਉਹ ਗਿਫਟ ਕਰਾਂਗੇ ਡੀਪ ਕਲੀਨਿੰਗ ਦੇ ਨਾਲ ਜੀ।
0: ਸੋ ਦੋਸਤੋ, ਇਹ ਸਿਰਫ ਇੱਕ ਪੇ ਬੈਕ ਆ ਈ ਜੋਬਾਂ ਦੇ ਵਿੱਚ, ਨੋ ਡਾਊਟ ਜਦੋਂ ਹੋਲਸੇਲ ਦੇ ਵਿੱਚ ਇਕੱਠੇ 100 ਵੈਕਿਊਮ ਕਲੀਨਰ ਤਾਂ ਇਹਨਾਂ ਨੂੰ ਕੋਸਟ ਘੱਟ ਆ, ਪਰ ਉਹ ਰਿਟੇਲ ਪ੍ਰਾਈਸ ਆ, ਉਹ ਮਾਰਕੀਟ ਦੇ ਵਿੱਚ $270 ਦੇ ਰਿਟੇਲ ਜਿਹੜੇ ਪ੍ਰਾਈਸ ਕੀਤੇ ਆ ਰਹੇ ਨੇ, ਉਹ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਇਹਨਾਂ ਨੇ ਤੁਹਾਡਾ ਘਰ ਕਲੀਨ ਕਰਕੇ ਆਉਣਾ, ਇੱਕ ਤੁਹਾਡੇ ਲਈ ਗਿਫਟ ਲੈ ਕੇ ਆਉਣਾ। ਇਹ ਸਿਰਫ ਤੇ ਸਿਰਫ ਬਾਈ ਕਹਿੰਦੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਸਰੋਤਿਆਂ ਲਈ ਰਿਗਾਰਡ ਆ, ਪੇ ਬੈਕ ਆ। ਸੋ ਇਹਨਾਂ ਦੀ ਸਰਵਿਸ ਯੂਜ ਕਰੋ। ਜਿੰਨੀਆਂ ਕਾਲਾਂ ਬਾਈ ਹੋਣਾ ਨੇ ਦੱਸਿਆ ਕਿ 100 ਵੈਕਿਊਮ ਕਲੀਨਰ ਇਹਨਾਂ ਨੇ ਬਾਏ ਕੀਤਾ ਸਿਰਫ ਗਿਫਟਿੰਗ ਦੇ ਲਈ, ਜਿਹਦੇ ਵਿੱਚ 40 ਸਲੋਟ ਆਲਰੇਡੀ ਕੱਲ ਹੀ ਬੁੱਕ ਹੋ ਗਏ ਸੀ ਐਂਡ 60 ਵੈਕਿਊਮ ਕਲੀਨਰ ਵੇਟਿੰਗ ਫੋਰ ਯੂ। ਤੁਸੀਂ ਰਾਈਟ ਨਾਓ ਕਾਲ ਕਰੋ, ਇਹਨਾਂ ਦੇ ਡੀਪ ਕਲੀਨਿੰਗ ਦੇ ਸਰਵਿਸ ਬੁੱਕ ਕਰੋ, ਇਹ ਤੁਹਾਡਾ ਘਰ ਕਲੀਨ ਕਰਕੇ ਜਾਣਗੇ ਐਂਡ ਜਾਂਦੇ ਹੋਏ ਤੁਹਾਨੂੰ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇ ਕੇ ਜਾਣਗੇ। ਆ ਲਓ ਨੰਬਰ 647-286-0077 647-286-0077 647-286-0077 647-286-0077 ਦਾ ਮੈਪਲ ਕਲੀਨਿੰਗ। ਤੁਹਾਡਾ ਬਿਜ਼ਨਸ ਆ, ਤੁਹਾਡਾ ਘਰ ਆ, ਤੁਸੀਂ ਰੈਨੋਵੇਸ਼ਨ ਕਰਾਈ ਆ, ਕੰਸਟਰਕਸ਼ਨ ਕਰਾਈ ਆ, ਪੋਸਟ ਕੰਸਟਰਕਸ਼ਨ ਕਲੀਨਿੰਗ ਕਰਵਾਉਣੀ ਆ, ਮੂਵ ਇਨ ਮੂਵ ਆਊਟ ਤੁਹਾਡੇ ਮੂਵ ਇਨ ਹੋਣ ਤੋਂ ਪਹਿਲਾਂ ਘਰ ਨੂੰ ਕਲੀਨ ਕਰਕੇ ਰੈਡੀ ਕਰਨਗੇ, ਕੋਈ ਵਿਆਹ ਸ਼ਾਦੀ ਆ, ਕੋਈ ਫੰਕਸ਼ਨ ਆ, ਬਿਫੋਰ ਐਂਡ ਆਫਟਰ ਕਲੀਨਿੰਗ, ਚਾਹੇ ਵੈਂਕਟ ਆ, ਚਾਹੇ ਬਿਜ਼ਨਸ ਆ, ਚਾਹੇ ਰੈਜੀਡੈਂਸ਼ਲ ਆ, ਇਹਦੇ ਵਿੱਚ ਮਹਾਰਤ ਹਾਸਲ ਆ, ਵੱਡੀ ਕੰਪਨੀ ਦਾ ਕਾਰਪੋਰੇਟ ਕੰਪਨੀ ਦਾ ਮੈਪਲ ਕਲੀਨਿੰਗ। ਨੰਬਰ ਕਾਲ 647-286-0077 ਅੱਜ ਕਾਲ ਕਰੋ, ਚਾਹੇ ਸਰਵਿਸ ਤੁਸੀਂ 10 ਦਿਨਾਂ ਨੂੰ ਯੂਜ਼ ਕਰਨੀ ਆ, ਅੱਜ ਕਾਲ ਕਰਨ ਦੇ ਨਾਲ ਤੁਹਾਨੂੰ ਵੈਕਿਊਮ ਕਲੀਨਰ ਇਹਨਾਂ ਨੇ ਵੱਡੇ ਸਾਈਜ਼ ਦਾ ਬਿਲਕੁਲ ਕੰਪਲੀਮੈਂਟਰੀ ਫ੍ਰੀ ਦੇਣਾ। ਰੇਡੀਓ ਪ੍ਰੋਗਰਾਮ ਦੀ ਰੈਫਰੈਂਸ ਜ਼ਰੂਰ ਦੇ ਦਿਓ। ਨੰਬਰ ਕਾਲ 647-286-0077 647-286-0077 ਅਤੇ ਤੁਹਾਡੀ ਇੱਕ ਗੱਲ ਬਾਈ ਜੀ ਬਹੁਤ ਚੰਗੀ ਲੱਗੀ ਕਿ ਤੁਸੀਂ 5 ਟੀਮਾਂ ਨੇ, ਤੁਸੀਂ ਕਹਿੰਦੇ ਕਿ ਅਸੀਂ ਸਿਰਫ 5 ਜੋਬਾਂ ਹੀ ਦਿੰਦੀਆਂ ਕਰਦੇ ਹਾਂ, ਇੱਕ ਟੀਮ ਨੂੰ ਇੱਕ ਜੋਬ ਹੀ ਦਿੰਦੇ ਹਾਂ, ਉਹ ਚਾਹੇ ਤੁਹਾਨੂੰ ਜ਼ਿਆਦਾ ਕਾਲਾਂ ਆ ਰਹੀਆਂ ਨੇ ਪਰ ਤੁਸੀਂ ਲਾਲਚ ਨਹੀਂ ਕਰਦੇ ਜ਼ਿਆਦਾ।
1: ਲਾਲਚ ਨਹੀਂ ਅਸੀਂ ਕਰਦੇ, ਅਸੀਂ ਸਰੋਤਿਆਂ ਨੂੰ ਜੇ ਕਾਲ ਕਰਦੇ ਅਸੀਂ ਉਹਨਾਂ ਨੂੰ ਸਮਝਾਈਦਾ ਵੀ ਆ ਸਰ ਸਾਨੂੰ ਥੋੜਾ ਜਿਹਾ ਟਾਈਮ ਦਿਓ, ਕਿਉਂਕਿ ਹੁਣ ਜਿਹੜਾ ਆਪਾਂ ਆਫਰ ਦੇ ਰਹੇ ਹਾਂ ਇੱਕ ਪੇ ਉਹਦੇ ਨਾਲ ਬਹੁਤ ਜ਼ਿਆਦਾ ਰਿਸਪੋਂਸ ਆ ਰਿਹਾ ਜੀ। ਅਸੀਂ ਤੁਹਾਡੀ ਵਿਦ ਇਨ ਵੀਕ ਦੇ ਵਿੱਚ ਅਸੀਂ ਸਾਰਾ ਕੁਛ ਸੈਟਲਮੈਂਟ ਕਰ ਦੇਵਾਂਗੇ, ਬਟ ਉਹਦਾ ਰੀਜ਼ਨ ਇਹੀ ਹੈ ਜੀ ਕਿ ਵੀ ਅਸੀਂ ਕੁਆਲਿਟੀ ਤੇ ਸਾਡੀ ਕੰਸੈਂਟਰੇਸ਼ਨ ਜ਼ਿਆਦਾ ਹੈ, ਜੇ ਅਸੀਂ ਇੱਕ ਦਿਨ 'ਚ ਟੀਮਾਂ ਤੋਂ 2-2 ਕੰਮ ਕਰਵਾਵਾਂਗੇ ਸਰ ਫਿਰ ਕੁਆਲਿਟੀ ਨਹੀਂ ਰਹਿਣੀ ਹੈਗੀ। ਇਹਦੇ ਕਰਕੇ ਸਾਡੀਆਂ 5 ਟੀਮਾਂ ਨੇ ਤਾਂ ਇੱਕ ਦਿਨ 'ਚ 5 ਹੀ ਜੋਬਾਂ ਕਰਦੇ ਆ, ਤਾਂ ਉਹ ਸਕੈਜੂਲ ਦੇ ਅਕੋਰਡਿੰਗ ਜਿੱਦਾਂ ਸਾਨੂੰ ਕਾਲਸ ਆ ਰਹੀਆਂ ਨੇ ਉੱਦਾਂ ਹੀ ਆਪਾਂ ਨੇ ਨਿਪਟਾਉਂਦੇ ਤੁਰੇ ਜਾਣਾ ਹੈ ਜੀ। ਤੇ ਹੋ ਸਕਦਾ ਅਸੀਂ ਪਲਾਨ ਕੱਲ ਕੀਤਾ ਸੀਗਾ ਤੇ ਅੱਜ ਵੀ ਕਰ ਰਹੇ ਹਾਂ, ਮੇ ਬੀ 2-3 ਟੀਮਾਂ ਹੋਰ ਅਸੀਂ ਵਧਾਵਾਂਗੇ ਸਰ ਤਾਂ ਕਿ ਵੀ ਸਰਵਿਸ ਸਾਡੀ ਫਾਸਟ ਜਿਹੜੀ ਹੋ ਸਕੇ, ਤਾਂ ਉਹਦਾ ਇੱਕੋ ਇੱਕ ਹੱਲ ਇਹ ਹੈ ਵੀ ਅਸੀਂ ਟੀਮ ਵਧਾ ਲਾਂਗੇ ਬਟ ਇੱਕ ਟੀਮ ਤੋਂ ਡਬਲ ਕੰਮ ਨਹੀਂ ਕਰਾਵਾਂਗੇ ਜੀ।
0: ਬਹੁਤ ਅੱਛੇ ਜੀ, ਬਹੁਤ ਅੱਛੇ, ਥੈਂਕ ਯੂ ਸੋ ਮਚ ਢਿੰਡਸਾ ਸਾਹਿਬ। ਦੋਸਤੋ ਕਾਲ ਕਰੋ, ਦਾ ਮੈਪਲ ਕਲੀਨਿੰਗ ਨੂੰ ਇਹਨਾਂ ਦੇ ਸਰਵਿਸ ਬੁੱਕ ਕਰੋਗੇ ਤੁਹਾਨੂੰ ਡੀਪ ਕਲੀਨਿੰਗ ਦੇ ਨਾਲ ਵੈਕਿਊਮ ਕਲੀਨਰ ਫ੍ਰੀ ਦੇ ਕੇ ਜਾਣਗੇ। ਨੰਬਰ ਟੂ ਕਾਲ 647-286-0077 647-286-0077 647-286-0077 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਓ ਤੁਹਾਨੂੰ ਲੈ ਕੇ ਚੱਲੀਏ ਗ੍ਰੈਂਡ ਹੋਮ ਫਰਨੀਚਰ ਤੇ। ਕੈਨੇਡਾ ਡੇ ਦੀ ਜੋ ਫਰਨੀਚਰ ਤੇ ਸੇਲ ਆ, ਇਹਦਾ ਅੱਜ ਆਖਰੀ ਦਿਨ ਆ, ਐਂਡ ਸੁਖ ਬਾਈ ਜੀ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਅੱਜ ਕਿੰਨੇ ਵਜੇ ਤੱਕ ਤੁਸੀਂ ਓਪਨ ਹੋ ਜੀ?
2: ਬਹੁਤ ਸ਼ੁਕਰੀਆ, ਧੰਨਵਾਦ ਭੱਲੂ ਸਾਹਿਬ। ਬਿਲਕੁਲ ਅੱਜ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਆ। ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਕੈਨੇਡਾ ਡੇ ਸੇਲ। ਅੱਜ ਦੇ ਰਾਤ ਦੇ ਤੁਸੀਂ 8 ਵਜੇ ਤੱਕ ਜਿਹੜੀਆਂ ਕੈਨੇਡਾ ਡੇ ਵਾਲੀਆਂ ਪ੍ਰਾਈਸ ਦਾ ਫਾਇਦਾ ਲੈ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਤੁਸੀਂ ਲੋਐਸਟ ਪ੍ਰਾਈਸ ਲੈਣਾ ਚਾਹੁੰਦੇ ਹੋ ਤੇ ਪਹੁੰਚੋ ਤੁਸੀਂ 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਬਾਈ ਜੀ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਬਾਏ ਕਰਨ। ਜੀ ਹਾਂ, ਪਾਵਰ ਰਿਕਲਾਈਨਰ ਚੋਕਲੇਟ ਕਲਰ ਦਾ, ਫੁੱਲੀ ਲੋਡਡ, ਫੁੱਲੀ ਲੋਡਡ, ਫੁੱਲੀ ਲੋਡਡ 3 ਸੀਟਰ ਸੋਫਾ, 2 ਸੀਟਰ ਲੈਫਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ, ਜਿਹਦੀ ਰੈਗੂਲਰ ਕੀਮਤ 3,350 ਡਾਲਰ ਸੀ, ਸਿਰਫ 1499 ਦਾ, 1499 ਡਾਲਰ, 1499 ਡਾਲਰ, 1499 ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਕਾਫੀ ਟੇਬਲ ਨਹੀਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਫ੍ਰੀ ਫ੍ਰੀ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ, ਪਾਵਰ ਪਾਵਰ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਡ੍ਰੌਪ ਡਾਊਨ ਕੱਪ ਹੋਲਡਰ, 1499 ਡਾਲਰ, 1499 ਡਾਲਰ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ। ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਫਟਾਫਟ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ, ਧੰਨਵਾਦ ਜੀ।
3: ਤੁਹਾਨੂੰ ਜਾ ਕੇ ਕਹੇ

0: ਦੋਸਤੋ ਕੱਲ ਕਟਾਰੀਆ ਸਾਹਿਬ ਅਨਾਊਂਸ ਕਰਕੇ ਗਏ ਸੀ ਜਿਹੜੀ ਟੋਰਾਂਟੋ ਦਿੱਲੀ ਤੋਂ ਜੇ ਕਿਸੇ ਪਰਿਵਾਰ ਦੇ ਜੀ ਨੇ ਟੋਰਾਂਟੋ ਆਉਣਾ $650 ਦੇ ਵਿੱਚ ਐਂਡ ਬਹੁਤ ਪਰ ਮਹਿੰਗਾ ਰਿਹਾ। ਇਸ ਤੋਂ ਬਾਅਦ ਮੈਂ ਸ਼ਾਮ ਨੂੰ ਜਦੋਂ ਇੰਸਟਾਗ੍ਰਾਮ ਸਕਰੋਲ ਕਰ ਰਿਹਾ ਸੀ ਉਹਦੇ 'ਤੇ ਮੈਂ ਦੇਖਿਆ ਕਟਾਰੀਆ ਸਾਹਿਬ ਦੀ ਵੀਡੀਓ ਦੇਖੀ, ਉੱਥੇ ਲੋਕ ਲਗਾਤਾਰ ਉਹ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ, ਟਿਕਟੋਕ ਖੋਲ੍ਹ ਲਈ ਉੱਥੇ ਲਗਾਤਾਰ ਪਰਿਵਾਰ ਸ਼ੇਅਰ ਕਰ ਰਹੇ ਨੇ। ਮੈਨੂੰ ਨਹੀਂ ਲੱਗਦਾ ਹੁਣ ਕੋਈ ਟਿਕਟ ਬਚੀ ਹੋਊਗੀ, ਪਰ ਫਿਰ ਵੀ ਕਟਾਰੀਆ ਸਾਹਿਬ ਨੂੰ ਪੁੱਛ ਲੈਂਦੇ ਆਪਾਂ। ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਹਰੀ ਸਾਹਿਬ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਕਈ ਸਹੀ ਹੈ ਜੀ, ਕਾਫੀ ਕੱਲ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਰਿਸਪੋਂਸ ਮਿਲਿਆ ਹੈਗਾ ਤੇ ਬਹੁਤ ਟਿਕਟਾਂ ਵਿਕ ਵੀ ਚੁੱਕੀਆਂ ਤੇ ਆਪਣੇ ਕੋਲ ਸਟਿਲ ਥੋੜੀਆਂ ਟਿਕਟਾਂ ਲਿਮਿਟਡ ਹੀ ਸੀਟਾਂ ਰਹਿ ਗਈਆਂ, ਜਿਵੇਂ ਕਿ 7-8-9 ਤਰੀਕ ਤੱਕ 10-1-2 ਸੀਟ ਹੈਗੀ, ਬਾਕੀ 2-2-3-3 ਪਈਆਂ ਹੈਗੀਆਂ, ਆਲਮੋਸਟ ਸੋਲਡ ਆਊਟ ਹੋ ਗਈਆਂ ਉਹ। ਪਰ ਫੇਰ ਵੀ ਤੁਸੀਂ ਸਾਡੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ, ਅਸੀਂ ਹੋ ਸਕਦਾ ਤੁਹਾਡੇ ਲਈ 1-2 ਸੀਟ ਹੋਰ ਆਸੇ ਪਾਸੇ ਕਰਕੇ ਕੱਢ ਦਈਏ। ਪਰ ਹੈਗੀਆਂ ਸੀਟਾਂ ਜਿਹੜੀਆਂ ਕਿ 9-10 ਪਹਿਲਾਂ ਸਾਡੇ ਕੋਲ ਹਜੇ ਵੀ, ਜੇ ਕੋਈ ਆਉਣਾ ਚਾਹੁੰਦਾ ਹੈਗਾ ਲਾਸਟ ਮੂਮੈਂਟ ਤੇ ਸਾਡੇ ਕੋਲ ਹੈਗੀਆਂ 2-4 ਸੀਟਾਂ, ਇਹਨੂੰ ਆਪਾਂ ਅਜੇ ਵੀ ਸੈਲ ਕਰ ਸਕਦੇ ਹੈਗੇ ਆ। ਸਾਡਾ ਫਰਜ਼ ਆ ਏਅਰਲਾਈਨ ਭਰਨੀ ਹੈਨਾ ਜੀ, ਜੇ ਏਅਰਲਾਈਨ ਭਰਾਂਗੇ ਤਾਂ ਸਾਨੂੰ ਗਾਹ ਰਿਸਪੋਂਸ ਗੁੱਡ ਮਿਲਦਾ ਹੈਗਾ।
0: ਵੈਰੀ ਗੁੱਡ। ਤੇ ਕਟਾਰੀਆ ਸੋ ਦੋਸਤੋ $650 ਦੇ ਵਿੱਚ ਦਿੱਲੀ ਤੋਂ ਟੋਰਾਂਟੋ ਆਉਣਾ 2 ਬੈਗਾਂ ਦੇ ਨਾਲ, ਕਟਾਰੇ ਸਾਨੂੰ ਕਾਲ ਕਰ ਲਓ 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਜੁਲਾਈ ਦਾ ਮਹੀਨਾ ਚੱਲ ਰਿਹਾ, ਹੁਣ ਸਤੰਬਰ ਦੇ ਵਿੱਚ ਅਪ ਡਾਊਨ ਜਿਹੜੇ ਜ਼ਿਆਦਾਤਰ ਸਟਾਰਟ ਹੋ ਜਾਂਦੇ ਨੇ, ਜਿਹੜੇ ਇਹਨਾਂ ਨੇ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਜਾਣਾ, ਆਲਰੇਡੀ ਟਿਕਟਾਂ ਸੇਲ ਹੋ ਰਹੀਆਂ ਨੇ, ਹੋ ਚੁੱਕੀਆਂ ਨੇ, ਹੋ ਰਹੀਆਂ ਨੇ। ਤੁਸੀਂ ਜੇ ਇਹ ਟਿਕਟ ਆ ਨਾ ਤਾਂ ਕਟਾਰੀਆ ਸਾਹਿਬ ਕੋਲੋਂ ਨਾ ਇੱਕ ਦੁਬਈ ਵਾਲੀ ਟਿਕਟ ਪੁੱਛਿਓ, ਐਮੀਰੇਟਸ ਤਾਦ ਇਹ ਏਅਰਲਾਈਨਾਂ ਦੀਆਂ ਜਿਹੜੀਆਂ ਲੋਕ ਸਫ਼ਰ ਨੂੰ ਬੜਾ ਇੰਜੋਏ ਕਰਦੇ ਆ। ਇਹਦੇ ਵਿੱਚ ਕਟਾਰੀਆ ਸਾਹਿਬ ਨੇ ਸਮਝਾਇਆ ਸੀ ਕਿ 2-3 ਘੰਟੇ ਦਾ ਸਟੋਪ ਹੁੰਦਾ ਦੁਬਈ ਦੇ ਵਿੱਚ, ਜੇ ਤੁਸੀਂ ਇੰਡੀਆ ਨੂੰ ਅਪ ਡਾਊਨ ਕਰਨਾ ਦਿੱਲੀ ਜਾਣਾ ਦੁਬਈ ਸਟੋਪ ਦੇ ਨਾਲ, ਕਟਾਰੀਆ ਸਾਹਿਬ ਕਹਿੰਦੇ 2 ਘੰਟੇ ਦਾ ਸਟੋਪ ਲੈ ਲਓ, 2 ਦਿਨ ਦਾ ਲੈ ਲਓ, 5 ਦਿਨਾਂ ਦਾ ਲੈ ਲਓ, ਜਿਹੜੀ ਏਅਰ ਟਿਕਟ ਆ ਉਹਦਾ ਪ੍ਰਾਈਸ ਫਰਕ ਨਹੀਂ ਪਊਗਾ, ਉਹ ਪ੍ਰਾਈਸ ਤਾਂ ਸੇਮ ਹੀ ਰਹੂਗਾ। ਤੇ ਜਿਹੜੇ 5 ਦਿਨ ਤੁਸੀਂ ਦੁਬਈ ਦੇ ਵਿੱਚ ਲਾਉਣੇ ਆ, ਉਹ 5 ਦਿਨਾਂ 'ਚ ਦੁਬਈ ਦਾ ਪੈਕੇਜ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਤੇ ਅੱਜ ਸਾਰੇ ਜਾਣੇ ਇਹ ਟਿਕਟ ਬੁੱਕ ਜ਼ਰੂਰ ਕਰਾਉਣਗੇ। ਕਟਾਰੀਆ ਸਾਹਿਬ ਦਿਓ ਜਾਣਕਾਰੀ।
1: ਬਿਲਕੁਲ ਜੀ, ਆਪਾਂ ਬਹੁਤ ਵਧੀਆ ਇਹ ਪੈਕੇਜ ਸਾਡੇ ਕੋਲ ਅਵੇਲੇਬਲ ਹੈਗਾ, ਜਿਹੜਾ ਕਿ ਦੁਬਈ ਦਾ ਲੈਂਡ ਪੈਕੇਜਸ ਦਾ, ਜਿਵੇਂ ਤੁਸੀਂ ਹੈਰੀ ਸਾਹਿਬ ਨੇ ਐਕਸਪਲੇਨ ਕੀਤਾ ਪ੍ਰੋਪਰ, ਵੀ ਇੰਡੀਆ ਦੀ ਟਿਕਟ ਤਾਂ ਲੈਣੀ ਲੈਣੀ ਹੈ ਜੇ ਆਪਾਂ ਸਟੋਪ ਓਵਰ ਕਰਕੇ ਚਲੇ ਜਾਈਏ, ਤੇ ਨਾਲੇ ਆਪਾਂ ਜਿਵੇਂ ਕਹਿ ਲਓ ਵੀ ਇੱਕ ਐਕਸਟਰਾ ਸ਼ਹਿਰ ਵੇਖ ਜਾਂਦੇ ਹਾਂ, ਸਿਟੀ ਦੇਖ ਜਾਂਦੇ ਹਾਂ, ਕੰਟਰੀ ਦੇਖ ਜਾਂਦੇ ਹਾਂ, ਉਹਦੇ ਵਿੱਚ ਦੁਬਈ ਦਾ ਪੈਕੇਜ ਸਾਡੇ ਕੋਲ ਲੈਂਡ ਪੈਕੇਜ ਦੇ ਵਿੱਚ 4-star ਹੋਟਲ ਵਿਦ ਏਅਰਪੋਰਟ ਟ੍ਰਾਂਸਫਰ ਐਂਡ ਉਸ ਤੋਂ ਬਾਅਦ ਬੁਰਜ ਖਲੀਫਾ ਦੀ ਟਿਕਟ, ਸਟਾਰ ਕਰੂਜ਼ ਦੀ ਟਿਕਟ ਵਿਦ ਡਿਨਰ, ਐਂਡ ਉਸ ਤੋਂ ਬਾਅਦ ਆਪਣਾ ਆ ਜਾਂਦੀ ਸਫਾਰੀ ਵਿਦ ਡਿਨਰ ਔਰ ਸਿਟੀ ਟੂਰ, ਕਾਫੀ ਕੁਛ ਇਹਦੇ ਵਿੱਚ ਇਨਕਲੂਡਡ ਹੀ ਹੈ ਜੀ। ਉਸ ਤੋਂ ਬਾਅਦ ਆਬੂ ਧਾਬੀ ਦਾ ਵੀ ਇਹੀ ਇੱਕ ਦਿਨ ਦਾ ਟੂਰ ਦੇ ਦਿੰਦੇ ਹਾਂ, ਸਿਰਫ ਤੇ ਸਿਰਫ $699 ਦੇ ਵਿੱਚ, $699 ਦੇ ਵਿੱਚ 4 ਰਾਤਾਂ 5 ਦਿਨ ਵਿੱਚ। ਹੋਟਲ ਵੀ ਹੈ 4-star ਜੀ, ਟੋਪ ਆਫ ਲਾਈਨ ਹੋਟਲ ਆ, ਮਾੜਾ ਨੀ ਹੈਗਾ ਜੀ, ਬਹੁਤ ਵਧੀਆ ਹੋਟਲ ਹੈਗਾ ਸਾਡੇ ਕੋਲੇ। ਸੋ ਫੁੱਲੀ ਇੰਜੋਏਮੈਂਟ ਹੋਊਗੀ, ਔਰ ਬੜੇ ਲੋਕ ਇਹੋ ਜਿਹੜੇ ਕਿ ਫਿਰ ਜਿਵੇਂ ਫਰਵਰੀ ਤੋਂ ਪਹਿਲਾਂ ਸਾਰੇ ਲੋਕ ਰੁਕ ਕੇ ਜਾਂਦੇ ਸੀ, ਤੇ ਹੁਣ ਫਿਰ ਨਾਰਮਲ ਬੈਕ ਟੂ ਨਾਰਮਲ ਆ, ਸਾਰੇ ਬੁੱਕ ਕਰਾ ਰਹੇ ਆ ਜੀ ਆਉਣ ਵਾਲੇ ਸਮੇਂ ਦੇ ਲਈ। ਆਪਣੇ ਕੋਲ ਬਹੁਤ ਵਧੀਆ ਡੀਲਾਂ ਇਹਨਾਂ ਦੀਆਂ ਹੈਗੀਆਂ ਜੀ।
0: 905-678-1200 ਕਟਾਰੀਆ ਸਾਹਿਬ ਦਾ ਨੰਬਰ ਆ, 905-678-1200। ਇੰਡੀਆ ਜਾਓ, ਚਾਹੇ ਜਾਂਦੇ ਹੋਏ ਰੁਕ ਜਾਈਏ, ਚਾਹੇ ਵਾਪਸ ਆਉਂਦੇ ਹੋਏ ਦੁਬਈ ਘੁੰਮ ਲਈਏ, ਉਹਦਾ ਕੋਈ ਫਰਕ ਨਹੀਂ ਹੈ ਜੀ।
1: ਬਿਲਕੁਲ ਜੀ, ਉਹ ਸੇਮ ਹੀ ਹੈ ਜੀ।
0: ਬਹੁਤ ਅੱਛੇ ਜੀ, ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਆ। ਹੋਰ ਟਰੈਵਲ ਪੈਕੇਜਾਂ ਬਾਰੇ ਵੀ ਦੱਸ ਦਿਓ ਜੀ, ਬੱਚੇ ਦੀਆਂ ਛੁੱਟੀਆਂ ਨੇ, ਕਿਤੇ ਗੇੜਾ ਘੁਮਾ ਕੇ ਲੈ ਕੇ ਆਉਣਾ ਹੋਵੇ।
1: ਬਿਲਕੁਲ ਜੀ, ਟਰੈਵਲ ਪੈਕੇਜ ਜੀ ਆਪਾਂ ਮੈਕਸੀਕੋ ਜਾਂ ਡੋਮਿਨਿਕਾ, ਮੈਕਸੀਕੋ ਦਾ $1,059 ਤੋਂ ਸ਼ੁਰੂ ਹੋ ਜਾਂਦਾ ਕਿਉਂਕਿ ਹੁਣ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ, ਪਰ ਜੇ ਸਪਟੰਬਰ ਤੋਂ ਬਾਅਦ ਜਾਣਾ ਫਿਰ ਇਹੀ $899 ਦਾ, $849 ਦਾ, ਇਹ ਸਾਡੇ ਕੋਲ ਕਈ ਅਵੇਲੇਬਲ ਹੈਗੇ ਆ। ਡੋਮਿਨਿਕਾ ਰਿਪਬਲਿਕ $1,149 ਦਾ ਜੀ, ਉਸ ਤੋਂ ਬਹਾਮਸ ਜਾਂ ਕਿਸੇ ਕੋਸਟਰੀਕਾ ਕਿਸੇ ਵੀ ਜਾਣਾ ਹੈਗਾ, ਉਹ ਵੀ ਸਾਡੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਫੋਨ ਕਰਕੇ, ਬਹੁਤ ਰੀਜ਼ਨੇਬਲ ਪ੍ਰਾਈਸ ਹੁੰਦੇ ਆ ਜੀ। ਜੇ ਬਾਹਲੀ ਦੂਰ ਨਹੀਂ ਜਾਣਾ ਹੁੰਦਾ ਨਾ, ਨੇੜੇ ਹੀ ਤੁਹਾਡਾ ਬਹੁਤ ਵਧੀਆ ਇੰਤਜ਼ਾਮ ਕਰਕੇ ਦਿੰਦੇ ਆ, ਆਲ ਇਨਕਲੂਸਿਵ ਹੈ ਜੀ, ਇਹਦੇ ਚ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਛ ਵਿੱਚ ਹੈ ਜੀ। ਜਿੰਨਾ ਮਰਜ਼ੀ ਖਾਓ, ਜਿੰਨੀ ਮਰਜ਼ੀ ਪੀਓ, ਸਭ ਕੁਛ ਵਿੱਚ ਅੱਜ ਬੀਚ ਦੇ ਕੰਢੇ ਨਜ਼ਾਰੇ ਨਾਲ ਆਪਦੇ ਦਿਨੇ 5-7 ਦਿਨ ਵਿਦਆਊਟ ਟੈਨਸ਼ਨ ਕੱਢ ਕੇ ਆਉਣ ਲਈ ਜੀ।
0: ਐਂਡ ਵੰਸ ਅਗੇਨ ਨੰਬਰ ਦੋਸਤੋ 905-678-1200। ਅਤੇ ਜਾਂਦੇ ਜਾਂਦੇ ਕਟਾਰੀਆ ਸਾਹਿਬ, ਇੰਸ਼ੋਰੈਂਸ, ਕਿਉਂਕਿ ਜੇ ਨਵੰਬਰ ਦੀ ਟਿਕਟ ਕਰਾਉਣੀ ਆ ਤਾਂ ਉਹਨੂੰ ਇੰਸ਼ੋਰੈਂਸ ਵੀ ਜ਼ਰੂਰ ਕਰਵਾਈਏ, ਉਹਦੇ ਬਾਰੇ ਵੀ ਐਂਡ ਡਾਕੂਮੈਂਟੇਸ਼ਨ ਬਾਰੇ ਵੀ ਦੱਸ ਦਿਉ, ਕਿਉਂਕਿ ਕਈ ਵਾਰ ਤਾਂ ਅਸੀਂ ਟਿਕਟ ਕਰਵਾਉਂਦੇ ਹਾਂ, ਤੁਹਾਡੇ ਜਿਹੜੇ ਕੁੜੀਆਂ ਦੱਸਦੀਆਂ ਨੇ ਕਿ ਭਾਈ ਜੀ ਤੁਹਾਡਾ ਤਾਂ ਜੇ ਤੁਸੀਂ ਉਦੋਂ ਜਾਓਗੇ ਵਾਪਸੀ ਵੇਲੇ ਤੁਹਾਡਾ ਐਕਸਪਾਇਰ ਹੋ ਜਾਓ, ਕਈ ਵਾਰ ਸਾਨੂੰ ਉੱਥੋਂ ਹੀ ਪਤਾ ਲੱਗਦਾ।
1: ਬਿਲਕੁਲ ਜੀ ਹੈਰੀ ਸਾਹਿਬ, ਅਸੀਂ ਆਲਵੇਜ਼ ਇਹੀ ਰਿਕੁਐਸਟ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਟਿਕਟਾਂ ਏਅਰਲਾਈਨ ਨੇ ਨਾ ਜੀ ਨੋਨ ਰਿਫੰਡੇਬਲ, ਨੋਨ ਚੇਂਜੇਬਲ ਕੀਤੀਆਂ ਹੋਈਆਂ ਆਲਮੋਸਟ 90% ਤੋਂ ਅਬਵ, ਜਿੰਨੀਆਂ ਵੀ ਉਸ ਤੋਂ ਬਾਅਦ ਟਿਕਟਾਂ ਜਿਹੜੀਆਂ ਕਿ ਰਿਫੰਡੇਬਲ ਹੁੰਦੀਆਂ ਉਹ ਪਹਿਲਾਂ ਹੀ ਪ੍ਰਾਈਸ ਤੁਹਾਡੇ ਤੇ ਜ਼ਿਆਦਾ ਚਾਰਜ ਕਰਦੀਆਂ ਜੀ, ਜਿਹੜੀਆਂ ਨੋਨ ਰਿਫੰਡੇਬਲ ਹੁੰਦੀਆਂ ਉਹ ਪ੍ਰੀ ਬਾਏ ਕੀਤੀਆਂ ਹੁੰਦੀਆਂ। ਇਸ ਕਰਕੇ ਅਸੀਂ ਆਲਵੇਜ਼ ਕਹਿੰਦੇ ਹਾਂ ਵੀ ਪਲੀਜ਼ ਜਦੋਂ ਤੁਸੀਂ ਮੰਨ ਲਓ ਇੱਕ 1500 ਦੀ ਟਿਕਟ 1500 ਦੀ ਬਜਾਏ 2000 ਦੀ ਵੀ ਟਿਕਟ ਖਰੀਦ ਕੇ ਜਾਂਦੇ ਹਾਂ, $100-$150 ਇੰਸ਼ੋਰੈਂਸ ਤੇ ਲਾ ਲਿਆ ਕਰੋ ਕਿ ਤੁਸੀਂ ਆਪਦੇ ਹੀ ਬੇਫਿਕਰ ਹੋ ਕੇ ਜਾਓ, ਉਹਦੇ ਤੇ ਵਿੱਚ ਕੱਲ ਨੂੰ ਕੋਈ ਚੇਂਜ ਵੀ ਕਰਾਉਣਾ ਪੈ ਜੇ ਜਾਂ ਤੁਹਾਨੂੰ ਇਧਰੋਂ ਨਾ ਜਾਣ ਦਾ ਮੌਕਾ ਮਿਲੇ ਤੇ ਸਾਰਾ ਕੁਛ ਕਵਰ ਤਾਂ ਹੁੰਦਾ, ਐਟਲੀਸਟ ਇਹ ਇੰਸ਼ੋਰੈਂਸ ਜ਼ਰੂਰ ਚੈੱਕ ਕਰ ਲਿਆ ਕਰੋ ਸਾਡੇ ਨਾਲ। ਤੇ ਜੇ ਕਿਸੇ ਦੇ ਭੈਣ ਭਾਈ ਨੇ ਇੰਡੀਆ ਤੋਂ ਆਉਣਾ ਹੈਗਾ, ਵਿਜ਼ਟਰ ਵੀਜ਼ੇ ਤੇ ਆਉਣਾ ਹੈਗਾ ਤਾਂ ਵੀ ਵਿਜ਼ਟਰ ਟੂ ਕੈਨੇਡਾ ਹੈਗੀ, ਜੇ ਸੁਪਰ ਵੀਜ਼ੇ ਤੇ ਆਉਣਾ ਹੈਗਾ ਸੁਪਰ ਵੀਜ਼ੇ ਦੀ ਵੀ ਇੰਸ਼ੋਰੈਂਸ ਹੈਗੀ ਆ, ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਅਸੀਂ ਡੀਲ ਕਰਦੇ ਹਾਂ, ਜਿਹੜੀ ਕਿ ਬੈਸਟ ਕੰਪਨੀਆਂ ਦੇ ਨਾਲ ਡੀਲ ਕਰਨ ਕਰਕੇ ਸਾਡੇ ਸਿੱਧੇ ਕੰਟਰੈਕਟ ਉਹਨਾਂ ਨਾਲ, ਹਸਪੀਟਲਾਂ ਨਾਲ ਸਾਰਾ ਕੁਛ ਉਹ ਸਿੱਧਾ ਹੀ ਡੀਲ ਕਰਦੇ ਹੈ ਜੀ ਸਾਹਿਬ। ਹੈਲੋ

0: ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਜੀ?
1: ਬਿਲਕੁਲ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ ਜੀ, ਮੈਂ ਹੈਲੋ ਹੈਲੋ ਕਰਦਾ ਸੀਗਾ। ਉਸ ਤੋਂ ਬਾਅਦ ਇੰਸ਼ੋਰੈਂਸ ਤੋਂ ਬਾਅਦ ਜੀ, ਜਿਵੇਂ ਡਾਕੂਮੈਂਟੇਸ਼ਨ ਦੀ ਗੱਲ ਕਰਦੇ ਹੈਗੇ ਆ, ਤੇ ਆਪਣੇ ਕੋਲੇ ਸਾਰੇ, ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਮੈਂ ਦੱਸਿਆ ਸੀ, ਈ ਵੀਜ਼ਾ ਵੀ ਦੁਆਰਾ ਸ਼ੁਰੂ ਹੋ ਗਿਆ ਹੈਗਾ ਜੀ। ਇਹਦੇ ਵਿੱਚ ਵੀ ਆਪਾਂ ਬਹੁਤ ਵਧੀਆ ਕਰ ਸਕਦੇ ਆ ਹੁਣ। ਈ ਵੀਜ਼ਾ ਔਰ ਈ ਓਸੀਆਈ, ਓਸੀਆਈ ਦੇ ਵਿੱਚ ਬਹੁਤ ਵਧੀਆ ਅਪਡੇਸ਼ਨ ਹੈ ਜੀ। ਉਹਦੇ ਵਿੱਚ ਤੁਹਾਨੂੰ ਹੁਣ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲ ਆਓ ਤੇ ਹੀ ਸਾਰਾ ਕੁਛ ਤੁਹਾਡੇ ਲਈ ਹੀ ਅਪਡੇਟ ਕਰ ਦੇਣਾ ਹੈਗਾ। ਤੇ ਈਓਸੀਆਈ ਦਾ ਮਤਲਬ ਹੈਗਾ ਜੀ, ਤੁਹਾਡੇ ਫੋਨ ਦੇ ਵਿੱਚ ਹੀ ਹੋਏਗੀ। ਅੱਗੇ ਹੁੰਦਾ ਜੀ, ਫਿਜੀਕਲ ਤੁਹਾਡੇ ਕੋਲ ਹੋਣੀ ਚਾਹੀਦੀ ਸੀ। ਜੇ ਹੁਣ ਫਿਜੀਕਲ ਨਹੀਂ ਵੀ ਹੈਗੀ ਤੇ ਤੁਸੀਂ ਟਰੈਵਲ ਕਰ ਸਕਦੇ ਫੋਨ ਚ ਦਿਖਾ ਕੇ। ਤੇ ਜੇ ਆਪਣੇ ਕੋਲ ਅੱਗੇ ਹੁੰਦੀ ਨਹੀਂ ਨਾ ਜੀ, ਤਾਂ ਟਰੈਵਲ ਨਹੀਂ ਕਰਨ ਦਿੰਦੇ ਹੁੰਦੇ ਸੀਗੇ ਇਹ ਚੀਜ਼ਾਂ ਲਈ। ਔਰ ਜਾਂ ਕਿ ਅਮੈਰੀਕਾ ਦੀ ਕੋਈ ਵੀ ਤੁਸੀਂ ਇਨਕੁਆਇਰੀ ਲੈਣੀ ਹੈਗੀ ਆ, ਜਲਦੀ ਵੀਜ਼ਾ ਲੈਣਾ ਹੈਗਾ, ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
0: ਸੋ ਦੋਸਤੋ, ਜਿਹੜੇ ਪ੍ਰਾਈਸ ਹੁੰਦੇ ਨੇ ਅੱਜ ਦੇ ਪ੍ਰਾਈਸ ਹੁੰਦੇ ਨੇ, ਜੇ ਤੁਸੀਂ ਅੱਜ ਦਾ ਪ੍ਰਾਈਸ ਸੁਣ ਕੇ ਕਈ ਵਾਰ ਪਰਸੋਂ ਚੌਥੇ ਨੂੰ ਪੁੱਛੋਗੇ, ਹੋ ਸਕਦਾ ਪ੍ਰਾਈਸ 'ਚ ਫਰਕ ਪੈ ਜੇ। ਸੋ ਜਲਦੀ ਨਾਲ ਐਕਟ ਕਰੋ ਤੇ ਡੇਲੀ ਅਪਡੇਟਸ ਲਈ ਕਟਾਰੀਆ ਟੂਰਸ ਐਂਡ ਟਰੈਵਲ ਦਾ ਇੰਸਟਾ ਟਿਕਟੋਕ ਪੇਜ ਨੂੰ ਜ਼ਰੂਰ ਫੋਲੋ ਕਰ ਲਓ। ਬਾਕੀ ਸਾਰੀ ਗੱਲਬਾਤ ਲਈ ਨੰਬਰ 1-1 ਸੱਤੇ ਦਿਨ ਓਪਨ ਡੈਰੀ ਐਂਡ ਏਅਰਪੋਰਟ ਗੋਰ ਐਂਡ ਵਨੀਜ਼ਰ। ਨੰਬਰ 2 ਕਾਲ 905-6-1281200, 905-6-1281200, 905-6-1281200 ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ।

ਲਵੀ ਜਦੋਂ ਤੋਂ ਇਹ ਗਾਣਾ ਰਿਲੀਜ਼ ਹੋਇਆ ਤਕਰੀਬਨ ਹਰ ਰੋਜ਼ ਵਾਂਗੂ ਹੀ ਹੱਸਦੇ ਹੀ ਰਹਿੰਦੇ ਹਾਂ। ਬੜਾ ਪੋਜ਼ਿਟਿਵ ਗਾਣਾ ਹਸਤਿੰਦਰ ਦਾ ਸੀ, ਇਹ ਪਲੇ ਕਰਦੇ ਹਾਂ ਅਤੇ ਇਹਨਾਂ ਦੇ ਡਿਊਟ ਸੌਂਗ ਹਸਤਿੰਦਰ ਦੇ ਸੋਲੋ ਸੌਂਗ ਅਕਸਰ ਪਲੇ ਕਰਦੇ ਹਾਂ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਜੀ, ਭਦੌੜ ਵਾਲਾ ਹਸਤਿੰਦਰ ਬ੍ਰੈਂਪਟਨ ਆ ਰਿਹਾ 22 ਅਗਸਤ ਨੂੰ CAA ਸੈਂਟਰ ਦੇ ਵਿੱਚ। ਟਿਕਟਾਂ ਧੜਾਧੜ ਵਿਕ ਰਹੀਆਂ ਨੇ, ਤੁਸੀਂ ਜੇ ਆਪਣੇ ਪਰਿਵਾਰਕ ਸ਼ੋਅ ਆ ਤੁਸੀਂ ਆਪਣੇ ਪਰਿਵਾਰ ਨਾਲ ਜਾ ਕੇ ਹਸਤਿੰਦਰ ਦਾ ਇਹ ਸ਼ੋਅ ਦੇਖਣਾ ਚਾਹੁੰਦੇ ਹੋ, ਟਿਕਟਾਂ ticketmaster.ca 'ਤੇ ਨੇ। ਜੇ ਤੁਸੀਂ ਅੱਜ ਤੋਂ 15 ਦਿਨਾਂ ਨੂੰ 20 ਦਿਨਾਂ ਨੂੰ ਮਹੀਨੇ ਨੂੰ ਦੇਖੋਗੇ ਹੋ ਸਕਦਾ ਤੁਹਾਨੂੰ ਟਿਕਟਾਂ ਨਾ ਮਿਲਣ, ਸ਼ੋਅ 'ਤੇ ਸੋਲਡ ਆਊਟ ਦਾ ਠੱਪਾ ਲੱਗ ਜੇ। ਸੋ ਅੱਜ ਹੀ ਟਿਕਟਾਂ ਬਾਏ ਕਰੋ, ਹੱਸਦੇ ਹੀ ਰਹਿੰਦੇ। ਆਪਾਂ ਫਿਰ ਲਾਈਵ ਸੁਣਾਂਗੇ ਹਸਤਿੰਦਰ ਦੇ ਜਵਾਨੀ ਅਤੇ ਹੋਰ ਬਹੁਤ ਸਾਰੇ ਗੀਤ ਨੇ ਅਤੇ ਗੱਲਾਂ ਬਾਤਾਂ ਵੀ ਸੁਣਨ ਵਾਲੀਆਂ ਹੋਣਗੀਆਂ ਹਸਤਿੰਦਰ।

0: ਦੋਸਤੋ ਇਹ ਕਿਉਂਕਿ ਕਈ ਜਗ੍ਹਾ 'ਤੇ ਲੌਂਗ ਵੀਕੈਂਡ ਸੀ ਐਂਡ ਇਹ ਕਨੇਡਾ ਡੇ ਦੀਆਂ ਜੋ ਸੇਲਾਂ ਚੱਲ ਰਹੀਆਂ ਸੀ ਵੱਖ ਵੱਖ ਬਿਜ਼ਨਸ ਅਦਾਰਿਆਂ ਵੱਲੋਂ ਉਹਨਾਂ ਦਾ ਅੱਜ ਇਹ ਅਖੀਰਲਾ ਦਿਨ ਐਂਡ ਜਿੱਥੇ ਕਿ ਦਾ ਮੈਪਲ ਕਲੀਨਿੰਗ ਬਾਈ ਜੀ ਨੇ ਆਪਣੀ ਡੀਲ ਦੱਸੀ, ਗ੍ਰੈਂਡ ਹੋਮ ਫਰਨੀਚਰ ਬੜਾ ਜਲਦੀ ਅਸੀਂ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸਰ 'ਤੇ ਜਾਵਾਂਗੇ, ਉੱਥੇ ਹੀ ਮੋਜ਼ ਬਲਾਇੰਟ ਤੋਂ ਮਾਨ ਸਾਹਿਬ ਵੀ ਸਾਡੇ ਨਾਲ ਪਹੁੰਚੇ ਨੇ ਅਤੇ ਇਹਨਾਂ ਨੇ ਵੀ ਜੋ ਬਲਾਇੰਟਸ 'ਤੇ ਡੀਲ ਆ ਇੱਕ ਵਾਰੀ ਮੈਂ ਕੁਇਕਲੀ ਦੱਸ ਦਾਂਗਾ, ਡੀਲ ਬਾਈ ਹੁਣੀ ਦੱਸਣਗੇ। ਬਲਾਇੰਟਸ ਘਰਾਂ ਦੇ ਉੱਤੇ ਤੁਸੀਂ ਆਪਣੇ ਨਾ ਪਰਦੇ ਲਵਾਉਣੇ ਹੋ ਜਿਹੜੇ ਕਿ ਘਰ ਨੂੰ ਉਹਦੇ ਵਿੱਚ ਦੱਸਣ ਦੀ ਕੋਈ ਲੋੜ ਨਹੀਂ, ਘਰ ਬਲਾਇੰਟਸ ਦੇ ਨਾਲ ਜੈਬਰਾ ਬਲਾਇੰਟ ਦੇ ਨਾਲ ਘਰ ਦੀ ਲੁੱਕ ਪਲੱਸ ਜਿਹੜਾ ਬਾਹਰ ਸੇਕ ਪੈਂਦਾ ਗਾ ਉਹਨੂੰ ਉਹ ਤੋਂ ਬਚਾ ਹੁੰਦਾ ਗਾ, ਸੋਹਣਾ ਲੱਗਦਾ ਗਾ ਘਰ। ਇਹਦੇ ਨਾਲ ਇਹ ਨਾ ਬਲਾਇੰਟਸ ਜਿਹੜੇ ਹੋਲਸੇਲ ਪ੍ਰਾਈਸ 'ਤੇ ਹੀ ਦਿੰਦੇ ਨੇ, ਇਹ ਬਹੁਤ ਸਾਰੇ ਕੰਪਨੀਆਂ ਨੂੰ ਔਨਲਾਈਨ ਜਿਹੜੇ ਵੇਚਦੇ ਨੇ ਇਹ ਬਲਾਇੰਟ ਇਹਨਾਂ ਤੋਂ ਲੈ ਕੇ ਆਉਂਦੇ ਨੇ, ਬਹੁਤ ਸਾਰੀਆਂ ਕੰਪਨੀ ਇਹਨਾਂ ਤੋਂ ਬਲਾਇੰਟ ਲੈ ਕੇ ਅੱਗੇ ਤੁਹਾਨੂੰ ਵੇਚਦੀਆਂ ਨੇ। ਤੁਸੀਂ ਡਾਇਰੈਕਟ ਮੂਜ਼ ਬਲਾਇੰਟ ਤੋਂ ਬਲਾਇੰਟ ਲਵਾਓ, ਜੋ ਪ੍ਰਾਈਸ ਇਹ ਹੋਲਸੇਲਰ ਨੂੰ ਦਿੰਦੇ ਨੇ ਸੇਮ ਪ੍ਰਾਈਸ ਤੁਹਾਨੂੰ ਦੇਣਗੇ, ਯਾਨੀ ਕਿ ਮਾਰਕੀਟ ਨਾਲੋਂ ਅੱਧ ਅੱਧ ਦਾ ਫਰਕ ਹੋ ਜਾਂਦਾ, ਕਿਉਂਕਿ ਜਿਹੜੇ ਇਹਨਾਂ ਤੋਂ ਬਲਾਇੰਟ ਲੈ ਕੇ ਤੁਹਾਨੂੰ ਵੇਚਦੇ ਨੇ ਉਹਨਾਂ ਦਾ ਪ੍ਰਾਈਸ ਅਤੇ ਡਾਇਰੈਕਟ ਤੁਸੀਂ ਮੂਜ਼ ਬਲਾਇੰਟ ਤੋਂ ਬਲਾਇੰਟ ਲਵਾਓਗੇ ਅੱਧ ਅੱਧ ਦਾ ਫਰਕ ਹੋ ਜਾਂਦਾ, 50% ਡਿਸਕਾਊਂਟ ਵਾਲੀ ਗੱਲਬਾਤ ਹੋ ਜਾਂਦੀ ਆ। ਖਾਸ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਦੇ ਲਈ ਜੇ ਅੱਜ ਦੇ ਦਿਨ ਤੁਸੀਂ ਰਾਈਟ ਨਾਓ ਕਾਲ ਕਰਦੇ ਹੋ, ਜਿੱਥੇ ਤੁਹਾਨੂੰ ਹੋਲਸੇਲ ਪ੍ਰਾਈਸ 'ਤੇ ਬਲਾਇੰਡ ਲੱਗਣਗੇ, ਜਿੱਥੇ ਤੁਹਾਨੂੰ ਫ੍ਰੀ ਇੰਸਟਾਲੇਸ਼ਨ ਮਿਲੂਗੀ, 5 ਸਾਲ ਦੀ ਵਾਰੰਟੀ ਮਿਲੂਗੀ, ਉੱਥੇ ਬਾਈ ਜੀ ਖਾਸ ਕੀ?
1: ਭੁੱਲਰ ਸਾਹਿਬ ਤੁਸੀਂ ਯਕੀਨ ਹੀ ਮੰਨਣਾ, ਕੱਲ੍ਹ ਆਪਾਂ ਨੇ ਡੀਲ ਅਨਾਊਂਸ ਕੀਤੀ ਸੀਗੀ ਕਿ ਵੀ ਸਾਨੂੰ ਜੇ ਤੁਸੀਂ ਰੇਡੀਓ ਦੇ ਰੈਫਰੈਂਸ ਦੇ ਨਾਲ ਕਾਲ ਕਰਦੇ ਹੋ ਤਾਂ ਪਹਿਲੇ 10 ਕਾਲਰਾਂ ਨੂੰ ਆਪਾਂ 50% ਡਿਸਕਾਊਂਟ ਦੇ ਨਾਲ ਨਾਲ ਟੀ ਵੀ ਫ੍ਰੀ ਦੇ ਰਹੇ ਹਾਂ,
0: ਟੈਲੀਵਿਜ਼ਨ ਫ੍ਰੀ,
1: ਟੈਲੀਵਿਜ਼ਨ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਆਪਣੇ ਪਰਿਵਾਰਾਂ ਨੂੰ ਗਿਫਟ ਕਰ ਰਹੇ ਹਾਂ। ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਇੰਟਸ ਲਗਵਾਉਂਦੇ ਹੋ ਅਤੇ ਬਲਾਇੰਟਸ 'ਤੇ 50% ਔਫ ਤਾਂ ਦੇ ਹੀ ਰਹੇ ਹਾਂ, ਨਾਲ ਦੀ ਨਾਲ ਕੱਲ੍ਹ ਤੁਸੀਂ ਕਿਹਾ ਸੀਗਾ ਜੀ 10 ਕਸਟਮਰਸ ਨੂੰ ਕੁਛ ਸਪੈਸ਼ਲ ਕਰੋ
0: ਬਈ, 10 ਦੀ ਜਗ੍ਹਾ ਤੇ ਕੱਲ ਸੁਲਤਾਨ ਜੀ ਨਾਲ ਜਾਣ ਦਾ ਮੌਕਾ ਮਿਲਿਆ ਐਂਡ ਸੁਲਤਾਨ ਜੀ ਤੋਂ ਇਹਨਾਂ ਨੇ ਐਕਸਕਲੂਸਿਵ ਡੀਲ ਲੈਤੀ ਹੈ, ਕਿਉਂਕਿ ਨਾ ਸੁਲਤਾਨ ਜੀ ਕੋਲ ਜਦੋਂ ਆਪਾਂ ਬਲਕ ਦੇ ਵਿੱਚ ਡੀਲ ਚੱਕਦੇ ਹਾਂ, ਜ਼ਿਆਦਾ ਟੀ ਵੀ ਲੈਂਦੇ ਹਾਂ, ਉਹਦੇ ਵਿੱਚ ਹੋਲਸੇਲ ਵਾਲਾ ਪ੍ਰਾਈਸ ਸੁਲਤਾਨ ਜੀ ਨੂੰ ਵੀ ਬੜੀ ਵਧੀਆ ਡੀਲ ਬਣਾ ਕੇ ਦਿੱਤੀ ਆ। ਸੋ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸ ਤੋਂ ਬਾਈ ਜੀ ਨੇ ਇਹਨਾਂ ਨੇ ਡੀਲ ਇਕੱਠੀ ਬਣਾ ਲਈ,
1: ਸੁਲਤਾਨ ਜੀ ਦਾ ਸਪੈਸ਼ਲ ਧੰਨਵਾਦ ਜਿਹਨਾਂ ਕਰਕੇ ਚਲੋ ਅਸੀਂ ਇਹ ਆਪਣੇ ਭੈਣਾਂ ਤੇ ਭਰਾਵਾਂ ਨੂੰ ਇਹ ਡੀਲ ਦੇਣ ਦੇ ਯੋਗ ਹੋਏ ਹਾਂ।
0: ਸੋ ਹੁਣ ਜਿੰਨੀ ਅੱਜ ਕਾਲ ਆਉਣਗੇ,
1: ਮੈਂ ਉਹੀ ਦੱਸ ਰਿਹਾ ਕੱਲ੍ਹ ਆਪਾਂ ਨੇ ਕੈਬ ਰੱਖੀ ਸੀ ਜੀ 10 ਕਸਟਮਰਸ ਦੀ, ਤੁਸੀਂ ਯਕੀਨ ਨਹੀਂ ਮੰਨਣਾ, ਮੈਨੂੰ ਰਾਤ ਕਾਲ ਆਈ 9-10 ਵਜੇ, ਕਹਿੰਦੇ ਬਾਈ ਜੀ ਤੁਹਾਡਾ ਰੇਡੀਓ ਤੋਂ ਨੰਬਰ ਲਿਆ ਸੀਗਾ ਇਸ ਕਰਕੇ ਤੁਸੀਂ ਇਸ ਤਰ੍ਹਾਂ ਤੁਸੀਂ ਡੀਲ ਲਾਈ ਸੀ। ਮੈਂ ਕਿਹਾ ਜੀ ਬਾਈ ਜੀ ਉਹ ਵੀ ਪਹਿਲੇ 10 ਕਸਟਮਰਸ ਵਾਸਤੇ ਸੀਗੇ, ਕਹਿੰਦੇ ਚਲੋ ਹੁਣ ਵੀ 10 ਕੀ ਵਜੇ ਆ ਵੀ ਸਾਨੂੰ ਵਿੱਚ ਹੀ ਐਡ ਕਰ ਦੋ। ਤੇ ਫਿਰ ਮੈਂ ਸੋਚਿਆ ਵੀ ਚਲੋ ਇੰਨਾ ਪਿਆਰ ਆਪਾਂ ਨੂੰ ਮਿਲ ਰਿਹਾ ਤਾਂ ਅੱਜ ਜਿੰਨੀਆਂ ਵੀ ਸਾਨੂੰ ਕਾਲਸ ਆਉਣਗੀਆਂ ਸ਼ਾਮ ਦੇ 10 ਵਜੇ ਤੱਕ,
0: ਉਹ ਬੱਲੇ
1: ਸ਼ਾਮ ਦੇ 10 ਵਜੇ ਤੱਕ, ਦੇਖੋ ਜੀ ਹਜੇ 3 ਵੀ ਨਹੀਂ ਵਜੇ, ਸ਼ਾਮ ਦੇ 10 ਵਜੇ ਤੱਕ ਜਿੰਨੀਆਂ ਸਾਨੂੰ ਕਾਲਸ ਆਉਣਗੀਆਂ ਤੁਸੀਂ ਰੇਡੀਓ ਦਾ ਰੈਫਰੈਂਸ ਦਿਓ, ਹਰਵੀਰ ਸਿੰਘ ਭੁੱਲਰ ਜੀ ਦਾ ਨਾਮ ਲਓ, ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਨਾਮ ਲਓ, ਤੁਸੀਂ ਰੇਡੀਓ 5:30 AM ਦਾ ਟਾਈਮ ਨਾਮ ਲਓ, ਰੈਫਰੈਂਸ ਦਿਓ ਸਾਨੂੰ ਰੇਡੀਓ ਦਾ, ਬਲਾਇੰਟਸ 'ਤੇ 50% ਡਿਸਕਾਊਂਟ ਨਾਲ ਟੀ ਵੀ ਫ੍ਰੀ,
0: ਟੈਲੀਵਿਜ਼ਨ ਫ੍ਰੀ,
1: ਜਮਾਂ ਫ੍ਰੀ,
0: ਜਮਾਂ ਗਿਫਟ ਕੋਰਾ,
1: ਕੋਈ ਉਹਦੇ 'ਚ ਐਕਸਟਰਾ ਕੋਸਟ ਨਹੀਂ, ਕੋਈ ਉਹਦੀ ਡਿਲੀਵਰੀ ਫੀਸ ਨਹੀਂ, ਕੋਈ ਉਹਦੀ ਜੋ ਵਿੰਡੋਜ਼ ਕਹੋਗੇ ਆਪਾਂ ਉਹਦੀ ਸਾਈਜ਼ ਦੀ ਵਿੰਡੋ ਬਣਾ ਬਲਾਇੰਡ ਬਣਾਵਾਂਗੇ,
0: ਕਸਟਮਾਈਜ਼ ਬਲਾਇੰਡ ਲਾ,
1: ਕਸਟਮਾਈਜ਼ ਬਣਾਵਾਂਗੇ ਜੀ, ਕੋਈ ਸਟੈਂਡਰਡ ਨਹੀਂ ਹੋਏਗਾ
0: ਉਹਦੇ 'ਚ। ਇਹ ਬਣ ਗਈ ਗੱਲ, ਕੈਨੇਡਾ ਡੇ ਸੇਲ ਦਾ ਅੱਜ ਆਖਰੀ ਦਿਨ ਆ ਤੇ ਮੂਜ਼ ਬਲਾਇੰਡ ਤੋਂ ਮਾਨ ਸਾਹਿਬ ਦਾ ਚੇਚੇ ਤੌਰ ਤੇ ਧੰਨਵਾਦ ਤੇ ਆ ਲਓ ਨੰਬਰ ਰਾਈਟ ਨਾਓ, ਕਾਲ ਕਰੋ,
1: ਕਾਲ ਕਰੋ, ਟੈਕਸਟ ਕਰੋ, ਵਟਸਐਪ ਕਰੋ,
0: ਜੇ ਨੰਬਰ ਬਿਜੀ ਆ ਰਿਹਾ ਤਾਂ ਟੈਕਸਟ ਕਰ ਦਿਓ, ਕਿਉਂਕਿ ਜਿੱਥੇ ਤੁਹਾਨੂੰ 50% ਡਿਸਕਾਊਂਟ ਤੇ ਬਲਾਇੰਡ ਲੱਗਣਗੇ ਉੱਥੇ ਹੀ ਟੈਲੀਵਿਜ਼ਨ ਫ੍ਰੀ ਫ੍ਰੀ ਫ੍ਰੀ।
1: ਨੰਬਰ ਤੋਂ ਕਾਲ, ਭੁੱਲਰ ਸਾਹਿਬ ਸਾਨੂੰ ਟੈਕਸਟ ਕਰੋ ਚੜ੍ਹਦੀ ਕਲਾ ਟੀਵੀ ਲਿਖ ਕੇ,
0: ਬਸ ਸਹੀ ਹੈ,
1: ਬਸ
0: 647-399-4646 647-399-4646 647-389-4646 647-399-4646 647-399-4646 647-399-4646 ਤੇ ਕਾਲ ਕਰੋ। 50% ਡਿਸਕਾਊਂਟ ਉਹਦੇ ਨਾਲ ਟੈਲੀਵਿਜ਼ਨ ਫ੍ਰੀ ਤੁਹਾਨੂੰ ਮਿਲੇਗਾ। 647-399-4646 647-399-4646।

0: ਲੋ ਜੀ ਅੱਜ ਤੁਹਾਨੂੰ ਲੈ ਕੇ ਚੱਲੀਏ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਜਿੱਥੇ ਕੈਨੇਡਾ ਡੇ ਸੇਲ ਦਾ ਅੱਜ ਆਖਰੀ ਦਿਨ ਆ ਤੇ ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ ਜਿੱਥੇ ਦੀਵਾਲੀ ਦੇ ਉੱਤੇ ਵੀ ਮੈਂ ਤੁਹਾਨੂੰ ਪਿਛਲੇ ਸਾਲ ਵੀ ਅਚੇਚੇ ਤੌਰ ਤੇ ਧੰਨਵਾਦ ਕੀਤਾ ਸੀ ਕਿਉਂਕਿ ਜਦੋਂ ਬਿਜ਼ਨਸ ਅਦਾਰਿਆਂ ਨੇ ਆਪਣੀ ਡੀਲਸ ਲਾਉਣੇ ਹੁੰਦੇ ਨੇ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਇੱਕ ਵਧੀਆ ਡੀਲ ਬਣਾ ਕੇ ਦਿੰਦੇ ਹੋ, ਹੋਲਸੇਲ ਦੇ ਵਿੱਚ ਹੋਰ ਵੀ ਬੈਟਰ ਪ੍ਰਾਈਸ ਕਰ ਦਿੰਦੇ ਹੋ, ਐਂਡ ਸੇਮ ਚੀਜ਼ ਇਹ ਹੋਮ ਅਪਲਾਇੰਸ ਤੇ ਵੀ ਲਾਗੂ ਹੁੰਦੀ ਹੈ ਜੀ, ਕਿਉਂਕਿ ਜਦੋਂ ਹੋਮ ਅਪਲਾਇੰਸ ਦੀ ਗੱਲਬਾਤ ਹੋਵੇ ਜਿੱਥੇ ਕਿ ਪੂਰੇ ਘਰ ਦੇ ਅਪਲਾਇੰਸ ਲੈਣੇ ਆ, ਕਈ ਵਾਰ ਲੋੜ ਹੁੰਦੀ ਹੈ ਕਿ ਗਰਮੀਆਂ ਦੇ ਵਿੱਚ ਫਰਿੱਜ ਕੰਮ ਕਰਨਾ ਛੱਡ ਗਏ, ਲੌਂਡਰੀ ਕੰਮ ਕਰਨੀ ਛੱਡ ਗਈ, ਰੈਂਟਲ ਪ੍ਰੋਪਰਟੀ ਦੇ ਵਿੱਚ ਕਾਲ ਆ ਗਿਆ ਕਿ ਭਾਈ ਜੀ ਸਾਡੀ ਲੌਂਡਰੀ ਕੰਮ ਨਹੀਂ ਕਰਦੀ, ਇਹਨੂੰ ਚੇਂਜ ਕਰਾ ਦਿਓ। ਉਹਦੇ ਵਿੱਚ ਸਿੰਗਲ ਅਪਲਾਇੰਸ ਜੇ ਕੋਈ ਅੱਜ ਲੈਣੇ ਹੋਣ ਉਹਦੇ 'ਤੇ ਵੀ ਕੋਈ ਡੀਲ ਆ, ਅਤੇ ਪੂਰੇ ਘਰ ਦੇ ਅਪਲਾਇੰਸ ਨੇ ਅਤੇ ਉਹਦੇ 'ਤੇ ਜੇ ਅੱਜ ਡੀਲ ਲੌਕ ਕਰਦੇ ਹਾਂ ਕੀ ਉਹ ਡੀਲ ਆਪਾਂ ਜੇ 2 ਮਹੀਨਿਆਂ ਨੂੰ ਡਿਲੀਵਰੀ ਲੈਣੀ ਪੋਸੀਬਲ ਆ ਜੀ?
1: ਬਿਲਕੁਲ ਭੁੱਲਰ ਸਾਹਿਬ, ਤੁਸੀਂ ਦੀਵਾਲੀ ਦੀ ਗੱਲ ਕੀਤੀ ਹੈ ਜੀ, ਬਿਲਕੁਲ ਤੁਹਾਨੂੰ ਪਤਾ ਹੀ ਹੈ ਦੀਵਾਲੀ ਤੇ ਵੀ ਸਪੈਸ਼ਲ ਡਿਸਕਾਊਂਟ ਸੀ, ਪਲੱਸ ਡਿਸਕਾਊਂਟ ਦੇ ਨਾਲ ਨਾਲ ਦੀਵਾਲੀ ਤੇ ਕਸਟਮਰਸ ਨੇ ਬਹੁਤ ਸਾਰੀਆਂ ਡੀਲਸ ਲੌਕ ਕੀਤੀਆਂ ਸੀ। ਪਰ ਇੱਕ ਚੀਜ਼ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਜੀ, ਜਿੱਥੇ ਡਿਫਰੈਂਟ ਸੇਲ ਲੱਗਦੀਆਂ ਉੱਥੇ ਵੀ ਦੇਖਣਾ ਜ਼ਰੂਰੀ ਹੈ ਕਿ ਕਿਹੜੀ ਮੈਕਸੀਮਮ ਡਿਸਕਾਊਂਟ ਪ੍ਰਾਈਸ ਦੇ ਉੱਪਰ ਸੇਲ ਹੈ, ਕਿਉਂਕਿ ਦੀਵਾਲੀ ਦੀ ਸੇਲ ਹੁੰਦੀ ਹੈ ਜੀ 20-25%, ਸੋ 25% ਦਾ ਡਿਸਕਾਊਂਟ ਹੁੰਦਾ, ਤੇ ਕਈ ਵਾਰੀ ਨੋ ਟੈਕਸ ਈਵੈਂਟ ਲੱਗਦਾ ਤੇ ਨੋ ਟੈਕਸ ਹੁੰਦਾ ਜੀ ਉਹ 13%, ਕਿਉਂਕਿ 13% ਟੈਕਸ ਜਿਹੜਾ ਉਹ ਸੇਵ ਕਰਦਾ ਕਸਟਮਰ। ਲੇਕਿਨ ਅੱਜ ਜਿਹੜੀ ਕੈਨੇਡਾ ਡੇ ਸੇਲ ਹੈ 40% ਡਿਸਕਾਊਂਟ ਹੈ ਜੀ, 40% ਦਾ ਡਿਸਕਾਊਂਟ ਹੈ।
0: ਕੈਨੇਡੀਅਨ ਕੰਪਨੀਆਂ ਕੈਨੇਡਾ ਡੇ ਤੇ ਤਾਂ ਆਪਦੇ ਇਸ ਤੋਂ ਵਧੀਆ ਆਫਰ ਕਰ ਹੀ ਨਹੀਂ ਸਕਦੀਆਂ
1: ਜੀ। ਬਿਲਕੁਲ, 40% ਦਾ ਮਤਲਬ ਇਹ ਹੋਇਆ ਕਿ ਤੁਸੀਂ $12,000 ਦਾ ਸਮਾਨ ਸਿਲੈਕਟ ਕਰਦੇ ਹੋ ਤੇ ਪੇ ਕਿੰਨਾ ਕਰਨਾ ਹੈ, ਸਿਰਫ $6,900। ਤੁਸੀਂ $5,000 ਦਾ ਸਮਾਨ ਸਿਲੈਕਟ ਕਰਦੇ ਹੋ ਤੇ ਪੇ ਕਿੰਨਾ ਕਰਨਾ ਹੈ, $29.99, ਤੇ $29.99 ਵੀ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਸੋ ਮੈਕਸੀਮਮ ਡਿਸਕਾਊਂਟ ਕੈਨੇਡਾ ਡੇ ਦਾ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਇਹ ਸੇਲ ਹੈ, ਜਿਹਦਾ ਕਿ ਅੱਜ ਲਾਸਟ ਡੇ ਹੈ। ਅੱਜ ਸ਼ਾਮ 7 ਵਜੇ ਤੱਕ ਇਸ 40% ਸੇਲ ਨੂੰ ਤੁਸੀਂ ਇਹਦਾ ਐਡਵਾਂਟੇਜ ਲੈ ਸਕਦੇ ਹੋ, 10% ਡਿਪੋਜ਼ਿਟ ਦੇ ਕੇ ਇਹਨੂੰ ਲੌਕ ਕਰ ਸਕਦੇ ਜੀ। ਡਿਲੀਵਰੀ ਡੇਟ ਜੁਲਾਈ, ਅਗਸਤ, ਸਪਟੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ, ਪਰ ਸੇਲਾਂ ਜ਼ਰੂਰ ਲੱਗਣਗੀਆਂ, ਡਿਫਰੈਂਟ ਹੋਣਗੀਆਂ, ਪਰ 40% ਦਾ ਡਿਸਕਾਊਂਟ ਜਿਹੜਾ ਉਹ ਅੱਜ ਕੈਨੇਡਾ ਦੇ ਸੇਲ ਤੇ ਹੀ ਮਿਲ ਰਿਹਾ, ਜਿਹਦੇ 'ਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਇਹ $12,000 ਵਾਲਾ $6,900 ਚ ਹੈ। ਤੇ ਜੇ ਤੁਸੀਂ 42 ਇੰਚ ਜਾਂ 48 ਇੰਚ ਫਰਿੱਜ ਲਾਉਣਾ ਹੈ, ਜਿਹਦੇ ਚ ਪੈਨਲ ਰੈਡੀ ਫਰਿੱਜ ਹੋਏਗਾ, 42 ਇੰਚ ਜਾਂ 48 ਇੰਚ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ, ਮੋਸਟਲੀ 48 ਇੰਚ ਵਰਥ ਕਰੇਗਾ, ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ ਇਹਦੇ ਚ ਤੁਹਾਨੂੰ 48 ਇੰਚ ਚ 30 ਇੰਚ ਸਾਈਡ ਮਿਲੇਗੀ ਫਰਿੱਜ ਦੀ ਔਰ 18 ਇੰਚ ਮਿਲੇਗਾ ਫਰੀਜ਼ਰ। ਸੋ ਤੁਹਾਨੂੰ 48 ਇੰਚ ਦਾ ਪੈਨਲ ਰੈਡੀ ਫਰਿੱਜ ਹੋਏਗਾ, 48 ਇੰਚ ਦੇ ਨਾਲ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਤੇ ਡਿਸ਼ਵਾਸ਼ਰ ਵੀ ਪੈਨਲ ਰੈਡੀ ਹੋਏਗਾ, 48 ਇੰਚ ਫਰਿੱਜ ਵੀ ਪੈਨਲ ਰੈਡੀ ਹੋਏਗਾ। ਇਹ $26,000 ਵਾਲਾ ਬਿਲਟ ਇਨ ਕਿਚਨ ਅੱਜ ਤੁਹਾਨੂੰ 40% ਡਿਸਕਾਊਂਟ ਤੇ ਸਿਰਫ $18,900 ਦਾ ਮਿਲ ਰਿਹਾ, $7,100 ਤੁਸੀਂ 7,000 ਦੇ ਤੋਂ ਵੀ ਜ਼ਿਆਦਾ $100 ਬਣਦਾ, ਤੁਸੀਂ ਇਹ ਸੇਵ ਕਰ ਰਹੇ ਹੋ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਕੈਨੇਡਾ ਡੇ ਸੇਲ ਹੈ, 905-450-2828 ਨੰਬਰ ਹੈ, 905-450-2828। ਸਿੰਗਲ ਫਰਿੱਜ ਲੈਣਾ ਜੀ, ਸਾਡੇ ਕੋਲ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, ਜਿਹੜਾ ਬੇਸਮੈਂਟ ਅਪਾਰਟਮੈਂਟ ਚ ਜਾਂ ਕੋਂਡੋਮੀਨੀਅਮ ਚ ਜਾਂ ਗਰਾਜ ਚ ਐਜ਼ ਅ ਸੈਕਿੰਡ ਫਰਿੱਜ ਤੁਸੀਂ ਰੱਖਣਾ ਤੇ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ $699 ਦਾ, $1,200 ਵਾਲਾ ਫਰਿੱਜ $699 ਚ ਫ੍ਰੀ ਡਿਲੀਵਰ ਵੀ ਹੋ ਜਾਣਾ ਤੇ $699 ਵੀ ਤੁਸੀਂ 6 ਮਹੀਨੇ ਚ ਪੇ ਕਰਨੇ ਆ, ਕੋਈ ਇੰਟਰਸਟ ਨਹੀਂ ਹੈ। ਸੋ ਇਹਦੇ ਚ $500 ਤੁਸੀਂ ਅੱਜ ਦੇ ਦਿਨ ਸੇਵ ਕਰੋਗੇ, ਅੱਜ ਸ਼ਾਮ 7 ਵਜੇ ਤੱਕ। ਜੇ ਕੱਲੀ ਵਾਸ਼ਰ ਲੈਣੀ ਹੈ ਜੀ $1,000 ਵਾਲੀ, $599 ਚ, ਇਹਦੇ ਚ $400 ਸੇਵ ਕਰੋਗੇ ਤੁਸੀਂ। ਕੱਲਾ ਡਰਾਇਰ ਲੈਣਾ $900 ਵਾਲਾ, ਸਿਰਫ $499 ਦਾ, ਇਹਦੇ ਚ ਵੀ $400 ਦੀ ਸੇਵਿੰਗ ਹੈ। ਤੇ ਜੇ ਵਾਸ਼ਰ ਐਂਡ ਡਰਾਇਰ ਦਾ ਪੇਅਰ ਸਿਲੈਕਟ ਕਰਨਾ ਤੇ $1700 ਵਾਲਾ 1099 ਚ ਪੇਅਰ ਵੀ ਮਿਲ ਜਾਏਗਾ, ਇਹਦੇ ਚ ਵੀ $600 ਤੁਸੀਂ ਪੇਅਰ ਚ ਸੇਵ ਕਰ ਲੋਗੇ। ਸੋ ਇਹਦੇ ਲਈ ਪਹੁੰਚਣਾ ਬੋਵੇਡ ਐਂਡ ਚੰਕੂਜ਼ੀ ਤੇ ਜੀ, 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਕੈਨੇਡਾ ਡੇ ਦੀ ਲਾਸਟ ਡੇ, ਲਾਸਟ ਕਾਲ ਹੈ ਕੈਨੇਡਾ ਡੇ ਸੇਲ ਅੱਜ ਸ਼ਾਮ 7 ਵਜੇ ਤੱਕ, 905-450-2828 ਤੇ ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਨਾ। 905-450-2828 ਜੀ,
0: 905-450-2828। ਤੇ ਸੁਲਤਾਨ ਜੀ ਟੈਲੀਵਿਜ਼ਨ, ਮੈਨੂੰ ਟੈਲੀਵਿਜ਼ਨ ਲੈ ਦੇ, ਤਸਵੀਰਾਂ ਬੋਲਦੀਆਂ, ਬਿਗ ਸਕਰੀਨ ਟੈਲੀਵਿਜ਼ਨਾਂ ਦੀ ਗੱਲਬਾਤ ਹੋਵੇ ਤਾਂ ਜਿਹੜੀ ਡੀਲ ਤੁਸੀਂ ਬਣਾ ਕੇ ਦਿੰਦੇ ਹੋ ਨਾ ਪਰਿਵਾਰਾਂ ਨੂੰ, ਬੜਾ ਘੈਂਟ ਕੰਮ ਆ ਜੀ। ਸੇ ਅਸੀਂ ਮੂਜ਼ਬਲੈਂਡ ਤੋਂ ਬਾਈ ਮਾਨ ਸਾਹਿਬ ਵੀ ਤੁਹਾਡਾ ਚੇਚੇ ਤੌਰ ਤੇ ਬਾਈ ਜੀ ਧੰਨਵਾਦ ਕਰ ਰਹੇ ਨੇ।
2: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
1: ਮੋਸਟ ਵੈਲਕਮ ਸਰ।
2: ਜੋ ਆਪਾਂ ਤੁਹਾਡੇ ਤੋਂ ਡੀਲ ਲਈ ਆ,
1: ਇਹ ਟੀਮ ਵਰਕ ਦੇ ਨਾਲ ਇੱਕ ਦੂਸਰੇ ਨੂੰ ਲੈ ਕੇ ਚੱਲਣਾ ਚਾਹੀਦਾ। ਜਦੋਂ ਅਸੀਂ ਫੀਲ ਕਰਦੇ ਹਾਂ ਕਿ ਵੀ ਆਰ ਟੀਮ, ਤੇ ਟੀਮ ਦੇ ਵਿੱਚ ਇੱਕ ਦੂਸਰੇ ਨੂੰ ਸਪੋਰਟ ਕਰਨਾ ਜ਼ਰੂਰੀ ਹੈ, ਤੇ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਕੱਲੀ ਸਪੋਰਟ ਟੀਮ ਵਰਕ ਨਹੀਂ ਹੋ, ਬਲਕਿ ਟੀਮ ਜਿਹੜੀ ਹਾਰਡ ਵਰਕ ਕਰਦੀ ਹੈ, ਓਨੈਸਟੀ ਦੇ ਨਾਲ ਕਸਟਮਰ ਦੀ ਸੇਵਿੰਗ ਵੀ ਕਰਦੇ ਹੈ, ਤੇ ਕਸਟਮਰ ਨੂੰ ਬੈਸਟ ਡੀਲਸ ਵੀ ਦਿੰਦੇ ਹੈ, ਤੇ ਵਧੀਆ ਸਰਵਿਸ ਵੀ ਪ੍ਰੋਵਾਈਡ ਕਰਦੇ ਹੈ। ਵੀ ਆਲਵੇਜ ਐਪਰੀਸ਼ੀਏਟ, ਸਲੂਟ ਐਂਡ ਸਲਾਮ ਹੈ ਸਾਡੀ ਉਸ ਟੀਮ ਦਾ, ਟੀਮ ਮੈਂਬਰ ਦਾ, ਜਿਹੜੇ ਕਿ ਆਪਣੇ ਕਸਟਮਰਸ ਨੂੰ ਹਮੇਸ਼ਾ ਖੁਸ਼ ਰੱਖਦੇ ਜੀ।
0: ਬਹੁਤ ਸ਼ੁਕਰੀਆ ਜੀ। ਤੇ ਅੱਜ ਸਾਡੇ AM 530 ਦੇ ਸਰੋਤਿਆਂ ਨੂੰ, ਚੜ੍ਹਦੀ ਕਲਾ ਰੇਡੀਓ ਪਰਿਵਾਰਾਂ ਦੇ ਸਰੋਤਿਆਂ ਨੂੰ ਵੀ ਬਿਗ ਸਕਰੀਨ ਟੈਲੀਵਿਜ਼ਨਾਂ ਤੇ ਵੀ ਜ਼ਰੂਰ ਦਿਓ, ਕਿਉਂਕਿ ਫੀਫਾ ਵਰਲਡ ਕੱਪ ਬਿਗ ਸਕਰੀਨ ਤੇ ਦੇਖਣ ਦਾ ਨਜ਼ਾਰਾ ਹੀ ਅਲੱਗ ਆ।
1: ਕੱਲ ਕੈਨੇਡਾ ਲੂਜ਼ ਕਰ ਗਿਆ ਜੀ, ਬੜਾ ਦੁੱਖ ਹੋਇਆ, ਲੇਕਿਨ ਕਿਉਂਕਿ ਕਹਿੰਦੇ ਹੁੰਦੇ ਗੇਮਸ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ, ਗੇਮਾਂ ਦੇ ਵਿੱਚ ਉਤਾਰ ਚੜਾਓ ਆਉਂਦੇ ਰਹਿੰਦੇ ਆ। 85 ਇੰਚ ਅੱਜ ਵੀ ਜਿਹੜਾ ਲਾਸਟ ਡੇ ਆ, ਕੱਲ ਤੋਂ ਬਾਅਦ $2000 ਤੋਂ ਘੱਟ ਨਹੀਂ ਮਿਲਣਾ। ਸੋਨੀ ਬਰੇਵੀਆ ਮਾਡਲ ਹੈ, ਔਰ ਇਹਦੇ ਵਿੱਚ ਹਜੇ ਤੁਸੀਂ ਅਰਜਨਟੀਨਾ ਨੂੰ ਦੇਖ ਸਕਦੇ ਹੋ ਖੇਲਦੇ ਹੋਏ, ਬਾਕੀ ਟੀਮਾਂ ਨੂੰ ਦੇਖ ਸਕਦੇ ਹੋ, ਜਰਮਨੀ ਨੂੰ ਦੇਖ ਸਕਦੇ ਹੋ, ਫਰਾਂਸ ਨੂੰ ਦੇਖ ਸਕਦੇ ਹੋ, ਸਪੇਨ ਨੂੰ ਦੇਖ ਸਕਦੇ ਹੋ। ਸੋ ਸਪੋਰਟਸ ਦੇ ਸ਼ੌਕੀਨ ਹਜੇ ਜਿਹੜੇ ਫੀਫਾ ਦੇ ਨਾਲ ਸਟਿਲ ਇਸ ਟਾਈਮ ਜੁੜੇ ਹੋਏ ਆ ਔਰ ਮੈਚਸ ਨੂੰ ਦੇਖ ਰਹੇ ਆ, ਉਹਨਾਂ ਲਈ ਬਿਗ ਸਕਰੀਨ ਟੀਵੀ ਦੇ ਉੱਪਰ $600-700 ਦਾ ਡਿਸਕਾਊਂਟ ਹੈ, ਯਾਨੀ $2300 ਵਾਲਾ 85 ਇੰਚ ਸੋਨੀ ਬਰੇਵੀਆ ਮਾਡਲ ਸਿਰਫ 1599 ਦਾ, ਤੇ 1599 ਵੀ 6 ਮਹੀਨਿਆਂ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ ਇਹਦੇ ਚ। $700 ਕਸਟਮਰ 85 ਇੰਚ ਸੋਨੀ ਬਰੇਵੀਆ 3, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ, X1 ਪ੍ਰੋਸੈਸਰ ਦੇ ਨਾਲ ਹੈ, ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ, ਮਿੰਨੀ LED ਲੇਟੈਸਟ ਸੀਰੀਜ਼ ਤੁਹਾਨੂੰ ਅੱਜ ਦੇ ਰਹੇ 1599 ਦਾ। ਜਿਹੜੇ ਕਸਟਮਰ 75 ਇੰਚ ਲੈਣਾ ਚਾਹੁੰਦੇ ਉਹਨਾਂ ਨੂੰ $1200 ਵਾਲਾ 899 ਚ ਹੈ, ਇਹਦੇ ਚ ਵੀ $400 ਦੀ ਸੇਵਿੰਗ ਹੈ। ਜਿਹੜੇ ਕਸਟਮਰ 65 ਇੰਚ ਲੈਣਾ ਚਾਹੁੰਦੇ 699 ਦਾ, ਉਹਨਾਂ ਨੂੰ ਵੀ $1000 ਵਾਲਾ 699 ਚ ਮਿਲ ਰਿਹਾ, $300 ਦੀ ਸੇਵਿੰਗ ਹੈ। ਤੇ ਜਿਹਨਾਂ ਨੇ 55 ਇੰਚ ਲੈਣਾ 399 ਦਾ, $800 ਵਾਲਾ 399 ਚ ਲੈ ਕੇ ਇਹਦੇ ਚ ਵੀ $400 ਦੀ ਸੇਵਿੰਗ ਹੈ। ਜ਼ਰੂਰ ਵਿਜ਼ਿਟ ਕਰਨਾ ਅੱਜ ਸ਼ਾਮ 7 ਵਜੇ ਤੱਕ। ਜੇ ਤੁਸੀਂ ਜਾਂ ਤੁਹਾਡੇ ਕਿਸੇ ਫਰੈਂਡ ਫੈਮਿਲੀ ਫਰੈਂਡਸ ਰੈਲੇਟਿਵ ਨੇ ਇਲੈਕਟ੍ਰੋਨਿਕਸ ਦੀ ਦੁਨੀਆ ਚ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਸੋਨੀ ਜਾਂ ਸੈਮਸੰਗ ਬ੍ਰਾਂਡ ਲੈਣੇ ਆ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਹਿਊਜ ਸੇਵਿੰਗਸ ਦੇ ਨਾਲ ਤੁਹਾਨੂੰ ਬੈਸਟ ਡੀਲ ਲੈ ਕੇ ਦੇਵੇਗਾ। ਤੇ ਜੇ ਕੋਈ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ ਚਾਹੁੰਦੇ, $5000 ਵਾਲਾ ਬੰਡਲ ਪੈਕੇਜ 2999 ਦਾ, ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $2500 ਵਾਲਾ 1799 ਦਾ ਲੈ ਕੇ $800 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਤੁਹਾਨੂੰ ਵੈਬਸਾਈਟ ਤੋਂ ਪ੍ਰੋਡਕਟ ਦੀ ਨੌਲੇਜ ਮਿਲੇਗੀ, ਪ੍ਰਾਈਸ ਕੰਪੇਅਰ ਕਰ ਸਕੋਗੇ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਡੀਸ਼ਨਲ ਡਿਸਕਾਊਂਟ ਹੈ ਉਹਦਾ ਫਾਇਦਾ ਜ਼ਰੂਰ ਚੁੱਕਣਾ। ਤੇ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਅਪਲਾਈਸਿਸ ਡੋਟ ਕਾਮ ਤੇ ਜਾਓਗੇ, ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ, ਉਹਨੂੰ ਕਲਿੱਕ ਕਰੋਗੇ ਤੇ ਕੁਛ ਇੱਕ ਆਈਟਮ ਤੁਹਾਨੂੰ 40% ਤੇ ਕੁਛ ਇੱਕ ਆਈਟਮ ਤੁਹਾਨੂੰ 50% ਡਿਸਕਾਊਂਟ ਤੇ ਵੀ ਮਿਲਣਗੀਆਂ। 905-450-2828 ਨੰਬਰ ਹੈ ਜੀ। 50% ਡਿਸਕਾਊਂਟ ਅਸੀਂ ਜਦੋਂ ਕਹਿੰਦੇ ਹਾਂ ਜੀ, ਇਹਦੇ ਚ ਡਿਸ਼ ਵਾਸ਼ਰ ਹੈ $1,000 ਵਾਲੀ ਸਟੇਨਲੈਸ ਸਟੀਲ ਦੀ ਜਿਹੜੀ ਸਿਰਫ $499 ਦੀ ਹੈ। ਸੋ $300-$400 ਰਿਪੇਅਰ ਤੇ ਅਗਰ ਲਗਾਉਣਾ ਉਹਦੇ ਨਾਲੋਂ $499 ਦੀ ਬ੍ਰੈਂਡ ਨਿਊ ਲੈ ਕੇ ਲਗਾਓ, ਫ੍ਰੀ ਡਿਲੀਵਰ ਹੋ ਜਾਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ। ਸਟੇਨਲੈਸ ਸਟੀਲ ਡਿਸ਼ ਵਾਸ਼ਰ ਓਨਲੀ $499, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
1: ਬਹੁਤ ਸ਼ੁਕਰੀਆ,
0: ਥੈਂਕ ਯੂ ਵੈਰੀ ਮਚ ਜੀ। 905-450-2828 ਤੇ ਸੇਲ ਦਾ ਆਖਰੀ ਦਿਨ ਆ, ਪਹੁੰਚਣਾ ਬਵੇਡ ਐਂਡ ਤੇ ਸ਼ਾਮ 7 ਵਜੇ ਤੋਂ ਪਹਿਲਾਂ। ਇਸੇ ਤਰ੍ਹਾਂ ਹੀ ਫਰਨੀਚਰ ਸੇਲ ਵੀ ਅੱਜ ਐਂਡ ਹੋ ਰਹੀ ਹੈ ਜੀ, 8 ਵਜੇ ਤੱਕ ਤੁਸੀਂ 294 ਵਾਕਰ ਡਰਾਈਵ ਤੇ ਪਹੁੰਚ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਾਂ ਦੇ ਲਈ। ਬਾਈ ਸੁੱਖ ਜੀ ਦੇਣਗੇ ਆਖਰੀ ਲਾਸਟ ਕਾਲ, ਬਾਈ ਜੀ ਆਉਂਦੋ।
3: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ, ਬਿਲਕੁਲ ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਪਰਿਵਾਰਾਂ ਨੂੰ ਦੇ ਰਹੇ ਹਾਂ। ਕੈਨੇਡਾ ਡੇ ਵਾਲੀਆਂ ਜਿਹੜੀਆਂ ਪ੍ਰਾਈਜ਼ ਅੱਜ ਰਾਤ ਦੇ 8 ਵਜੇ ਤੱਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਤੁਹਾਨੂੰ ਕਹਿ ਰਹੇ ਹਾਂ। ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਰਾਤ ਦੇ 8 ਵਜੇ ਤੱਕ ਭਾਰੀ ਡਾਲਰਾਂ ਦੀ ਸੇਵਿੰਗ ਤੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਗੱਡੀਆਂ ਘੁਮਾ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ ਤੇ ਨਾਲ ਦੀ ਨਾਲ ਡੀਲ ਦੇ ਰਹੇ ਆ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫਾਰਮ ਦਾ ਮੈਟਰਸ ਲੈਣਾ ਮੈਂਬਰੀ ਫਾਰਮ ਪਿੱਲੋ ਟੌਪ ਦੇ ਨਾਲ, ਕੁਈਨ ਸਾਈਜ਼ ਦਾ ਹਾਰਡ ਫਾਰਮ ਦਾ ਮੈਟਰਸ ਮੈਂਬਰੀ ਫਾਰਮ ਪਿੱਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $6,700 ਸੀ ਭੁੱਲਰ ਸਾਹਿਬ, $199 ਦਾ ਕੁਈਨ ਸਾਈਜ਼ ਦਾ ਹਾਰਡ ਫਾਰਮ ਦਾ ਮੈਟਰਸ ਮੈਂਬਰੀ ਫਾਰਮ ਪਿੱਲੋ ਟੌਪ ਦੇ ਨਾਲ ਸਿਰਫ $199, $199 ਦੇ ਵਿੱਚ ਹਾਰਡ ਫਾਰਮ ਦਾ ਮੈਟਰਸ ਮੈਂਬਰੀ ਫਾਰਮ ਪਿੱਲੋ ਟੌਪ ਦੇ ਨਾਲ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ। ਸੋ ਬਹੁਤ ਸਾਰੀਆਂ ਡੀਲਾਂ ਅੱਜ ਰਾਤ ਦੇ 8 ਵਜੇ ਤੱਕ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਪਹੁੰਚੋ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।

0: ਵੀ ਕੈਨੇਡਾ ਜਿਹੜਾ ਆ ਜਾਂਦਾ ਇਸ ਤੋਂ ਬਾਅਦ ਤਾਂ ਜਿਵੇਂ ਕਹਿੰਦੇ ਆ ਕਿੱਥੇ ਪਿੰਡ ਵਾਪਸ ਜਾ ਜਾਂਦਾ, ਅਤੇ ਕੈਨੇਡਾ ਦਾ ਮਾਇਆ ਜਾਲ ਹੀ ਇੱਦਾਂ ਦਾ। ਐਂਡ ਇਹ ਮਾਇਆ ਜਾਲ ਦੇ ਵਿੱਚ ਜਿੱਥੇ ਕਿ ਬਹੁਤ ਕਹਿੰਦੇ ਆ ਮਿੱਠੀ ਜੇਲ੍ਹ ਆ, ਉੱਥੇ ਇਹ ਬੜੇ ਲੋਕ ਜਿਹੜਾ ਫਰਕ ਕਰਦੇ ਨੇ, ਉਹ ਸਾਡੇ ਨਾਲ ਹਰਿੰਦਰ ਜੀ ਜੁੜਦੇ ਨੇ ਜਾਂ ਵੱਖ ਵੱਖ ਸਪੋਂਸਰ ਜੁੜਦੇ ਨੇ, ਉਹ ਸਮਝਾਉਂਦੇ ਨੇ ਕਿ ਕੈਨੇਡਾ ਸਰਕਾਰ ਆਪਣੇ ਕੈਨੇਡੀਅਨ ਸਿਟੀਜ਼ਨਾਂ ਲਈ ਕਿੰਨਾ ਕੁਝ ਕਰਦੀ ਆ। ਜਿਹੜੇ ਪੀ ਆਰ ਨੇ, ਜਿਹੜੇ ਸਿਟੀਜ਼ਨ ਨੇ, ਈਵਨ ਲੋਨ ਪੇਬੈਕ ਨਹੀਂ ਹੁੰਦੇ, ਬੈਂਕਰਪਸੀਆਂ ਹੁੰਦੀਆਂ ਨੇ, ਹੁਣ ਬੈਕ ਹੋਮ ਕਿਤੇ ਪੈਸੇ ਨਾ ਦਿੱਤੇ ਜਾਣ, ਉਹ ਬੈਂਕਾਂ ਵਾਲੇ ਬੰਦੇ ਦਾ ਜਿਉਣਾ ਹਰਾਮ ਕਰ ਦਿੰਦੇ। ਇੱਥੇ ਬੜੀਆਂ ਕੋਆਪਰੇਟਿਵ ਸਰਕਾਰਾਂ ਨੇ ਅਤੇ ਉਹ ਤੁਹਾਡੇ ਲਈ ਆਪਣੇ ਸਿਟੀਜ਼ਨਾਂ ਲਈ ਵੱਖ ਵੱਖ ਸਕੀਮਾਂ ਲੈ ਕੇ ਆਉਂਦੇ ਨੇ। ਇੱਦਾਂ ਦੀ ਇੱਕ ਸਕੀਮ ਆ ਜੋ ਨਾਗਪਾਲ ਜੀ ਸਾਨੂੰ, ਮੈਨੂੰ ਤਾਂ ਨਾਗਪਾਲ ਜੀ ਥਰੂ ਹੀ ਪਤਾ ਲੱਗੀ ਸੀ, ਅਤੇ ਕਹਿੰਦੇ 2018 ਦੀ ਚੱਲੀ ਆ ਰਹੀ ਆ ਜਿਹੜੀ ਹੁਣ ਬੰਦ ਹੋ ਰਹੀ ਆ, ਕੀ ਆ ਪੂਰੀ ਸਕੀਮ, ਕਿਉਂ ਬੰਦ ਹੋ ਰਹੀ ਆ? ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸੋ ਇਹ ਜਿਹੜੀ ਗੌਰਮੈਂਟ ਆਪਣੇ ਸਿਟੀਜ਼ਨ ਅਤੇ ਪੀ ਆਰ ਹੋਲਡਰ ਜਿਹੜੇ ਉਹਨਾਂ ਦੇ ਲਈ ਸਕੀਮ ਆ, ਇਹਦੇ 'ਚ ਬਦਲਾਅ ਆ ਰਹੇ ਨੇ, ਅਤੇ ਇੱਕ ਵਾਰੀ ਸਮਝਾਓਗੇ ਕੀ ਹੈ ਜੀ ਪੂਰੀ ਕਹਾਣੀ?
1: ਹਾਂਜੀ, ਸੋ ਲਾਈਕ ਹਮਾਰੀ ਕੰਪਨੀ ਕਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, 8 ਸਾਲ ਹੋ ਗਏ ਹਮੇ ਇਸ ਬਿਜ਼ਨਸ ਮੇਂ। ਐਜੂਕੇਸ਼ਨ ਕੰਸਲਟਿੰਗ ਮੇਂ ਹੀ ਹਮ ਡੀਲ ਕਰਤੇ ਹੈ, ਹਮ ਉਨੀ ਪ੍ਰੋਗਰਾਮਸ ਮੇਂ ਡੀਲ ਕਰਤੇ ਹੈ ਜਹਾਂ ਪੇ ਲਾਈਕ ਗਵਰਨਮੈਂਟ ਸਪੋਂਸਰ ਕਰਤੀ ਹੈ ਆਪਣੀ ਐਜੂਕੇਸ਼ਨ ਕੋ, ਆਸਾਨ ਸੇ ਕੋਰਸ ਹੈ, ਲਾਈਕ ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕੋਰਸ ਕੀ, ਆਪਕੀ ਜੇਬ ਸੇ ਕੁਛ ਨਹੀਂ ਜਾ ਰਹਾ। ਔਨ ਅਦਰ ਹੈਂਡ ਆਪਕੀ ਜੇਬ ਮੇਂ, ਆਪਕੇ ਅਕਾਊਂਟ ਮੇਂ 30,000 to 100,000 ਕੀ ਫੰਡਿੰਗ ਆਤੀ ਹੈ, ਜਿਸਕਾ ਅਪ੍ਰੋਕਸੀਮੇਟਲੀ ਹਾਫ ਪੋਰਸ਼ਨ ਆਜ ਕੀ ਰੇਟ ਮੇਂ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਡਿਪੈਂਡਿੰਗ ਔਨ ਫੈਮਿਲੀ ਸਾਈਜ਼। ਜਿਨ੍ਹਾਂ ਦੀ ਇਨਕਮ ਕਮ ਹੈ, ਲਾਈਕ ਕਮ ਹੈ, ਕਿਉਂਕਿ ਆਪਣੇ ਗਵਰਨਮੈਂਟ ਫੰਡਿੰਗ ਕਰ ਰਹੀ, ਬੈਂਕ ਨਹੀਂ ਕਰ ਰਹਾ, ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ ਫੈਮਿਲੀ ਇਨਕਮ, ਤੋ ਆਪ ਇਸਕੇ ਲਈ ਐਲੀਜੀਬਲ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਕਾਲ ਕਰੇ, ਅਸੈਸਮੈਂਟ ਕਰਾਏ।
0: ਓਕੇ ਬਾਈ ਜੀ, ਬਹੁਤ ਸਾਰੇ ਪਰਿਵਾਰ ਇਹ ਸੁਨੇਹਾ ਸੁਣਦੇ ਆ ਰਹੇ ਸੀ, ਕਈ ਵਾਰ ਆਪਾਂ ਨਾ ਅਵੇਸਲੇ ਹੋ ਜਾਂਦੇ ਹਾਂ, ਕਈ ਵਾਰ ਆਪਾਂ ਨੂੰ ਹੁੰਦਾ ਕਿ ਯਾਰ ਇਹ ਮੇਰੇ ਤਾਂ ਸ਼ਾਇਦ ਕੰਮ ਦੇ ਹੈ ਨਹੀਂ, ਪਰ ਮੇਰੇ ਭੈਣ ਭਾਈ, ਮੇਰੇ ਚਾਚੇ ਦਾ ਮੁੰਡਾ, ਮੇਰੀ ਭੂਆ ਦਾ ਮੁੰਡਾ, ਮੇਰੇ ਕਿਸੇ ਹੋਰ ਦੇ ਕੰਮ ਆ ਸਕਦੇ ਆ, ਦੋਸਤ ਮਿੱਤਰ ਦੇ, ਉਹਨਾਂ ਨੂੰ ਤੁਸੀਂ ਸਕੀਮ ਬਾਰੇ ਜ਼ਰੂਰ ਦੱਸਿਓ। ਸੋ ਇਹਦੇ ਵਿੱਚ ਗੌਰਮੈਂਟ ਕਹਿ ਰਹੀ ਹੈ ਕਿ ਇੰਗਲਿਸ਼ ਆਉਂਦੀ ਆ, ਪੀ ਆਰ ਜਾਂ ਸਿਟੀਜ਼ਨ ਤੁਸੀਂ ਹੈਗੇ ਹੋ, ਤੁਹਾਡੀ ਇਨਕਮ 70,000 ਤੋਂ ਘੱਟ ਆ, ਤਾਂ ਪੜ੍ਹੋ, ਅਸੀਂ ਤੈਨੂੰ ਗ੍ਰਾਂਟ ਦੇਵਾਂਗੇ, ਲੋਨ ਦੇਵਾਂਗੇ। ਇੱਕ ਵਾਰੀ ਸਮਝਾਓ ਕਿੰਨੀ ਗ੍ਰਾਂਟ ਹੁੰਦੀ ਹੈ, ਕਿੰਨਾ ਲੋਨ ਹੁੰਦਾ, ਤੇ ਲੋਨ ਕਦੋਂ ਮੋੜਨਾ ਜੀ?
1: ਦੇਖੀ ਜੀ, ਪਹਿਲੇ ਤੋਂ ਇਹ ਕੋਈ ਟ੍ਰੇਡਿੰਗ ਨਹੀਂ ਹੈ ਜੀ, ਆਪ ਜੀਤ ਸਕਤੇ ਹੈ ਪੈਸੇ, ਨਾ ਕਿ ਇਹ ਰੀਅਲ ਸਟੇਟ ਹੈ ਜੋ 4 ਸਾਲ ਪਹਿਲੇ ਕਿ ਸਭ ਰੀਅਲ ਸਟੇਟ ਖਤਮ ਹੋਣੇ ਵਾਲੀ, ਘਰ ਲੈ ਲੋ, ਘਰ ਲੈ ਲੋ, ਘਰ ਲੈ ਲੋ, ਹੈ ਨਾ, ਕਚਰਾ ਮਚ ਗਿਆ ਦੋਨੋਂ ਟਾਈਮ ਤੇ। ਓਕੇ, ਤੇ ਇਸ ਮੈਂ ਅਬ ਯਹਾਂ ਪੇ ਕਿਆ ਚੀਜ਼ ਹੈ, ਯਹਾਂ ਪੇ ਸੀਧਾ ਸਾਧਾ ਹਿਸਾਬ ਕਿਤਾਬ ਹੈ, ਆਪ ਹਮੇ ਕਾਲ ਕਰੇਂਗੇ, ਬਤਾਏਂਗੇ ਆਪਕੀ 2024 ਕੀ ਨੋਟਿਸ ਆਫ ਅਸੈਸਮੈਂਟ ਕੀ ਇਨਕਮ ਕਿਤਨੀ ਹੈ, ਆਪਕੇ ਕਿਡਸ ਕਿਤਨੇ ਹੈ, ਆਪ ਮੈਰਿਡ ਹੈ ਨਹੀਂ ਹੈ, ਲਾਈਕ 3-4 ਕੁਸ਼ਚਨ ਹਮਨੇ ਆਪਸੇ ਪੁੱਛਣੇ ਹੈ, ਫਿਰ ਹਮਨੇ ਗਵਰਨਮੈਂਟ ਕੇ ਕੈਲਕੂਲੇਟਰ ਪੇ ਉਨ ਚੀਜ਼ੋਂ ਕੋ ਡਾਲਨਾ ਹੈ, ਆਪਕੋ ਐਸਟੀਮੇਟ ਦੇਣਾ ਹੈ, ਜੈਸੇ ਫੈਮਿਲੀ ਆਫ 4 ਹੈ, ਅਪ ਟੂ $80,000 ਕੀ ਫੰਡਿੰਗ ਬਣਤੀ ਹੈ, ਉਸਮੇ ਸੇ $40,000 ਤੋ ਗ੍ਰਾਂਟ ਹੈ, ਜੋ ਵਾਪਿਸ ਹੀ ਨਹੀਂ ਕਰਨਾ ਹੋਤਾ ਪੈਸਾ, ਜੋ ਰੈਸਟ $40,000 ਹੈ ਵੋ ਆਪਸ਼ਨਲ ਲੋਨ ਹੈ, ਜੋ ਕਿ 1 ਸਾਲ ਤੱਕ 0% ਪੇ ਹੈ, ਔਰ 1.5 ਸਾਲ ਬਾਅਦ ਪੇ ਅਪ ਕਰਨਾ ਉਸੇ ਸਟਾਰਟ ਕਰ ਰਿਹਾ ਹੈ। ਫੈਮਿਲੀ ਆਫ 4 ਮੈਂ ਅਗਰ ਹਸਬੈਂਡ ਮੈਂ ਦੋਨੋਂ ਪੜ੍ਹ ਰਹੇ ਹਾਂ, ਮੁਸ਼ਕਿਲ ਪੜ੍ਹਾਈ ਨਹੀਂ ਹੈ, ਆਸਾਨ ਸੇ ਕੋਰਸ ਹੈ, ਲਾਈਕ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਫੁੱਲੀ ਆਨਲਾਈਨ ਹੈ, ਕਾਲਜ ਨਹੀਂ ਜਾ ਰਹੇ, ਫੁੱਲੀ ਆਨਲਾਈਨ, ਫੋਨ ਤੋਂ ਪੂਰੇ ਦਿਨ ਯੂਜ਼ ਕਰਤੇ ਹੀ ਹੈ, ਫੋਨ ਤੇ 2-3 ਘੰਟੇ ਕਲਾਸ
0: ਲਗਾ ਰਹੇ ਹਾਂ। ਹਸਬੈਂਡ ਵਾਈਫ ਨੇ, 2 ਬੱਚੇ ਨੇ, ਇਨਕਮ 70,000 ਤੋਂ ਘੱਟ ਆ, ਅਪਰੋਕਸੀਮੇਟ ਕਿੰਨੀ ਬਣੂਗੀ ਜੀ?
1: ਸ਼ੁਰੂ
0: ਤੇ ਸਿਰਫ 200, 199 or 499
1: ਬਿਲਕੁਲ ਜੀ ਅਸਲੀ ਕਾਮ ਹੈ, ਓਨੈਸਟੀ ਸੇ ਕਾਮ ਕਰ ਰਹੇ ਹੈ, ਲੋਕ ਆਤੇ ਹਮਾਰੇ ਪਾਸ ਕਹਿੰਦੇ ਸਰ ਉਸਨੇ 3500 ਲਿਆ ਸ਼ੁਰੂ ਮੇਂ, ਉਸਨੇ 2500 ਲਿਆ ਕਿਸੀ ਔਰ ਏਜੰਟ ਨੇ, ਹਮ ਤੋ ਜੀ ਹੋਲਸੇਲਰ ਮਿੱਠੀ ਬਾਤੇ ਨਾ ਕਰਤੇ ਹੋਏ ਖਾ ਕਰਕੇ ਕਾਮ ਕਰਤੇ ਹੈ, 8 ਸਾਲ ਹੋ ਗਏ ਹੈ, ਇਤਨੇ ਲੋਕੋ ਆਲਰੇਡੀ ਅਸੈਸਟ ਕਰ ਚੁੱਕੇ ਹੈ, ਹੈ ਨਾ, ਆਫਿਸ ਆਪ ਹਮਾਰੇ ਆਏ, ਪ੍ਰੋਪਰ ਆਫਿਸ ਹੈ, ਟਿਮੋਟਨ ਮੇਂ ਨਹੀਂ ਮਿਲਤੇ, 218 ਐਕਸਪਰਟ ਬੁਲਵਰਡ ਤਾਂ ਆਪ ਆਏ, ਔਰ ਲਾਈਕ ਸਿਰਫ 2 ਹਫ਼ਤੇ ਰਹਿ ਗਏ ਹੈ।
0: ਸੋ ਖਾਤੇ 'ਚ ਆਉਣਗੇ $80,000, $60,000, ਤੇ ਨਾਗਪਾਲ ਸਾਹਿਬ ਨੂੰ ਦੇਣੇ ਆ ਤੁਸੀਂ 199 or 499, ਉਹ ਵੀ ਕੰਮ ਹੋਣ ਤੋਂ ਬਾਅਦ। ਸੋ ਨਾਗਪਾਲ ਜੀ ਓਨੈਸਟੀ ਨਾਲ ਕੰਮ ਕਰਦੇ ਨੇ, ਤੇ ਬਾਈ ਜੀ ਇੱਕ ਵਾਰੀ ਨੰਬਰ ਜ਼ਰੂਰ ਸਾਂਝਾ ਕਰ ਦਿਓ।
1: ਨੰਬਰ ਜੀ 437-264-3175, ਆਫਿਸ ਅਭੀ ਵੀ ਓਪਨ ਹੈ, ਕਾਲ ਕਰੇ, 437-264-3175, 437-264-3175, 317-5.
0: ਸੋ ਦੋਸਤੋ ਰਾਈਟ ਨਾਓ ਕਾਲ ਕਰੋ ਤੇ ਤੁਹਾਨੂੰ ਪੂਰੀ ਡਿਟੇਲ ਇਸ ਪ੍ਰੋਗਰਾਮ ਦੀ ਓਵਰ ਦਾ ਕਾਲ ਹੀ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਕਿੰਨੇ ਪੈਸੇ ਲਈ ਇਲੀਜੀਬਲ ਹੋ ਕਦੋਂ ਤੁਹਾਡੀ ਇਹਦੀ ਡਿਟੇਲ ਆ ਪਰ ਤੁਹਾਨੂੰ ਹਰੀ ਅਪ ਏਸੈਪ ਕਰਨਾ ਪਊਗਾ ਕਿਉਂਕਿ ਤਕਰੀਬਨ 7 to 10 ਦਿਨਾਂ ਦੇ ਵਿੱਚ ਗ੍ਰਾਂਟ ਬੰਦ ਹੋ ਰਹੀ ਆ ਰਾਈਟ ਨਾਓ ਕਾਲ ਕਰੋ ਤੇ ਤੁਸੀਂ ਇਸ ਸਕੀਮ ਦਾ ਫਾਇਦਾ ਚੱਕ ਸਕਦੇ ਇੱਕ ਵਾਰ ਨੰਬਰ ਫਿਰ ਸਾਂਝਾ ਕਰ ਦਿਓ ਜੀ
1: ਨੰਬਰ ਜੀ 437-234-3375 ਹੈ ਆਪਕੀ ਕੋਈ ਵੀ ਏਜ ਲਿਮਿਟ ਇਸਮੇ ਆਪ ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ ਆਪਕੇ 30 ਇਅਰਸ ਕੇ ਹੈ 40 ਇਅਰਸ ਕੇ ਦੈਟ ਡਜ਼ਨਟ ਮੈਟਰ ਐਟ ਆਲ ਗਵਰਨਮੈਂਟ ਕਾ ਪ੍ਰੋਗਰਾਮ ਹੈ ਹਮਾਰਾ ਪ੍ਰੋਗਰਾਮ ਨਹੀਂ ਹੈ ਹਮ ਜ਼ਰੀਆ ਹੈ ਔਰ ਅਗਰ ਆਪ ਸੈਲਫ ਇੰਪਲੋਇਡ ਹੈ ਉਬਰ ਡਰਾਈਵਰ ਟਰੱਕ ਡਰਾਈਵਰ

0: ਇਹ ਹੀਟ ਤੋਂ ਪ੍ਰੋਟੈਕਟ ਕਰਦੇ ਨੇ, ਤੁਹਾਡੇ ਘਰ ਨੂੰ ਠੰਡਾ ਰੱਖਣ ਦੇ ਵਿੱਚ ਹੈਲਪ ਹੁੰਦੀ ਆ, ਜਿੱਥੇ ਕਿ ਘਰ ਸੋਹਣਾ ਲੱਗਦਾ ਗਾ ਉਹਦੇ ਨਾਲ ਨਾਲ ਪ੍ਰਾਈਵੇਸੀ ਵੀ ਮਿਲਦੀ ਆ। ਇਹ ਜਿਹੜੇ ਬਲਾਈਂਡਸ ਨੇ ਦੋਸਤੋ 50% ਔਫ, ਇਹ 50% ਔਫ ਕਿਵੇਂ ਆ, ਕਿਉਂਕਿ ਹੋਲਸੇਲ ਦੇ ਵਿੱਚ ਡੀਲ ਕਰਦੇ ਨੇ ਬਹੁਤ ਸਾਰੇ ਬਲਾਈਂਡਸ ਵਾਲੇ। ਚਲੋ ਨਾਮ ਆਪਾਂ ਨਹੀਂ ਲੈ ਸਕਦੇ, ਪਰ ਉਹ ਬਲਾਈਂਡਸ ਵਾਲੇ ਮੂਜ਼ ਬਲਾਈਂਡ ਨੂੰ ਕੰਟੈਕਟ ਕਰਦੇ ਨੇ, ਇਹ ਉਹਨਾਂ ਨੂੰ ਬਲਾਈਂਡਸ ਦਿੰਦੇ ਨੇ ਐਂਡ ਉਹ ਤੁਹਾਨੂੰ ਆਪਣਾ ਮਾਰਜਿਨ ਵਿੱਚ ਰੱਖ ਕੇ ਬਲਾਈਂਡਸ ਲਾਉਂਦੇ ਨੇ। ਪਰ ਤੁਸੀਂ ਡਾਇਰੈਕਟ ਜੇ ਮੂਜ਼ ਬਲਾਈਂਡ ਨੂੰ ਕੰਟੈਕਟ ਕਰੋਗੇ ਉਹੀ ਹੋਲਸੇਲ 'ਤੇ ਤੁਸੀਂ ਆਪਣੇ ਘਰ ਦੇ ਵਿੱਚ ਬਲਾਈਂਡ ਲਵਾ ਸਕਦੇ ਹੋ, ਜਿਹਦੇ ਨਾਲ ਤੁਹਾਡੇ ਰੇਟ 50-50% ਦਾ ਫਰਕ ਪੈਂਦਾ। ਇਹ 5 ਸਾਲ ਦੀ ਵਾਰੰਟੀ ਹੋਊਗੀ। ਇਹ ਕਸਟਮਾਈਜ਼ ਬਲਾਈਂਡ ਹੁੰਦੇ ਨੇ, ਇਹ ਨਹੀਂ ਕੋਈ ਤੁਹਾਡੇ ਘਰ ਬਾਈ ਜੀ ਆਉਣਗੇ ਵਿੰਡੋਜ਼ ਨੂੰ ਮੇਅਰ ਕਰਨਗੇ, ਉਹਦੇ ਸਾਈਜ਼ ਦੇ ਅਕੋਰਡਿੰਗ ਬ੍ਰੈਂਪਟਨ ਦੇ ਵਿੱਚ ਤੁਹਾਡੇ ਜਿਹੜੇ ਬਲਾਈਂਡਸ ਬਣਨਗੇ ਅਕੋਰਡਿੰਗ ਟੂ ਯੂਅਰ ਵਿੰਡੋ ਸਾਈਜ਼, ਤਾਂ ਕਿ ਇੱਕ ਪਰਫੈਕਟ ਫਿੱਟ ਆ ਜੀ। ਇਸ ਹਫ਼ਤੇ ਦੇ ਵਿੱਚ ਇਹ ਸਾਰੇ ਬਣ ਕੇ ਰੈਡੀ ਹੋ ਕੇ ਤੁਹਾਡੇ ਘਰ ਇੰਸਟਾਲ ਹੋ ਜਾਂਦੇ ਆ। 5 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ, ਚਾਹੇ ਚੇਨ ਹਾਰਡਵੇਅਰ ਜਿਹੜਾ ਵੀ ਬਲਾਈਂਡ ਦਾ ਚੱਕਰ ਆ, ਜੇ ਕੋਈ ਵੀ ਇਨ ਫਿਊਚਰ ਜਾ ਕੇ ਹੁੰਦਾ ਤੁਸੀਂ ਫ੍ਰੀ ਦੇ ਵਿੱਚ ਰਿਪਲੇਸ ਜਾਂ ਰਿਪੇਅਰ ਕਰਕੇ ਦਿੰਦੇ ਨੇ। 5 ਸਾਲ ਦੀ ਵਾਰੰਟੀ ਦੇ ਨਾਲ ਹੋਲਸੇਲ ਪ੍ਰਾਈਸ 'ਤੇ ਤੁਸੀਂ ਪਰਦੇ ਲਵਾਉਣੇ ਆ, ਅੱਜ ਸੁਨਹਿਰਾ ਮੌਕਾ। ਕਿਉਂ? ਕਿਉਂਕਿ ਅੱਜ ਬਾਈ ਜੀ ਲੈ ਕੇ ਆਏ ਨੇ ਸਪੈਸ਼ਲ ਡੀਲ। ਬਾਈ ਜੀ ਕੀ ਆ ਡੀਲ?
1: ਹੋਲਸੇਲ ਪ੍ਰਾਈਸਿੰਗ ਦੇ ਨਾਲ ਨਾਲ ਟੀਵੀ ਫ੍ਰੀ,
0: ਟੈਲੀਵਿਜ਼ਨ ਫ੍ਰੀ
1: ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਜਿੱਥੇ ਵੀ ਤੁਹਾਨੂੰ ਪ੍ਰਾਈਸਿੰਗ ਤਾਂ ਹੋਲਸੇਲ 'ਤੇ ਮਿਲ ਹੀ ਰਹੀ ਆ, ਨਾਲ ਦੀ ਨਾਲ ਟੈਲੀਵਿਜ਼ਨ ਤੁਹਾਨੂੰ ਬਿਲਕੁਲ ਫ੍ਰੀ ਅਸੀਂ ਇੱਕ ਗਿਫਟ ਦੇ ਰਹੇ ਹਾਂ।
0: ਇਹ ਹਰ ਰੋਜ਼ ਦਿਆ ਕਰੋਗੇ ਜੀ?
1: ਨਹੀਂ ਜੀ, ਇਹ ਹੈਗੇ ਜੋ ਅੱਜ ਸਾਨੂੰ ਕਾਲ ਕਰਨਗੇ
0: ਸਿਰਫ ਅੱਜ ਦਾ
1: ਸ਼ਾਮ ਦੇ 10 ਵਜੇ ਤੱਕ ਨਵੇਂ ਆਰਡਰਾਂ 'ਤੇ, ਜੋ ਸਾਨੂੰ ਕਾਲ ਕਰੋਗੇ ਆਪਣਾ ਆਰਡਰ ਬੁੱਕ ਕਰੋ, ਹੋਲਸੇਲ ਪ੍ਰਾਈਸਿੰਗ ਦੇ ਨਾਲ ਨਾਲ ਤੁਹਾਨੂੰ ਇੱਕ ਟੀਵੀ ਬਿਲਕੁਲ ਫ੍ਰੀ ਆਫ ਕੋਸਟ ਐਜ਼ ਅ ਗਿਫਟ ਅਸੀਂ ਸਾਡੇ ਵੱਲੋਂ ਦਿੱਤਾ
0: ਜੀ। ਟੈਲੀਵਿਜ਼ਨ ਬਾਈ, ਹੁਣ ਤੁਹਾਡੇ ਘਰ ਦੇ ਵਿੱਚ ਬਲਾਈਂਡ ਲਾ ਕੇ ਜਾਣਗੇ, ਇਸ ਤੋਂ ਬਾਅਦ ਕਿਸੇ ਰੂਮ ਦੇ ਵਿੱਚ ਤੁਸੀਂ ਟੀਵੀ ਰੱਖਣਾ, ਬੱਚਿਆਂ ਲਈ ਇੱਕ ਟੈਲੀਵਿਜ਼ਨ, ਉਹ ਬਿਲਕੁਲ ਇੱਕ ਤੋਹਫੇ ਦੇ ਵਿੱਚ ਫ੍ਰੀ ਲੈ ਕੇ ਆਉਣਗੇ। ਟੈਲੀਵਿਜ਼ਨ ਫ੍ਰੀ ਦੇ ਲਈ, ਡਿਸਕਾਊਂਟ ਦੇ ਲਈ, 5 ਸਾਲ ਦੀ ਵਾਰੰਟੀ ਦੇ ਲਈ। ਬਾਈ ਜੀ ਨੰਬਰ
1: 647-399-4646 647-399-4646 647-389-4646
0: ਬਾਈ ਜੀ ਇਹ ਜਿਹੜੇ ਬਲਾਈਂਡ ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ,
1: 5 ਸਾਲ ਦੀ ਵਾਰੰਟੀ ਹੈ ਜੀ। 50 ਤਰ੍ਹਾਂ ਦੀ ਆਪਣੇ ਕੋਲ ਕਲਰ ਆਪਸ਼ਨ ਨੇ, ਤੁਸੀਂ ਮੈਚ ਕਰ ਸਕਦੇ ਹੋ ਫਰਨੀਚਰ ਨਾਲ, ਫਲੋਰਿੰਗ ਨਾਲ, ਕਿਚਨ ਕੈਬਨਿਟਸ ਨਾਲ, ਪੇਂਟ ਨਾਲ, ਕਸਟਮਾਈਜ਼ ਬਲਾਈਂਡਸ ਨੇ।
0: ਬਿਲਕੁਲ, ਸਾਡਾ ਟਾਈਮ ਬਚਦਾ ਗਾ ਜੇ ਅਸੀਂ ਘਰ ਹੀ ਬੈਠਾ ਸੀ ਕਿਤੋਂ ਆਉਣਾ ਨਹੀਂ ਚਾਹੁੰਦੇ ਕਿ ਅਸੀਂ ਆਵਾਂਗੇ,
1: ਤੁਸੀਂ ਸਾਨੂੰ ਕਾਲ ਕਰੋ, ਚਾਹੇ ਅੱਜ ਕਾਲ ਕਰੋ ਚਾਹੇ ਕਦੋਂ ਮਰਜ਼ੀ ਕਾਲ ਕਰੋ, ਸਾਡੇ ਨਾਲ ਅਪਾਇੰਟਮੈਂਟ ਬਣਾਓ, ਸਾਡੀ ਟੀਮ ਤੁਹਾਡੇ ਘਰ ਆਏਗੀ, ਤੁਹਾਨੂੰ ਕਲਰ ਆਪਸ਼ਨਸ ਦਿਖਾਏਗੀ, ਤੁਹਾਨੂੰ ਸੈਂਪਲ ਦਿਖਾਏਗੀ, ਮੈਜ਼ਰਮੈਂਟ ਕਰੇਗੀ, ਔਨ ਦਾ ਸਪੋਟ ਤੁਹਾਨੂੰ ਪ੍ਰਾਈਸ ਕੋਡ ਦਿੱਤਾ ਜਾਏਗਾ, ਔਨ ਦਾ ਸਪੋਟ ਤੁਹਾਡਾ ਆਰਡਰ ਜਿਹੜਾ ਬੁੱਕ ਕੀਤਾ ਜਾਏਗਾ।
0: ਤੇ ਇੱਕ ਹੋਰ ਦੱਸੋ, ਜੇ ਅੱਜ ਅਸੀਂ ਕਾਲ ਕਰਕੇ ਤੁਹਾਡੀ ਡੀਲ ਦੇ ਵਿੱਚ ਰਜਿਸਟਰ ਕਰ ਲਈਏ,
1: ਹਾਂਜੀ,
0: ਬਲਾਈਂਡ ਅਸੀਂ ਚਾਹੇ ਹਫ਼ਤੇ ਨੂੰ ਲਵਾਉਣੇ ਆ, ਮਹੀਨੇ ਨੂੰ ਲਵਾਉਣੇ ਆ, ਉਹ ਸਾਡੀ ਪਾਕਟ ਹੁਣ ਅਗਲੇ ਮਹੀਨੇ ਸੈਲਰੀ ਆਊਗੀ, ਮੰਨ ਲਓ ਜੁਲਾਈ ਐਂਡ ਦੇ ਵਿੱਚ ਅਗਸਤ 1 ਨੂੰ ਲਵਾਉਣੇ ਆ,
1: ਸਾਨੂੰ
0: ਜੇ ਅੱਜ ਅਸੀਂ ਰਜਿਸਟਰ ਕਰ ਲਈਏ ਟੈਲੀਵਿਜ਼ਨ ਫ੍ਰੀ ਮਿਲੂਗਾ।
1: ਤੁਸੀਂ ਅੱਜ ਸਾਨੂੰ ਕਾਲ ਕਰੋ, ਤੁਸੀਂ ਆਪਣਾ ਆਰਡਰ ਬੁੱਕ ਕਰੋ, ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਹਵਾਲਾ ਦਿਓ, ਤੁਹਾਡਾ ਆਰਡਰ, ਤੁਹਾਡੀ ਡੀਲ ਬੁੱਕ ਹੋ ਜਾਏਗੀ, ਤੁਸੀਂ ਆਰਡਰ ਕਨਫਰਮ ਕਰੋ ਤੇ ਆਪਾਂ ਜਦੋਂ ਤੁਸੀਂ ਕਹੋਗੇ ਆਪਾਂ ਲਾ ਉਦੋਂ ਦੇਵਾਂਗੇ।
0: ਲਓ ਦੋਸਤੋ, ਅੱਜ ਰਜਿਸਟਰ ਕਰਵਾ ਲਓ, ਅੱਜ ਕਾਲ ਕਰਨ ਦੇ ਨਾਲ ਟੈਲੀਵਿਜ਼ਨ ਫ੍ਰੀ ਦੇਣਗੇ, ਡਿਸਕਾਊਂਟ ਤਾਂ ਮਿਲੂਗਾ ਹੀ ਮਿਲੂਗਾ, ਹੋਲਸੇਲ ਰੇਟ ਤੇ ਬਲਾਈਂਡ ਮਿਲਣਗੇ, 50% ਡਿਸਕਾਊਂਟ ਤੇ ਬਲਾਈਂਡ ਮਿਲਣਗੇ, 5 ਸਾਲਾਂ ਦੀ ਵਾਰੰਟੀ ਦੇ ਨਾਲ ਬਲਾਈਂਡ ਲਾ ਕੇ ਜਾਣਗੇ, ਇੰਸਟਾਲੇਸ਼ਨ ਫ੍ਰੀ ਆ। ਤੇ ਜੇ ਟੈਲੀਵਿਜ਼ਨ ਵੀ ਫ੍ਰੀ ਚਾਹੀਦਾ ਤਾਂ ਰਾਈਟ ਨਾਓ ਹੁਣੇ ਕਾਲ ਕਰ ਲਓ ਰਜਿਸਟਰ ਦੇ ਲਈ, ਨੰਬਰ ਟੂ ਕਾਲ 647-399-4646 647-399-4646 647-389-4646 647-399-4646
2: ਆ ਗੀਦਾ ਆ ਗਿਆ ਪਲੱਸ 1 ਤੋਂ
3: ਨਹੀਂ ਪਹਿਲਾਂ ਨਾਲੋਂ ਫਰਕ ਬੜਾ
4: ਦੱਸ ਜ਼ਿੰਦਗੀ ਕਿੱਦਾਂ ਚੱਲਦੀ ਏ
3: ਨਹੀਂ ਉਸੇ ਮੋੜ ਤੇ ਜੱਟ ਖੜਾ

0: ਦੋਸਤੋ ਆਓ ਅੱਜ ਤੁਹਾਨੂੰ ਲੈ ਕੇ ਚੱਲੀਏ ਫੈਸ਼ਨ ਆਈਕਿਊ ਤੇ, ਜਿੱਥੇ ਕੈਨੇਡਾ ਡੇ ਦੀ ਜਿਹੜੀ ਸੇਲ ਆ ਉਹ ਵੀ ਅੱਜ ਐਂਡ ਹੋ ਰਹੀ ਆ। ਪਰ ਡੀਲ ਦੇ ਨਾਲ ਨਾਲ ਜਿਹੜੀ ਮੇਨ ਚੀਜ਼ ਹੁੰਦੀ ਆ ਕੁਆਲਿਟੀ। ਗੁਰਪ੍ਰੀਤ ਜੀ ਫੈਸ਼ਨ ਆਈਕਿਊ ਤੋਂ ਆਲਵੇਜ ਬਲੀਵ ਕਰਦੇ ਨੇ ਕਿ ਜਦੋਂ ਘਰ ਦੇ ਵਿੱਚ ਕੋਈ ਨਾ ਫੰਕਸ਼ਨ ਹੁੰਦਾ, ਖਾਸ ਤੌਰ 'ਤੇ ਵਿਆਹ ਸ਼ਾਦੀ ਹੁੰਦੀ ਹੈ, ਇਹਦੇ ਲਈ ਫੈਸ਼ਨ ਆਈਕਿਊ ਕੋਲ ਇੱਕ ਵੱਡਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਬ੍ਰਾਈਡ ਐਂਡ ਗਰੂਮ ਦੇ ਲਈ ਕਲੈਕਸ਼ਨ, ਲਹਿੰਗੇ, ਲਾਚੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਈਵਨ ਗਰੂਮਜ਼ਮੈਨ ਬ੍ਰਾਈਡਮੇਡ ਦੇ ਲਈ ਜਿਹੜੀਆਂ ਡਰੈਸਿਸ ਹੁੰਦੀਆਂ ਨੇ ਉਹਨਾਂ ਦੇ ਲਈ ਇੱਕ ਕੁਆਲਿਟੀ ਆ ਐਂਡ ਟੇਲਰ ਫਿੱਟ ਕੀਤੇ ਜਾਂਦੇ ਆ। ਇਹ ਨਹੀਂ ਹੈਗਾ ਤੁਸੀਂ ਲਹਿੰਗਾ ਲੈ ਲਿਆ, ਸ਼ੇਰਵਾਨੀ ਲੈ ਲਈ, ਉਹ ਤੁਹਾਨੂੰ ਲੈਂਥੀ ਲੱਗ ਰਹੀ ਆ, ਤੁਹਾਨੂੰ ਖੁੱਲ੍ਹੀ ਲੱਗ ਰਹੀ ਆ, ਸਾਰਾ ਕੁਝ ਟੇਲਰ ਫਿੱਟ ਇਨ ਹਾਊਸ ਟੇਲਰਿੰਗ ਕੀਤੀ ਜਾਂਦੀ ਹੈ। ਸੋ ਬੜੀ ਵੱਡੀ ਸਪੈਸ਼ਲਿਸਟ ਹੈ ਜੀ। ਅਤੇ ਬਾਕੀ ਇਹਨਾਂ ਕੋਲ ਡਿਜ਼ਾਇਨ ਨਵੇਂ ਨੂੰ ਕੋਲ ਡਿਜ਼ਾਇਨ ਨੇ, ਬਾਕੀ ਕਹਿੰਦੇ ਕੋਈ ਵੀ ਡਿਜ਼ਾਇਨ ਦਿਖਾ ਦਿਓ ਉਹੋ ਜਿਹਾ ਡਿਜ਼ਾਇਨ ਉਪਲਬਧ ਹੋ ਜੂਗਾ। ਸੋ ਫੈਸ਼ਨ ਆਈਕਿਊ 'ਤੇ ਜ਼ਰੂਰ ਤੁਸੀਂ ਵਿਜ਼ਿਟ ਕਰਨਾ। ਗੁਰਪ੍ਰੀਤ ਜੀ ਸਾਡੇ ਨਾਲ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ ਆਪਣਾ ਹੈਰੀ ਭਾਜੀ, ਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਆਪਾਂ ਨੂੰ ਸੁਣ ਰਹੇ ਹੈਗੇ ਆ, ਤੇ ਨਾਲੇ ਜਿਹੜੇ ਬੰਦੇ ਸੁਣ ਕੇ ਆਪਾਂ ਨੂੰ ਫੈਸ਼ਨ ਆਈਕਿਊ ਤੇ ਵਿਜ਼ਿਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਜੇ ਤੁਸੀਂ ਸਾਨੂੰ ਦੁਬਾਰਾ ਸੁਣ ਰਹੇ ਹੋ, ਪਹਿਲਾਂ ਵੀ ਸੁਣਦੇ ਆ ਰਹੇ ਹੋ ਫੈਸ਼ਨ ਆਈਕਿਊ ਬਾਰੇ, ਤਾਂ ਤੁਹਾਨੂੰ ਦੱਸ ਦੇ ਕਿ ਫੈਸ਼ਨ ਆਈਕਿਊ ਤੇ ਜਿਹੜੀ ਕਿ ਅੱਜ ਲਾਸਟ ਡੇ ਆ, ਜਿਹੜਾ ਕਿ ਕੈਨੇਡਾ ਦੇ ਵੀ ਆਪਣੀ ਡੀਲ ਚੱਲ ਰਹੀ ਹੈਗੀ ਆ, ਜਾਂ ਤੁਸੀਂ ਕਿਸੇ ਵੀ ਸਟੋਰ ਤੇ ਵਿਜ਼ਿਟ ਕਰਦੇ ਹੋ, ਜੇ ਤੁਸੀਂ $100 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ ਪੋਪਕੋਰਨ ਬੈਂਕ ਬਲੈਂਕਟ ਫ੍ਰੀ ਮਿਲਦਾ ਆ, ਤੇ ਜੇਕਰ ਤੁਸੀਂ 200+ ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ ਕੁਇਲਟ ਸੈੱਟ ਜਿਹੜਾ ਆ ਫ੍ਰੀ ਮਿਲਦਾ। ਕੱਲਾ ਇਹੀ ਨਹੀਂ, ਇਹਦੇ ਨਾਲ ਨਾਲ ਸਪੈਸ਼ਲ ਆਪਾਂ ਅੱਡ ਅੱਡ ਡੀਲਾਂ ਵੀ ਲਾਈ ਹੋਈਆਂ ਨੇ। ਜੇ ਤੁਸੀਂ ਕੋਟ ਪੈਂਟ ਸੈਕਸ਼ਨ ਚ ਜਾਂਦੇ ਹੋ, ਇੱਕ ਕੋਟ ਪੈਂਟ ਦੇ ਨਾਲ ਇੱਕ ਸ਼ਰਟ ਫ੍ਰੀ ਆ। ਜੇ ਤੁਸੀਂ 2 ਕੋਟ ਪੈਂਟ ਲੈਂਦੇ ਹੋ, ਸੈਕਿੰਡ ਕੋਟ ਪੈਂਟ ਤੇ 30% ਆਫ, ਤੇ ਦੂਜੇ ਦੇ ਨਾਲ ਵੀ ਤੁਸੀਂ ਸ਼ਰਟ ਤੇ ਜਾਂ ਫਿਰ ਟਾਈ ਸੈੱਟ ਬਿਲਕੁਲ ਫ੍ਰੀ ਲੈ ਸਕਦੇ ਹੋ। ਯਾਨੀ ਕਿ ਹਰ ਪੀਸ ਨਾਲ ਤੁਹਾਨੂੰ ਗਿਫਟ ਵੀ ਮਿਲ ਰਿਹਾ, ਨਾਲੇ 2 ਡੀਲਾਂ ਚੱਲਦੀਆਂ ਨੇ ਕਿ ਆਫ ਵੀ ਜਿਹੜਾ ਆ ਬਿਲਕੁਲ ਨਾਲ ਦੀ ਨਾਲ ਤੁਹਾਨੂੰ ਹਰ ਪ੍ਰੋਡਕਟ ਦੇ ਉੱਤੇ ਦੇ ਰਿਹਾ। ਨਾਲ ਦੀ ਨਾਲ ਕੁੜਤੇ ਪਜਾਮੇ ਵੈਸਟਾਂ ਲੈਣੀਆਂ ਨੇ, ਉਹਦੇ ਵਿੱਚ ਵੀ ਤੁਸੀਂ ਸੈਕਿੰਡ ਦੇ ਉੱਤੇ 30% ਆਫ ਲੈ ਸਕਦੇ ਹੋ। ਤੇ ਜੇ ਤੁਸੀਂ 2 ਪ੍ਰੋਡਕਟ ਲੈਣੇ ਹੋ ਤੇ ਦੂਜੇ ਦੇ ਨਾਲ ਤੁਹਾਨੂੰ ਟਰਬਨ ਵੀ ਜਿਹੜੀ ਆ ਬਿਲਕੁਲ ਫ੍ਰੀ ਦਿੱਤੀ ਜਾਊਗੀ। ਤੇ ਨਾਲ ਦੀ ਨਾਲ ਲੇਡੀਜ਼ ਸੂਟਾਂ ਦੀ ਜੇ ਗੱਲ ਕਰੀਏ, ਲੇਡੀਜ਼ ਸੂਟਾਂ ਦੀ ਕੁਲੈਕਸ਼ਨ ਜਿਹੜੀ ਆ ਬਹੁਤ ਜ਼ਿਆਦਾ ਆਈ ਹੋਈ ਆ। ਸਮਰ ਗਰਮੀਆਂ ਬਹੁਤ ਨੇ, ਜੇਕਰ ਤੁਸੀਂ ਕੋਟ ਸੈੱਟ ਪਾਉਣ ਦੇ ਸ਼ੌਕੀਨ ਹੋ, ਜੇ ਤੁਸੀਂ ਲੇਡੀਜ਼ ਸੂਟ ਕੋਟਨ 3-ਪੀਸ ਦੁਪੱਟੇ ਦੇ ਨਾਲ ਤੁਹਾਨੂੰ ਸੂਟ ਚਾਹੀਦੇ ਆ, ਤਾਂ ਉਹ ਵੀ ਦੱਸਦੇ ਕਿ ਆਪਣੀ $40 ਤੋਂ ਸ਼ੁਰੂ ਹੋ ਜਾਂਦੇ ਆ 3-ਪੀਸ ਸੂਟ, ਤੇ ਕੋਟ ਸੈੱਟ ਸ਼ੁਰੂ ਹੋ ਜਾਂਦੇ ਆ $25 ਤੋਂ, ਤੇ ਉਹਦੇ ਵਿੱਚ ਵੀ ਆਪਣੀ ਆਫਰ ਲੱਗੀ ਹੋਈ ਆ ਜੀ। ਸੈਕਿੰਡ ਦੇ ਉੱਤੇ 30% ਆਫ, ਜੇ 100 ਦੀ ਸ਼ੋਪਿੰਗ ਕਰੋਗੇ ਤਾਂ ਬੈਡਸ਼ੀਟ ਸੈੱਟ, ਤੇ ਜਾਂ ਫਿਰ ਤੁਸੀਂ ਪੋਪਕੋਰਨ ਬਲੈਂਕਟ ਫ੍ਰੀ ਲੈ ਸਕਦੇ ਹੋ। 200+ ਦੀ ਸ਼ੋਪਿੰਗ ਤੇ ਤੁਸੀਂ ਕਵਿਲਟ ਸੈੱਟ ਜਾਂ ਫਿਰ ਕੰਪਿਊਟਰ ਸੈੱਟ ਬਿਲਕੁਲ ਫ੍ਰੀ ਲੈ ਸਕਦੇ ਹੋ।
0: ਤੇ ਇਹਦੇ ਲਈ ਪਹੁੰਚਣਾ ਤੁਸੀਂ ਫੈਸ਼ਨ ਆਈਕਿਊ ਤੇ, ਇਹ ਜਿਹੜੀਆਂ ਤੁਹਾਡੀਆਂ 4 ਲੋਕੇਸ਼ਨਾਂ ਨੇ, ਕਿਸੇ ਵੀ ਲੋਕੇਸ਼ਨ ਤੇ ਪਹੁੰਚੇ ਜਾ ਸਕਦੇ?
1: ਹਾਂਜੀ, ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਆ। ਤੇ ਇੱਕ ਆਪਾਂ ਸਪੈਸ਼ਲ ਵੀ ਜਿਹੜਾ ਆਫਰ ਲਾਇਆ ਹੋਇਆ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਜਿਹਦੇ ਵਿੱਚ ਮਾਲਟਨ ਲੋਕੇਸ਼ਨ ਤੇ ਮਕਵੀਨ ਲੋਕੇਸ਼ਨ ਦੇ ਉੱਤੇ ਸਪੈਸ਼ਲ ਐਕਸਕਲੂਸਿਵ ਆਫਰ ਚੱਲ ਰਿਹਾ ਹੈਗਾ, ਜਿਹਦੇ ਵਿੱਚ ਤੁਸੀਂ ਇੱਕ ਕਵਿਲਟ ਸੈੱਟ ਲੈਂਦੇ ਹੋ ਤਾਂ $50 ਦਾ, 2 ਲੈਂਦੇ ਹੋ ਤਾਂ $100 ਦੇ, 2 ਦੇ ਨਾਲ 2 ਬਿਲਕੁਲ ਫ੍ਰੀ ਮਿਲ ਰਹੇ ਆ। ਇਹ ਸਾਡੀ ਸਿਰਫ ਮਕਵੀਨ ਲੋਕੇਸ਼ਨ ਤੇ ਮਾਲਟਨ ਲੋਕੇਸ਼ਨ ਜਿਹੜੀ ਕਿ ਗ੍ਰੀਨ ਪਲਾਜ਼ਾ ਦੇ ਵਿੱਚ ਲੋਕੇਟਿਡ ਆ, ਇਹ ਡੀਲ ਚੱਲ ਰਹੀ ਆ। ਤੇ ਇੱਕ ਡੀਲ ਚੱਲ ਰਹੀ ਆ ਬੈਡਸ਼ੀਟ ਸੈੱਟਾਂ ਦੇ ਉੱਤੇ, ਬੈਡਸ਼ੀਟ ਸੈੱਟ ਜੇ ਤੁਸੀਂ ਪ੍ਰੀਮੀਅਮ ਬੈਡਸ਼ੀਟ ਸੈੱਟ ਲੈਂਦੇ ਹੋ, ਇੱਕ ਸੈੱਟ $30 ਦਾ, 2 ਸੈੱਟ $60 ਦੇ, 2 ਦੇ ਨਾਲ 2 ਬਿਲਕੁਲ ਫ੍ਰੀ ਦਿੱਤੇ ਜਾ ਰਹੇ ਆ। ਤੇ ਇਹ ਡੀਲ ਤੁਹਾਨੂੰ ਫੇਰ ਦੱਸ ਦੇ ਕਿ ਮਕਵੀਨ ਐਂਡ ਮਾਲਟਨ ਲੋਕੇਸ਼ਨ ਤੇ ਐਕਸਕਲੂਸਿਵ ਲਾਈ ਆ, ਤੇ ਇਹ ਡੀਲ ਦਾ ਫਾਇਦਾ ਚੁੱਕਣਾ ਨਾ ਭੁੱਲਿਓ। ਸਾਈਜ਼ ਤੁਹਾਡੀ ਪਸੰਦ ਆ, ਕਲਰ ਤੁਹਾਡੀ ਪਸੰਦ ਆ, ਏਦਾਂ ਨੀ ਹੋਊਗਾ ਕਿ ਕੋਈ ਸੋਰਟਿਡ ਸਟੋਕ ਆ, ਏਦਾਂ ਨੀ ਹੈ। ਜਿਹੜਾ ਨਵਾਂ ਸਟੋਕ ਆ ਤੁਹਾਨੂੰ ਉਹਦੇ ਵਿੱਚੋਂ ਹੀ ਸਟੋਕ ਦਿੱਤਾ ਜਾਊਗਾ। ਤੇ ਬਲੈਂਕਟ ਵੀ ਆਪਣੇ ਕੋਲ ਆ ਚੁੱਕੇ ਆ, 3 ਬਲੈਂਕਟ $100 ਦੇ ਵਿੱਚ, 3 ਕਵਿਲਟ ਸੈੱਟ ਲੈਣੇ ਆ ਤੁਸੀਂ ਫੈਸ਼ਨ ਆਈਕਿਊ ਦੀ ਕਵੀਨ ਲੋਕੇਸ਼ਨ ਤੋਂ $100 ਦੇ, 3 ਕੰਫਰਟ ਸੈੱਟ ਲੈ ਸਕਦੇ ਹੋ $100 ਦੇ, ਤੇ ਨਾਲ ਦੀ ਨਾਲ $50 ਦੇ ਵਿੱਚ 5 ਬੈਡਸ਼ੀਟਾਂ ਵੀ ਆਈ ਹੋਈਆਂ ਨੇ। ਤੇ ਜੇ ਤੁਸੀਂ ਲਗੇਜ ਲੈਣੇ ਆ, ਲਗੇਜ ਵੀ ਸਾਡੇ $40 ਤੋਂ ਸ਼ੁਰੂ ਹੋ ਜਾਂਦੇ ਆ, $40 ਤੋਂ ਲਗੇਜ ਸ਼ੁਰੂ ਹੋ ਜਾਂਦੇ ਆ ਜੀ।
0: ਐਂਡ ਨੰਬਰ ਦੋਸਤੋ ਜੇ ਤੁਸੀਂ ਕਾਲ ਕਰਨੀ ਆ, 905-453-2225 ਇਹਨਾਂ ਦਾ ਨੰਬਰ ਆ, 905-453-2225। ਗੁਰਪ੍ਰੀਤ ਜੀ ਜਾਂਦੇ ਜਾਂਦੇ ਬੱਚਿਆਂ ਲਈ ਕੁਝ ਸਪੈਸ਼ਲ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਤੇ ਪ੍ਰੋਗਰਾਮ ਦੇ ਲਈ ਸਪੈਸ਼ਲ ਡੀਲ, ਕਿਉਂਕਿ ਨਾ ਇਹ ਜਿਹੜਾ ਸੀਜ਼ਨ ਆ ਜਿੱਥੇ ਕਿ ਬੱਚਿਆਂ ਦੀਆਂ ਸਮਰ ਵਕੇਸ਼ਨ ਨੇ, ਉਹਨਾਂ ਨੇ ਬਾਹਰ ਘੁੰਮਣ ਫਿਰਨ ਜਾਣਾ, ਆਊਟਫਿਟਸ ਚਾਹੀਦੀਆਂ ਨੇ, ਜਾਂ ਕੋਈ ਕਿਸੇ ਦੇ ਬਰਥਡੇ ਸੈਲੀਬ੍ਰੇਸ਼ਨ ਆ, ਕਿਸੇ ਨੇ ਨਿਊ ਬੋਰਨ ਲਈ ਗਿਫਟ ਲੈ ਕੇ ਜਾਣੇ ਨੇ, ਕਿਸੇ ਨੇ ਆਪਣੇ ਬੱਚੇ ਦਾ ਜਿਵੇਂ ਕਹਿੰਦੇ ਆ ਨਾ ਕਿ ਆਪਾਂ ਤਿਆਰ ਹੋਏ ਆ ਤੇ ਬੱਚੇ ਨੂੰ ਵੀ ਕੁੜਤਾ ਜੁਮਾ ਪਾ ਦਈਏ, ਬੱਚੇ ਨੂੰ ਵੀ ਕੋਟ ਪੈਂਟ ਪਵਾ ਦਈਏ, ਬੱਚੇ ਨੂੰ ਵੀ ਸੂਟ ਲਹਿੰਗਾ ਪਾ ਦਈਏ, ਬੱਚਿਆਂ ਦੇ ਲਈ ਕਲੈਕਸ਼ਨ ਆ ਉਹਦੇ ਬਾਰੇ ਜਰੂਰ ਦੱਸੋ।
1: ਬੱਚਿਆਂ ਦੇ ਵਿੱਚ ਆਪਾਂ ਏਦਾਂ ਕਰਦੇ ਹਾਂ, ਜੇ ਬੱਚਿਆਂ ਦੇ ਕੁੜਤੇ ਪਜਾਮੇ ਲੈਣੇ ਆ, 3-piece ਸੂਟ ਲੈਣਾ, ਚਾਹੇ 4-piece 7-piece ਸੂਟ ਲੈਣਾ ਹੈਗਾ, ਚਾਹੇ ਤੁਸੀਂ ਪੂਰਾ ਕੋਟ ਪੈਂਟ ਵਾਲਾ ਸੈੱਟ ਲੈਣਾ ਹੈਗਾ, ਬੱਚਿਆਂ ਦੇ ਲਈ ਸਪੈਸ਼ਲ ਆਫਰ ਲਾਉਣ ਲੱਗੇ ਆ। ਜੇ ਤੁਸੀਂ ਹੈਰੀ ਭਾਜੀ ਦਾ ਰੇਡੀਓ ਦਾ ਰੈਫਰੈਂਸ ਦਓਗੇ ਤਾਂ ਤੁਹਾਨੂੰ ਫਲੈਟ 25% ਹਰ ਪ੍ਰੋਡਕਟ ਦੇ ਉੱਤੇ, ਤੁਹਾਨੂੰ ਬੱਚਿਆਂ ਦੇ ਸਿਰਫ ਰੈਫਰੈਂਸ ਦੇ ਉੱਤੇ। ਮੇਕ ਸ਼ੁਰ ਕਿ ਤੁਸੀਂ ਰੈਫਰੈਂਸ ਦੇਣਾ ਨਾ ਭੁੱਲਿਓ, ਕਿਉਂਕਿ ਬਾਅਦ ਚ ਇਹ ਨਾ ਹੋਵੇ ਤੁਸੀਂ ਕਹੋਗੇ ਰੇਡੀਓ ਤੇ ਬੋਲਿਆ ਸੀ ਪਰ ਤੁਸੀਂ ਦਿੱਤਾ ਨੀਗਾ। ਜੇ ਤੁਸੀਂ ਰਿਸੈਪਸ਼ਨ ਤੇ ਆ ਕੇ ਰੈਫਰੈਂਸ ਦਓਗੇ ਰੇਡੀਓ ਦੀ ਤਾਂ ਤੁਹਾਨੂੰ 25% ਫਲੈਟ ਆਫ ਜਿਹੜਾ ਹੈਗਾ ਬੱਚਿਆਂ ਦੀ ਕਲੈਕਸ਼ਨ ਤੇ ਬਿਲਕੁਲ ਦਿੱਤਾ ਜਾਊਗਾ।
0: ਉਹ ਚਾਹੇ ਬੱਚੇ ਦੇ ਕੁੜਤੇ ਜਾਮੇ ਨੇ, ਬੱਚੇ ਨੇ ਵੈਸਟਾਂ ਨੇ, ਬੱਚੇ ਦੇ ਕੋਟ ਪੈਂਟਾਂ ਲਹਿੰਗੇ ਆ, ਸੂਟ ਨੇ, ਉਹ ਸਾਰਿਆਂ ਤੇ। ਬਹੁਤ ਅੱਛਾ, ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਸੋ ਨਾਲ ਦੇ ਨਾਲ ਇੱਕ ਜਾਂਦੇ ਜਾਂਦੇ ਹੋਰ ਸਾਡੀਆਂ ਭੈਣਾਂ ਲਈ, ਕਿਉਂਕਿ ਸੂਟ ਜਿਵੇਂ ਕਹਿੰਦੇ ਚਾਹੇ ਅਲਮਾਰੀ ਭਰੀ ਪਈ ਹੋਵੇ ਫੇਰ ਵੀ ਐਂ ਲੱਗਦਾ ਕਿ ਸੂਟ ਤਾਂ ਹੈ ਹੀ ਨਹੀਂ, ਸੂਟ ਤਾਂ ਲੈਣ ਵਾਲੇ ਹੋਏ ਪਏ ਨੇ, ਉਹਦੇ ਬਾਰੇ ਵੀ ਦੱਸ ਦਿਓ।
1: ਸੂਟਾਂ ਦੇ ਲਈ ਤੁਹਾਨੂੰ ਦੱਸ ਦੇ ਕਿ ਬੁਟੀਕ ਸੂਟ ਵੀ ਆਏ ਹੋਏ ਆ ਆਪਣੇ ਕੋਲ, ਪਾਰਟੀ ਵੇਅਰ ਸੂਟ, ਲਹਿੰਗੇ ਵੀ ਆਏ ਹੋਏ ਆ, ਤੇ ਸੈਕਿੰਡ ਦੇ ਉੱਤੇ 30% ਆਫ ਵੀ ਜਾ ਰਿਹਾ ਹੈਗਾ। ਜੇ ਤੁਸੀਂ ਰੈਫਰੈਂਸ ਦਓਗੇ, $200 ਦੀ ਸ਼ੋਪਿੰਗ ਕਰੋਗੇ, ਤੁਹਾਨੂੰ ਕੰਫਰਟਰ ਸੈੱਟ ਤੇ ਜਾਂ ਫਿਰ ਤੁਸੀਂ ਕਵਿਲਟ ਸੈੱਟ ਬਿਲਕੁਲ ਗਿਫਟ ਦਿੱਤਾ ਜਾਊਗਾ। ਅੱਜ ਦੇ ਦਿਨ ਤੱਕ ਦੀ ਡੀਲ ਹੈਗੀ ਆ, ਬਾਕੀ ਕੱਲ ਤੋਂ ਜਿਹੜੀਆਂ ਡੀਲਾਂ ਨੇ ਗਿਫਟ ਨਹੀਂ ਹੋਣਗੇ, ਬਟ ਡੀਲਾਂ ਜਿਹੜੀਆਂ ਨੇ ਸੇਮ ਹੋਣਗੀਆਂ, ਜਿਹਦੇ ਵਿੱਚ ਤੁਸੀਂ ਸੈਕਿੰਡ ਦੇ ਉੱਤੇ 30% ਆਫ ਲੈ ਸਕਦੇ ਹੋਗੇ, ਕੋਟ ਪੈਂਟ ਦੇ ਨਾਲ ਸ਼ਰਟ ਫ੍ਰੀ ਲੈ ਸਕਦੇ ਹੋ, ਤੇ ਇਹ ਡੀਲਾਂ ਆਪਣੀਆਂ ਫ੍ਰੀ ਗਿਫਟ ਵਾਲੀਆਂ ਅੱਜ ਤੱਕ ਨੇ, ਬਾਕੀ ਕੱਲ ਤੋਂ ਜਿਹੜੀਆਂ ਨੇ ਫ੍ਰੀ ਗਿਫਟ ਨਹੀਂ ਹੋਣਗੇ ਬਟ ਡੀਲਾਂ ਜਿਹੜੀਆਂ ਨੇ ਕੱਲ ਵੀ ਹੋਣਗੀਆਂ।
0: ਵੈਰੀ ਗੁੱਡ ਜੀ, ਸੋ ਨੰਬਰ ਸਾਂਝਾ ਕਰ ਦਿਓ।
1: 905-453-2525 ਜੀ,
0: 905-453-2525 ਫੈਸ਼ਨ IQ ਮਕਵੀਨ ਮੇਫੀਲਡ ਏਅਰਪੋਰਟ ਡੈਰੀ ਕੁਈਨ ਕੈਨੇਡੀ ਜਾਂ ਫਿਰ ਕਿਚਨਰ ਲੋਕੇਸ਼ਨ ਤੇ ਤੁਸੀਂ ਦੋਸਤੋ ਵਿਜਿਟ ਕਰ ਸਕਦੇ ਹੋ। ਬੱਚਿਆਂ ਦੇ ਲਈ ਕਲੈਕਸ਼ਨ ਤੁਸੀਂ ਬਾਏ ਕਰਦੇ ਹੋ, ਕਾਊਂਟਰ ਤੇ ਜਾ ਕੇ ਜਦੋਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦਿੱਤੀ ਤਾਂ 25% ਆਫ ਤੁਹਾਨੂੰ ਮਿਲ ਜਾਣਾ। ਇਹ ਸਿਰਫ ਤੇ ਸਿਰਫ ਰੇਡੀਓ ਪ੍ਰੋਗਰਾਮ ਦੇ ਰੈਫਰੈਂਸ ਦੇਣ ਤੇ ਆ। ਸੋ ਬਹੁਤ ਸਾਰੀ ਕਲੈਕਸ਼ਨ ਆ ਬੱਚਿਆਂ ਲਈ, ਸਾਡੀਆਂ ਭੈਣਾਂ ਲਈ ਤੇ ਵਿਆਹ ਸ਼ਾਦੀ ਲਈ ਜ਼ਰੂਰ ਪਹੁੰਚੋ ਐਕਸਕਲੂਸਿਵ ਡੀਲਾਂ ਲਈ ਫੈਸ਼ਨ IQ। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਧੰਨਵਾਦ,
0: ਥੈਂਕ ਯੂ ਵੈਰੀ ਮੱਚ ਜੀ।

0: ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ 2 ਤੋਂ ਲੈ ਕੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਸਟੂਡੀਓ 'ਚ ਗੱਲਬਾਤ ਕਰਨ ਦੇ ਲਈ ਨੰਬਰ ਹੈ 416-233-7368। ਤੁਹਾਡੀ ਫਰਮਾਇਸ਼ 'ਤੇ ਸਾਡੀ ਲਾਈਨ ਇੱਕ ਵਾਰ ਫਿਰ ਜੁੜ ਚੁੱਕੀ ਹੈ ਨਾਗਪਾਲ ਜੀ ਨਾਲ। ਪਰਿਵਾਰ ਕਹਿੰਦੇ ਆ ਜੀ ਕਿ ਹਰ ਜਗ੍ਹਾ 'ਤੇ ਅਸੀਂ ਪੈਸੇ ਸਪੈਂਡ ਕਰਨ ਦੀਆਂ ਐਡ ਜ਼ਰੂਰ ਸੁਣਦੇ ਹਾਂ, ਪਰ ਪੈਸੇ ਸਾਡੇ ਖਾਤੇ ਦੇ ਵਿੱਚ ਆ ਰਹੇ ਨੇ ਇਹ ਐਡ ਤਾਂ ਕਹਿੰਦੇ ਤੁਸੀਂ ਚਾਹੇ ਸਾਰਾ ਪ੍ਰੋਗਰਾਮ ਹੀ ਨਾਗਪਾਲ ਜੀ ਨੂੰ ਦੇ ਦਿਓ, ਕਹਿੰਦੇ ਅਸੀਂ ਸੁਣਦੇ ਹਾਂ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਾਰੇ।
0: ਇਹ ਪੈਸੇ ਤੁਸੀਂ ਆਪਦੀ ਪਾਕਟ 'ਚ ਦੇ ਰਹੇ ਹੋ ਕਿ ਗਵਰਨਮੈਂਟ ਦੇ ਰਹੀ ਆ?
1: ਗਵਰਨਮੈਂਟ ਕਾ ਪ੍ਰੋਗਰਾਮ ਹੈ, ਹਮ ਇੱਕ ਜ਼ਰੀਆ ਹੈ, ਐਂਡ 8 ਸਾਲ ਹੋ ਗਏ ਹੈ, ਬਹੁਤੋਂ ਕੋ ਅਸਿਸਟ ਕਰ ਚੁੱਕੇ, ਕੋਈ ਕੈਚ ਨਹੀਂ ਹੈ ਇਸ ਕੇ ਅੰਦਰ।
0: ਸੋ ਅੱਜ ਇੱਕ ਕਲੀਅਰ ਤਰੀਕੇ ਦੇ ਨਾਲ ਸਮਝਾਓ ਜਿਹੜੇ ਪਰਿਵਾਰ ਸਾਨੂੰ ਇਹ ਸੁਣ ਰਹੇ ਨੇ ਕਿ ਪਹਿਲੀ ਚੀਜ਼ ਤਾਂ ਕ੍ਰਿਸਟਲ ਕਲੀਅਰ ਹੋ ਜੇ, ਗੌਰਮੈਂਟ ਪੈਸਾ ਦੇ ਰਹੀ ਆ, ਗ੍ਰਾਂਟ ਦੇ ਰਹੀ ਆ, ਜਿਹੜਾ ਰਿਟਰਨ ਨਹੀਂ ਕਰਨਾ ਤੇ ਜਿਹਦੇ ਕੋਈ ਕੈਪ ਨਹੀਂ ਆ, ਕਿਤੇ ਮਰਜ਼ੀ ਖਰਚ ਕਰੀਏ। ਐਂਡ ਲੋਨ ਦਾ ਵੀ ਤੁਸੀਂ ਅੱਗੇ ਜਾ ਕੇ ਐਕਸਪਲੇਨ ਕਰੋਗੇ ਕਿ ਇੰਟਰਸਟ ਰੇਟ ਹੀ ਬਹੁਤ ਘੱਟ ਆ, ਇਹ ਹੈ ਕਿੰਨਾ ਦੇ ਲਈ, ਇਹਦੇ ਵਿੱਚ ਐਲੀਜੀਬਲ ਕੌਣ ਕੌਣ ਆ, ਐਲੀਜੀਬਲ ਕ੍ਰਾਈਟੇਰੀਆ ਕੀ ਹੈ ਜੀ?
1: ਹਾਂਜੀ, ਅਗਰ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਐਂਡ ਇੰਪੋਰਟੈਂਟ ਥਿੰਗ, ਅਗਰ ਆਪਕੀ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ less than $70,000 ਹੈ, ਉਹ ਕਿਸਕੀ ਹੋਤੀ ਹੈ ਜੋ ਸੈਲਫ ਇੰਪਲੋਇਡ ਹੈ, ਕਿਉਂਕਿ ਉਹ ਲੋਕ ਆਪਣੇ ਟੈਕਸਸ ਖੁਦ ਕਰਤੇ ਹੈ, ਲਾਈਕ ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਹਾਊਸ ਵਾਈਫ, ਅਨਇੰਪਲੋਇਡ ਹੈ, ਆਪ ਐਲੀਜੀਬਲ ਹੈ, ਚਾਹੇ ਓਨਟਾਰੀਓ ਮੈਂ ਕਹੀਂ ਵੀ ਕਿਸੀ ਵੀ ਸਿਟੀ ਮੈਂ ਰਹਿਤੇ ਹੈ, ਆਪ ਐਲੀਜੀਬਲ ਹੈ, ਆਪ ਸਕਿੱਲ ਡਿਵੈਲਪ ਕਰੇ, ਔਰ ਲਾਈਕ ਆਸਾਨ ਸੇ ਐਜੂਕੇਸ਼ਨਲ ਪ੍ਰੋਗਰਾਮਸ ਹੈ, ਲਾਈਕ
0: ਮੇਨ ਚੀਜ਼ਾਂ PR ਤੇ ਸਿਟੀਜ਼ਨ, ਇੰਗਲਿਸ਼ ਆਉਣੀ ਚਾਹੀਦੀ ਹੈ, ਇਨਕਮ ਘੱਟ ਹੋਵੇ, ਉਹ ਬੰਦੇ ਐਲੀਜੀਬਲ ਨੇ ਇਹ ਗ੍ਰਾਂਟ ਦੇ ਲਈ, ਨੰਬਰ 1।
1: ਠੀਕ ਹੈ ਜੀ,
0: ਜੇ ਹਸਬੈਂਡ ਵਾਈਫ 2 ਨੇ, ਕਿ ਦੋਨੇ ਇਹ ਐਨਰੋਲ ਹੋ ਸਕਦੇ ਨੇ ਜੀ, ਤੇ ਕਿੰਨੀ ਕੁ ਫੰਡਿੰਗ ਬਣੂਗੀ?
1: ਆਪ ਮੰਨ ਕੇ ਚੱਲੇ ਜੋ ਹਮਾਰੇ ਪਾਸ ਜੈਸੇ ਰਿਟਾਇਰਡ ਕਪਲ ਆਤੇ ਹੈ, ਫੈਮਿਲੀ ਆਫ 2, ਜੋ ਬਹੁਤ ਸਕਿੱਲ ਡਿਵੈਲਪ ਕਰਤੇ ਹੈ, ਮੈਂ ਸਮ ਰਿਕਮੈਂਡ ਕਰਤੇ ਹੈ ਇੱਕ ਹੀ ਬੰਦਾ ਪੜੇ।
0: ਓਕੇ,
1: ਆਸਾਨ ਸੇ ਆਨਲਾਈਨ ਪ੍ਰੋਗਰਾਮਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਬੇਸਿਕ ਇੰਗਲਿਸ਼ ਆਪ ਕੋ ਸਿਰਫ ਆਨੀ ਚਾਹੀਏ, ਦੈਟਸ ਇਟ।
0: ਸੋ ਇਹਦੇ ਵਿੱਚ ਜਿਹੜੀ ਪੜ੍ਹਾਈ ਆ, ਤੁਸੀਂ ਦੱਸਿਆ ਕਿ ਕੋਰਸ ਚਲੋ ਔਖੇ ਵੀ ਨੇ, ਡਿਪੈਂਡ ਪਾਉਣ ਕਿਸੇ ਨੇ PSW ਕਰਨਾ, HVAC ਕਰਨਾ, ਅਰਲੀ ਚਾਈਲਡਹੁੱਡ ਦਾ ਕਰਨਾ, ਅਜਿਹੇ ਕੋਰਸ ਵੀ ਕਰ ਸਕਦੇ, ਆਨਲਾਈਨ ਸੌਖੇ ਕੋਰਸ ਨੇ। ਜਿਹੜੇ ਆਨਲਾਈਨ ਕੋਰਸਿਸ ਨੇ, ਕੀ ਇਹਦੇ ਵਿੱਚ ਬਾਅਦ ਚ ਟੈਸਟ ਵੀ ਦੇਣਾ ਪਊਗਾ ਸਾਨੂੰ ਪਾਸ ਕਰਨ ਲਈ?
1: ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਜ਼ਿਆਦਾਤਰ ਕਲਾਇੰਟਸ ਫੁੱਲੀ ਆਨਲਾਈਨ ਆਸਾਨ ਸੇ ਕੋਰਸ ਕਰਤੇ ਹੈਂ, ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਕੋਰਸਿਸ ਕੇ, ਗਵਰਨਮੈਂਟ ਹੀ ਆਪਕੋ ਆਪਕੇ ਅਕਾਊਂਟ ਮੇਂ 30-100,000 ਕੀ ਫੰਡਿੰਗ ਦੇਤੀ ਹੈ, ਆਪਣੇ ਖਰਚੇ ਚਲਾਉਣੇ ਕੇ ਲਈ।
0: ਤੇ ਕਲਾਸਾਂ ਕਿੰਨੇ ਕੁ ਟਾਈਮ ਮਾ ਲਾਉਣੀਆਂ ਪੈਂਦੀਆਂ ਨੇ ਜੀ?
1: 3 ਘੰਟੇ ਲਗਾਣੀ ਹੈ ਮੰਡੇ ਟੂ ਫਰਾਈਡੇ, ਕੁਝ ਐਸੇ ਪ੍ਰੋਗਰਾਮਸ ਵੀ ਜਿਨਮੇ ਕਲਾਸਿਸ ਨਹੀਂ ਹੈ, ਉਹ ਟੀਚਰ ਲੈਡ ਨਹੀਂ ਹੈ ਕਲਾਸ, ਤਾਂ ਬਹੁਤ ਆਸਾਨ।
0: ਸੋ ਉਹ ਫੋਨ ਤੋਂ, ਲੈਪਟਾਪ ਤੋਂ ਘਰੇ ਬੈਠੋ ਆਨ ਕਰੋ, 3 ਘੰਟੇ ਦੀ ਕਲਾਸ ਲਾਓ।
1: ਬਿਲਕੁਲ ਜੀ, ਬਿਲਕੁਲ ਜੀ, ਔਰ ਸਾਥ ਮੇਂ ਫੰਡਿੰਗ ਹਾਸਿਲ ਕਰੇ, ਗਵਰਨਮੈਂਟ ਆਪਕੋ ਆਜ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ 30-100,000, ਆਪ ਅਸੈਸਮੈਂਟ ਕਰਾਏ, ਕਾਲ ਕਰੇ, ਅਗਰ ਆਪਕੀ ਅਗਰ ਆਪ ਮੈਰਿਡ ਹੈ, ਮੈਰਿਡ ਵਿਦ ਕਿਡਸ ਹੈ, ਔਰ ਜਿਤਨੇ ਜ਼ਿਆਦਾ ਕਿਡਸ ਹੈ, ਔਰ ਜਿਤਨੀ ਇਨਕਮ ਕਮ ਹੈ, ਕਮ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਉਤਨਾ ਜ਼ਿਆਦਾ ਫਾਇਦਾ ਹੈ। ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 5 ਕੋ ਅਪ ਟੂ 100,000 ਆਤਾ ਹੈ, ਅਗਰ ਦੋਨੋਂ ਪੜ੍ਹਤੇ ਹਸਬੈਂਡ ਵਾਈਫ, ਆਸਾਨ ਸੇ ਕੋਰਸ ਕਰਤੇ ਹੈ, ਔਰ ਆਜ ਕੀ ਡੇਟ ਮੇਂ ਜਿਤਨੀ ਫੰਡਿੰਗ ਆ ਰਹੀ ਹੈ, ਉਸਕਾ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ, ਟੈਕਸ ਫਰੀ ਗ੍ਰਾਂਟਸ।
0: ਐਂਡ ਜੇ ਕੋਈ ਸਾਡਾ ਵੀਰਪਰਾ ਉਵਰ ਕਰ ਰਿਹਾ, ਜਾਂ ਕੋਈ ਟਰੱਕ ਚਲਾ ਰਿਹਾ, ਜਾਂ ਕੋਈ ਬਿਜ਼ਨਸ ਓਨ ਕਰਦਾ ਸਮਾਲ ਸਕੇਲ ਦਾ, ਐਂਡ ਇਨਕਮ ਉਹਨਾਂ ਦੀ ਘੱਟ ਆ, ਉਹਨਾਂ ਦੀ ਵਾਈਫ ਮੈਟਰਨਿਟੀ ਲੀਵ 'ਤੇ ਆ, ਐਂਡ ਉਹ ਘਰੇ ਬੱਚੇ ਨੂੰ ਸੰਭਾਲ ਰਹੇ ਨੇ, ਸੋ ਫੈਮਿਲੀ ਇਨਕਮ ਵੀ ਘੱਟ ਆ, ਐਂਡ PR ਸਿਟੀਜ਼ਨ ਵੀ ਨੇ, ਇੰਗਲਿਸ਼ ਵੀ ਆਉਂਦੇ ਆ, ਅਤੇ ਉਹ ਵਾਈਫ ਕਲਾਸਾਂ ਬੱਚੇ ਨੂੰ ਸੰਭਾਲਦੇ ਕਲਾਸ ਲਾ ਸਕਦੇ, ਅਤੇ ਕੀ ਉਹ ਐਲੀਜੀਬਲ ਨੇ, ਅਤੇ ਕਿੰਨੇ ਕੁ ਪੈਸੇ ਲਈ ਐਲੀਜੀਬਲ ਨੇ?
1: ਬਿਲਕੁਲ ਜੀ, ਬਿਲਕੁਲ ਐਲੀਜੀਬਲ ਹੈ, ਇਹ ਕੇਸ ਮੇਰੀ ਵਾਈਫ ਕਾ ਸੇਮ ਥਾ, ਲਾਈਕ ਮੈਟਰਨਿਟੀ ਪੇ ਥੇ, ਉਹਨਾਂ ਨੇ ਅਪਲਾਈ ਕਰਾ ਤਾਂ ਉਹਨਾਂ ਕੋਈ ਫੰਡਿੰਗ ਆ ਚੁੱਕੀ ਹੈ, ਔਰ ਲਾਈਕ ਆਨਲਾਈਨ ਕਲਾਸਿਸ ਲਗਾ ਰਹੇ, ਆਸਾਨ ਸੇ ਕੋਰਸ ਹੈ ਜੀ, ਹਮ ਆਪ ਉਮਰ ਮੇਂ ਬੈਗ ਪੈਗ ਲੰਚ ਬਾਕਸ ਡਾਲ ਕੇ ਕਾਲਜ ਯੂਨੀਵਰਸਿਟੀ ਨਹੀਂ ਭੇਜ ਰਹੇ, ਆਸਾਨ ਸੇ ਪ੍ਰੋਗਰਾਮਸ ਹੈ, ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਊ ਕਰ ਰੱਖਾ ਫੁੱਲੀ ਆਨਲਾਈਨ ਪ੍ਰੋਗਰਾਮਸ ਕੇ ਲੀਏ, ਘਰ ਬੈਠ ਕੇ ਆਪ ਐਜੂਕੇਸ਼ਨ ਹਾਸਿਲ ਕਰ, ਆਪਕੋ ਖਰਚਾ ਚਲਾਨੇ ਕੇ ਲੀਏ, ਬਿਨਾਂ ਕੋਲੈਟਰਲ, ਬਿਨਾਂ ਸਿਕਿਉਰਿਟੀ ਕੇ ਫੰਡਿੰਗ ਦੇ ਰਹੀ, ਇਸ ਫੰਡਿੰਗ ਕਾ ਆਜ ਕੀ ਡੇਟ ਮੇਂ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਵਾਪਿਸ ਨਹੀਂ ਕਰਨਾ। ਲਾਸਟ ਵੀਕ ਅਰਾਊਂਡ 34 ਬੰਦੋ ਕੇ ਫੰਡਿੰਗ ਉਨਕੇ ਖਾਤੇ ਮੇਂ ਗਿਰੀ ਹੈ, ਜਿਨ੍ਹੋਨੇ ਅਪ੍ਰੈਲ ਜਾਂ ਮਈ ਮੇਂ ਜੁਆਇਨ ਕਰਾ ਥਾ ਕੋਰਸ ਕੋ, ਰਾਈਟ? ਤੋ 30-90 ਡੇਜ਼ ਆਫ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ, ਹਮਾਰੇ ਅਕਾਊਂਟ ਮੇਂ ਨਹੀਂ ਆਤੀ, ਕੋਈ ਮਿੱਠੀ ਬਾਤ ਇਸ ਕੇ ਅੰਦਰ ਨਹੀਂ, ਕੋਈ ਕੈਚ ਨਹੀਂ, ਹਮ ਔਰ ਕੋਈ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਜਹਾਂ ਪੇ ਨੰਬਰਸ ਹਿਲਤੇ ਹੈ, ਯਹਾਂ ਪੇ ਗਵਰਨਮੈਂਟ ਸੀਧੇ ਸੇ ਆਪਕੇ ਡਾਕੂਮੈਂਟ ਚੈੱਕ ਕਰਤੀ ਹੈ, ਚਾਹੇ ਨੋਟਿਸ ਆਫ ਅਸੈਸਮੈਂਟ ਹੈ, ਬੱਚੋਂ ਕੇ ਬਰਥ ਸਰਟੀਫਿਕੇਟ ਹੈ, ਸੋ ਨਾਰਮਲ ਸੇ ਡਾਕੂਮੈਂਟਸ ਲਗਤੇ, ਇਸ ਮੇਂ ਕਿਆ ਸੈਟਿੰਗ ਕਰੇਂਗੇ ਆਪ?
0: ਇਹਦੇ ਵਿੱਚ ਕੋਈ ਏਜ ਲਿਮਿਟ ਦਾ ਹੈ ਕਿ ਜੇ ਏਜ ਵੱਡੀ ਆ ਛੋਟੀ ਆ ਫੰਡਿੰਗ ਤੇ ਉਹਦੇ ਕੋਈ ਫਰਕ ਪੈਂਦਾ ਗਾ? ਨੰਬਰ ਟੂ, ਜਿਹੜੇ ਪੈਨਸ਼ਨ ਤੇ ਨੇ ਜਾਂ ਸਿੰਗਲ ਮਦਰਸ ਨੇ ਜਿਹੜੇ ਉਹ ਵੀ ਅਪਲਾਈ ਕਰ ਸਕਦੇ ਨੇ?
1: ਕੱਲ ਸੈਟਰਡੇ ਤਾਂ ਕੱਲ 3 ਸਿੰਗਲ ਮਦਰ ਵਾਲੀ ਫੈਮਿਲੀ ਸੀ ਹਮਾਰੇ ਪਾਸ ਜਿਨ੍ਹਾਂ ਨੇ ਐਨਰੋਲ ਕਰਾ ਹੈ। ਬਾਕੀ ਇਸਮੇ ਏਜ ਕੀ ਕੋਈ ਲਿਮਿਟ ਨਹੀਂ ਹੈ ਔਰ ਏਜ ਸੇ ਕੋਈ ਫੰਡਿੰਗ ਪੇ ਫਰਕ ਨਹੀਂ ਪੜਤਾ। ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਇਸ ਦੇਸ਼ ਮੇ ਹਮਾਰੇ ਕਲਾਇੰਟ 75 ਇਅਰਸ ਕੀ ਵੀ ਏਜ ਹੋ ਕੇ ਪੈਨਸ਼ਨ ਪੇ ਹੈ, 30 ਇਅਰਸ ਕੇ ਵੀ ਹੈ। ਤੋ ਇਸਮੇ ਕੋਈ ਏਜ ਇਜ਼ ਨਾਟ ਅ ਕ੍ਰਾਈਟੇਰੀਆ। ਆਪ ਜਿਤਨੇ ਵੀ ਸਾਲ ਕੇ ਹੈ ਆਪ ਐਜੂਕੇਸ਼ਨ ਹਾਸਿਲ ਕਰ ਸਕਤੇ ਹੈ। ਆਸਾਨ ਸੇ ਕੋਰਸਿਸ ਹੈ ਸਰ, ਆਸਾਨ ਸੇ ਹੈ, ਆਪ ਇਸ ਫੰਡਿੰਗ ਕੋ ਮਿਸ ਨਾ ਕਰੇ। 30 ਸੇ 100,000 ਕੀ ਫੰਡਿੰਗ ਫੰਡਿੰਗ ਫੰਡਿੰਗ ਹੈ। ਇਸਮੇ ਕੁਛ ਕੈਚ ਨਹੀਂ ਹੋਈ, ਗਵਰਨਮੈਂਟ ਫੰਡਿੰਗ ਦੇ ਰਹੀ, ਗਵਰਨਮੈਂਟ ਕਾਗਜ਼ ਦੇਖ ਲੈਂਗੇ, ਬਾਅਦ ਫੰਡਿੰਗ ਦੇਤੇ ਹੋ, ਕਾਗਜ਼ ਆਪ ਐਡਿਟ ਮਾਰ ਨਹੀਂ ਸਕਤੇ, ਤੇ ਜਬ ਗਲਤ ਕੰਮ ਨਹੀਂ ਕਰੋਗੇ ਸਜ਼ਾ ਕਿਸ ਬਾਤ ਕੀ ਮਿਲੇਗੀ?
0: ਸੋ ਇਹਦੇ ਚ ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਥੱਬਾ ਡਾਕੂਮੈਂਟਾਂ ਦਾ ਨਹੀਂ ਲੱਗਦਾ, ਬਸ ਤੁਸੀਂ ਅਪਲਾਈ ਕਰਨਾ ਤੇ ਗੌਰਮੈਂਟ ਨੇ ਖਾਤੇ ਦੇ ਵਿੱਚ 30,000 ਤੋਂ 1,00,000 ਡਿਪੈਂਡ ਪਾਉਣ ਕੇਸ ਟੂ ਕੇਸ ਖਾਤੇ ਦੇ ਵਿੱਚ ਖਾਸੇ ਸਾਰੇ ਪੈਸੇ ਪਾ ਦੇਣੇ ਤੇ ਤੁਹਾਨੂੰ ਕਿੰਨੇ ਪੈਸੇ ਦੇਣੇ ਜੀ? ਅਸੀਂ
1: ਹਮਾਰੀ ਫੀਸ ਦੀ ਫਲੈਟ ਹੈ 199 ਜਾਂ $499। ਫੀਸ ਕਮ ਕਿਉਂ ਹੈ? ਲੋਕ ਇਹ ਵੀ ਸ਼ੱਕ ਕਰਤੇ ਹੈ, ਫੀਸ ਕਮ ਕਿਉਂ ਹੈ? ਕਿਉਂਕਿ ਭਾਈ ਹਮ ਓਨੈਸਟੀ ਸੇ ਕਾਮ ਕਰਤੇ ਹੈ, ਕੋਈ ਕਾਗਜ਼ ਹਿਲ ਨਹੀਂ ਰਹੇ, ਕੋਈ ਸੈਟਿੰਗ ਨਹੀਂ ਹੈ, ਕੋਈ ਅਪਰੋਚ ਨਹੀਂ ਹੈ ਬੈਂਕੋ ਮੇ ਸੈਟਿੰਗ ਮਾਰਾ। ਬੈਂਕੋ ਮੈਂ ਸੈਟਿੰਗ ਕਰੇਂਗੇ ਤਬ ਨੰਬਰ ਹਿਲਾਨੇ ਮੇ ਸੈਟਿੰਗ ਚਾਹੀਏ ਹੋਤੀ ਹੈ ਆਪਕੋ। ਹਮੇ ਗਵਰਨਮੈਂਟ ਕਾ ਸੀਧਾ ਸਾ ਕੈਲਕੂਲੇਟਰ ਹੈ, ਆਪ ਕਾਲ ਕਰਤੇ ਹੈ, ਆਫਿਸ ਆਤੇ ਹੈ, ਆਪਕੋ ਦਿਖਾਤੇ ਹੈ ਥਾ ਆਪਕੀ ਇਤਨੀ ਫੰਡਿੰਗ ਬਨਤੀ ਹੈ, ਆਪਕੀ ਆਪਕੇ ਖਾਤੇ ਮੇ ਆਏਗਾ, ਫੰਡਿੰਗ ਆ ਜਾਤੀ ਹੈ, ਕੋਈ ਕੈਚ ਹੀ ਨਹੀਂ ਇਸ ਕਾਮ ਮੇ। ਤੋ ਮੈਂ ਆਜ ਕੱਲ ਅਸਲੀ ਕਾਮ ਨਕਲੀ ਲਗਤਾ, ਨਕਲੀ ਕਾਮ ਅਸਲੀ ਲਗਤਾ ਹੈ, ਜਿਸਮੇ ਮੋਟੀ ਕਮਿਸ਼ਨ ਹੋਤੀ ਹੈ, ਤੋ ਇਹ ਗਲਤ ਚੀਜ਼ ਹੈ। ਜੈਸੇ ਗਵਰਨਮੈਂਟ ਬਿਲੀਅਨਸ ਆਫ ਡਾਲਰਸ ਰਿਫਿਊਜੀ ਕੇ ਅਕੋਮੋਡੇਸ਼ਨ ਪੇ 1.1 billion dollars ਲਗਾ ਦੀ ਗਵਰਨਮੈਂਟ ਨੇ, ਉਨਕੇ ਹੈਲਥ ਕੇਅਰ ਪੇ 1 billion ਲਗਾ ਦੀ, ਮਤਲਬ 1,000 million, ਤਬ ਤੋ ਮੈਂ ਹੈਰਾਨੀ ਹੋਤੀ ਨਹੀਂ ਹੈ। ਜਬ ਗਵਰਨਮੈਂਟ ਐਜੂਕੇਸ਼ਨ ਮੇ ਸਪੈਂਡ ਕਰ ਰਹੀ ਹੈ, ਜਬਕਿ ਗਵਰਨਮੈਂਟ ਦੋ ਹਫਤੇ ਬਾਅਦ ਕੱਟ ਕਰਨੇ ਵਾਲੀ ਹੈ ਗ੍ਰਾਂਟਸ ਮੇ, ਖਤਮ ਕਰ ਰਹੀ ਗ੍ਰਾਂਟਸ ਨੈਕਸਟ ਅਕੈਡਮਿਕ ਸੈਸ਼ਨ ਸੇ, ਤੋ ਆਜ ਐਨਰੋਲ ਕਰੇਂਗੇ ਗ੍ਰਾਂਟ ਆਏਗੀ, ਦੋ ਹਫਤੇ ਬਾਅਦ ਕਰੇਂਗੇ ਗ੍ਰਾਂਟ ਨਹੀਂ ਲੋਨ ਆਏਗਾ। ਲੋਨ ਤੋ ਹਮਾਰੇ ਉੱਪਰ ਪਹਿਲੇ ਸੇ ਹੀ ਹੈ, ਇਸ ਲਈ ਪਿੱਛੇ ਨਾ ਰਹੇ। ਜਬ ਗਵਰਨਮੈਂਟ ਇਤਨਾ ਪੈਸਾ ਦੇਸ਼ ਕੇ ਬਾਹਰ ਭੇਜ ਰਹੀ ਹੈ, ਥੋੜਾ ਸਾ ਦੇਸ਼ ਮੇ ਲਗਾ ਰਹੀ ਹੈ, ਤੋ ਉਸਕੋ ਮਿਸ ਨਾ ਕਰੇਂ।
0: ਐਂਡ ਦੋਸਤੋ ਤੁਸੀਂ ਕਾਲ ਕਰ ਲਓ ਜੇ ਤੁਹਾਡੇ ਮਨ ਦੇ ਵਿੱਚ, ਵੈਸੇ ਮੈਂ ਟਰਾਈ ਕਰ ਰਿਹਾ ਵਨ ਬਾਏ ਵਨ ਸਾਰੇ ਕੁਐਸਚਨ ਕਲੀਅਰ ਕੀਤੇ ਜਾਣ, ਪਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਨੇ ਕਾਲ ਕਰੋ, ਫਰੀ ਕਾਲ ਆ। ਕਾਲ ਕਰਨ ਤੇ ਇਹਨਾਂ ਨੇ ਓਵਰ ਦਾ ਕਾਲ ਹੀ ਤੁਹਾਨੂੰ ਵੈਲੂਏਟ ਕਰਕੇ ਤੁਹਾਡੇ ਦੱਸ ਦੇਣਾ ਕਿ ਤੁਸੀਂ $50,000 ਲਈ ਐਲੀਜੀਬਲ ਹੋ, ਤੁਸੀਂ $1,00,000 ਲਈ ਐਲੀਜੀਬਲ ਹੋ। ਇਹਨਾਂ ਨੇ ਤਾਂ $199 ਤੇ ਜਾਂ $499 ਚਾਰਜ ਕਰਨੇ ਆ, ਉਹ ਵੀ ਉਦੋਂ ਜਦੋਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਗਏ। ਨੰਬਰ ਟੂ ਕਾਲ 437-264-3175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਆ। ਅੱਛਾ ਭਾਈ ਜੀ, ਇਹਦੀ ਡੈਡਲਾਈਨ ਤੁਸੀਂ ਵਾਰ ਵਾਰ ਕਹਿ ਰਹੇ ਹੋ ਕਿ ਡੈਡਲਾਈਨ ਆ ਰਹੀ ਆ, ਉਹ ਡੈਡਲਾਈਨ ਕਦੋਂ ਆ? ਕੀ ਅਸੀਂ ਜੇ ਅੱਜ ਕਾਲ ਕਰਾਂਗੇ ਸਾਡੇ ਕੋਲ ਇਨਫ ਟਾਈਮ ਹੈਗਾ ਅਪਲਾਈ ਕਰਨ ਦਾ?
1: आज के टाइम अगर आप कॉल करेंगे, आपके पास टाइम है, हमारे पास टाइम है इनफ अप्लाई करने का। देखिए जी, सीधी सी बात है, गवर्नमेंट की पॉलिसी पे बिजनेस डिपेंड करता है, ये फंडिंग डिपेंड करती है। ऐसा तो है नहीं कि मेरे को किसी तरीके का कोई स्टोर है, आज कैनर डे पे मैं सेल दे रहा हूँ और दो हफ्ते बाद वही सेल फिर से दूंगा। ऐसा तो कुछ है नहीं, राइट? क्योंकि ये गवर्नमेंट का प्रोग्राम है, हमारा प्रोग्राम नहीं है। इसलिए आप डिले करेंगे तो इसमें आपका ही नुकसान है, क्योंकि आपके आस पड़ोस के सारे जितने आपके जानने वाले वो सब एनरोल हो चुके हैं। हम 8 साल से काम कर रहे हैं, 1.5 साल तो में AM 530 हो गया है, अवेयरनेस करते हुए इतनों को तो हमने असिस्ट कर दिया है। तो मतलब एक अजीब बात भी है, अगर लोगों के पैसे, अगर लोग अपने को, लोग दूसरे बंदे को नुकसान तो बता देते हैं, अच्छा नहीं बताते। मतलब किसी के खाते फंडिंग आ गई, दूसरे को नहीं बताएगा वो कि मेरा काम हो गया, चलो। मतलब रेफर भी आप करें इस चीज में, आप औरों का भी भला करें और इस अपॉर्चुनिटी को मिस ना। कुल अगर आप 5 कॉल लगाएंगे, 3 लोग ऑलरेडी एनरोल हो चुके होंगे, 2 हमसे होंगे, जो कह रहे नहीं हुए वो कुछ झूठ बोल रहे हैं, क्योंकि सब एनरोल हो चुके हैं।
0: ਤੇ ਪੈਨਸ਼ਨ ਵਾਲਿਆਂ ਬਾਰੇ ਇੱਕ ਵਾਰ ਦੁਬਾਰਾ ਦੱਸ ਦਿਓ ਜੀ, ਜਿਹੜੇ ਸਾਡੇ ਭੈਣ ਭਰਾ ਪੈਨਸ਼ਨ ਤੇ ਨੇ ਜਾਂ ਜਿਹੜੇ ਕੰਮ ਨਹੀਂ ਕਰ ਰਹੇ ਰਾਈਟ ਨਾਓ। ਕਈ ਵਾਰ ਹੋ ਜਾਂਦਾ ਕਿ ਭਾਈ ਮੈਂ ਰਿਟਾਇਰ ਹੀ ਹੋ ਚੁੱਕੇ ਹਾਂ, ਹਜੇ ਪੈਨਸ਼ਨ ਤੇ ਵੀ ਨਹੀਂ ਆਇਆ, ਰਿਟਾਇਰ ਵੀ ਹੋ ਚੁੱਕੇ, ਯਾਨੀ ਕਿ ਉਹਨਾਂ ਦੀ ਇਨਕਮ ਰੁਕ ਚੁੱਕੀ, ਉਹਨਾਂ ਦੇ ਬੱਚੇ ਕਮਾ ਰਹੇ ਨੇ, ਬੱਚੇ ਵਧੀਆ ਕਮਾ ਰਹੇ ਨੇ, ਫਿਰ ਵੀ ਉਹ ਹਸਬੈਂਡ ਵਾਈਫ ਜਿਹੜੇ ਨੇ ਉਹ ਐਲੀਜੀਬਲ ਨੇ ਜੀ?
1: ਬਿਲਕੁਲ ਜੀ, ਐਲੀਜੀਬਲ ਹੈ। और लाइक देयर इज नो डिस्क्रिमिनेशन ऑन बेस ऑफ एज, सेक्स, जेंडर, है ना, इन बेस की पॉलिसीज में। तो आप लाइक अगर आपकी फैमिली इनकम कम है, आप पेंशन पे आ जाए, आप कॉल करें, असेसमेंट कराएं। फैमिली ऑफ 2 को अप टू 45,000 की फंडिंग बन जाती है, जो रिटायर्ड कपल है या फिर जो यंग कपल है, जिसमें से 25,000 तो ग्रांट का पैसा है, जो रेस्ट पोर्शन है वो लोन है 0% पे, और 1.5 साल बाद भी 2.5% साल का ब्याज है। ऐसा लोन आपको कहां मिलेगा, जो डेफर भी हो जाता है अगर आपको जॉब नहीं लगी। ऐसा भी कुछ नहीं कि आपको उस फील्ड में जॉब लेनी है, तो कोई कैच है ही नहीं इस काम में। आप कॉल करें, असेसमेंट कराएं, अगर आप फैमिली ऑफ फोर है तो फंडिंग ज्यादा है, फैमिली ऑफ फाइव है तो फंडिंग और ज्यादा है। फैमिली साइज पर डिपेंड करती है फंडिंग, जितने ज्यादा बच्चे उतनी ज्यादा फंडिंग, और जितनी कम इनकम है आपकी छोटे से असेसमेंट पे उतना ज्यादा फायदा आपको है, आपका फायदा हाथी जितना है, पीछे ना रहे, कॉल करें, असेसमेंट कराएं अभी।
0: नागपाल जी मैनु हुणे हुणे टेक्स्ट आया, वो कहिंदे बाई जी उन्हां नूं पुछो कि मैं पी आर हाँ, मैं मेरी इनकम घट आ, मेरे वाइफ हजे पी आर नहीं हुए, उन्हां दी फाइल लगी हुई है, कि मैं एलिजिबल हाँ?
1: बिल्कुल एलिजिबल है, इनमें इनको 45,000 की फंडिंग बनेगी, 25,000 उसमें से ग्रांट है, और इनको जो टेक होम नेट ग्रांट बनेगी वो बनेगी 14,500 की, साथ में 17,000 का लोन, टोटल 32,000 की फंडिंग है घर लेके जा रहे हैं। अगर बीच में अगर इनका किट भी हो जाता है तो फंडिंग में 10,000 ऐड हो जाएगा।
0: लो भाई गुरसिमरन बधाइयां तुहानू, तुसी भी एलिजिबल हो ते तुसी कॉल कर लो 437-264-3175 437-264-3175। अच्छा भाई लोन भी, लोन दी टर्म्स एक बार दोबारा दस दो जी।
1: हाँ जी, सो एग्जांपल लेते हैं फैमिली ऑफ थ्री का, हस्बैंड वाइफ दोनों पढ़ते हैं, उनको 60,000 की फंडिंग आती है, 30,000 ग्रांट है, 30,000 ऑप्शनल लोन है, लोन ऑप्शनल है, नहीं लेना मत लीजिए, ग्रांटी अच्छी बन जाती
0: है, लोन लगा के पैसा चाहिए सानू जी, तुसी टर्म्स दसो।
1: हाँ, अब इसमें पहला है कि लाइक लोन 0% है एक साल तक, नंबर वन। नंबर टू, डेढ़ साल बाद लौटाना स्टार्ट करते हैं, किस्ते डेढ़ साल बाद स्टार्ट है, और उसके बाद नंबर थ्री, जब किस्ते स्टार्ट है डेढ़ साल बाद, सिर्फ 2.5% साल का ब्याज है, गाड़ी का भी 8% होता है ब्याज, और लोन चौथी बात, लोन बिना क्रेडिट चेक के अप्रूव होता है, क्रेडिट हिट ही नहीं होता, गवर्नमेंट फंडिंग दे रही है, बैंक नहीं दे रहा आपको यहाँ पे फंडिंग। और सबसे इम्पोर्टेंट मैं बताता हूँ मैं आपको, अब घर की किस्त मेरी मान के चलो 2500 थी, तो 1500 टुवर्ड्स इंटरेस्ट, 1000 टुवर्ड्स प्रिंसिपल, ठीक, इनिशियल ऐसे रहता है 10-15 साल तक
0: जी।
1: इस लोन में ऐसा नहीं है, इस लोन में अगर आपका किस्त बन रही है 162, तो उसमें से $23 ब्याज है महीने का, और वो फ्लैट है, पूरे 10 साल ऐसे ही रहेगा, ओपन लोन है, आप 3 साल बाद भी पे कर सकते हैं, मैंने अपना लोन 3 साल बाद पे कर दिया था। इसमें इट्स अ वेरी गुड अपॉर्चुनिटी, अगर फैमिली ऑफ फाइव है तो 100,000 की फंडिंग, 50,000 लोन, 50,000 ग्रांट,
0: बहुत
1: मतलब फैमिली साइज पे डिपेंड है। आप कॉल करें, आप इस अपॉर्चुनिटी को मिस ना करें, आपका ही फायदा। हमारी फीस कितनी है, $199 फ्लैट फीस है, कमीशन बेस है ही नहीं कुछ, आप नहीं देंगे तो आपके पड़ोसी दे देंगे, हमें फर्क नहीं पड़ता इतना, आप अपना बेनिफिट करें और कॉल करें और असेसमेंट कराएं।
0: नंबर साझा कर दो,
1: 437-264-3175 437-264-3175 होने, कॉल करो तो एस्टिमेट लो जी, 437-264-3175 ऑफिस, ऑफिस आप कल भी आ सकते हैं, 218 एक्सपर्ट बुलेवर्ड, 8 साल से धंधे में है सर, आज शुरू नहीं करा, बाल सफेद हुए करते हुए, और बाकी लाइक प्रॉपर ऑफिस है, 1,000 square feet का, 8 employee काम करते हैं, कोई कैच नहीं है, आए ऑफिस, कोकोनट वाटर की 200 पड़े हुए हमारे पास बॉटल्स
0: जी। वेरी गुड। सो दोस्तों, जे तुसी पी आर हो, सिटीजन हो, इंग्लिश तुहानू आउंदी आ, ते इनकम तुहाडी 70,000 जिस तों घट आ, तां बाई हुणां नूं कॉल कर लो, गवर्नमेंट दी जो स्कीम आ कि तुसी आपदे आप नूं एजुकेट करो, ते उहदे लई ग्रांट ते लोन दित्ता जा रिहा, ते इहदा हुण लास्ट कॉल ही आ, क्योंकि इह ग्रांट जिहड़ी बंद हो रही आ। सो राइट नाउ कॉल करके तुहाडे मन च जो भी क्वेश्चन आ कॉल करो, ते जे खाते च $1,00,000 आउंदा किहनूं नहीं चंगा लगदा, नागपाल साहब जी नूं किन्ना देना, $199 जां फिर $499, ओह वी जदों तुहाडे खाते च पैसे आ गए, आ लो नंबर राइट वे कॉल करो, 437-264-3175 437-264-3175 437-264-3175 437-264-3175 437-264-3175 437-264-3175 बहुत शुक्रिया नागपाल सर, धन्यवाद, थैंक यू वेरी मच। जुड़े हो रेडियो प्रोग्राम चढ़ती कला नाल, 4 बजे तक तुसी इस प्रोग्राम का आनंद माण रहे हो। आज तुहानू लेके चलिए ग्रैंड होम फर्नीचर ते, सुखबाई जी लंघे आओ।
2: बहुत शुक्रिया, धन्यवाद धन्यवाद प्रोफेसर साहब, बिल्कुल ग्रैंड होम फर्नीचर, ग्रैंड होम फर्नीचर, ग्रैंड होम फर्नीचर का मैसेज दे रहे हैं जी प्रोग्राम तक, लास्ट एंड फाइनल कॉल जिहड़ा तुहानू सद्दा पत्र दे रहे हैं, क्योंकि कैनेडा वालियां जे तुसी प्राइजेस लॉक करनियां चाहुंदे हो ते अज असी रात दे 8 बजे तक तुहाडा इंतजार कर रहे हैं। तुसी किसी भी तरह की फर्नीचर की बाइंग करनी चाहुंदे हो, बेडरूम सेट लेना चाहुंदे हो, डायनिंग टेबल चाहिए ने, ऑडी वाले डायनिंग टेबल चाहिए ने, मसाजर पावर रिकलाइनर लेना चाहुंदे हो, हार्ड फॉर्म के मैटर चाहिए ने, तो फटाफट ਗੱਡੀਆਂ ਘੁਮਾ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਸੋਲਿਡ ਵੁੱਡ ਡਾਇਨਿੰਗ ਟੇਬਲ ਦੀ ਗੱਲਬਾਤ ਕਰਦੇ ਹਾਂ। ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਸੋਲਿਡ ਵੁੱਡ ਦਾ ਟੇਬਲ ਤੇ ਨਾਲ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਟੇਬਲ ਪਲੱਸ 6 ਚੇਅਰ ਅੱਜ ਰਾਤ ਦੇ 8 ਵਜੇ ਤੱਕ ਤੁਸੀਂ ਲੈ ਸਕਦੇ ਹੋ 399 ਦਾ, 399 ਡਾਲਰ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ, ਤੇ ਨਾਲ ਏਅਰ ਫਰਾਇਰ ਤੋਹਫਾ ਲੈਣਾ ਨਾ ਭੁੱਲਿਓ। ਰਾਤ ਦੇ 8 ਵਜੇ ਤੱਕ ਇਹ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।

0: ਜਿਹੜੇ ਗ੍ਰੈਂਡ ਪੇਰੈਂਟਸ ਪੇਰੈਂਟਸ ਜਾਂ ਜਿਹੜੇ ਮੂਵ ਹੋਏ ਨੇ ਉਹਨਾਂ ਨੂੰ ਪੰਜਾਬ ਦੀ ਯਾਦ ਤਾਂ ਆਉਂਦੀ ਰਹਿੰਦੀ ਆ, ਕਿਉਂਕਿ ਇੱਕ ਸਕੈਜਲ ਬਣਿਆ ਹੁੰਦਾ ਸੀ ਪੰਜਾਬ ਦੇ ਵਿੱਚ ਕਿ ਭਾਈ ਸੁਬਾਹ ਉੱਠੋ, ਉਦੋਂ ਗੁਰਬਾਣੀ ਚੈਨਲ ਜਿਹੜੇ ਲਗਾ ਲੈਂਦੇ ਆਪਾਂ, ਸਾਰੀ ਹਰ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਸਾਰ ਹੁੰਦਾ, ਇਸ ਤੋਂ ਬਾਅਦ ਲਾਈਵ ਫਰੋਮ ਹਰਿਮੰਦਰ ਸਾਹਿਬ ਸੁਬਾਹ ਸਵੇਰੇ ਇੱਕ ਗੁਰਬਾਣੀ ਸੁਣਿਆ, ਫਿਰ ਬੰਦਾ ਨਿਊਜ਼ ਚੈਨਲ ਦੇਖਦਾ। ਅੱਜ ਕੱਲ੍ਹ ਤਾਂ ਵੋਟਾਂ ਕਰਕੇ ਖਾਸ ਤੌਰ 'ਤੇ ਨਾ ਜਿਹੜਾ ਪੰਜਾਬੀ ਨਿਊਜ਼ ਚੈਨਲ ਨੇ, ਜਿੰਨੇ ਵੀ ਨਿਊਜ਼ ਚੈਨਲ ਨੇ, ਉਹ ਦੇਖਣ ਦਾ ਨਜ਼ਾਰਾ। ਭਗਵੰਤ ਮਾਨ ਨੇ 3,000 ਖਾਤੇ 'ਚ ਪਾਤਾ, ਰਾਜਾ ਪਟਿੰਗ ਬਣੂਗਾ ਸੀਐਮ, ਚੰਨੀ ਸਾਹਿਬ ਬਣ ਗਏ ਸੀਐਮ, ਉੱਧਰ ਬੀਜੇਪੀ ਦੀ ਤਿਆਰੀ, ਉੱਧਰ ਕਹਿ ਰਹੇ ਨੇ ਸਾਡਾ ਸੀਐਮ ਸੁਖਬੀਰ। ਸੋ ਖਬਰਾਂ ਦਾ ਬਾਜ਼ਾਰ ਗਰਮ, ਉੱਧਰੋਂ ਗੀਤ ਸੰਗੀਤ ਫਿਲਮਾਂ, ਬੱਚੇ ਕੰਮਾਂ 'ਤੇ ਹੁੰਦੇ ਨੇ ਅਤੇ ਘਰ ਦੇ ਵਿੱਚ ਪੇਰੈਂਟਸ ਨੇ, ਉਹਨਾਂ ਦਾ ਫਿਰ ਟੈਲੀਵਿਜ਼ਨ ਇੱਕ ਸਹਾਰਾ ਬਣ ਜਾਂਦਾ। ਐਂਡ ਇਹ ਪੰਜਾਬ ਦੀ ਯਾਦ, ਇਹ ਸਹਾਰੇ ਦੇ ਲਈ ਤੁਸੀਂ ਢਿੱਲੋਂ ਵੀਡੀਓ ਦਾ IPTV ਘਰ ਦੇ ਵਿੱਚ ਜ਼ਰੂਰ ਲਾ ਦਿਓ। ਇਹ ਤੁਹਾਡਾ ਐਂਡ ਹਰ ਵਰਗ ਦੇ ਲਈ ਇੰਟਰਟੇਨਮੈਂਟ ਆ, ਬੱਚਿਆਂ ਦੇ ਲਈ, ਤੁਹਾਡੇ ਲਈ, ਤੁਹਾਡੇ ਪੇਰੈਂਟਸ ਲਈ, ਤੁਹਾਡੇ ਗ੍ਰੈਂਡ ਪੇਰੈਂਟਸ ਲਈ। ਐਂਡ ਇਹ ਪ੍ਰੋਡਕਟ ਢਿੱਲੋਂ ਵੀਡੀਓ, ਗੁਰਬਾਣੀ ਰੇਡੀਓ, ਜਾਂ ਫਿਰ ਬੱਚਿਆਂ ਦੀਆਂ ਈਵਨ VCR ਦੀਆਂ ਕੈਸਟਾਂ ਨੇ, ਉਹਨੂੰ ਤੁਸੀਂ ਕਨਵਰਟ ਕਰਕੇ ਆਪਣੇ ਪੈਨ ਡਰਾਈਵ ਦੇ ਵਿੱਚ ਲੈਣਾ ਚਾਹੁੰਦੇ, ਸਾਰੇ ਪ੍ਰੋਡਕਟਾਂ ਲਈ ਆਓ, ਤੁਹਾਨੂੰ ਲੈ ਕੇ ਚੱਲੀਏ ਢਿੱਲੋਂ ਸਾਹਿਬ ਕੋਲ, ਸੈਮੀ ਢਿੱਲੋਂ ਜੀ, ਢਿੱਲੋਂ ਵੀਡੀਓ IPTV ਤੋਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
1: ਬਿਲਕੁਲ ਹੈਰੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਚੜ੍ਹਦੀ ਕਲਾ ਪ੍ਰੋਗਰਾਮ ਦੇ ਵਿੱਚ ਔਰ ਚੜ੍ਹਦੀ ਕਲਾ ਨਾਲ ਜੁੜੇ ਆ, ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਵੈਰੀ ਗੁੱਡ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਭੈਣ ਅਮਰ ਕੌਰ ਨੇ, ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਨਾਮ ਸੁਜੈਸਟ ਕੀਤਾ ਸੀ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਤੇ ਉਹਨਾਂ ਨੂੰ ਢਿੱਲੋਂ ਵੀਡੀਓ ਵੱਲੋਂ ਅਸੀਂ ਗੁਰਬਾਣੀ ਰੇਡੀਓ ਦੀ ਕਮਿਟਮੈਂਟ ਕੀਤੀ ਸੀ ਕਿ ਜ਼ਰੂਰ ਇਹ ਆਫਰ ਹੋਊਗਾ, ਤੇ ਉਹ ਕੱਲ੍ਹ ਆਪਣਾ ਜਿਹੜਾ ਗਿਫਟ ਆ ਉਹ ਲੈ ਕੇ ਗਏ। ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਤੋਂ ਕਈ ਵਾਰ ਪੁੱਛਦੇ ਵੀ ਨਹੀਂ, ਅਸੀਂ ਅਨਾਊਂਸ ਕਰ ਦਿੰਦੇ ਹਾਂ, ਤੇ ਤੁਸੀਂ ਹਰੇਕ ਵਾਰ ਮਾਨ ਰੱਖਦੇ ਹੋ, ਧੰਨਵਾਦ ਤੁਹਾਡਾ।
1: ਨਹੀਂ ਨਹੀਂ, ਇਹੀ ਤਾਂ ਆਪਣਾ ਕਹਿੰਦੇ ਹੁੰਦੇ ਆ, ਟੀਮ ਨਾਲ ਚੱਲਣ ਦਾ ਫਾਇਦਾ ਹੁੰਦਾ ਹੈਰੀ। ਸੋ ਆਪਾਂ ਪਾਰਟ ਆਫ ਟੀਮ ਹੈਗੇ ਆ ਚੜ੍ਹਦੀ ਕਲਾ ਪ੍ਰੋਗਰਾਮ ਦੇ, ਔਰ ਸੋ ਇਸ ਕਰਕੇ ਨੋ ਪ੍ਰੋਬਲਮ।
0: ਸੋ ਹੁਣ IPTV ਤੇ ਆ ਜਾਈਏ, ਖਬਰਾਂ ਦਾ ਬਾਜ਼ਾਰ। ਮੈਨੂੰ ਲੱਗਦਾ ਇਹ ਦਿਨਾਂ ਦੇ ਵਿੱਚ ਨਾ ਹੁਣ ਈਵਨ ਫਿਲਮਾਂ ਨਾਲੋਂ ਵੱਧ ਨਿਊਜ਼ ਚੈਨਲ ਹੀ ਦੇਖੇ ਜਾਂਦੇ ਨੇ, ਤੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
1: ਬਿਲਕੁਲ ਜੀ, ਸੋ ਸਭ ਤੋਂ ਪਹਿਲਾਂ ਹੈਰੀ, ਸਭ ਤੋਂ ਵੱਧ ਜਿਹੜੀ ਚੀਜ਼ ਨੂੰ ਲੋਕ ਪਸੰਦ ਕਰਦੇ ਉਹ ਹੈਗੀ ਸਪੋਰਟਸ, ਠੀਕ ਹੈ ਜੀ। ਸੋ ਆਪਾਂ ਪਹਿਲਾਂ IPL ਲੋਕਾਂ ਨੇ ਇੰਜੋਏ ਕੀਤਾ, ਔਰ IPL ਤੋਂ ਬਾਅਦ ਹੁਣ FIFA ਕੱਪ ਜਿਹੜਾ ਹੈਗਾ ਆ ਉਹ ਸ਼ੁਰੂ ਹੋ ਗਿਆ।
0: ਸੋ
1: ਹਾਂਜੀ, ਲੋਕ ਕ੍ਰੇਜ਼ੀ ਨੇ, ਔਰ ਖਾਸ ਕਰਕੇ ਦੇਖੋ ਜਦੋਂ IPTV ਦੀ ਗੱਲ ਚੱਲਦੀ ਹੈਗੀ ਹੈ ਨਾ, ਔਰ ਜਦੋਂ ਤੁਸੀਂ ਕੋਈ ਵੀ ਚੈਨਲ ਲਾਉਣਾ ਹੈਗਾ ਆ, ਖਾਸ ਕਰਕੇ ਲੋਕਾਂ ਵੱਲੋਂ ਨਾ ਇੱਕ ਗੱਲ ਦੀ ਬਹੁਤ ਜ਼ਰੂਰ ਅਹਿਮੀਅਤ ਦਿੱਤੀ ਜਾਂਦੀ ਆ, ਉਹ ਹੈਗਾ ਆ ਫਰੀਜ਼ਿੰਗ ਔਰ ਬਫਰਿੰਗ ਦੀ, ਠੀਕ ਹੈ ਜੀ। ਔਰ ਇਹ ਫਰੀਜ਼ਿੰਗ ਔਰ ਬਫਰਿੰਗ ਉਦੋਂ ਹੀ ਤੁਸੀਂ ਕਹਿੰਦੇ ਹੁੰਦੇ ਆ ਕਿ ਇਹਨੂੰ ਫਿਨਿਸ਼ ਕਰ ਸਕਦੇ ਹੋ, ਜਾਂ ਫਰੀਜ਼ਿੰਗ ਔਰ ਬਫਰਿੰਗ ਉਦੋਂ ਨਹੀਂ ਆਪਾਂ ਆਪਣੇ ਪਲੇਟਫਾਰਮ ਤੇ ਆਉਣ ਦਿੰਦੇ ਜਦੋਂ ਅਸੀਂ ਉਹਨੂੰ ਪ੍ਰੋਪਰਲੀ ਵਾਚ ਕਰਦੇ ਹਾਂ। ਜਿੱਦਾਂ ਆਪਾਂ ਪਹਿਲਾਂ ਵੀ ਹੈਰੀ ਬਹੁਤ ਵਾਰੀ ਗੱਲ ਕੀਤੀ ਆ ਕਿ ਜਦੋਂ IPL ਸ਼ੁਰੂ ਹੁੰਦਾ, ਜਾਂ ਜਦੋਂ ਕ੍ਰਿਕਟ ਦੇ ਮੈਚਸ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਸ਼ਾਮ ਨੂੰ ਦੁਪਹਿਰੇ ਸ਼ੁਰੂ ਹੁੰਦੇ ਆ, ਇੱਥੇ ਰਾਤ ਹੁੰਦੀ ਆ, ਠੀਕ ਹੈ ਜੀ। ਸੋ ਉਸ ਟਾਈਮ ਦੇ ਉੱਤੇ ਵੀ ਜਿਹੜੀ ਸਾਡੀ ਟੈਕਨੀਕਲ ਟੀਮ ਆ ਨਾ, ਉਹ ਜਾਗਦੀ ਹੁੰਦੀ ਆ, ਤਾਂ ਕਿ ਕਿਸੇ ਨੂੰ ਵੀ ਕੋਈ ਜਿਹੜੀ ਫਰੀਜ਼ਿੰਗ ਬਫਰਿੰਗ ਦੀ ਪ੍ਰੋਬਲਮ ਨਾ ਆਵੇ। ਇਸੇ ਕਰਕੇ ਜਦੋਂ ਹੁਣ IPTV ਆ, ਹੁਣ IPTV ਸਾਡੇ ਕੋਲੇ ਹਜ਼ਾਰਾਂ ਦੀ ਤਾਦਾਦ ਵਿੱਚ ਕਸਟਮਰਸ ਨੇ, ਜੇ ਮੈਂ ਗਲਤ ਰਹਾਂ ਤਾਂ 25,000 ਤੋਂ ਉੱਪਰ ਕਸਟਮਰ ਜਿਹੜਾ ਹੈਗਾ ਆ ਸਿਰਫ ਤੇ ਸਿਰਫ ਸਾਡੇ IPTV ਪਲੇਟਫਾਰਮ ਦੇ ਉੱਤੇ ਆ। ਉਸ ਤੋਂ ਇਲਾਵਾ ਜਿਹੜਾ ਕਰੋ ਸਟ੍ਰੀਮ ਦਾ ਕਸਟਮਰ ਆ ਉਹ ਅਲੱਗ ਆ। ਸੋ ਇਹ ਆ ਕਿ ਜਦੋਂ ਤੁਸੀਂ 25,000 ਕਸਟਮਰ ਨੂੰ ਸਰਵ ਕਰਨਾ ਨਾ, ਜੇਕਰ ਤੁਸੀਂ ਉਹਨਾਂ ਦਾ ਕਾਲ ਹੀ ਨਾ ਚੱਕੋਗੇ, ਜੇਕਰ ਤੁਸੀਂ ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਹੀ ਨਾ ਕਰੋਗੇ, ਤੇ ਫਿਰ ਉਹ ਕਸਟਮਰ ਨਾ ਤਾਂ ਤੁਹਾਡੇ ਕੋਲੇ ਉਹ ਕਸਟਮਰ ਰਹਿਣਾ ਆ, ਤੇ ਨਾ ਹੀ ਨਵਾਂ ਬਣਨਾ ਆ। ਸੋ ਅੱਜ ਦੀ ਡੇਟ ਦੇ ਵਿੱਚ ਜੇਕਰ ਤੁਹਾਡਾ ਪ੍ਰੋਵਾਈਡਰ ਤੁਹਾਡੀ ਇਹ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਰਿਹਾ, ਤਾਂ ਤੁਸੀਂ ਢਿੱਲੋਂ ਵੀਡੀਓ ਤੇ ਆਓ। ਅਸੀਂ ਗਰੰਟੀ ਕਰਦੇ ਆ, ਜੇਕਰ ਤੁਹਾਡੇ ਘਰੇ ਸਫੀਸ਼ੀਐਂਟ ਇੰਟਰਨੈਟ ਦੀ ਸਪੀਡ ਹੈਗੀ ਆ, ਬਾਕੀ ਜ਼ਿੰਮੇਵਾਰੀ ਸਾਡੀ ਆ, ਠੀਕ ਆ ਜੀ। ਤੁਹਾਨੂੰ ਵਧੀਆ ਬਾਕਸ ਦੇਵਾਂਗੇ, ਵਧੀਆ ਸਰਵਿਸ ਦੇਵਾਂਗੇ, ਔਰ ਤੁਹਾਨੂੰ ਫ੍ਰੀਜ਼ਿੰਗ ਬਫਰਿੰਗ ਦੀ ਤੁਸੀਂ ਮਤਲਬ ਕਿ ਭੁੱਲ ਹੀ ਜਾਓਗੇ ਕਿ ਫ੍ਰੀਜ਼ਿੰਗ ਬਫਰਿੰਗ ਕੋਈ ਚੀਜ਼ ਸੀਗੀ ਜਿਹੜੀ ਐਗਜ਼ਿਸਟ ਕਰਦੀ
0: ਸੀ। ਲੋ ਸਾਹਿਬ ਕਿਉਂਕਿ ਨਾ ਕਈ ਵਾਰ ਪ੍ਰੋਡਕਟ ਇੱਕ ਵੇਚਣਾ ਈਜ਼ੀ ਹੁੰਦਾ ਤੇ ਜਿਹੜੇ ਪ੍ਰੋਡਕਟ ਦੇ ਨਾਲ ਸਰਵਿਸ ਹੁੰਦੀ ਆ ਉਹ ਸਰਵਿਸ ਨੂੰ ਮੇਨਟੇਨ ਕਰਨਾ, ਸਰਵਿਸ ਦੇਣੀ ਉਹ ਇੱਕ ਵੱਡੇ ਗੱਲ ਆ। ਤੁਸੀਂ 45 ਸਾਲਾਂ ਤੋਂ ਇਹ ਸਰਵਿਸ ਜਿਹੜੀ ਪ੍ਰੋਵਾਈਡ ਕਰ ਰਹੇ ਹੋ, ਹਰ ਸਾਲ ਨਵਾਂ ਉਹਦੇ ਵਿੱਚ ਅਪਗ੍ਰੇਡਸ ਹੁੰਦੀਆਂ ਨੇ। ਈਵਨ ਜਦੋਂ ਤੁਹਾਡਾ IPTV ਹੁਣ ਜਿਵੇਂ ਆਪਾਂ ਗੱਲਬਾਤ ਕੀਤੀ, ਬਹੁਤ ਸਾਰੇ ਸਮਰ ਦੇ ਵਿੱਚ ਇੱਥੇ ਆਏ ਹੋਏ ਨੇ ਪਰਿਵਾਰ, ਜਦੋਂ ਵਾਪਸ ਜਾਂਦੇ ਨੇ IPTV ਦਾ ਜਾਂ ਅੱਗੇ ਚੱਲ ਕੇ ਜਾਣਗੇ ਉਹ IPTV ਲੈ ਕੇ ਆਉਂਦੇ ਨੇ। ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੀਆ ਦੇ ਵਿੱਚ ਜਾ ਕੇ ਉਹਨੂੰ ਇੰਸਟਾਲ ਵੀ ਕਰਨਾ, ਤਾਂ ਉਹਦੇ ਲਈ ਵੀ ਤੁਹਾਡੀ ਟੀਮ ਕਈ ਵਾਰ ਵੈਸੇ ਤਾਂ ਈਜ਼ੀ ਹੁੰਦਾ, ਪਰ ਜੇ ਕੋਈ ਆ ਜਾਓ ਤੁਹਾਡੀ ਟੀਮ ਪੂਰਾ ਸਾਥ ਦਿੰਦੀ ਹੈ।
1: ਬਿਲਕੁਲ ਜੀ ਬਿਲਕੁਲ, ਇਹੀ ਚੀਜ਼ ਆ ਜਦੋਂ ਉਹ ਕਹਿੰਦੇ ਹੁੰਦੇ ਨਾ ਵੀ ਰੇਡੀਓ ਤੇ ਕਹਿਣਾ ਬਹੁਤ ਈਜ਼ੀ ਆ, ਰੇਡੀਓ ਤੇ ਗੱਲ ਕਰਨੀ ਬਹੁਤ ਜ਼ਿਆਦਾ ਸੌਖੀ ਆ। ਮੈਂ ਰੇਡੀਓ ਤੇ ਹੁਣ ਆਪਾਂ ਔਨ ਦੀ ਏਅਰ ਆ, ਕੁਛ ਵੀ ਮੂੰਹ ਚੋਂ ਕਹਿ ਸਕਦੇ ਆ, ਲੇਕਿਨ ਉਹ ਚੀਜ਼ ਨੂੰ ਬਕਾਇਦਾ ਇੰਪਲੀਮੈਂਟ ਕਰਨਾ ਉਹ ਥੋੜਾ ਜਿਹਾ ਇੱਕ ਚੈਲੰਜਿੰਗ ਕੰਮ ਆ। ਸੋ ਬਿਲਕੁਲ ਜੀ, ਤੁਹਾਡੇ ਘਰੇ ਤੁਹਾਡਾ ਕੋਈ ਗੈਸਟ ਆਇਆ ਹੋਇਆ ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਇਟਲੀ ਤੋਂ, ਯੂਰਪ ਤੋਂ, USA ਤੋਂ, ਤੁਸੀਂ ਬਿਨਾਂ ਝਿਜਕੋਂ ਨੂੰ ਢਿੱਲ ਵੀਡੀਓ ਤਾਂ ਲੈ ਕੇ ਆਓ। ਅਸੀਂ ਇੱਕ ਗੱਲ ਦਾ ਦਾਅਵਾ ਕਰਦੇ ਹਾਂ 110% ਕਿ ਜਿਹੜਾ ਵੀ ਅਸੀਂ ਪ੍ਰੋਡਕਟ ਉਹਨੂੰ ਵੇਚਾਂਗੇ, ਭਾਵੇਂ ਉਹ IPTV ਬਾਕਸ ਆ, ਗੁਰਬਾਣੀ ਰੇਡੀਓ ਆ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਆ, ਉਹ ਸਾਡੇ ਤੋਂ ਕਸਟਮਰ ਬਾਏ ਕਰੇਗਾ, ਲੇਕਿਨ ਤੁਹਾਨੂੰ ਉਲਾਂਭਾ ਨਹੀਂ ਕੋਈ ਆਊਗਾ, ਇਹ ਚੀਜ਼ ਦੀ ਅਸੀਂ ਗਰੰਟੀ ਕਰਦੇ ਹਾਂ।
0: ਵੈਰੀ ਗੁੱਡ ਜੀ। 905-204-1313 ਟੈਲੀਵਿਜ਼ਨ ਨੰਬਰ ਆ, ਰਾਈਟ ਨੋ ਕਾਲ ਕਰ ਸਕਦੇ ਹੋ ਤੇ ਵਿਜਿਟ ਵੀ ਕਰ ਸਕਦੇ ਹੋ। 905-204-1313 905-204-1313 ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਸਰ?
1: ਬਿਲਕੁਲ ਜੀ। ਸੋ ਮੈਂ ਜਾਂਦੇ ਜਾਂਦੇ ਇਹ ਜ਼ਰੂਰ ਐਡ ਕਰਨਾ ਚਾਹੁੰਦਾ ਹਾਂ ਕਿ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਜੇਕਰ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਪੁਰਾਣੀਆਂ Hi-8 ਦੀਆਂ ਟੇਪਸ ਆ, ਤੁਹਾਡੇ ਵਿਆਹ ਸ਼ਾਦੀ ਦੀਆਂ VHS ਟੇਪਸ, ਭਾਵੇਂ ਉਹ ਕਿਹੜੇ ਮਰਜ਼ੀ ਸਿਸਟਮ ਦੇ ਵਿੱਚ ਹੋਣ, ਤੁਸੀਂ ਉਹਨਾਂ ਨੂੰ ਸਾਡੇ ਸਟੋਰ ਤੇ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਤੁਹਾਡੇ ਸਮਾਰਟ TV ਤੇ ਚੱਲਦਾ ਕਰਾਂਗੇ। ਸੋ ਢਿੱਲੋਂ ਵੀਡੀਓ, ਐਬਨੀਜ਼ਰ ਐਂਡ ਗੋ ਰੋਡ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ। ਕੋਈ ਵੀ ਇਨਫੋਰਮੇਸ਼ਨ ਲਈ ਨੰਬਰ ਸਾਡਾ ਇੱਕੋ ਇੱਕ ਹੈਗਾ ਢਿੱਲੋਂ ਵੀਡੀਓ ਦਾ, 905-204-1313।
0: ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। 905-204-1313 905-204-1313 905-204-1313 ਬਹੁਤ ਸ਼ੁਕਰੀਆ ਜੀ, ਧੰਨਵਾਦ।

0: ਮੇਰੇ ਨਾਲ ਲਾਈਨ ਤੇ ਢੀਂਡਸਾ ਸਾਹਿਬ ਆ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ। ਢੀਂਡਸਾ ਸਾਹਿਬ, ਮੈਨੂੰ ਨਾ ਮੇਰੇ ਮਾਤਾ ਦਾ ਫੋਨ ਆਇਆ, ਕਹਿੰਦੇ ਬਈ ਤੂੰ ਕਹਿੰਦੇ ਐਡ ਕਰਦਾ ਹੁੰਦਾ ਕਲੀਨਿੰਗ ਵਾਲੇ ਮੁੰਡਿਆਂ ਦੀ, ਕਹਿੰਦੇ ਮੈਨੂੰ ਦੇ ਨੰਬਰ। ਮੈਂ ਕਿਹਾ ਜੀ ਕੀ ਹੋ ਗਿਆ? ਕਹਿੰਦੇ ਮੈਂ ਸਾਰਾ ਵਿਹੜਾ ਸਾਰਾ ਸਫਾਈ ਕਰਕੇ ਹਟਦੇ ਆ, ਹਨੇਰੀ ਆ ਕੇ ਸਾਰਾ ਘਰ ਭਰ ਜਾਂਦੇ, ਕਹਿੰਦੇ ਮੈਪਲ ਕਲੀਨਿੰਗ ਦਾ ਨੰਬਰ ਮੈਨੂੰ ਭੇਜ।
1: ਹਾਂਜੀ, ਉੱਥੇ ਤਾਂ ਜੀ ਫਿਰ ਔਖਾ ਥੋੜਾ ਜਿਹਾ, ਅਸੀਂ ਹਾਥੀ ਜੋੜ ਸਕਦੇ ਹਾਂ ਕਿਉਂਕਿ ਹਨੇਰੀ ਦੇ ਮੂਹਰੇ ਕਿਸੇ ਦਾ ਜ਼ੋਰ ਚੱਲਦਾ ਨੀ ਜੀ। ਨਹੀਂ ਤਾਂ ਆਪਣੀਆਂ ਮਾਵਾਂ ਵਿਹੜਿਆਂ ਨੂੰ ਵੀ ਲਸਕਾ ਕੇ ਰੱਖਦੀਆਂ ਨੇ,
0: ਪੂਰਾ ਲਸਕਾ ਕੇ ਰੱਖਦੇ ਨੇ, ਪਰ ਉੱਥੇ ਹਨੇਰੀ ਜਿਵੇਂ ਕੀਤੇ ਕਿਰਾਏ ਤੇ ਨਾ, ਉਹ ਸਾਰਾ ਹੀ ਉਹ ਕਿੰਨਾ ਮਰਜ਼ੀ ਆਪਾਂ ਉੱਥੇ ਜਿਹੜੇ ਮਰਜ਼ੀ ਖਿੜਕੀਆਂ ਵਿੰਡੋ ਲਾ ਲਈਆਂ, ਉਹ ਤਾਂ ਅੰਦਰ ਰੂਮਾਂ ਤੱਕ ਰੇਤਾ ਆ ਜਾਂਦਾ।
1: ਹਾਂਜੀ, ਇਹ ਤਾਂ ਹੈ ਜੀ, ਬਿਲਕੁਲ ਜੀ। ਇੱਥੇ ਇਹੀ ਤਾਂ ਇਹ ਮੁਲਕ ਦਾ ਸਾਫਪਣ ਆ ਜੀ, ਚਾਰੇ ਪਾਸੇ ਹਰਿਆਲੀ ਆ, ਕਿੰਨੀ ਉਹ ਹਵਾ ਚੱਲਦੀ ਹੈ, ਪਰ ਤੁਹਾਨੂੰ ਮਿੱਟੀ ਘੱਟਾ ਉਨਾ ਨੀ ਉੱਡਦਾ ਜੀ।
0: ਉਰੇ ਮਿੱਟੀ ਨੀ ਉੱਡਦੀ, ਉਰੇ ਅਲੱਗ ਤਰ੍ਹਾਂ ਦੀ ਡਸਟ ਆ, ਉਹ ਪਤਾ ਨੀ ਢਿੰਸਾ ਸਾਹਿਬ ਕਿੱਦਾਂ ਦੀ ਡਸਟ ਆ। ਹੁਣ ਆਪਾਂ ਸਾਰੇ ਮਿੱਟੀਆਂ ਦੇ ਵਿੱਚ ਖੇਡੇ ਆ, ਮਿੱਟੀ ਖਾਧੀ ਵੀ ਆ। ਹੁਣ ਮੈਂ ਕਿੰਨੀ ਮਿੱਟੀ ਖਾਂਦਾ ਹੁੰਦਾ ਸੀ, ਮੇਰੇ ਨਾ ਘਰਦੇ ਦੱਸਦੇ ਨੇ, ਕਹਿੰਦੇ ਜਦੋਂ ਤੇਰਾ ਛੋਟੇ ਭਾਈ ਨੂੰ ਦੇਖ ਲੈਂਦੇ ਸੀ ਕਿ ਉਹ ਮਿੱਟੀ ਖਾਈ ਜਾਂਦਾ, ਉਹ ਕਹਿੰਦੇ ਮੁੱਠੀ ਨੂੰ ਬਾਹਰ ਸਿੱਟ ਦਿੰਦਾ ਸੀ ਕਿ ਗੰਦੀ ਮਿੱਟੀ ਗੰਦੀ ਮਿੱਟੀ, ਐਕਟਿੰਗ ਕਰਦਾ ਸੀ ਕਿ ਮੈਂ ਤਾਂ ਖਾਈ ਨੀ ਰਿਹਾ। ਕਹਿੰਦੇ ਤੇਰਾ ਹੁੰਦਾ ਸੀ ਵੀ ਘਰਦਿਆਂ ਨੇ ਦੇਖ ਲਿਆ ਵੀ ਮੈਂ ਮਿੱਟੀ ਖਾ ਰਿਹਾ, ਵੀ ਉਹਨਾਂ ਨੇ ਆ ਕੇ ਤਾਂ ਧੌਣ ਚ ਜਿਵੇਂ ਕਹਿੰਦੇ ਮੁੱਕੀ ਮਾਰ ਕੇ ਬਾਹਰ ਕਢਾਈ ਦੇਣੀ ਆ, ਵੀ ਮੌਕਾ ਜਿੰਨੀ ਖਾਧੀ ਜਾਂਦੀ ਆ ਖਾ ਲਓ। ਹਾਂਜੀ, ਸੋ ਮੈਂ ਤਾਂ ਇੱਦਾਂ ਲੱਪ ਲੱਪ ਕੇ ਮਿੱਟੀ ਵੀ ਖਾਧੀ ਆ, ਮਿੱਟੀ ਚ ਖੇਡੇ ਆ, ਘਰ ਬਣਾਇਆ, ਟਰੈਕਟਰ ਟਰਾਲੀਆਂ ਤੇ ਮਿੱਟੀ ਢੋਈ ਆ,
1: ਚੌਕ ਬੜੇ ਖਾਧੇ ਆ,
0: ਚੌਕ ਸਲੇਟੀਆਂ। ਉਰੇ ਆ ਕੇ ਜੀ ਮੈਨੂੰ ਡਸਟ ਐਲਰਜੀ ਹੋ ਗਈ, ਮੈਂ ਹੈਰਾਨ। ਉਹਨਾਂ ਨੇ ਬਾਂਹ ਤੇ ਉਹ ਮਾਰ ਕੇ ਟੈਸਟ ਕੀਤੇ ਤੇ ਉਹ ਕਹਿੰਦੇ ਡਸਟ ਐਲਰਜੀ ਆ, ਤੇ ਘਰ ਚ ਕਹਿੰਦੇ ਸਫਾਈ ਰੱਖਿਆ ਕਰੋ ਆਪਣਾ ਜੋ ਵੀ ਇੱਦਾਂ ਦਾ ਮਹਿਰ, ਘਰ ਚ ਸਫਾਈ ਵੀ ਆ। ਫਿਰ ਤੁਸੀਂ ਮੈਨੂੰ ਐਕਸਪਲੇਨ ਕੀਤਾ ਕਿ ਡਸਟ ਮਿੱਟੀ ਦੇ ਵਿੱਚ ਡਿਫਰੈਂਸ ਆ। ਇਹ ਡਸਟ ਐਲਰਜੀ ਕੱਲਾ ਮੈਨੂੰ ਨੀ, ਇਹ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੜਾ ਛੇਤੀ ਹੋ ਜਾਂਦੀ ਆ। ਛੋਟੇ ਛੋਟੇ ਬੱਚੇ ਜਿਹੜੇ ਘਰ ਦੇ ਵਿੱਚ ਰੁੜ ਰਹੇ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਹੜੀ ਚੀਜ਼ ਨਾਲ ਉਹ ਐਕਸਪੋਜ ਹੋ ਰਹੇ ਨੇ, ਫਿਰ ਅੱਗੇ ਸਕਿਨ ਐਗਜ਼ੀਮਾ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ। ਇਹਦੇ ਲਈ ਡੀਪ ਕਲੀਨਿੰਗ ਦੀ ਸਰਵਿਸ ਜ਼ਰੂਰੀ ਹੈ। ਕਿਹੜੇ ਘਰ ਦੇ ਅਜਿਹੇ ਕੋਨੇ ਨੇ ਬਾਈ ਜੀ ਜਿੱਥੇ ਇਹ ਜਿਵੇਂ ਕਹਿੰਦੇ ਜ਼ਿਆਦਾਤਰ ਟ੍ਰਿਗਰ ਹੁੰਦੀਆਂ ਨੇ ਬਗਜ਼ ਜਾਂ ਡਸਟ, ਡਸਟ ਐਲਰਜੀ ਇੱਦਾਂ ਦੀਆਂ ਚੀਜ਼ਾਂ?
1: ਬਿਲਕੁਲ ਸਰ, ਜਿੱਦਾਂ ਤੁਸੀਂ ਡਸਟ ਦੀ ਗੱਲ ਕੀਤੀ ਹੈ ਜੀ, ਜਿਹੜੀ ਫਾਈਨ ਡਸਟ ਹੁੰਦੀ ਹੈ ਉਹ ਝਾੜੂ ਦੇ ਵਿੱਚ ਟ੍ਰੈਪ ਨਹੀਂ ਹੁੰਦੀ। ਉਹ ਆਪਾਂ ਝਾੜੂ ਲਾਉਂਦੇ ਹਾਂ, ਪੋਚਾ ਲਾਉਂਦੇ ਹਾਂ, ਇੱਕ ਟਾਈਮ ਲਈ ਸੈਟਲ ਹੋ ਜਾਂਦੀ ਹੈ, ਬਟ ਉਹ ਫੇਰ ਕ੍ਰੀਏਟ ਹੋ ਜਾਂਦੀ ਹੈ। ਜਿਹੜਾ ਫਾਈਨ ਡਸਟ ਆ ਉਹਦਾ ਸਲਿਊਸ਼ਨ ਆ ਜੀ ਹੇਪਾ ਟੈਕਨੀਕ ਦੇ ਨਾਲ ਕਿਊਬਡ ਵੈਕਿਊਮ। ਆਪਾਂ ਉਹ ਵੈਕਿਊਮ ਯੂਜ਼ ਕਰਦੇ ਹਾਂਗੇ, ਮਤਲਬ ਕਿ ਵੀ ਜਦੋਂ ਘਰਾਂ ਦੇ ਵਿੱਚ ਸਾਡੀ ਟੀਮ ਜਾਂਦੀ ਹੈ, ਉਹਦੇ ਨਾਲ ਜਿਹੜੀ ਫਾਈਨ ਡਸਟ ਉਹਨੂੰ ਪ੍ਰੋਪਰ ਤਰੀਕੇ ਨਾਲ ਟ੍ਰੈਪ ਕਰਕੇ ਕਲੀਨ ਕੀਤਾ ਜਾਂਦਾ ਜੀ। ਜਿਹੜੀ ਡੀਪ ਕਲੀਨਿੰਗ ਹੈ, ਡੀਪ ਕਲੀਨਿੰਗ ਦੇ ਵਿੱਚ ਘਰ ਦਾ ਕੋਨਾ ਕੋਨਾ ਟੋਪ ਟੂ ਬੋਟਮ ਰੀਸੈਟ ਕੀਤਾ ਜਾਂਦਾ ਜੀ। ਪਹਿਲਾਂ ਕਿਚਨ ਦੇ ਵਿੱਚ ਫਰਿੱਜ ਨੂੰ ਮੂਵ ਕੀਤਾ ਜਾਂਦਾ, ਸਟੋਵ ਨੂੰ ਜੇ ਮੂਵ ਹੁੰਦਾ ਜਾਂ ਬੈਲਟਨ ਹੈ ਤਾਂ ਉਹਨੂੰ ਅੰਦਰੋਂ ਕਲੀਨਿੰਗ, ਜੇ ਮੂਵ ਹੁੰਦੇ ਤਾਂ ਮੂਵ ਕਰਕੇ ਪਿੱਛੋਂ ਕਲੀਨਿੰਗ, ਫਰਿੱਜ ਦੀ ਕਲੀਨਿੰਗ। ਆਪਣੇ ਕਿਚਨ ਕੈਬਨਿਟ ਮੋਸਟਲੀ ਘਰਾਂ ਦੇ ਵਿੱਚ ਉੱਪਰ ਤੋਂ ਖੁੱਲੇ ਹੁੰਦੇ ਆ ਜੀ, ਉਹਦੇ ਉੱਪਰ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਜੀ, ਉਹਨੂੰ ਪ੍ਰੋਪਰ ਕਲੀਨ ਕਰਕੇ, ਕੈਬਨਿਟਸ ਐਂਡ ਸਾਈਡ ਕਲੀਨ ਕਰਕੇ। ਫਿਰ ਕਿਚਨ ਦੀ ਡੀਗਰੀਸਿੰਗ ਕੀਤੀ ਜਾਂਦੀ ਹੈ ਜੀ, ਡੀਗਰੀਸਿੰਗ ਕਰਕੇ ਜਿਹੜਾ ਆਪਣਾ ਓਇਲ ਦੀ ਪਰਤ ਚੜੀ ਹੁੰਦੀ ਹੈ ਉਹਨੂੰ ਆਪਾਂ ਪ੍ਰੋਪਰ ਐਲੀਮੀਨੇਟ
0: ਕਰਦੇ ਹਾਂ। ਅਸੀਂ ਕੋਈ ਬੰਦਾ ਹਿੰਮਤ ਮਾਰ ਲਏ, ਫਰਿੱਜ ਨੂੰ ਖਾਲੀ ਕਰ ਲਏ, ਕੈਬਨਿਟ ਨੂੰ ਖਾਲੀ ਕਰ ਲਏ, ਤਾਂ ਤੁਸੀਂ ਉਹ ਵੀ ਸਾਫ਼ ਕਰਦੇ ਹੋ?
1: ਆਪਾਂ ਅੰਦਰੋਂ ਵੀ ਪ੍ਰੋਪਰ ਕਲੀਨ ਕਰਦੇ ਹਾਂ ਜੀ, ਫਰਿੱਜ ਵੀ ਕਲੀਨ ਕਰਦੇ ਹਾਂ, ਕੈਬਨਿਟਸ ਵੀ ਅੰਦਰੋਂ। ਸਾਡੀ ਰਿਕੁਐਸਟ ਇਹੀ ਹੈ ਜੀ ਕਿ ਵੀ ਖਾਲੀ ਕੀਤਾ ਹੋਵੇ ਤਾਂ ਉਹਦਾ ਪ੍ਰੋਪਰ ਆਪਾਂ ਐਨ ਕਰਦੇ ਹਾਂ ਜੜ ਤੋਂ ਲਾ ਕੇ, ਜਿਵੇਂ ਕਹਿੰਦੇ ਹੁੰਦੇ ਆ ਵੀ ਜੜੋਂ ਕੱਢ ਦੇਈਦੀ ਹੈ ਜਿਹੜੀ ਡਸਟ ਹੈ, ਮਿੱਟੀ ਹੈ, ਧੂੜ ਘੱਟਾ ਹੈਗਾ। ਫਿਰ ਵਾਸ਼ਰੂਮ ਦੇ ਵਿੱਚ ਜੀ ਡੀਸਕੇਲਿੰਗ ਕੀਤੀ ਜਾਂਦੀ ਹੈ, ਵਾਸ਼ਰੂਮ ਦੇ ਵਿੱਚ ਆਪਣੇ ਔਰੇਂਜ ਪਰਤ ਚੜੀ ਹੁੰਦੀ ਹੈ ਜੀ ਗਰਾਊਂਡ ਦੇ ਉੱਪਰ, ਉਹਨੂੰ ਸਟੀਮ ਕਲੀਨਰ ਦੇ ਨਾਲ ਪ੍ਰੋਪਰ ਐਨ ਕਲੀਨ ਕਰੀਦਾ ਜੀ। ਫਿਰ ਆਪਣੇ ਜਿਵੇਂ ਜਿਹੜੇ ਵੇਸ ਬੋਰਡ ਹੈ ਜਾਂ ਥੱਲੇ ਵਾਸ਼ਰੂਮ ਦੇ ਵਿੱਚ ਜੜਾਂ ਦੇ ਵਿੱਚ ਸੀਲਰ ਹੁੰਦਾ ਜੀ, ਉੱਥੇ ਮੋਲਡ ਲੱਗੀ ਹੁੰਦੀ ਹੈ ਜੀ, ਮੋਲਡ ਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਜਾਂਦਾ ਜੀ, ਮੋਲਡ ਨੂੰ ਜੜ ਤੋਂ ਕੱਢਿਆ ਜਾਂਦਾ। ਫਿਰ ਆਪਣੇ ਜਿਹੜੇ ਉੱਪਰ ਫੈਨ ਹੈ, ਫੈਨ ਦਾ ਕਵਰ ਲਾ ਕੇ, ਸੋਰੀ ਜੀ ਮੇਰਾ ਥੋੜਾ ਗਲਾ ਖਰਾਬ ਹੈ
0: ਜੀ,
1: ਫੈਨ ਦਾ ਕਵਰ ਲਾ ਕੇ ਜੀ ਆਪਾਂ ਕਵਰ ਦਾ ਪ੍ਰੋਪਰ ਵਾਸ਼ ਕੀਤਾ ਜਾਂਦਾ, ਬਾਕੀ ਦਾ ਜਿਹੜਾ ਏਰੀਆ ਜੀ ਉਹਨੂੰ ਫਿਰ ਆਪਾਂ ਫੈਨ ਦੇ ਨੂੰ ਬ੍ਰਸ਼ ਦੇ ਨਾਲ ਸਾਫ਼ ਕਰਕੇ ਉਹਦੇ ਚੋਂ ਮਿੱਟੀ ਘੱਟਾ ਕੱਢ ਕੇ ਉਹਨੂੰ ਦੁਬਾਰਾ ਤੋਂ ਜਿਹੜਾ ਰਿਜੂਵਿਨੇਟ ਕਰਦੇ ਹਾਂ ਤਾਂ ਕਿ ਫੈਨ ਦੀ ਐਫੀਸ਼ੀਐਂਸੀ ਵੱਧ ਸਕੇ।
0: ਆਪਾਂ
1: ਮੈਂ ਤਾਂ ਇਹ ਵੀ ਨਾਲ ਸੁਜੈਸਟ ਕਰੂੰਗਾ ਜੀ, ਜੇ ਤੁਸੀਂ ਕਦੇ ਵੀ ਸ਼ਾਵਰ ਲੈਂਦੇ ਹੋ, ਸ਼ਾਵਰ ਲੈਣ ਤੋਂ ਬਾਅਦ ਐਟਲੀਸਟ 20 ਮਿੰਟ ਜਿਹੜਾ ਫੈਨ ਹੈ ਉਹਨੂੰ ਚੱਲਦਾ ਰੱਖੋ, ਉਹਦੇ ਨਾਲ ਕੀ ਆਪਣੇ ਜਿਹੜੀ ਸਲਾਬ ਦੀ ਪ੍ਰੋਬਲਮ ਆਉਂਦੀ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਜੀ।
0: ਸੋ ਦੋਸਤੋ, ਕਹਿਣ ਦਾ ਭਾਵ ਤੁਸੀਂ ਰੈਗੂਲਰ ਬੇਸਿਸ ਤੇ ਕਲੀਨਰ ਹਾਇਰ ਕਰਨੇ ਨੇ ਜਾਂ ਘਰ ਦੀ ਡੀਪ ਕਲੀਨਿੰਗ ਕਰਾਉਣੀ ਹੈ, ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਹੈ, ਚਾਹੇ ਤੁਸੀਂ ਜਿਹੜੇ ਘਰ ਦੇ ਵਿੱਚ ਰਹਿ ਰਹੇ ਹੋ ਉਹ ਘਰ ਨੂੰ ਰੀਸੈਟ ਕਰਾਉਣਾ, ਘਰ ਦਾ ਮਾਹੌਲ ਕਲੀਨ ਕਰਨਾ ਗਾ, ਦਾ ਮੈਪਲ ਕਲੀਨਿੰਗ ਨੂੰ ਕਾਲ ਕਰ ਲਓ। ਮੂਵ ਇਨ ਮੂਵ ਆਊਟ, ਕੋਈ ਫੰਕਸ਼ਨ ਆ ਰਿਹਾ ਉਹਦੀ ਬਿਫੋਰ ਐਂਡ ਆਫਟਰ ਕਲੀਨਿੰਗ, ਪੋਸਟ ਕੰਸਟਰਕਸ਼ਨ ਕਲੀਨਿੰਗ, ਜੰਕ ਰਿਮੂਵ ਕਰਾਉਣਾ, ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋ ਕਲੀਨ ਕਰਾਉਣੀਆਂ ਨੇ, ਬੈਕਯਾਰਡ, ਸਾਈਡ ਵਾਕਾਂ, ਗਰਾਜ, ਡਰਾਈਵੇ, ਯਾਨੀ ਕਿ ਕਲੀਨਿੰਗ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਹੈ, ਦਾ ਮੈਪਲ ਕਲੀਨਿੰਗ ਨੂੰ ਜ਼ਰੂਰ ਕਾਲ ਕਰੋ। ਅਤੇ ਅੱਜ ਬਾਈ ਜੀ ਜੇ ਕੋਈ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕਰਦਾ ਕੀ ਫਾਇਦਾ ਉਹਦਾ?
1: ਸਰ, ਜੇ ਕੋਈ ਵੀ ਸਰੋਤੇ ਅੱਜ ਸਾਡੇ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕਰਨਗੇ ਤਾਂ ਅਸੀਂ ਇੱਕ ਐਜ਼ ਅ ਰਿਗਾਰਡ ਆਪਣੀ ਕਮਿਊਨਿਟੀ ਨੂੰ ਪੇ ਬੈਕ ਕਰ ਰਹੇ ਹਾਂ ਇੱਕ ਗਿਫਟ ਦੇ ਕੇ। ਗਿਫਟ ਹੈ ਜੀ ਵੈਕਿਊਮ ਕਲੀਨਰ, ਤੇ ਸਰ ਸਾਡੇ ਕੋਲ ਸਿਰਫ ਤੇ ਸਿਰਫ 25 ਸਪੋਟ ਬਚ ਗਏ ਜੀ। ਅਸੀਂ 100 ਵੈਕਿਊਮ ਕਲੀਨਰ ਗਿਫਟ ਕਰਨੇ ਸੀਗੇ, ਤੇ ਜਿਹੜੇ ਵੀ ਸਰੋਤੇ ਸਾਨੂੰ ਕਾਲ ਕਰਨਗੇ ਜੀ, ਆਪਾਂ ਡੀਪ ਕਲੀਨਿੰਗ ਦੇ ਨਾਲ $270 ਦੀ ਵਰਥੋ ਦੀ ਰਿਟੇਲ ਪ੍ਰਾਈਸ ਆ।
0: ਅੱਛਾ, ਜਿਹੜਾ ਵੱਡਾ ਹੁੰਦਾ ਢੋਲ ਜਿੱਡਾ, ਲੱਕ ਜਿੱਡਾ, ਜਿਹੜਾ ਉੱਚਾ ਲੰਮਾ
1: ਹੁੰਦਾ ਜੀ ਪ੍ਰੋਪਰ, ਉਹ ਜਿਵੇਂ ਉਹਦੇ ਨਾਲ ਚਾਹੇ ਤੁਸੀਂ ਕਾਰਪੇਟ ਸਾਫ਼ ਕਰ ਲਓ, ਚਾਹੇ ਤੁਸੀਂ ਫਲੋਰ ਸਾਫ਼ ਕਰ ਲਓ, ਉਹ ਮਲਟੀ ਯੂਜ਼ ਵਾਲਾ ਵੈਕਿਊਮ ਹੁੰਦਾ ਜੀ।
0: ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ $270 ਦੀ ਵਰਥ ਵਾਲਾ, ਇਹ ਇੱਕ ਤੋਹਫੇ ਦੇ ਤੁਸੀਂ ਬਣ ਰਹੇ ਹੋ?
1: ਤੋਹਫਾ ਹੀ ਦੇ ਰਹੇ ਹਾਂ ਜੀ, ਕਿਉਂਕਿ ਸਾਨੂੰ ਕਮਿਊਨਿਟੀ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ, ਕਿਉਂਕਿ ਇਹਨਾਂ ਕਮਿਊਨਿਟੀ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਹਰੀ ਜੀ ਚੁੱਲ੍ਹਾ ਬਲ ਰਿਹਾ ਹੈਗਾ। ਉਹ ਕਿਵੇਂ ਬਲ ਰਿਹਾ? ਸਾਡੇ ਨਾਲ ਬਹੁਤ ਸਾਰੇ ਜਿਹੜੇ ਇੰਪਲਾਈ ਜੁੜੇ ਹੋਏ ਆ ਉਹ ਕੰਮ ਕਰਦੇ ਆ ਜੀ, 5 ਟੀਮਾਂ ਨੇ ਸਾਰਿਆਂ ਦਾ, ਮਤਲਬ ਕਿ ਵੀ ਆਪਣੇ ਉਹ ਅਸੀਂ ਤਾਂ ਹੀ ਕਮਿਊਨਿਟੀ ਨੂੰ ਇੱਕ ਪੇ ਬੈਕ ਦੇ ਰਹੇ ਹਾਂ ਜੀ।
0: ਬਹੁਤ ਚੰਗਾ, ਬਹੁਤ ਚੰਗੀ ਗੱਲ ਲੱਗੀ ਦੋਸਤੋ। ਇਹਨਾਂ ਦੀ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕਰੋ ਅੱਜ, ਰਾਈਟ ਨੋ ਰਜਿਸਟਰ ਕਰੋਗੇ ਤੁਸੀਂ, ਚਾਹੇ ਤੁਹਾਨੂੰ 15 ਤਰੀਕ ਨੂੰ ਲੋੜ ਆ ਸਰਵਿਸ ਦੀ, ਚਾਹੇ ਮੰਥ ਐਂਡ ਤੇ ਆ, ਚਾਹੇ ਕੱਲ ਨੂੰ ਆ, ਚਾਹੇ ਪਰਸੋਂ ਆ, ਚਾਹੇ ਹਫਤੇ ਨੂੰ ਆ, ਬਸ ਇੱਕ ਚੀਜ਼ ਜ਼ਰੂਰ ਕਹਿੰਦੇ, ਦਿਨ ਦੀਆਂ 5 ਜੋਬਾਂ ਹੀ ਕਰਦੇ ਨੇ, ਜੇ ਕਈ ਵਾਰ ਕੈਂਸਲ ਹੋ ਗਈ ਤਾਂ ਇਮੀਡੀਏਟ ਵੀ ਆ ਜਾਣਗੇ, ਅਦਰਵਾਈਜ਼ ਇਹ ਤੁਹਾਨੂੰ ਸਕੈਜੂਲ ਕਰਨਗੇ, ਕੰਮ ਇੱਕ ਨੰਬਰ ਕਰਨਗੇ। ਰਾਈਟ ਨੋ ਰਜਿਸਟਰ ਕਰ ਲਓ ਸਰਵਿਸ, ਚਾਹੇ ਹਫਤੇ ਨੂੰ 10 ਦਿਨਾਂ ਨੂੰ ਯੂਜ਼ ਕਰਨੀ ਆ, ਰਾਈਟ ਨੋ ਕਾਲ ਕਰੋਗੇ ਡੀਪ ਕਲੀਨਿੰਗ ਦੇ ਨਾਲ, ਇਹਨਾਂ ਨੇ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਦੇਣਾ ਗਾ। ਤੇ ਹੁਣ ਸਿਰਫ 25 ਕਾਲਾਂ, 25 ਬੰਦੇ ਹੀ ਇਹ ਵੈਕਿਊਮ ਕਲੀਨਰ ਲਈ ਐਲੀਜੀਬਲ ਹੋਣਗੇ। ਫਾਈਨਲ ਲਾਸਟ ਕਾਲ, ਨੰਬਰ 2 ਕਾਲ, ਡੀਪ ਕਲੀਨਿੰਗ ਕਰਾਓ ਨਾਲ ਵੱਡੇ ਸਾਈਜ਼ ਦਾ $270 ਦੀ ਵਰਥ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ 2 ਕਾਲ 647-286-0077, 647-286-0077, 647-286-0077, 647-286-0077, 647-286-0077, 647-286-0077, 647-286-0077, 647-286-0077। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਹਾਂਜੀ ਹੈਰੀ ਜੀ, ਧੰਨਵਾਦ ਜੀ।

0: ਤੇ ਨਾਲ ਦੇ ਨਾਲ ਦੋਸਤੋ ਰਿਮਾਈਂਡ ਕਰਾ ਦਈਏ, ਅੱਜ ਰਾਤ ਨੂੰ 10 ਵਜੇ ਤੱਕ ਯਾਨੀ ਕਿ ਤੁਹਾਡੇ ਕੋਲ 6 ਘੰਟਿਆਂ ਦਾ ਸਮਾਂ ਮੂਜ਼ ਬਲਾਈਂਡ ਵੱਲੋਂ ਜੋ ਪਰਦਿਆਂ ਦੇ ਉੱਤੇ ਆਫਰ ਦਿੱਤੀ ਜਾ ਰਹੀ ਆ, ਪਰਦਿਆਂ ਦੇ ਨਾਲ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ, ਇਹਦੇ ਲਈ 6 ਘੰਟੇ ਦਾ ਕਾਊਂਟਡਾਊਨ ਸਟਾਰਟ ਹੋ ਗਿਆ। ਮਾਨ ਸਾਹਿਬ ਦਿਓ ਜਾਣਕਾਰੀ।
1: ਹਾਂਜੀ ਬਿਲਕੁਲ, ਅਸੀਂ ਜਿੰਨਾ ਹੋ ਸਕਦਾ ਅਸੀਂ ਨਾਲ ਦੀ ਨਾਲ ਕਾਲਾਂ ਰਿਟਰਨ ਵੀ ਕਰ ਰਹੇ ਹਾਂ, ਮੈਸੇਜ ਦਾ ਰਿਪਲਾਈ ਵੀ ਕਰ ਰਹੇ ਹਾਂ, ਪਰ ਫਿਰ ਵੀ ਜੇ ਕਿਸੇ ਦਾ ਮੈਸੇਜ ਦਾ ਕਾਲ ਨਾ ਚੱਕੀ ਜਾਵੇ ਤਾਂ ਤੁਸੀਂ ਪਲੀਜ਼ ਥੋੜ੍ਹਾ ਜਿਹਾ ਵੇਟ ਕਰਿਓ, ਸਾਡੀ ਟੀਮ ਤੁਹਾਨੂੰ
0: ਟੈਕਸਟ ਕਰ ਦਿਓ,
1: ਟੈਕਸਟ ਕਰ ਦਿਓ ਤਾਂ ਸਾਡੀ ਟੀਮ ਤੁਹਾਨੂੰ ਰਿਟਰਨ ਕਾਲ ਜਾਂ ਰਿਟਰਨ ਮੈਸੇਜ ਜ਼ਰੂਰ ਕਰੇਗੀ। ਡੀਲ ਆਫ ਦਾ ਵੀਕ ਕੀ ਚੱਲ ਰਹੀ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਜਿਹੜਾ ਤੁਹਾਨੂੰ ਹੋਲਸੇਲ ਤੇ ਪ੍ਰਾਈਸ 50% ਡਿਸਕਾਊਂਟ ਦਾ ਜਿਹੜਾ ਮਿਲ ਹੀ ਰਿਹਾ ਸੀਗਾ ਉਹ ਤਾਂ ਮਿਲਣਾ ਹੀ ਮਿਲਣਾ, ਨਾਲ ਦੀ ਨਾਲ ਟੈਲੀਵਿਜ਼ਨ ਬਿਲਕੁਲ ਫ੍ਰੀ।
0: ਵਾਹ ਜੀ ਵਾਹ,
1: ਬਿਲਕੁਲ ਫ੍ਰੀ ਆਪਾਂ ਟੈਲੀਵਿਜ਼ਨ ਆਫਰ ਕਰ ਰਹੇ ਹਾਂ ਆਪਣੇ ਭੈਣਾਂ ਤੇ ਭਰਾਵਾਂ ਨੂੰ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡ ਲਗਵਾਉਣੇ ਹੋ
0: ਤੇ ਸੇਮ ਚੀਜ਼ ਕਰ ਦੋਗੇ ਜੇ ਰਾਈਟ ਨੂੰ ਰਜਿਸਟਰ ਕਰ ਲਈ ਚਾਹੇ ਬਲਾਈਂਡ ਅੱਗੇ ਨੂੰ ਕਰਨੇ ਆ,
1: ਤੁਸੀਂ ਸਾਨੂੰ ਟੈਕਸਟ ਕਰੋ, ਸਾਡੇ ਨਾਲ ਕਾਲ ਕਰੋ, ਤੁਸੀਂ ਆਪਣਾ ਆਰਡਰ ਰਿਜ਼ਰਵ ਕਰੋ ਤੇ ਸੇਮ ਤੁਸੀਂ ਡੀਲ ਲੈ ਸਕਦੇ ਹੋ। ਜੇ ਮਹੀਨੇ ਬਾਅਦ ਆਰਡਰ ਲਵਾਓ, ਜੇ 2 ਮਹੀਨੇ ਬਾਅਦ
0: ਨੰਬਰ ਬੋਲ ਦਿਓ ਜੀ
1: 6473 399 4646 6473 389 4646 6473 399 4646 6473 389 4646
0: 6473 399 4646 ਤੇ ਕਾਲ ਕਰੋ, ਪਰਦੇ ਲਵਾਓ ਹੋਲਸੇਲ ਪ੍ਰਾਈਸ ਤੇ, 50% ਡਿਸਕਾਊਂਟ ਤੁਹਾਨੂੰ ਜੈਬਰਾ ਬਲਾਈਂਡ ਰੋਲਰ ਸ਼ੇਡ ਬਲਾਈਂਡ ਤੇ ਮਿਲੂਗਾ, ਉਹਦੇ ਨਾਲ ਟੈਲੀਵਿਜ਼ਨ ਫ੍ਰੀ ਫ੍ਰੀ ਫ੍ਰੀ ਸਿਰਫ ਅੱਜ ਦਾ ਦਿਨ ਰਾਤ 10 ਵਜੇ ਤੱਕ ਦੀ ਡੀਲ ਆ। ਰਾਈਟ ਨੂੰ ਕਾਲ ਕਰ ਲਓ 6473 399 4646 6473 399 4646
1: ਹਾਂਜੀ ਬਿਲਕੁਲ, ਸਾਨੂੰ ਰੇਡੀਓ ਦਾ ਹਵਾਲਾ ਦਿਓ, ਤੁਸੀਂ ਚੜ੍ਹਦੀ ਕਲਾ ਰੇਡੀਓ ਦਾ ਹਵਾਲਾ ਦਿਓ, ਹਰਵੀਰ ਸਿੰਘ ਭੁੱਲਰ ਜੀ ਦਾ ਰੈਫਰੈਂਸ ਦਿਓ, ਤੁਹਾਨੂੰ ਇਹ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਏਗਾ ਬਲਾਈਂਡ ਸਾਰੇ ਘਰ ਦੀਆਂ ਬਲਾਈਂਡਸ ਦੇ ਨਾਲ।
0: 6473 399 4646 ਤੇ ਗੱਲਬਾਤ ਦੋਸਤੋ ਕੀਤੀ ਜਾ ਸਕਦੀ ਹੈ।

0: ਦੋਸਤੋ ਪ੍ਰੋਗਰਾਮ ਸਮਾਪਤੀ ਵਾਲਾ ਤੁਸੀਂ ਕਿਸੇ ਬਿਜ਼ਨਸ ਅਦਾਰੇ ਦਾ ਨੰਬਰ ਮਿਸ ਕਰ ਗਏ ਹੋ ਤੁਹਾਨੂੰ ਆਟੋ ਇੰਸ਼ੋਰੈਂਸ ਦੇ ਲਈ ਹੋਮ ਇੰਸ਼ੋਰੈਂਸ ਦੇ ਲਈ ਕਮਰਸ਼ੀਅਲ ਇੰਸ਼ੋਰੈਂਸ ਲਈ ਅਮਨ ਜਾਖੜ ਦਾ ਨੰਬਰ ਚਾਹੀਦਾ ਤੁਹਾਨੂੰ ਪੂਰੀ ਹੈਰੀਟੇਜ ਦਾ ਨੰਬਰ ਚਾਹੀਦਾ ਜਿੱਥੇ ਤੁਸੀਂ ਗੱਡੀਆਂ ਰੈਪ ਪ੍ਰਿੰਟਿੰਗ ਦੀਆਂ ਡੀਲਾਂ ਜਾਂ ਫਿਰ ਤੁਹਾਨੂੰ ਵੱਖੋ ਵੱਖ ਤਰ੍ਹਾਂ ਦੇ ਗਿਫਟ ਚਾਹੀਦੇ ਨੇ ਪੂਰੀ ਹੈਰੀਟੇਜ ਤੋਂ ਮਿਲ ਜਾਣਗੇ ਫੈਸ਼ਨ ਆਈ ਕਿਊ ਦਾ ਨੰਬਰ ਚਾਹੀਦਾ ਐੱਸ ਜੀ ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ ਹਰਿੰਦਰ ਪਾਲ ਜੀ ਦਾ ਨੰਬਰ ਚਾਹੀਦਾ ਕਰਜ਼ਾ ਮਾਫੀ ਦੇ ਸੰਬੰਧ ਦੇ ਵਿੱਚ ਅਲਫਾ ਫਿਜ਼ੀਓਥੈਰੇਪੀ ਦਾ ਨੰਬਰ ਚਾਹੀਦਾ ਜਾਂ ਫਿਰ ਗੱਡੀ ਬਾਏ ਕਰਨੀ ਹੈ ਜੇ ਐਮ ਬਡਵਾਈਨ ਗੱਡੀ ਰਿਪੇਅਰ ਕਰਨੀ ਹੈ ਵੀਨਸ ਆਟੋ ਦਾ ਨੰਬਰ ਚਾਹੀਦਾ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਈਵਨ ਸਾਡੇ ਅਦਾਰੇ ਨਾਲ ਜੁੜਨਾ ਚਾਹੁੰਦੇ ਹੋ ਆਪਣੇ ਪ੍ਰੋਗਰਾਮ ਆਪਣੇ ਬਿਜ਼ਨਸ ਦੀ ਐਡ ਸਾਡੇ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032 647-921-2032 'ਤੇ ਕਾਲ ਕੀਤੀ ਜਾ ਸਕਦੀ ਹੈ ਤੁਸੀਂ ਆਨੰਦ ਮਾਰਿਓ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਅਖੀਰ ਦੇ ਵਿੱਚ ਦੁਬਾਰਾ ਯਾਦ ਕਰਾ ਦਈਏ ਅਤੇ ਹੁਣ ਸਮਾਂ 4 ਘੰਟਿਆਂ ਦਾ ਰਹਿ ਗਿਆ ਗ੍ਰੈਂਡ ਹੋਮ ਫਰਨੀਚਰ ਸੇਲ ਦੀ ਹੈ ਜਿਹੜੀ ਕੈਨੇਡਾ ਡੇ ਸੇਲ ਆ ਉਹ ਐਂਡ ਹੋ ਰਹੀ ਹੈ 4 ਘੰਟਿਆਂ ਦੇ ਵਿੱਚ ਸੁਖਬਾਈ ਜੀ ਦਿਓ ਸੁਨੇਹਾ
1: ਬਹੁਤ ਸ਼ੁਕਰੀਆ ਧੰਨਵਾਦ ਭੁੱਲੋ ਸਰ ਬਿਲਕੁਲ ਲਾਸਟ ਐਂਡ ਫਾਈਨਲ ਕਾਲ ਫੋਰ ਦਾ ਕੈਨੇਡਾ ਡੇ ਸੇਲ ਸੋ ਅੱਜ ਅਸੀਂ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਹੈ ਕੈਨੇਡਾ ਡੇ ਵਾਲੀਆਂ ਪ੍ਰਾਈਜ਼ਸ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ
0: ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Wakey, wakey, wakey, wakey.
4: Here's wake up time.
3: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
5: Aaron Carr, how are the juice goodie?
6: ਇੰਨੀ ਖੁਸ਼ੀ ਚ ਕਿਉਂ ਚਲਾ ਰਹੇ
5: ਹੋ ਸੇ ਗੁੱਡੀ ਅੱਜ ਮੇਰੇ ਕੋਲੇ ਸਮਾਂ ਬਹੁਤ ਘੱਟ ਹੈ ਕਿਉਂਕਿ ਅੱਜ ਮੈਂ ਸੋਚ ਲਿਆ ਕਿ ਮੈਂ ਕੁਝ ਨਵਾਂ ਤਰ੍ਹਾਂ ਦਾ ਕੰਮ ਜਿਹੜਾ ਕਰਨਾ
6: ਦਾਰੂ
5: ਪੀਣਾ ਜ਼ਿਆਦਾ ਆਉਂਦੀ
6: ਉਹ ਤਾਂ ਤੈਨੂੰ ਜ਼ਿਆਦਾ ਪਤਾ
5: ਕਿਉਂਕਿ ਬੰਦੇ ਦੇ ਚਿਹਰੇ ਤੇ ਵੀ ਆ ਸਕਦੀ ਹੈ ਚੇਂਜ ਪੋਸਿਬਿਲਿਟੀਜ਼ ਆਰ ਹੇਅਰ ਐਂਡ ਦੇਅਰ
6: ਐਕਸਕਿਊਜ਼ ਮੀ
5: ਟੂ ਦਾ ਵੈਂਕੋ ਯੂਕੋ ਸਟੇਟ ਆਫ ਦਾ ਇੰਡੀਆ
6: ਯੂਕੋ ਵੈਂਕੋ ਸਟੇਟ ਹੁੰਦੀ ਆ
5: ਨੋ ਵੈਨ ਇਟ ਕਮਸ ਟੂ ਇੰਡੀਆ ਦੈਨ ਯੂਕੋ ਵੈਂਕੋ ਸਟੇਟ ਇਜ਼ ਨਾਟ ਗੁੱਡ
6: ਓਕੇ
5: ਦੈਨ ਵੈਂਕੋ ਯੂਕੋ ਸਟੇਟ ਇਜ਼ ਇੰਡੀਆ
6: ਹੁਣ ਤੂੰ ਪੰਜਾਬੀ ਚ ਆਏਗਾ
5: ਟੂ ਦਾ ਮੰਤਰਾ ਆਫ ਦਾ ਕਲਚਰ ਆਫ ਪੰਜਾਬ ਯੂ ਨੋ ਦਾ ਗੁਰਪ੍ਰੀਤ ਸੰਧਾ ਵਾਲੀ ਆ
6: ਕੌਣ ਆ ਉਹ
5: ਓਕੇ ਦੈਟ ਇਜ਼ ਕਾਲਡ ਦਾ ਇਡੀਓਟਿਕ ਗਰਲ ਹੇਅਰ ਸਿਟਿੰਗ

0: मतलब जी मेरा बिजनेस नहीं है चलता, बाबा जी बड़े पापड़ मेल मेल देख लेने, कोई गल नहीं पड़ती, बाबा जी प्रसाद चढ़ाऊंगा, $5 का प्रसाद चढ़ाऊंगा, बाबा जी मेरा बिजनेस चला दियो।
1: ओए मैनू क्यों डिस्टर्ब कर रहे हैं, देव तातले नु कॉल कर, रेडियो ते अपने कारोबार दी ऐड चला, भाई स्पेशल पैकेज ने उना कोल, फोन कर 416-677-0609 416-677-0609।
2: ਵਾਈ ਬਣ ਕੇ ਕੀ ਆਈ ਆ, ਲਾਲ ਝੱਗਾ ਪਾਇਆ ਭਾਈ ਸਾਹਿਬ, ਤਿਤਲੀਆਂ ਵਾਲਾ ਉੱਤੇ ਸਿਰ ਤੇ ਕਲੰਪ ਜਿਹਾ ਲਾਇਆ, ਕੀ ਚੱਕਰ ਕੀ ਹੈ?
3: ਤੈਨੂੰ ਕੀ ਪ੍ਰੋਬਲਮ ਆ?
2: ਨਹੀਂ ਚੱਕਰ ਕੀ ਮਤਲਬ, ਤੈਨੂੰ
3: ਐ ਲੱਗ ਰਿਹਾ?
2: ਨਹੀਂ ਉਹ ਭਾਈ ਸਾਹਿਬ ਅੱਖਾਂ ਤੇ ਮੈਂ ਹੁਣ ਵੇਖੀਆਂ ਨੇ, ਸੁਦੇ ਗੱਲ ਹੈ
3: ਕਿਆ ਅੱਜ, ਮਤਲਬ ਅੱਖਾਂ ਤੇ ਹਾਲੇ ਤਾਈ ਕੋਈ ਉਹ ਨਹੀਂ ਆਈ,
2: ਲੋਕੀ ਆਮ ਤੌਰ ਤੇ ਅੱਖਾਂ ਅੰਡਰਲਾਈਨ ਕਰਦੇ ਵੀ ਇਹ ਅੱਖਾਂ ਹਨ, ਤੂੰ ਅੱਖਾਂ ਤੇ ਅਪਰ ਲਾਈਨ ਕਿਉਂ ਕੀਤੀ?
3: ਅੰਡਰਲਾਈਨ ਵੀ ਆ, ਧਿਆਨ ਨਾਲ ਦੇਖ,
2: ਨਹੀਂ ਅੰਡਰਲਾਈਨ ਹੋਣੀ ਨਜ਼ਰ ਨਹੀਂ ਆ ਰਹੀ, ਜਿੰਨੀ ਅਪਰ ਲਾਈਨ ਨਜ਼ਰ ਆ ਰਹੀ।
3: ਓ ਹੈਲੋ, ਇਹਨੂੰ ਆਈਲਾਈਨਰ ਕਹਿੰਦੇ ਆ,
2: ਇਹ ਮੈਨੂੰ ਕਿਉਂ ਲੱਗ ਰਿਹਾ ਵੀ ਰਾਤ ਕਿਤੇ ਸੁੱਤੀ ਨਹੀਂ ਜਾਂ ਫਿਰ ਪੀਤੀ ਜ਼ਿਆਦਾ ਹੋ ਗਈ, ਸਵੇਰੇ ਉਗੜਦੀ ਨਹੀਂ ਸੀ ਇਸ ਕਰਕੇ ਤੂੰ ਜਾਣਬੁੱਝ ਕੇ ਸੁਰਮੇ ਨਾਲ ਬਣਾਈਆਂ, ਕਿ ਮਤਲਬ ਪਤਾ ਲੱਗੇ ਵੀ ਇਹ ਭਾਈ ਸਾਹਿਬ ਅੱਖਾਂ ਹੀ ਨੇ।
3: ਹਰ ਕੋਈ ਤੇਰੇ ਵਰਗਾ ਹੁੰਦਾ?
2: ਕੀ ਤੇਰੇ ਵਰਗਾ? ਮੈਂ ਕਿੱਦਾਂ ਕਾਜਲ ਲਾ ਕੇ
3: ਤੁਸੀਂ ਤੂੰ ਬਸ ਕਰ, ਇਹ ਤਾਂ
2: ਬਾਕੀ ਗੱਲਾਂ ਛੱਡੀਆਂ, ਇਹ ਦੱਸ ਮੈਨੂੰ ਤਿਤਲੀ ਵਾਲੀ ਮਤਲਬ ਆ ਸਿਰ ਤੇ ਕਲੰਪ ਜਾ ਖਲਾਇਆ,
3: ਮੈਂ ਕਿਹਾ ਸ਼ਾਇਦ ਮੈਂ ਉੜਨ ਹੀ ਲੱਗ ਜਾ।
2: ਓਏ ਤਿਤਲੀ ਦਾ ਲਾਉਣ ਦੀ ਵਜ੍ਹਾ ਨਾ, ਜੇਕਰ ਤੂੰ ਛਤਰ ਮੁਰਗ ਦਾ ਲਾਉਂਦੀ ਫੇਰ ਭਾਵੇਂ ਕੋਈ ਨਾ ਕੋਈ ਗੱਲ ਬਣਦੀ,
3: ਠੀਕ
2: ਹੈ ਪਰ ਜਦੋਂ ਹਾਥੀ ਉੱਡ ਗਿਆ ਵੇਦੇ ਵਜਣੀ ਵਜਣੀ ਹੈ।
4: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
5: ਕਲਚਰ ਆਫ ਪੰਜਾਬ।
6: ਕਲਚਰ ਆਫ ਪੰਜਾਬ
4: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-677-0609
5: Culture of Punjab.
6: Culture of Punjab.
2: ਅੱਜ ਦੇਖ ਗੱਲਾਂ ਬਹੁਤ ਹੋ ਗਈਆਂ ਇਧਰ ਉਧਰ ਦੀਆਂ, ਕੰਮ ਦੀ ਗੱਲ ਤੇ ਆਈਏ। ਕੰਮ ਦੀ ਗੱਲ ਇਹ ਹੈ ਕਿ ਆਈ ਵਾਂਟ ਟੂ ਚੇਂਜ ਮਾਈ ਪ੍ਰੋਫੈਸ਼ਨ ਐਂਡ ਯੂ ਨੋ ਐਂਡ ਆਈ ਨੋ ਦੈਟ ਕਿ ਯੂ ਨੋ
3: ਬਟ ਦੇ ਡੋਨਟ ਨੋ
2: ਬਟ ਦੇ ਪੀਪਲ ਕਨੋ ਨਾ ਯੈਸ ਆਫ ਕੋਰਸ ਦੈਟ ਤਰੀਕਾ ਇਜ਼ ਕਿ ਤੁਸੀਂ ਮੈਨੂੰ ਅੱਜ ਇਹ ਦੱਸੋਗੇ ਕੋਈ ਨਵੀਂ ਤਰ੍ਹਾਂ ਦੇ ਮਤਲਬ ਪ੍ਰੋਫੈਸ਼ਨ ਦੱਸੋਗੇ ਜਿਹਨਾਂ ਨੂੰ ਮੈਂ ਜੁਆਇਨ ਕਰ ਸਕਦਾ ਹਾਂ ਐਂਡ ਦੈਟ ਪ੍ਰੋਫੈਸ਼ਨ ਵੁੱਡ ਬੀ ਵੈਰੀ ਗੁੱਡ ਫੋਰ ਮਾਈ ਪੋਕਟ ਬਿਕੋਜ਼ ਆਈ ਲਾਈਕ ਦਾ ਵੈਰੀ ਮੱਚ ਡਾਲਰ ਇਨ ਮਾਈ ਪੋਕਟ ਬਿਕੋਜ਼ ਆਲਵੇਜ਼ ਵੈਨ ਆਈ ਪਾਇੰਗ ਹੱਥ ਇਨ ਮਾਈ ਪੋਕਟ ਆਈ ਆਲਵੇਜ਼ ਫਾਈਂਡ ਖਾਲੀ ਮਾਈ ਪੋਕਟ
3: ਇਹ ਤਾਂ ਮਤਲਬ ਮੇਰੇ ਨਾਲ ਜ਼ਿਆਦਾ ਬੈਟਰ ਕੌਣ ਸਮਝ ਸਕਦਾ ਹੈ ਕਿ
2: ਚਲ ਠੀਕ ਹੈ
3: ਹਾਂ ਚਲ
2: ਵੱਡੀ ਮਤਲਬ ਦਰਮਾਨੀਆਂ ਦੀ ਧੀ
3: ਹੁਣ ਤੂੰ ਮੇਰਾ ਮੂੰਹ ਨਾ ਖਲਾ ਤੈਨੂੰ ਮੈਂ ਫੇਰ ਤੇਰਾ ਉਧਾਰ ਚਿੱਤੇ ਕਰਾ ਦੇਣਾ
2: ਵਾਈਟ ਹਾਊਸ ਸੈਕਟਰੀ ਲੱਗੀ ਰਹੀ ਤੂੰ
3: ਤੈਨੂੰ ਕੀ ਪਤਾ ਤੈਨੂੰ ਕਦੀ ਵਾਈਟ ਹਾਊਸ ਦੇ ਮੋਰ ਦੀ ਵੀ ਨੰਗਲ ਦਿੱਤਾ
2: ਵਾਈਟ ਹਾਊਸ ਦਾ ਜਿਹੜਾ ਮਤਲਬ ਕੀ ਉਹਨੂੰ ਕਹਿੰਦੇ ਹੁੰਦੇ ਜਿਹੜੇ ਉਹ ਬੂਟੇ ਬਾਟੇ ਲੱਗੇ ਹੁੰਦੇ ਪੱਤੇ ਚੁਗੜਦੇ ਨਾ ਰੱਖ ਇਹਨੇ ਲੈ ਜਣੇ ਚੋਕੇ
3: ਨਹੀਂ ਨਹੀਂ ਤੈਨੂੰ ਤਾਂ ਓਬਾਮਾ ਸਾਹਿਬ ਹੱਥ ਜੋੜ ਕੇ ਅੰਦਰ ਸਾਦਿਆ ਵੀ ਗੁਰਪ੍ਰੀਤ ਜੀ ਆਓ ਚਾਹ ਪੀ ਕੇ ਜਾਇਓ
2: ਕਿੰਨਾ ਜਰਾਨਾ ਮੇਰਾ ਉਹ
3: ਤੂੰ ਜਾ
2: ਪਤਾ ਕਿੰਨਾ ਜਰਾਨਾ
3: ਵੈਸੇ ਨਾ
2: ਇੰਨੀ ਪੁਰਾਣੀ ਸਾਂਝ ਆ ਸਾਡੀ ਮੈਂ ਤੈਨੂੰ ਕੀ ਦੱਸਾਂ
3: ਇੱਕ ਮਿੰਟ ਉਹ ਤੂੰ ਕੀ ਸੁਣਾਉਣਾ ਹੁੰਦਾ ਹੈ ਦਿਲ ਕੋ ਬਹਿਲਾਨੇ ਕੇ ਲਈ ਇਹ ਕਿਆ ਅੱਛਾ ਹੈ ਗਾਲੇ ਇਹ ਖਿਆਲ ਅੱਛਾ ਹੈ ਗਾਲੇ ਆ ਗਿਆ ਯਾਦ ਆ ਗਿਆ ਯਾਦ
2: ਖਿਆਲ ਤਾਂ ਅੱਛਾ ਹੈਗਾ ਤੂੰ ਜਿੱਦਾਂ ਗਾਲੇ ਸਾਹਿਬ ਦਾ ਸ਼ੇਰ ਵਿਗਾੜਨਾ ਹੀ ਨਾ ਉਹਨਾਂ ਨੇ ਡਾਂਗ ਲੈ ਕੇ ਤੇਰੇ ਦੁਆਲੇ ਆ ਜਾਣਾ
3: ਸੋਰੀ

0: हाँ दास भाई।
1: हाँ
0: की गल बात है।
1: चल पहले फेल हो गए।
0: कोई आइडिया मैं तेरा पसंद नहीं है।
1: चल मैं हुण जिहड़ा तेनू आइडिया दसना ना, मैनू एकदम याद आया, ओ सब तो बेस्ट आ।
0: बेस्ट आइडिया?
1: हाँ। तेनू ओ काम कर लेना चाहिदा।
0: दसो दसो
1: तेनू सोना किन्ना कु पसंद आ?
0: मैनू सोना इन्ना कु पसंद है, इन्ना पसंद है मैनू सोना।
1: हेलो
0: मेरी गल सुनो।
1: हाँ?
0: मैं तेरे को काम दी सलाह मांगी, तू मैनू सुवांगे राजी?
1: ओहो काम ही सौंदा है दा
0: मतलब?
1: भाई साहब प्रोफेशनल स्लीपर्स होंदे ने ना।
0: स्लीपर मतलब?
1: स्लीपर जेड़े लोग सौंदे ने।
0: जेड़े लोग सौंदे भलिए लोग के प्रोफेशनल किदा हो सकदा, ओदे सुस्तड़ हुंदा सुस्ती।
1: ओए नहीं।
0: हाँ?
1: मैं तेनू प्रोफेशन दी ही गल कर रही हां। देख 2013 दी गल आ, कहंदे ओदा एक होटल है फिन, उस होटल ने एक मतलब के कहलो एडवर्टाइजमेंट कड्डी सी जिहदे च उहनां नू प्रोफेशनल स्लीपर चाहिदा सी। काहदे लई भला? ਉਹਨਾਂ ਦੇ ਹੋਟਲ ਦੇ ਵਿੱਚ 35 ਕਮਰੇ ਸੀ। ਉਹਨਾਂ 35 ਕਮਰਿਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੋਫੈਸ਼ਨਲ ਸਲੀਪਰ ਹੋਏਗਾ ਨਾ, ਉਹਦਾ ਕੰਮ ਹੋਏਗਾ ਕਿ ਉਹਨੇ ਹਰੇਕ ਕਮਰੇ ਦੇ ਵਿੱਚ ਸੌ ਕੇ ਦੇਖਣਾ।
0: ਓਹੋ
1: ਕਿ ਉਹ ਕਮਰੇ ਕਿੰਨੇ ਕੁ ਕੰਫਰਟੇਬਲ ਨੇ, ਕਿ ਜਿਹੜੇ ਲੋਕ ਸਾਡੇ ਹੋਟਲ ਦੇ ਵਿੱਚ ਆਉਣਗੇ ਉਹ ਕਿੰਨਾ ਕੰਫਰਟੇਬਲੀ ਸੌ ਸਕਣਗੇ, ਜਾਂ ਕਿਹੜੀ ਚੀਜ਼ 'ਚ ਕਿੱਥੇ ਕੁ ਪ੍ਰੋਬਲਮ ਹੈ, ਇਹ ਸਾਰੀਆਂ ਚੀਜ਼ਾਂ ਪ੍ਰੋਫੈਸ਼ਨਲ ਸਲੀਪਰ ਦੱਸਦਾ।
0: ਅੱਛਾ ਜੀ
1: ਤੂੰ ਬਣਦਾ
0: ਬਈ, ਆਹ ਤਾਂ ਨਜ਼ਾਰੇ ਦਾ ਰਗਣਾ ਉੱਪਰ ਦੱਸਿਆ।
1: ਨਾਲੇ ਪੁੰਨ ਤੇ ਨਾਲੇ ਫਲੀਆਂ।
0: ਦੇਖੋ ਜੀ ਪੁੰਨ ਪਾਉਂਦਾ ਤਾਂ ਪਤਾ ਨੀ, ਫਲੀਆਂ ਲਗਾਤਾਰ ਨੇ।
1: ਮਤਲਬ
0: ਭਾਈ ਸਾਹਿਬ ਹੋਟਲ ਜਦੋਂ ਮੈਂ ਰਹੂੰਗਾ 35 ਕਮਰੇ ਨੇ, 30 ਦਾ ਮਤਲਬ ਮਹੀਨਾ ਹੁੰਦਾ, ਜਦੋਂ ਅਗਲਾ ਮਹੀਨਾ ਹੋਣਾ ਫੇਰ ਪਹਿਲੇ ਕਮਰੇ ਚ।
1: ਹੈਲੋ ਇੱਕੋ ਵਾਰੀ ਇੱਕ ਕਮਰੇ ਚ, ਉੱਥੇ ਤੂੰ ਆਪਣੇ ਸਹੁਰਿਆਂ ਦੇ ਨੀ ਜਾਣਾ।
0: ਇਹ ਕੀ ਫਾਇਦਾ ਭਾਈ ਸਾਹਿਬ, ਹੱਦ ਹੋ ਗਈ, ਮੈਂ ਪੱਕੀ ਨੌਕਰੀ ਪਾ ਲੈਣਾ, ਤੂੰ ਮਹੀਨੇ ਵਾਲੀ ਦਵਾਈ ਜਾ ਮੈਨੂੰ।

0: ਤੂੰ ਨਾ ਕੰਮ ਦੀ ਨੀ ਹੈ ਮੇਰੇ।
1: ਕਿਉਂ?
0: ਮਤਲਬ ਓਦਾਂ ਤੂੰ ਨਾ ਚੀਕਾਂ ਮਾਰ ਮਾਰ ਮੇਰਾ ਸਿਰ ਦੁਖਣਾ ਲਾ ਛੱਡਾਂ ਦਾ। ਮੈਂ ਬੜੀ ਪੜੀ, ਮੈਂ ਬੜੀ ਅਕਲ ਵਾਲੀ, ਮੈਨੂੰ ਬੜੀ ਨੌਜ਼ਲ। ਹੁਣ ਤੇਰੀ ਨੌਜ਼ਲ ਕਿਤੇ ਚੱਲ ਗਈ ਫਿਰ?
1: ਤੈਨੂੰ ਹੈਲੋ, ਜੇ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆ ਰਹੀ, ਦੈਟ ਇਜ਼ ਨਾਟ ਮਾਈ ਫਾਲਟ।
0: ਅੱਛਾ, ਮਤਲਬ ਤੂੰ ਹੁਣ ਮੈਨੂੰ ਲੋਕਾਂ ਦੇ ਹੋਟਲਾਂ 'ਚ ਖੜ ਖੜ ਕੇ ਸਵਾਵੇਂ ਤੇ ਮੈਨੂੰ ਚੀਜ਼ਾਂ ਪਸੰਦ ਆ ਜਾਣ?
1: ਉਹ ਨਹੀਂ,
0: ਲੋਕਾਂ ਦੇ ਨਿਆਣੇ ਤੇ ਮੈਂ ਕੱਛੇ ਬਣਾਉਣਾ ਆਰਗੇਨਾਈਜ਼ ਕਰਦਾ ਫਿਰਾਂ ਤੇ ਉਹ ਮੇਰਾ ਪ੍ਰੋਫੈਸ਼ਨ। ਗੱਲ ਹੀ ਬਾਤ ਨਹੀਂ,
1: ਕਰਨ ਵਾਲੇ ਕਰਦੇ ਆ। ਇੱਕ ਤਾਂ ਲੋਕਾਂ ਦਾ ਜੁਗਾੜ ਦੱਸੋ, ਦੂਜੇ ਬੰਨੇ
0: ਪੰਜਾਬੀ ਬੰਦਾ ਮੈਂ।
1: ਅੱਛਾ,
0: ਇਸ ਕਰਕੇ ਮਹਾਰਾਜ ਅਸੀਂ ਕੰਮ ਉਹ ਕਰਾਂਗੇ ਜਿਹੜਾ ਸਾਨੂੰ ਪਸੰਦ ਹੋਊਗਾ। ਤੇਰੀ ਡਿਊਟੀ ਹੈ ਫਿਲਹਾਲ ਮੈਨੂੰ ਦੱਸਣਾ ਕਿ ਕਿੱਦਾਂ ਕਿੱਦਾਂ ਦੇ ਕੰਮ ਹੋ ਸਕਦੇ।
1: ਅੱਜ ਤੂੰ ਮੈਨੂੰ ਤਾਂ ਇੱਥੇ ਤਨਖਾਹ 'ਚ ਰੱਖਿਆ ਨਾ।
0: ਐਕਸਕਿਊਜ਼ ਮੀ,
1: ਐਕਸਕਿਊਜ਼ ਮੀ,
0: ਇਹਦਾ ਡਬਲ ਫਾਇਦਾ ਤੈਨੂੰ ਦੇ। ਹੁਣ ਜਿਹੜੀਆਂ ਸਲਾਹਾਂ ਤੂੰ ਦੇ ਰਹੀ ਆ, ਕੀ ਪਤਾ ਮੇਰੇ ਕੇ ਕਈ ਵੀਰ ਸੱਜਣ ਹੋਣਗੇ, ਕਿਸੇ ਦੇ ਤਾਂ ਪਸੰਦ ਆ ਹੀ ਸਕਦੀ ਹੈ ਨਾ ਕੋਈ ਸਲਾਹ।
1: ਅੱਛਾ ਅੱਛਾ ਅੱਛਾ,
0: ਹਮੇਸ਼ਾ ਬੀ ਪੋਜ਼ਿਟਿਵ।
1: ਮਤਲਬ ਮੈਂ ਤਾਂ ਸਾਰੀ
0: ਐਚਆਈਵੀ ਪੋਜ਼ਿਟਿਵ ਹੋ।
1: ਉਹੀ ਬਦਤਮੀਜ਼ ਇਨਸਾਨ, ਕੀ ਕੀ ਬੋਲਦਾ ਰਹਿਣਾ ਹੁਣ। ਥੋੜੀ ਅਕਲ ਤੋਂ, ਥੋੜੀ ਜੀ ਅਕਲ ਤੋਂ, ਫੇਰ ਜਦੋਂ ਤੇਰੇ ਦੁਆਲੇ ਕੋਈ ਚੀਜ਼ ਚੱਕਦਾ ਫੇਰ ਤੂੰ ਕਹਿਣਾ ਵੀ ਮੈਨੂੰ ਲੋਕ ਐ ਕਹਿੰਦੇ।
0: ਉਹ ਭੂਆ, ਮੈਂ ਕਹਾਂ ਕੱਲਾ ਬੀ ਤਾਂ ਇੱਕ ਵਾਰਡ, ਮੈਂ ਤਿੰਨ ਵਾਰਡ ਲਾ ਕੇ ਪੋਜ਼ਿਟਿਵ ਕਰਨਾ, ਤੂੰ ਗੁੱਸੇ ਕਰ ਗਈ।
1: ਤੂੰ ਮੈਨੂੰ ਨਾ ਹੀ ਪੋਜ਼ਿਟਿਵ ਕਰ, ਮੈਂ 네ਗੇਟਿਵ ਹੀ ਚੰਗੀ ਹਾਂ।
0: ਅੱਛਾ ਜੀ,
1: ਹਾਂਜੀ,
0: ਚੱਲ ਬੀ 네ਗੇਟਿਵ ਹੋ ਫਿਰ।
1: ਹੈਲੋ,
0: ਹਾਂ,
1: ਮੈਂ ਤੇਰੇ ਨਾਲ ਗੁੱਸੇ ਹੋ ਗਈ ਆ।
0: ਗੁੱਸੇ ਕਿਉਂ ਹੋ ਗਈ? ਹੁਣ ਗੁੱਸੇ ਵਾਲੀ ਕਿਹੜੀ ਗੱਲ ਹੋਈ ਆ?
1: ਕੀ ਤੈਨੂੰ ਮੇਰੀ ਕੋਈ ਗੱਲ ਹੀ ਨਹੀਂ ਪਸੰਦ ਆ ਰਹੀ ਆ?
0: ਤੂੰ ਇਦਾਂ ਕਰ,
1: ਹਾਂ,
0: ਤੂੰ ਸੋਚ ਕੇ ਘੈਂਟ ਜੀ ਚੀਜ਼ ਲੈ ਕੇ ਆ।
1: ਓਕੇ, ਚੱਲ ਜੀ, ਹਾਂ, ਰੈਡੀ
0: ਸਟੈਡੀ,
1: ਹਾਂ,
0: ਗੋ।
1: ਇੱਕ ਚੀਜ਼ ਭੁੱਲ ਗਿਆ,
0: ਕੀ?
1: ਇੰਡੀਆ,
0: ਇੰਡੀਆ, ਇੰਡੀਆ ਦਾ ਕੀ ਮਤਲਬ ਹੈ?
1: ਕਹਿੰਦੇ ਨਹੀਂ ਹੁੰਦੇ ਰੈਡੀ ਸਟੈਡੀ ਇੰਡੀਆ ਗੋ?
0: ਚਲੋ ਇੰਡੀਆ ਛੱਡ, ਤੂੰ ਇਧਰ ਪਹਿਲਾਂ ਵੱਲ ਬਾਹਰ ਵਾਲੇ ਗੋ ਕਰਾਈਏ ਆਪਾਂ।
1: ਅੱਛਾ ਅੱਛਾ, ਚੱਲ ਤੂੰ ਐਂ ਕਰ, ਹੁਣ ਮੈਂ ਬਹੁਤ ਸੋਚਣ ਵਿਚਾਰ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਈ ਆ ਕਿ ਤੂੰ ਨਾ ਜਿਹੜੇ ਡਾਈਵਰਸ ਹੁੰਦੇ ਨਾ, ਪ੍ਰੋਫੈਸ਼ਨਲ ਡਾਈਵਰਸ, ਉਹ ਬਣ ਜਾ।
0: ਪ੍ਰੋਫੈਸ਼ਨਲ ਡਾਈਵਰ ਮਤਲਬ?
1: ਕਲਿਫ ਡਾਈਵਿੰਗ ਕਦੇ ਸੁਣੀ ਹੈ?
0: ਉਹਨੇ
1: ਉੱਚੀ ਸਾਰੀ ਚੋਟੀ ਤੋਂ ਥੱਲੇ ਛਾਲ ਮਾਰ ਕੇ ਦੇਖਣਾ ਹੁੰਦਾ।
0: ਯਾਰ ਮੈਂ ਮਾਰਾ ਨੱਕ ਤੇ ਮੁੱਕੀ,
1: ਕੀ ਹੋਇਆ?
0: ਮੋਟੀ ਹੈ ਇਹ ਬਾ, ਮੇਰੀਆਂ ਲੱਤਾਂ ਬਾਹਾਂ ਤੜਾਉਣ ਵਾਲੇ ਪ੍ਰੋਫੈਸ਼ਨ ਦੱਸ ਤੂੰ ਮੈਨੂੰ।
1: ਓਏ, ਤੁਸੀਂ ਪੰਜਾਬੀ ਹੁੰਦੇ ਹੋ?
0: ਬਾਹਰ ਇਹ ਨਹੀਂ ਪੰਜਾਬੀ ਹੁੰਦੇ, ਉੱਚੀ ਸਾਰੀ ਚੋਟੀ ਤੋਂ ਚੈੱਕ ਕਰਨਾ ਵੀ ਚੋਟੀ ਤੋਂ ਬੰਦਾ ਡਿੱਗਦਾ ਤੇ ਕਿਹੜੀ ਕਿਹੜੀ ਲੱਤ ਟੁੱਟਦੀ ਇਹ ਚੈੱਕ ਕਰਨਗੇ ਮੇਰੇ?
1: ਭਾਈ ਸਾਹਿਬ ਇਹ ਪ੍ਰੋਫੈਸ਼ਨ,
0: ਦਾੜਾਂ ਕਿੰਨੀਆਂ, ਬੱਤੀਆਂ 'ਚ ਬਾਹਰ ਕਿੰਨੀਆਂ ਆਉਂਦੀਆਂ ਇਹ ਚੈੱਕ ਕਰਨਗੇ ਮੇਰਾ?
1: ਦੇਖ, ਇਸ ਪ੍ਰੋਫੈਸ਼ਨ ਦੇ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਆ।
0: ਨਹੀਂ ਤੂੰ ਕਰ,
1: ਬੰਦਾ ਕਰੇ
0: ਇਹ ਵੈਸੇ ਤੇਰੀ ਲਈ ਪ੍ਰੋਫੈਸ਼ਨ ਵਧੀਆ, ਕਿਉਂਕਿ ਉੱਤੋਂ ਤੂੰ ਛਾਲ ਮਾਰੀ ਗੇਂਦ ਵਾਂਗੂ ਫੇਰ ਤਾਂ ਮੁੜ ਕੇ ਜਾਣਾ।
1: ਹੈਲੋ
0: ਭਾਈ ਸਾਹਿਬ, ਹੁਣ ਤੂੰ ਆਪਣੇ ਵਾਲੇ ਪ੍ਰੋਫੈਸ਼ਨ ਆ ਮੇਰੇ ਤੇ, ਤੋ ਏਦਾਂ ਨਾ ਕਰ ਫਿਰ।
2: ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਕੰਮ ਦੀ ਗੱਲ ਲੱਭੀ,
1: ਚੱਲ ਤੂੰ ਐ ਕਰ ਵੀ ਆਪਣੇ ਇਧਰ ਸਨੋ ਵਗੈਰਾ ਪੈਂਦੇ ਆ?
0: ਸਨੋ? ਮੈਂ ਬਰਫ਼ ਦੇ ਹੁਣ ਗੋਲੇ ਬਣਾਉਣ ਲੱਗਾ।
1: ਓ ਨਹੀਂ ਨਹੀਂ,
0: ਮਤਲਬ ਰਗੜ ਰਗੜ ਕੇ, ਮਤਲਬ ਮੈਂ ਗੋਰਿਆਂ ਦੇ ਨਿਆਣੇ ਨੂੰ ਉੱਤੇ ਰੰਗ ਨੀਲਾ ਪੀਲਾ ਪਾ ਪਾ ਕੇ ਦਿਆ ਕਰ।
1: ਵੈਸੇ ਇਹ ਕੰਮ ਸਭ ਤੋਂ ਵਧੀਆ,
0: ਤੇ ਜੇ ਇਹ ਕੰਮ ਕਰਨਾ ਹੈ ਪੰਜਾਬ ਨਹੀਂ ਸੀ ਹੁੰਦਾ, ਇਧਰ ਐ ਕਰਨ ਦੀ ਕੀ ਲੋੜ?
1: ਉੱਥੇ ਬਰਫ਼ ਕ੍ਰਸ਼ ਕਰਨੀ ਪੈਣੀ ਸੀ, ਇੱਥੇ ਜਦੋਂ ਸਨੋ ਪੈਂਦੀ ਆ ਉਦੋਂ ਆਲਰੇਡੀ ਮਿਲ ਜਾਂਦੀ ਆ। ਹਾਉ ਮਾ,
0: ਤੇ ਵੇ ਵੇਖਣੀ ਵੀ ਨਹੀਂ ਨਾ।
1: ਕਿਉਂ?
0: ਬਾਹਰ ਗੋਡੇ ਗੋਡੇ ਅੱਗੇ ਬਰਫ਼ ਪਈ, ਮੈਂ ਉਹਦੇ 30 ਲੜਾ ਕੇ ਜਵਾਕ ਨੂੰ ਆਗਾ ਵੀ ਚੂਸੀ ਜਾ। ਉਹਨਾਂ ਨੇ ਅੰਕਲ ਮੈਂ $3 ਦੇਣ ਨੂੰ ਚਾਹੀਦਾ, ਚੱਲੇ ਮੋਟ ਭਰ ਕੇ ਖਾ ਲਾਂ।
1: ਪਰ ਜਿਹੜਾ ਉੱਤੇ ਲਾਲ ਨੀਲਾ ਰੰਗ ਪਾਉਣਾ
0: ਉਹ ਵੀ ਲੱਭ ਲੈਂਦੇ ਅਗਲੇ, ਤੂੰ ਆਪਣੀ ਗੱਲ ਕਰ।
1: ਚੱਲ ਤੂੰ ਇੱਦਾਂ ਕਰ, ਆਈਸਬਰਗ ਮੂਵਰ ਬਣ ਜਾ।
0: ਉਹ ਕਿੰਦਾ
1: ਆਈਸਬਰਗ? ਯਾਨੀ ਕਿ ਸਮੁੰਦਰ, ਟਾਈਟੈਨਿਕ ਫਿਲਮ ਦੇਖੀ
0: ਜੀ?
1: ਟਾਈਟੈਨਿਕ ਦੇ ਵਿੱਚ
0: ਜਿਹੜਾ, ਗੰਦੀਆਂ ਗੱਲਾਂ ਨਾ ਕਰਾਓ, ਉਦਾਂ ਦੇ ਕੰਮ ਨਹੀਂ ਹੋਣੇ ਮੇਰੇ ਕੋਲੋਂ
1: ਭਾਈ ਸਾਹਿਬ।
0: ਟਾਈਟੈਨਿਕ ਫਿਲਮ ਹੋਰ ਕੀ ਸੀ ਫਿਰ ਉਹਦੇ ਚ?
1: ਓਏ ਸੁਣ ਤਾਂ ਲਾ, ਤੂੰ ਭਾਵੁਕੀ ਹੋ ਜਾਣਾ ਹੁਣ। ਪੂਰੀ ਗੱਲ ਸੁਣ, ਟਾਈਟੈਨਿਕ ਜਹਾਜ਼ ਜਿਹੜਾ ਜਦੋਂ ਪਾਣੀ ਦੇ ਵਿੱਚ ਚੱਲ ਰਿਹਾ ਸੀ
0: ਜੀ,
1: ਸਡਨਲੀ ਉਹ ਇੱਕ ਚੀਜ਼ ਨਾਲ ਟਕਰਾਇਆ ਸੀ, ਉਹਨੂੰ ਕੀ ਕਹਿੰਦੇ ਆ?
0: ਬਰਫ ਦਾ ਸੀ ਤੋਂਦਾ ਆ।
1: ਜਦੋਂ ਐਕਚੁਅਲੀ ਇਹ ਕਹਿੰਦੇ ਟਾਈਟੈਨਿਕ ਜਿਹੜੀ ਮੂਵੀ ਆ ਇਹ ਰਿਐਲਿਟੀ ਅਸਲੀ ਮੂਵੀ ਸੀ, ਹੈ ਅਸਲੀ ਸਟੋਰੀ ਸੀ ਇਹ, ਤੇ ਉਹ ਜਦੋਂ ਸਾਰੀ ਘਟਨਾ ਕਹਿੰਦੇ ਵਾਪਰੀ ਸੀ ਉਸ ਤੋਂ ਬਾਅਦ ਨਾ ਅਮੈਰੀਕਾ ਦੇ ਵਿੱਚ ਤਾਂ ਸਪੈਸ਼ਲੀ ਹੈਨਾ ਨਾਰਥ ਅਮੈਰੀਕਨ ਜਿਹੜੀ ਇੱਕ ਕੰਪਨੀ ਸੀ ਉਹਨਾਂ ਨੇ ਕੀ ਕੀਤਾ ਸੀ ਆਈਸਬਰਗ ਮੂਵਰਸ ਬਣਾ ਦਿੱਤੇ ਸੀ।
0: ਅੱਛਾ,
1: ਜਿਹਨਾਂ ਦਾ ਕੰਮ ਸੀ ਸਮੁੰਦਰ ਦੇ ਵਿੱਚੋਂ ਨਾ ਉਹ ਜਿਹੜੇ ਬਰਫ ਦੇ ਉਠੇਲੇ ਜੇ ਏਡੇ ਏਡੇ ਵੱਡੇ ਪਹਾੜ ਜੇ ਉਹਨਾਂ ਨੂੰ ਮੂਵ ਕਰਨਾ ਤਾਂ ਜੋ ਜਿਹੜੇ ਕੋਈ ਹੋਰ ਜਹਾਜ਼ ਨੇ ਉਹ ਉਹਨਾਂ ਨਾਲ ਟਕਰਾ ਕੇ ਡੁੱਬ ਨਾ ਸਕਣ ਜਾਂ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋ ਸਕਣ।
0: ਨਹੀਂ ਮਤਲਬ ਇਹ ਕੰਪਨੀਆਂ ਦਾ ਕੰਮ ਵੱਡੀਆਂ ਵੱਡੀਆਂ ਦਾ, ਮੈਂ ਸਮੁੰਦਰ ਚ ਕੀ ਸਾਈਕਲ ਲੈ ਕੇ ਨਾ ਚੱਲ ਜਾਵਾਂ,
1: ਮਤਲਬ
0: ਨਹੀਂ ਤੇ ਹੋਰ ਮੈਂ ਕਾਹਦਾ ਨਾ ਉਹ ਮਤਲਬ ਪਾਸੇ ਕਰੂੰ ਦੱਸੀ
1: ਮੈਨੂੰ ਪੰਜਾਬੀ ਆ
0: ਤੂੰ ਰਹਿਣ ਦੇ ਭੂਆ, ਮੈਂ ਪੰਜਾਬੀ ਨੀ ਗਾ, ਮੈਂ ਮਤਲਬ ਸਾਈਕਲ ਦੇ ਟਾਈਟੈਨਿਕ ਲਗਾਇਆ ਹੋਵੇ।
4: ਆਰ ਯੂ ਪੀਪਲ ਦੈਟਸ ਮਿਕੂ ਸਿੰਘ।

0: ਕੋਈ ਤੂੰ ਨਾ ਸਵਾਦ ਦੀ ਮੈਨੂੰ ਇੱਕ ਗੱਲ ਨੀ ਦੱਸੀ।
1: ਅੱਛਾ ਚੱਲ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਚਾਹੁੰਦਾ, ਕਿਹੋ ਜਿਹੀ ਜੌਬ ਹੋਣੀ ਚਾਹੀਦੀ ਹੈ?
0: ਕੋਈ ਜੌਬ ਏਦਾਂ ਦੀ ਹੋਵੇ ਵੀ ਭਾਈ ਸਾਹਿਬ ਮੈਂ ਜਦੋਂ ਬੈਠਾ ਨਾ ਇੱਕ ਥਾਂ ਤੇ ਤੇ ਮੈਂ ਬੈਠੇ ਰਹਾਂ, ਬਹੁਤ ਹੀ ਟੈਨਸ਼ਨ ਨਾ ਲੈਣੀ ਪਵੇ।
1: ਮਤਲਬ ਵੇਲੀਆਂ ਰੋਟੀਆਂ ਚਾਹਣਾ ਹੈ
0: ਮੋਸਟ ਦੀਆਂ,
1: ਹੈਨਾ?
0: ਨਿਆਰੇ ਜਿਹਦੇ ਹੁਣ ਨਿਆਰੇ।
1: ਚੱਲ ਇਹਦੇ ਨਾਲ ਰਿਲੇਟਡ ਵੀ ਜੌਬ ਹੈਗੀ ਹੈ
0: ਕਿਹੜੀ?
1: ਦੇਖ ਅੱਜ ਮੈਂ ਤੈਨੂੰ ਕਿੰਨੀਆਂ ਜੌਬਸ ਆਫਰ ਕਰਤੀਆਂ।
0: ਚੱਲ ਠੀਕ ਹੈ,
1: ਇਹ ਜੌਬ ਆ ਪੇਂਟ ਡਰਾਇਰ ਵਾਚਰ ਦੀ।
0: ਪੇਂਟ ਡਰਾਇਰ ਵਾਚਰ ਮਤਲਬ?
1: ਹਾਂ।
0: ਅੱਛਾ ਜੀ।
1: ਦੇਖ ਕਹਿੰਦੇ ਵੀ ਅੱਜ ਤੋਂ ਨਾ ਕੋਈ 4 ਸਾਲ ਪਹਿਲਾਂ ਦੀ ਗੱਲ ਆ, ਇੱਕ ਡਾਕਟਰ ਥਾਮਸ ਸੀ ਜਿਹੜੇ ਕਿ ਇੱਕ ਇੰਟਰਨੈਸ਼ਨਲ ਪੇਂਟ ਕੰਪਨੀ ਦੇ ਲਈ ਕੰਮ ਕਰਦੇ ਸੀ। ਉਹ ਕੰਮ ਪਤਾ ਕੀ ਹੁੰਦਾ ਸੀ? ਵਾਚਿੰਗ ਪੇਂਟ ਡਰਾਈ, ਮਤਲਬ ਕਿ ਪੇਂਟ ਜਿਹੜਾ ਜਿਵੇਂ ਲੈਸੇ ਕਿਸੇ ਕੰਧ ਉੱਪਰ ਪੇਂਟ ਕੀਤਾ, ਉਹਨਾਂ ਨੇ ਉਹਦੇ ਮੋਹਰੇ ਕੁਰਸੀ ਲਾ ਕੇ ਬਹਿ ਜਾਣਾ, ਫਿਰ ਉਹਨੂੰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਅੱਛਾ ਜੀ।
1: ਫਿਰ ਦੇਖੀ ਜਾਣਾ।
0: ਦੇਖੀ ਕਿਉਂ ਜਾਣਾ?
1: ਕਿ ਪੇਂਟ ਸੁੱਕਦਾ ਹੋਇਆ ਦੇਖਣਾ ਨਾ, ਕਿੰਨੀ ਦੇਰ ਸੁੱਕਦਾ।
0: ਤੇਰੇ ਮੈਂ ਮਾਰਾ ਨੱਕ ਤੇ ਮੁੱਕੀ ਕੋਈ ਕੰਮ ਨਹੀਂ।
1: ਕਿਹਾ ਨਹੀਂ ਤੈਨੂੰ ਬੈਠੇ ਬਿਠਾਏ ਫ੍ਰੀ ਦੀ
0: ਮੇਰੀ ਗੱਲ ਸੁਣ। ਇਹ ਜਿੰਨੀਆਂ ਤੋਂ ਹੁੰਦਾ ਕਿ ਨੌਕਰੀ ਦੱਸੀ, ਇਹ ਜ਼ਿੰਦਗੀ ਦੁਨੀਆ 'ਚ ਕਰਦੇ ਲੋਕੀ?
1: ਹਾਂ, ਦੁਨੀਆ ਦੀਆਂ ਵੀਅਰਡ ਜੌਬਸ ਨੇ।
0: ਅੱਛਾ, ਤੈਨੂੰ ਵੀਅਰਡ ਜੌਬ ਹੀ ਲੱਭੀ ਹੈ ਮੇਰੇ ਲਈ? ਨਾਲੇ ਬੰਦਾ ਪੁੱਛੇ ਭਲਿਆ ਲੋਕਾਂ ਵੀ ਤੈਨੂੰ ਘੰਟਾ ਭਰ ਉੱਤੇ ਕੁਰਸੀ ਡਾ ਕੇ ਬਹਿਣ ਦੀ ਕੀ ਲੋੜ ਹੈ? ਤੂੰ ਮੌਜ ਕਰ, ਇੱਕ ਰਾਂ ਪੇਂਟ ਵਾਲੇ ਪੇਂਟ ਕਰਕੇ ਚਲੇ ਜਾਣ, ਤੂੰ ਬਾਹਰੋਂ ਜੂਸ ਜਾ ਪੀ ਕੇ ਰੋਟੀ ਰਾਟੀ ਖਾ, ਅੱਧੇ ਘੰਟੇ ਬਾਅਦ ਆ ਕੇ ਕੰਨ ਤੇ ਉਂਗਲ ਮਾਰ ਕੇ ਵੇਖ ਲਾ, ਜੇ ਉਂਗਲ ਨੂੰ ਲੱਗ ਗਿਆ ਫੇਰ ਗਿੱਲਾ ਨਹੀਂ ਤੇ ਸੁੱਕਾ।
1: ਹਾਂ, ਮੁੜ ਕੇ ਤੈਨੂੰ ਫਿਰ ਨੌਕਰੀ ਤੇ ਕੌਣ ਰੱਖੂਗਾ ਇਹ ਵੀ ਦੱਸ।
0: ਕਿਉਂ?
1: ਵੈਸੇ ਸੋਚ ਕੇ ਵੇਖ,
0: ਤੇ ਪੇਂਟ ਹੀ ਸੁੱਕਾ ਚਾਹੀਦਾ ਉਹਨਾਂ ਨੂੰ,
1: ਤੇ ਜੇ ਉਹ ਗਿੱਲਾ ਹੋਵੇ ਤੇ ਉਂਗਲ ਨੂੰ ਲੱਗ ਗਿਆ ਫੇਰ
0: ਤੇ ਉਹਨੇ ਤਾਂ ਫੇਰ ਬੁਰਸ਼ ਮਾਰ ਦਾਂਗੇ।
1: ਅੱਛਾ ਚੱਲ, ਤੇ ਤੂੰ ਬੁਰਸ਼ ਹੀ ਮਾਰਦਾ ਰਹੇਗਾ
0: ਕਾਕਾ, ਇਹ ਲੋਕ ਤਦੇ ਨਹੀਂ ਕਾਮਯਾਬ ਭਾਈ ਸਾਹਿਬ।
1: ਅੱਛਾ ਜੀ।
2: ਹੇ ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਹਰਮਨ ਕੌਰੇ,
1: ਹਾਂ
0: ਦੇਖ ਲਾ ਵੀ ਇੰਨਾ ਚਿਰ ਹੋ ਗਿਆ, ਪ੍ਰੋਗਰਾਮ ਦਾ ਵੇਲਾ ਗਾਂ ਮੁੱਕਣ ਵਾਲੇ ਪਾਸੇ ਨੂੰ ਨੇੜੇ ਆ ਗਿਆ, ਤੂੰ ਮੈਨੂੰ ਕੋਈ ਕੰਮ ਦੀ ਸ਼ੈ ਨਹੀਂ ਦੱਸਣ ਦੀ।
1: ਅੱਛਾ ਚੱਲ, ਮੈਂ ਤੈਨੂੰ ਨਾ ਇੱਕ ਸਭ ਤੋਂ ਵਧੀਆ ਕੰਮ ਦੱਸ ਦਿੰਦੀ ਹਾਂ। ਇਹ ਕੰਮ ਚਾਹੇ ਤੂੰ ਇੰਡੀਆ ਰਵੇ, ਚਾਹੇ ਤੂੰ ਇੱਥੇ ਰਵੇ, ਚਾਹੇ ਕਿਤੇ ਵੀ ਦੁਨੀਆਂ ਦੇ ਕੋਨੇ ਚੱਲ ਜਾਏ,
0: ਆਲ ਓਵਰ ਦਾ ਵਰਲਡ,
1: ਹਾਂ ਹਰ ਪਾਸੇ ਇਹਦੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ, ਡਿਮਾਂਡ
0: ਡਿਮਾਂਡ,
1: ਹੈ ਨਾ ਹੈ ਨਾ? ਤੂੰ ਇੱਦਾਂ ਕਾਰ ਪ੍ਰੋਫੈਸ਼ਨਲ ਹਿਚਕਰਸ ਬਣ ਜਾ।
0: ਹਿਚਕਰ?
1: ਹਾਂ,
0: ਮਤਲਬ ਜਿਹਨਾਂ ਨੂੰ ਹਿਚਕੀ ਆਉਂਦੀ ਰਹਿੰਦੀ?
1: ਨਹੀਂ, ਹਿਚਕੇ ਮਾਰ ਮਾਰ ਤੂੰ ਦੱਸਣਾ ਲੋਕਾਂ ਨੂੰ
0: ਕੀ ਦੱਸਣਾ
1: ਭਾਈ ਸਾਹਿਬ? ਮਤਲਬ ਤੂੰ ਦੇਖਿਆ ਹੋਏਗਾ ਇੰਡੀਆ ਦੇ ਵਿੱਚ
0: ਪ੍ਰੋਫੈਸ਼ਨਲ ਟਿਚਕਰ ਹੋਣਾ ਹੈ ਭੂਆ,
1: ਟਿਚਰਾਂ ਕਰਨੀਆਂ ਦੇ ਲੋਕ
0: ਹੋਰ ਕੀ ਹੈ?
1: ਹੈਲੋ,
0: ਆਲ ਓਵਰ ਦਾ ਵਰਲਡ ਤੇ ਇਸੇ ਚੀਜ਼ ਦੀ ਲੋੜ ਹੈ ਵੇਲੇ ਕੰਮ ਚ।
1: ਓਏ ਨਹੀਂ, ਆ ਜਿਹੜਾ ਕੰਮ ਹੈ ਦੇਖ, ਮੈਂ ਤੈਨੂੰ ਜਿਹੜੀ ਹੁਣ ਜੌਬ ਦੱਸਣੀ ਹੈ, ਘੁੰਮੇ ਫਿਰੇਗਾ ਤੂੰ ਵੱਖਰਾ, ਨੋਟ ਵੱਖਰੇ, ਗੱਡੀ ਅਗਲਿਆਂ ਦੀ, ਤੇਲ ਵੀ ਅਗਲਿਆਂ ਦਾ, ਤੇਰਾ ਖਰਚਾ ਕੋਈ ਵੀ ਨਹੀਂ ਹੈ।
0: ਨਿਆਰੇ ਮਤਲਬ?
1: ਬਸ ਤੂੰ ਬਹਿਣਾ ਹੀ ਆ ਗੱਡੀ ਚ,
0: ਮਤਲਬ ਗੱਡੀ ਦਾ ਡਰਾਈਵਰ।
1: ਓਏ ਨਹੀਂ, ਉਹਦੇ ਚ ਵੀ ਟੈਨਸ਼ਨ ਹੁੰਦੀ ਹੈ ਨਾ, ਇਹ ਤਾਂ ਮਤਲਬ ਕੰਮ ਹੀ ਜਦੋਂ ਦਿਲ ਕਰੇ ਕਰ ਲਿਆ, ਨਹੀਂ ਦਿਲ ਤਾਂ ਨਹੀਂ ਕੀਤਾ।
0: ਪਤਾ ਲੱਗੇ
1: ਇਹ ਕੰਮ ਚ ਪਤਾ ਕੀ ਹੋਏਗਾ, ਹੁਣ ਤੂੰ ਦੇਖਿਆ ਹੋਣਾ ਪੰਜਾਬ ਦੀ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜਦੋਂ ਕਿਤੇ ਬੰਦਾ ਸਾਥ ਚ ਬੈਠਾ ਹੋਏ, ਕੋਈ ਨਾ ਕੋਈ ਸਾਈਕਲ ਤੇ ਆਉਂਦਾ ਪੁੱਛਦਾ ਜੀ ਫਲਾਣੇ ਵਾਲੇ ਘਰੇ ਜਾਣਾ ਸੀ, ਤਾਂ ਫੇਰ ਕਿੱਦਾਂ ਲੋਕ ਜਵਾਬ ਦਿੰਦੇ ਆ?
0: ਉੱਥੇ ਦੋ ਬੰਦੇ ਬੈਠੇ ਹੋਣੇ, ਚੋਂ ਜਿਹੜਾ ਛੋਟਾ ਜਾ ਹੋਊਗਾ ਉਹਨੂੰ ਪੁੱਛ ਲਈ, ਉਹਨਾਂ ਦਾ ਸੀਰੀਆ ਤੈਨੂੰ ਘਰੇ
1: ਛੱਡਿਆ ਨਾ, ਪਰ ਇਹੀ ਥਾਂ ਦੱਸਣ ਦੀ ਜਗ੍ਹਾ ਤੇ ਜੇ ਤੂੰ ਨਾਲ ਚੱਲ ਜਾਵੇ ਤਾਂ ਅਗਲਾ ਤੈਨੂੰ ਪੈਸੇ ਵੀ ਦਊਗਾ।
0: ਇੰਡੀਆ ਚ ਨੀ ਜੌਬ ਹੋਣੀ, ਕਿਉਂਕਿ ਉੱਥੇ ਖੜ ਕੇ ਅਗਲਾ ਚਪੇੜਾ ਮਾਰ ਗਿਆ, ਹਾਂ ਵੀ ਕੱਢ ਕਿੰਨੇ ਕਮਾਈ, ਹਾਂਜੀ ਟਿਚਕਰ ਦੇ ਬਾਅਦ ਟਿਚਕਰ ਹੋ ਜਾਏ ਬੇਕਰੇ ਬੰਦਾ।

0: ਉਹ ਫੈਮਿਲੀਜ਼ ਫਾਇਦਾ ਚੁੱਕ ਸਕਦੀਆਂ ਜਿਹੜੇ ਸਮ ਹਾਓ ਬਿਜ਼ੀ ਸੀ, ਕੋਈ ਫੈਮਿਲੀ ਫੰਕਸ਼ਨ ਸੀ, ਕਿਤੇ ਹੋਰ ਆਊਟਡੋਰ ਗਏ ਹੋਏ ਸੀ, ਨਹੀਂ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ ਆ ਸਕੇ, ਇਸ ਵੀਕਐਂਡ ਨੂੰ ਮਿਸ ਨਾ ਕਰ ਲੈਣਾ। ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਇਹ ਡੀਲ ਮਿਲਣੀ ਹੈ। ਇਹਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਜੀ, ਪਹਿਲੇ ਲਿੰਕ 'ਚ ਸਿਰਫ ਹਰ ਉਹ ਚੀਜ਼ ਜਿਹੜੀ 699 ਦੀ, 65 ਇੰਚ ਟੀਵੀ 699
1: ਹੋ ਗਿਆ,
0: ਵਾਸ਼ਰ 699, ਇਹਦੇ ਨਾਲ ਡਿਸ਼ ਵਾਸ਼ਰ 499,
1: ਅੱਛਾ,
0: ਯਾਨੀ 699 ਜਾਂ ਥੱਲੇ ਥੱਲੇ,
1: ਓਕੇ।
0: ਫਿਰ ਫਰਿੱਜ, ਉਹ ਵੀ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, $1200-1400 ਵਾਲਾ, $699,
1: ਅੱਛਾ।
0: ਚਾਹੇ ਬੇਸਮੈਂਟ ਚ ਰੱਖੋ, ਕੋਂਡੋਮੀਨੀਅਮ ਚ ਰੱਖੋ,
1: ਉਹਨਾਂ ਦੀ ਮਰਜ਼ੀ,
0: ਐਜ਼ ਤੁਸੀਂ ਸੈਕਿੰਡ ਫਰਿੱਜ ਚਾਹੀਦਾ ਤੁਹਾਨੂੰ ਗਰਾਜ ਵਾਸਤੇ, ਤੇ ਐਜ਼ ਸੈਕਿੰਡ ਫਰਿੱਜ ਲੈ ਲਓ, ਅਦਰਵਾਈਜ਼ 1000-1200 ਤੋਂ ਘੱਟ ਨਹੀਂ।
1: ਦੇਖੋ ਕਈ ਫੈਮਿਲੀਆਂ ਵੱਡੀਆਂ ਹੁੰਦੀਆਂ, ਇੱਕ ਜਿਹੜੇ ਕਿਚਨ ਚ ਫਰਿੱਜ ਹੁੰਦੀ ਆ, ਉਹਦੇ ਵਿੱਚ ਸਾਰਾ ਸਮਾਨ ਨਹੀਂ ਟਿਕਦਾ, ਗਰਾਜ ਚ ਰੱਖ ਲਓ,
0: ਬਿਲਕੁਲ
1: $699 ਦਾ,
0: ਹਾਂਜੀ
1: ਠੀਕ ਹੈ।
0: ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੀ ਗੱਲ ਕਰੀਏ, ਉਹ $799 ਹੈ, ਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ, ਇਹ ਲਾਸਟ ਵੀਕਐਂਡ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਡੀਲ ਹੋਣੀ ਹੈ, ਕਿਉਂਕਿ ਇਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲਿਆ, $2000 ਸੇਵ ਹੋਣੇ ਆ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ ਤੇ $5000 ਤੋਂ ਤੁਹਾਨੂੰ $2999 ਦਾ ਮਿਲਣਾ, ਤੇ $2999 ਪੇ ਵੀ 6 ਮਹੀਨੇ ਚ ਕਰਨਾ,
1: ਕੋਈ ਵਿਆਜ ਨਹੀਂ,
0: ਕੋਈ ਇੰਟਰਸਟ ਨਹੀਂ, ਫਰੀ ਹੋਮ ਡਿਲੀਵਰੀ ਹੈ, ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਕਿਉਂਕਿ ਆਲ ਪ੍ਰੋਡਕਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਮਿਲਣੇ ਤੁਹਾਨੂੰ। 905-450-2828 ਨੰਬਰ ਹੈ, ਤੇ ਇੱਕ ਕੰਮ ਜ਼ਰੂਰ ਕਰਨਾ, brampton appliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, ਸਾਡੀ ਵੈਬਸਾਈਟ ਤੁਸੀਂ ਰਿਕਮੈਂਡ ਵੀ ਕਰੋ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਉਹਦੇ 2-3 ਫਾਇਦੇ ਹੋਣੇ ਆ, ਇੱਕ ਤਾਂ ਫਾਇਦਾ ਇਹ ਹੋਣਾ ਕਿ ਤੁਸੀਂ ਪ੍ਰਾਈਸ ਕੰਪੇਅਰ ਕਰ ਲੈਣੀ ਹੈ, ਦੂਜਾ ਫਾਇਦਾ ਇਹ ਹੋਣਾ ਕਿ ਪ੍ਰੋਡਕਟ ਦੀ ਨੌਲੇਜ ਮਿਲ ਜਾਣੀ ਹੈ, ਤੀਸਰਾ ਫਾਇਦਾ ਇਹ ਹੋਣਾ ਕਿ ਉਹਦੇ ਵਿੱਚ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲਣਾ। ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਨਾ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ ਕੁਛ ਇੱਕ 50% ਡਿਸਕਾਊਂਟ ਤੇ ਮਿਲਣੀਆਂ।
1: ਸੋ 40-50% ਡਿਸਕਾਊਂਟ ਲਈ ਤੁਹਾਨੂੰ ਜਾਣਾ ਪਏਗਾ brampton appliances.com
0: ਜਾਂ .com ਜਿਹੜਾ ਮਰਜ਼ੀ,
1: ਠੀਕ ਹੈ, .ca ਜਾਂ .com ਤੇ ਜਾਓ। Brampton Appliances ਇੱਕ ਵਰਡ ਹੈ, www.bramptonappliances.com.ca ਤੇ ਜਾ ਕੇ 40-50% ਆਫ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ।
0: ਤੇ ਜਿਹੜੀਆਂ ਪ੍ਰਾਈਸਿਸ ਤੁਹਾਨੂੰ ਕੰਪੈਟੀਬਲ ਲੱਗਣਗੀਆਂ, ਉਹ ਅਸੀਂ ਵਾਕ ਇਨ ਕਸਟਮਰ ਹੋਣ ਕਰਕੇ ਤੁਹਾਨੂੰ ਐਡੀਸ਼ਨਲ ਤੇ ਐਕਸਟਰਾ ਡਿਸਕਾਊਂਟ ਲੈ ਕੇ ਦੇਵਾਂਗੇ,
1: ਠੀਕ ਹੈ।
0: ਫੋਰ ਐਗਜ਼ਾਮਪਲ, ਤੁਸੀਂ ਕੋਈ ਵੀ ਫਰਿੱਜ ਦੇਖ ਰਹੇ ਹੋ ਤੇ ਜੇ ਉਹ ਫਰਿੱਜ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ 699 ਦਾ, ਸਿਰਫ ਬ੍ਰੈਂਪਟਨ ਅਪਲਾਈਸਿਸ ਤੇ ਮਿਲ ਰਿਹਾ।
1: ਹਾਂਜੀ,
0: ਜੇ ਤੁਸੀਂ 85 ਇੰਚ ਟੀਵੀ ਦੇਖ ਰਹੇ ਹੋ, ਉਹ ਵੀ ਸੋਨੀ ਬ੍ਰੇਵੀਆ ਮਾਡਲ, ਤੇ ਸੋਨੀ ਦਾ ਬ੍ਰੇਵੀਆ ਮਾਡਲ ਹਾਈ ਐਂਡ ਟੈਕਨੋਲੋਜੀ ਹੈ, ਕਿਉਂਕਿ ਇਹਦੇ ਚ X1 ਪ੍ਰੋਸੈਸਰ ਹੈ ਜੀ, ਜਿਹੜਾ ਕਿ ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ, ਜਿਹੜਾ ਤੁਹਾਨੂੰ ਪ੍ਰੋਫੈਸ਼ਨਲ ਇੰਡਸਟਰੀ ਚ ਮਿਲਦਾ, ਜਿੱਥੇ ਮੂਵੀਜ਼ ਬਣਦੀਆਂ ਉਹਨਾਂ ਕੈਮਰਿਆਂ ਚ ਹੁੰਦਾ। ਸੋ ਇਹ ਸੋਨੀ ਦਾ ਬ੍ਰੇਵੀਆ 3 ਮਾਡਲ ਜਿਹੜਾ ਅੱਜ ਤੁਹਾਨੂੰ $2500 ਵਾਲਾ ਸਿਰਫ $1599 ਚ 85 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ 55 ਇੰਚ ਲੈਣਾ, $399 ਦਾ ਮਿਲ ਰਿਹਾ, $800 ਇਹਦੀ ਪ੍ਰਾਈਸ ਸੀ। ਜੇ ਤੁਸੀਂ 65 ਇੰਚ ਲੈਣਾ, $699 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1000 ਸੀ। ਜੇ ਤੁਸੀਂ 75 ਇੰਚ ਲੈਣਾ, ਅੱਜ $899 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1200 ਸੀ। ਸੋ ਇਹ ਵੀਕਐਂਡ ਮਿਸ ਨਾ ਕਰਨਾ, ਕੈਨੇਡਾ ਡੇ ਸੇਲ ਦਾ ਲਾਸਟ ਵੀਕਐਂਡ ਹੈ। 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਇਹ ਡੀਲ ਦਿੱਤੀਆਂ ਜਾ ਰਹੀਆਂ। ਸੋਨੀ, ਸੈਮਸੰਗ ਜਾਂ GE, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਜਾਂ ਤੁਸੀਂ ਇਟਾਲੀਅਨ ਬ੍ਰਾਂਡ ਲੈਣਾ ਜਿਹੜਾ ਕਿ ਪੈਨਲ ਰੈਡੀ ਫਰਿਜਿਸ ਦੇ ਨਾਲ ਬਿਲਟ ਇਨ ਕਿਚਨ ਹੋਏਗਾ, ਐਲੀਕਾ, ਜਾਂ ਤੁਸੀਂ ਜਰਮਨ ਬ੍ਰਾਂਡ ਲੈਣਾ ਬੋਸ਼, ਤਦ ਵੀ ਤੁਸੀਂ ਵਿਜ਼ਿਟ ਕਰਨਾ 40% ਦੀ ਸੇਵਿੰਗ ਵਾਸਤੇ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ, 905-450-2828।

0: जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
1: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500।
2: सुल्तान जी, ब्रैम्पटन टीवी एंड अपलायंसेस। देखो वर्ड टीवी पहला आउंदा, अपलायंसेस बाद च आउंदा।
3: गल सही,
2: गल टेलीविजन दी पहला करनी
3: है। चलो ठीक है,
2: 40 इंच दा टीवी।
3: 40 इंच अज दिने जी $500 तो $199, 300 दी सेविंग।
2: $300 दा डिस्काउंट पाओ $199 दा। ते 55 इंच,
3: 55 इंच अज दिने जी $399 दा। $800 प्राइस सी, $399 दा मतलब 400 दी सेविंग,
2: $400 डिस्काउंट। ਤੇ ਉਸ ਤੋਂ ਬਾਅਦ ਆਉਂਦਾ ਜੀ 65 ਇੰਚ ਟੀਵੀ।
3: 65 ਇੰਚ ਅੱਜ ਦਿੰਦੇ ਆ ਜੀ $699 ਦਾ, ਜਦਕਿ $1000 ਸੀ। ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ। ਫੇਰ ਆਉਂਦਾ 75 ਇੰਚ ਟੈਲੀਵਿਜ਼ਨ।
3: 75 ਇੰਚ ਅੱਜ ਆਪਾਂ ਦਿੰਦੇ ਆ ਜੀ $899 ਦਾ, ਜਦਕਿ ਇਹਦੀ $1200 ਪ੍ਰਾਈਸ ਸੀਗੀ, ਤੇ ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ ਮਿਲੇਗਾ। ਫੇਰ ਚੱਲਦੇ ਆ ਇਸ ਤੋਂ, ਇਹਦਾ ਬਾਪ ਆ ਜਿਹੜਾ 85 ਇੰਚ,
3: 85 ਇੰਚ ਬਿਗ ਸਕਰੀਨ। ਯੈਸ,
2: ਬਿਗ ਸਕਰੀਨ,
3: 85 ਇੰਚ ਬਿਗ ਸਕਰੀਨ ਹੈ। ਇਹਦੀ $2300 ਪ੍ਰਾਈਸ ਸੀਗੀ, ਅੱਜ ਦਿਨੇ $1599 ਦਾ। ਇਹਦੇ ਤੇ $600 ਦੀ ਸੇਵਿੰਗ,
2: $600 ਡਿਸਕਾਊਂਟ। ਫਿਰ ਸਭ ਤੋਂ ਬੜਾ ਬਾਪ ਹੈ 98 ਇੰਚ ਦਾ ਟੈਲੀਵਿਜ਼ਨ,
3: ਬਿਲਕੁਲ
2: ਉਹਦੀ ਪ੍ਰਾਈਸ ਦਿਓ।
3: 98 ਇੰਚ ਤੇ ਇਹ $3500 ਦਾ ਸੀ, ਅੱਜ ਦਿਨੇ ਜੀ $1999 ਦਾ। ਇਹਦੇ ਤੇ $1500 ਦੀ ਸੇਵਿੰਗ,
2: $1500 ਦਾ ਡਿਸਕਾਊਂਟ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬ੍ਰੈਂਪਟਨ ਟੀਵੀ, ਬ੍ਰੈਂਪਟਨ ਟੀਵੀ ਤੇ ਮਿਲੇਗਾ 905-450-2828। ਔਰ ਖੁਸ਼ਖਬਰੀ ਨਾਲ ਇਹ ਵੀ ਹੈ, 6 ਮਹੀਨੇ ਕੋਈ ਪੈਸਾ ਹੀ ਨਹੀਂ ਦੇਣਾ, 6 ਮਹੀਨੇ ਕੋਈ ਵਿਆਜ ਹੀ ਨਹੀਂ ਹੈ। ਥੋੜੇ ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ।
3: ਦੇਖੋ ਜੀ, $400 ਮਹੀਨਾ ਦਵੋ ਤੇ 6 ਮਹੀਨਿਆਂ ਚ 2400 ਤੱਕ ਦੀ ਸ਼ੋਪਿੰਗ ਕਰ ਲਓ।
2: ਹਾਂਜੀ,
3: 3000 ਦੀ ਸ਼ੋਪਿੰਗ ਕਰਨ ਲਈ ਤਾਂ $500 ਮਹੀਨਾ ਕਰਕੇ ਦੇ ਸਕਦੇ, ਕਿਉਂਕਿ ਕੋਈ ਇੰਟਰਸਟ ਨਹੀਂ ਨਾ,
2: ਵਿਆਜ ਕੋਈ ਨਹੀਂ ਹੈ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਹਾਂਜੀ ਸੁਲਤਾਨ,
3: ਤੇ ਜਦੋਂ ਟੀਵੀ ਐਂਡ ਅਪਲਾਇੰਸਿਸ ਦੀ ਗੱਲ ਕਰਦੇ ਆ, ਫਿਰ ਲਾਂਡਰੀ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ। ਬਹੁਤ ਸਾਰੇ ਕਸਟਮਰ ਆ ਜਿਨ੍ਹਾਂ ਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੀਆਂ ਫੈਮਿਲੀਜ਼ ਆ ਜਿਨ੍ਹਾਂ ਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੇ ਐਸੇ ਸਾਡੇ ਹੈ ਜਿਨ੍ਹਾਂ ਨੂੰ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ। ਸਾਡੇ ਐਸੀ ਫੈਮਿਲੀਜ਼, ਖਾਸ ਤੌਰ ਤੇ ਕਈ ਐਸੀ ਮੈਂ ਦੇਖਿਆ ਜੀ, ਸਪੇਸ ਇਸ਼ੂ ਆ ਜਿੱਥੇ ਕੱਲਾ ਵਾਸ਼ਰ ਹੀ ਲੱਗ ਸਕਦਾ,
2: ਹਾਂਜੀ,
3: ਡਰਾਇਰ ਲੱਗਣ ਨੂੰ ਜਗ੍ਹਾ ਹੀ ਨਹੀਂ, ਕਿਉਂਕਿ ਉੱਥੇ 220 ਵੋਲਟ ਹੋਣਾ ਚਾਹੀਦਾ ਨੇ ਡਰਾਇਰ ਲੱਗਣ ਲਈ।
2: ਬਿਲਕੁਲ ਬਿਲਕੁਲ ਬਿਲਕੁਲ।
3: ਔਰ ਉੱਥੇ ਵੈਂਟ ਵੀ ਹੋਣਾ ਚਾਹੀਦਾ, ਵੈਂਟ ਆਊਟ। ਸੋ 1-ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਤੁਹਾਨੂੰ ਮਿਲੇਗਾ, ਜਿਹੜਾ ਕਿ AI ਟੈਕਨੋਲੋਜੀ ਦੇ ਨਾਲ ਨਵੀਂ ਅਪਡੇਟਡ ਟੈਕਨੋਲੋਜੀ ਹੈ, ਜਿਹਦੇ 'ਚ ਤੁਹਾਨੂੰ ਡਰਾਇਰ ਸੈਪਰੇਟ ਲਾਉਣ ਦੀ ਲੋੜ ਨਹੀਂ, 220 ਵੋਲਟ ਦੇ ਕਨੈਕਸ਼ਨ ਦੀ ਲੋੜ ਨਹੀਂ, ਵੈਂਟ ਆਊਟ ਦੀ ਲੋੜ ਨਹੀਂ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਵੀ ਤੁਹਾਨੂੰ ਅੱਜ $800 ਦੀ ਸੇਵਿੰਗ ਨਾਲ ਮਿਲੇਗਾ,
2: $800 ਦਾ ਡਿਸਕਾਊਂਟ ਮਿਲੇਗਾ।
3: ਬਿਲਕੁਲ, $3000 ਵਾਲਾ $2199 'ਚ $800 ਡਿਸਕਾਊਂਟ ਦੇ ਨਾਲ। ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ ਲਾਸਟ ਵੀਕੈਂਡ ਹੈ, 1 ਜੁਲਾਈ ਤੋਂ 5 ਜੁਲਾਈ ਤੱਕ ਸੀਗਾ। ਸੋ ਸਿਰਫ ਇਸ ਵੀਕੈਂਡ ਤੇ ਹੀ ਹੁਣ ਤੁਸੀਂ ਇਹਨਾਂ ਡਿਸਕਾਊਂਟ ਦਾ ਫਾਇਦਾ ਚੁੱਕ ਸਕਣਾ। 905-450-2828 BramptonAppliances.com ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ, 905-450-2828 9054502828 ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਕੰਪਨੀਆਂ ਨੇ ਸਪੈਸ਼ਲ ਸਪੈਸ਼ਲ ਸਪੈਸ਼ਲ ਇਹ ਐਡਵਾਂਟੇਜ ਦਿੱਤਾ। ਜੇ ਕੈਨੇਡਾ ਡੇ ਹੁੰਦਾ ਵੀਕਐਂਡ 'ਤੇ ਫਿਰ ਉਹੀ ਵੀਕਐਂਡ ਮਿਲਣਾ ਸੀ, ਪਰ ਕੈਨੇਡਾ ਡੇ ਆਇਆ ਮਿਡਲ ਆਫ ਦਾ ਵੀਕ, ਇਸ ਕਰਕੇ 5 ਦਿਨ ਮਿਲ ਗਏ ਸਾਡੇ ਕਸਟਮਰਸ ਨੂੰ ਸੇਵਿੰਗ ਕਰਨ ਵਾਸਤੇ। ਅਤੇ ਜਦੋਂ 5 ਦਿਨ ਦੀ ਖੁੱਲ੍ਹੀ ਸੇਵਿੰਗ ਹੋਵੇ ਅਤੇ ਇਹ ਵੀਕਐਂਡ ਜਿਹੜਾ ਇਹ ਐਡਵਾਂਟੇਜ ਮਿਲੇ ਕਿ ਵੱਡੀਆਂ ਵੱਡੀਆਂ ਪ੍ਰਾਈਸਿਸ 400-500 500 ਅਤੇ ਬਿਗ ਸਕਰੀਨ ਟੀਵੀ $600-800 ਦੀ ਸੇਵਿੰਗ ਨਾ ਮਿਲਣ, ਅਤੇ ਉਦੋਂ ਫਿਰ ਗ੍ਰੈਂਡ ਫਰਨੀਚਰ ਵੀ ਕਹਿੰਦਾ ਕਿ ਭਾਜੀ ਅਸੀਂ ਵੀ ਨਾਲ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਡਿਸਕਾਊਂਟ ਲੈ ਕੇ ਦੇਣਾ, ਪਰ ਸਾਡੇ ਰੈਗੂਲਰ ਡਿਸਕਾਊਂਟ ਜਿਹੜਾ ਉਹ ਸੀਗਾ ਚੱਲਣਾ 50%, ਅਸੀਂ ਹੁਣ ਲੈ ਕੇ ਦੇਣਾ ਕੈਨੇਡਾ ਡੇ ਸੇਲ 'ਤੇ 5 ਤਰੀਕ ਤੱਕ 70% ਡਿਸਕਾਊਂਟ। 70% ਦਾ ਮਤਲਬ ਇਹ ਆ $100 ਦੀ ਚੀਜ਼ ਲੈਣੀ $70 ਪੇ ਕਰਨੇ ਆ, $1,000 ਦੀ ਚੀਜ਼ ਲੈਣੀ $700 ਪੇ ਕਰਨੇ ਆ, $1,500 ਦੀ ਚੀਜ਼ ਲੈਣੀ ਹੈ ਅਤੇ ਤਦ ਵੀ 70% ਡਿਸਕਾਊਂਟ ਹੈ, ਅਤੇ ਕਿੰਨਾ ਰਹਿ ਜਾਣਾ 1500 'ਚੋਂ 70%? ਹੁਣੇ ਸੁਖਵੀਰ ਜੀ ਕੋ ਆਪ ਪੁੱਛ ਲੈਂਦੇ ਹਾਂ, ਆਪੇ ਹੀ ਏਅਰ 'ਤੇ ਆ ਕੇ ਸਾਨੂੰ ਦੱਸਣਗੇ ਕਿ ਕਿੰਨਾ ਕਿੰਨਾ ਡਿਸਕਾਊਂਟ ਅੱਜ ਦਿੱਤਾ ਜਾ ਰਿਹਾ। ਵੈਲਕਮ ਟੂ ਦਾ ਪ੍ਰੋਗਰਾਮ ਸੁਖਵੀਰ ਜੀ, ਆ ਜਾਓ ਲੰਘ ਆਓ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਪਰਿਵਾਰਾਂ ਨੂੰ ਅੱਜ ਮਿਲ ਰਹੀਆਂ, ਤੇ ਪਹਿਲੀ ਡੀਲ ਜਿਹੜੀ ਆ ਸੁਲਤਾਨ ਭਾਜੀ ਰਿਕਲਾਈਨਰ ਸੋਫਾ ਸੈੱਟ ਤੇ ਡੀਲ ਦਿੰਦੇ ਆ। ਜਿਹੜੇ ਪਰਿਵਾਰ ਰਾਈਟ ਵੀ ਸਾਡੇ ਕੋਲ ਇੰਸਟੋਰ ਪਹੁੰਚਣਗੇ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ, ਤੁਹਾਨੂੰ ਚੋਕਲੇਟ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਕਲਰ ਆਪਸ਼ਨ ਵੀ ਦੋ ਮਿਲ ਜਾਣਗੀਆਂ। 3-ਸੀਟਰ ਸੋਫਾ, 2-ਸੀਟਰ ਲਵ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2599 ਸੀ। ਜਿਹੜੇ ਪਰਿਵਾਰ ਰਾਈਟ ਵੀ ਇੰਸਟੋਰ ਆ ਜਾਣਗੇ $799 $799 ਦੇ ਵਿੱਚ ਸੋਫਾ ਐਂਡ ਲਵ ਸੀਟ 4 ਰਿਕਲਾਈਨਰਾਂ ਦੇ ਨਾਲ।
0: ਇਹ ਜਿਹੜਾ ਸੋਫਾ ਐਂਡ ਲਵ ਸੀਟ ਹੈ ਇਹਦੇ ਵਿੱਚ ਬਲੈਕ ਕਲਰ ਦੀ ਵੀ ਚੋਇਸ ਹੈ ਤੇ ਬਰਾਊਨ ਕਲਰ ਦੀ ਵੀ?
1: ਜੀ ਸੁਲਤਾਨ ਜੀ ਬਿਲਕੁਲ, ਚੋਕਲੇਟ ਕਲਰ ਵੀ ਪਰਿਵਾਰ ਲੈ ਸਕਦੇ ਆ ਤੇ ਨਾਲ ਬਲੈਕ ਕਲਰ ਵੀ ਲੈ ਸਕਦੇ।
0: ਅੱਛਾ, ਚੋਕਲੇਟ ਕਲਰ
1: ਜੀ ਬਿਲਕੁਲ, 4 ਤੁਹਾਨੂੰ ਭਾਵ ਆ ਜਿਹੜੇ ਰਿਕਲਾਈਨਰ ਵਿੱਚ ਤੁਹਾਨੂੰ 4 ਮਿਲਣਗੇ, ਸੋਫਾ ਐਂਡ ਲਵ ਸੀਟ ਡ੍ਰੌਪ ਡਾਊਨ ਕੱਪ ਹੋਲਡਰ ਵੀ ਮਿਲਣਗੇ ਜੀ $799 ਦਾ ਸੁਲਤਾਨ ਜੀ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ ਤੇ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਡਿਜ਼ਾਈਨਰ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ, ਜਿਹਦੀ ਰੈਗੂਲਰ ਕੀਮਤ $999 ਸੀ, ਅੱਜ ਰਾਤ ਅਸੀਂ 8 ਵਜੇ ਤੱਕ ਓਪਨ ਆ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਸੁਲਤਾਨ ਜੀ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਜੀ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਵਧੇਰੇ ਜਾਣਕਾਰੀ ਲਈ ਜਾਂ ਡੀਲ ਨੂੰ ਲੌਕ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ 905-302-9494 ਜਾਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਜੀ।
0: ਅੱਛਾ, ਇੱਕ ਚੀਜ਼ ਜਾਂਦੇ ਜਾਂਦੇ ਦੱਸ ਕੇ ਜਾਣੀ ਹੈ ਤੁਸੀਂ ਕਿ ਰਿਕਲਾਈਨਰ ਜਿਹੜਾ ਤੁਸੀਂ ਅੱਜ ਦੇ ਰਹੇ ਹੋ ਉਹ ਵੀ ਲੈਦਰ ਦੀ ਰਿਕਲਾਈਨਰ ਹੈ, ਉਹਦੇ 'ਚ ਵੀ 2 ਕਲਰ ਚੋਇਸ ਹੈ, ਔਰ ਉਹ ਵੀ ਸਿਰਫ $799 ਇਹਦੇ 'ਚ 3-ਸੀਟਰ ਸੋਫਾ ਵੀ ਹੈ, 2-ਸੀਟਰ ਲਵ ਸੀਟ ਵੀ ਹੈ।
1: ਬਿਲਕੁਲ ਸੁਲਤਾਨ ਜੀ, 3-ਸੀਟਰ ਸੋਫਾ, 2-ਸੀਟਰ ਲਵ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ $799। ਚਲੋ ਇੱਕ ਤੋਹਫਾ ਵੀ ਸੁਲਤਾਨ ਜੀ ਪਾ ਦਿੰਦੇ ਆ, ਜਿਹੜੇ ਪਰਿਵਾਰ ਰਾਈਟ ਵੀ ਪਹੁੰਚਣਗੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ 250-300 ਜਿਹੜੀ ਵਰਥ ਹੈ ਬਿਲਕੁਲ ਫ੍ਰੀ ਸੁਲਤਾਨ ਜੀ।
0: ਇਹ ਤਾਂ ਹੁਣ ਤੁਸੀਂ ਇਸ ਕਰਕੇ ਦਵਾ ਦਵਾ ਆਪੇ ਹੀ ਐਡ ਕਰਤਾ ਕਿਉਂਕਿ ਤੁਹਾਨੂੰ ਪਤਾ ਸੀ ਹੁਣ ਨੈਕਸਟ ਸੁਲਤਾਨ ਨੇ ਆ ਕੇ ਇਹ ਐਂਟਰ ਕਰਨਾ ਹੀ ਕਰਨਾ, ਫ੍ਰੀ ਦਵਾਉਣਾ ਹੀ ਦਵਾਉਣਾ ਆਪਣੇ ਕਸਟਮਰ ਨੂੰ, ਕਿਉਂ ਕਿ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ ਦਾ ਲਾਸਟ ਵੀਕਐਂਡ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਅਤੇ ਗਿਫਟ ਜਿਹੜਾ ਸੀ ਤੁਹਾਨੂੰ ਮੈਂ ਆਪ ਕਰਾਉਣਾ ਸੀ, ਲੇਕਿਨ ਸੁਖਵੀਰ ਨੂੰ ਪਤਾ ਸੀ ਕਿ ਇਹ ਗਿਫਟ ਐਡ ਹੋਣਾ ਹੀ ਹੋਣਾ, ਅਤੇ ਨਾਲ $799 ਦੇ $300 ਦੀ ਵੈਲਿਊ ਦਾ ਕੌਫੀ ਟੇਬਲ ਫ੍ਰੀ ਫ੍ਰੀ ਫ੍ਰੀ ਵੀ ਮਿਲਣਾ। ਸੋ ਮੰਗਾ ਲਓ ਪਿਕਚਰ ਤੁਸੀਂ ਰਾਈਟ ਵੇ, ਕਿਉਂਕਿ ਜਿਹੜੇ ਸਾਡੇ ਭੈਣ ਭਰਾ ਫੈਮਲੀਆਂ ਜਿਹੜੀਆਂ GTA ਤੋਂ ਬਾਹਰ ਇਸ ਟਾਈਮ ਪ੍ਰੋਗਰਾਮ ਸੁਣ ਰਹੀਆਂ, ਜੇ ਉਹ ਨਹੀਂ ਵੀ ਰਾਈਟ ਵੇ ਪਹੁੰਚ ਸਕਦੀਆਂ, ਕਮ ਅਜ਼ ਕਮ ਆਪਣਾ ਹੋਲਡ ਕਰਾ ਲਓ 905-302-9494 9494 94 94 905 302-9494 905-302-9494 ਸੋਫੇ ਦੀ ਵੀ ਪਿਕਚਰ ਮੰਗਾ ਲਓ, ਬੈਡਰੂਮ ਸੈੱਟ ਦੀ ਵੀ ਪਿਕਚਰ ਮੰਗਾ ਲਓ, ਗਿਫਟ ਵੀ ਫ੍ਰੀ ਤੁਹਾਨੂੰ ਮਿਲ ਜਾਣਾ। ਕਿੱਥੋਂ? ਅੱਜ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਤੁਹਾਨੂੰ ਮਿਲਣਾ ਹੈ ਕੁਈਨ ਐਂਡ ਏਅਰਪੋਰਟ 'ਤੇ ਪਹੁੰਚ ਜਾਣਾ, 905-302-9494।

0: ਧਰਮ ਸੁਧੀ ਗੱਲ ਏ, ਕੱਲ ਨੂੰ ਮੇਰਾ ਵਿਆਹ ਦਾ ਪ੍ਰੋਗਰਾਮ ਏ ਤੇ ਮੈਂ ਦੱਸੋ ਦੁਖੀ ਹੋ ਕੇ ਬੈਠਾ, ਪੇਟ ਬੜਾ ਖਰਾਬ, ਕੋਈ ਦਵਾਈ ਦਿਓ ਚੰਗੀ।
1: ਕੋਈ ਗੱਲ ਨੀ, ਤੁਸੀਂ ਇਹ ਮੈਡੀਸਿਨ ਲੈ ਲਓ ਤੇ ਸਵੇਰੇ ਦੁਪਹਿਰ ਤੇ ਸ਼ਾਮ ਤਿੰਨ ਟਾਈਮ ਲੈ ਲੈਣਾ।
0: ਠੀਕ ਹੈ ਜੀ। ਡਾਕਟਰ ਸਾਹਿਬ ਕੋਈ ਪਰਹੇਜ਼ ਵੀ ਹੈ ਕਿਉਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਖਾਧਾ ਪੀਤਾ ਜਾਂਦਾ ਵੱਧ ਘੱਟ?
1: ਬਸ ਤੁਸੀਂ ਉੱਥੇ ਧਿਆਨ ਰੱਖਿਓ ਕਿ ਜ਼ੋਰ ਦੀ ਤੂਤੀ ਨਾ ਵਜਾਏ।
2: Ladies and gentlemen, Dave Tatlaw.
3: Yeah, Tatlaw. Dave Tatlaw.
4: ਜਦੋਂ ਵਿਆਹ ਸ਼ਾਦੀ ਮੈਨੂੰ ਆ ਜੋਕ ਤੋਂ ਗੱਲ ਯਾਦ ਆ ਗਈ, ਜਦੋਂ ਵਿਆਹ ਸ਼ਾਦੀ ਆਉਂਦੀ ਆ
5: ਜੀ,
4: ਇੱਕ ਜ਼ਮਾਨਾ ਸੀ ਕੀ ਆ ਜੀ ਆਪਣੇ ਦਾਜ ਦੇ ਚ ਜੀ, ਚਾਰ ਸਰਾਣੇ ਨੇ, ਦੋ ਸਾਈਕਲ ਨੇ, ਇੱਕ ਸਿਲਾਈ ਵਾਲੀ ਮਸ਼ੀਨ ਆ, ਫਿਰ ਆਉਣ ਲੱਗਾ ਜੀ ਫਰਿੱਜ ਆਉਣ ਲੱਗ ਗਿਆ, ਨਾਲ ਟੈਲੀਵਿਜ਼ਨ ਆਉਣ ਲੱਗ ਗਿਆ, ਫਿਰ ਮੋਟਰਸਾਈਕਲ ਕਾਰਾਂ ਤੇ ਪਹੁੰਚ ਗਈ। ਇਹ ਟੈਲੀਵਿਜ਼ਨ ਵੀ ਬੜੀ ਵੱਡੀ ਗੱਲ ਹੁੰਦੀ ਸੀ
5: ਜੀ। ਬਿਲਕੁਲ ਬਿਲਕੁਲ ਜੀ, ਸ਼ਾਦੀ ਵਿਆਹਾਂ ਚ ਟੈਲੀਵਿਜ਼ਨ ਦੇ ਨਾ ਬੜੀ ਵੱਡੀ ਗੱਲ ਸੀ।
4: ਹਾਂ, ਤੇ ਹੁਣ ਵਿਆਹ ਸ਼ਾਦੀ ਕਰਾ ਕੇ ਜੇ ਬੱਚੇ ਮੂਵ ਹੁੰਦੇ ਆਪਦੇ ਨਵੇਂ ਘਰੇ ਜਾਂਦੇ ਆ, ਉਦੋਂ ਵੀ ਉਹਨਾਂ ਨੂੰ ਟੈਲੀਵਿਜ਼ਨ ਦੀ ਲੋੜ ਪੈਂਦੀ?
5: ਬਿਲਕੁਲ 100% ਜੀ। ਮੇਰੇ ਕੋਲ ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਹੜੇ ਸਾਡੇ ਹੁਣ ਬੱਚੇ ਈਵਨ ਮੂਵ ਹੋ ਰਹੇ ਆ, ਉਹ ਵਿਆਹ ਤੋਂ ਪਹਿਲੇ ਹੀ ਆਪਣਾ ਕੋਂਡੋਮੀਨੀਅਮ ਜਾਂ ਜਿਹੜਾ ਵੀ ਕੋਈ ਘਰ ਲੈਣਾ, ਟਾਊਨ ਹਾਊਸ ਜਾਂ ਜਿਹੜਾ ਵੀ ਅਫੋਰਡੇਬਿਲਿਟੀ ਚ ਆਉਂਦਾ, ਉਸ ਘਰ ਨੂੰ ਪਹਿਲੇ ਹੀ ਸਜਾ ਲੈਂਦੇ ਆ ਜੀ। ਤੇ ਜਦੋਂ ਪਹਿਲੇ ਹੀ ਸਜਾਉਣਾ, ਫਿਰ ਇਲੈਕਟ੍ਰੋਨਿਕਸ ਅਪਲਾਈਸਿਸ ਤਾਂ ਚਾਹੀਦੇ ਹੀ ਚਾਹੀਦੇ ਆ, ਅਸੈਂਸ਼ੀਅਲ ਚ ਆ ਜਾਂਦੇ ਆ ਜੀ। ਕਿਉਂਕਿ ਅਗਰ ਤੁਸੀਂ ਟਾਊਨ ਹਾਊਸ ਲੈਂਦੇ ਹੋ ਜਾਂ ਤੁਸੀਂ ਸੈਮੀ ਡਿਟੈਚ ਲੈਂਦੇ ਹੋ ਜਾਂ ਡਿਟੈਚ ਲੈਂਦੇ ਹੋ ਘਰ, ਇਹਨਾਂ ਘਰਾਂ ਚ ਅਪਲਾਈਸਿਸ ਬਿਲਡਰ ਨਹੀਂ ਦਿੰਦਾ, ਸਿਰਫ ਕੋਂਡੋਮੀਨੀਅਮ ਚ ਅਪਲਾਈਸਿਸ ਦਿੰਦਾ। ਇਸ ਕਰਕੇ ਕੋਂਡੋਮੀਨੀਅਮ ਚ ਟੀਵੀ ਓਨਲੀ ਬਾਏ ਕੀਤਾ ਜਾਂਦਾ। ਬਲੀਵ ਕਰੋਗੇ ਭਾਜੀ, ਸਕਾਰਬਰੋ ਇੱਕ ਸਾਡੇ ਕਸਟਮਰ ਸੀ, ਉਹਨਾਂ ਨੇ ਆਪਣੇ ਕੋਂਡੋਮੀਨੀਅਮ ਚ 98 ਇੰਚ ਡਿਲੀਵਰ ਕਰਾਇਆ ਲਾਸਟ ਵੀਕ।
4: ਅੱਛਾ ਜੀ।
5: ਮੈਂ ਹੈਰਾਨ ਸੀ, ਮੈਂ ਕਿਹਾ ਕੋਂਡੋਮੀਨੀਅਮ ਚ 98 ਇੰਚ ਕਿੱਦਾਂ ਲੱਗੇਗਾ,
4: ਜਾਏਗਾ ਕਿਵੇਂ?
5: ਐਗਜੈਕਟਲੀ। ਲੇਕਿਨ ਤੁਸੀਂ ਦੇਖੋ ਕਿ ਉਹਨਾਂ ਦਾ ਠੀਕ ਠਾਕ, ਮਤਲਬ 24 ਫੁੱਟ ਦਾ ਜਿਹੜਾ ਸੀ ਜੀ ਲਿਵਿੰਗ ਰੂਮ ਸੀ।
4: ਅੱਛਾ,
5: 24 ਫੀਟ, ਇੰਨਾ ਖੁੱਲਾ ਲਿਵਿੰਗ ਰੂਮ, ਤੇ ਟੀਵੀ ਗਿਆ ਤੇ ਟੀਵੀ ਇੰਸਟਾਲ ਵੀ ਹੋਇਆ ਤੇ ਦੇ ਆਰ ਇੰਜੋਇੰਗ ਨਾਓ। ਸੋ ਇਸ ਕਰਕੇ ਜਿੱਥੇ ਤੁਸੀਂ ਡਿਲੀਵਰ ਕਰਾਉਣਾ ਜਾਂ ਜਿੱਥੇ ਤੁਸੀਂ ਡਿਸਟੈਂਸ ਹੈ ਪ੍ਰੋਪਰ, ਉੱਥੇ ਬਿਗ ਸਕਰੀਨ ਟੀਵੀ ਲਗਾਉਣਾ ਚਾਹੁੰਦੇ ਹੋ, ਸਪੋਰਟਸ ਦੇ ਤੁਸੀਂ ਸ਼ੌਕੀਨ ਹੋ, ਮੂਵੀਜ਼ ਦੇ ਤੁਸੀਂ ਸ਼ੌਕੀਨ ਹੋ, ਤੇਰ 'ਚ ਕੋਈ ਸ਼ੱਕ ਨਹੀਂ ਕਿ ਬਿਗ ਸਕਰੀਨ ਟੀਵੀ ਨੂੰ ਫੁੱਲੀ ਇੰਜੋਏ ਕਰੋਗੇ। ਖਾਸ ਤੌਰ ਤੇ ਜਿਹੜੀ ਅੱਜ ਕੱਲ੍ਹ ਟੈਕਨੋਲੋਜੀ ਹੈ, ਜਿੱਦਾਂ ਕਿ ਮੈਂ ਸੋਨੀ ਬਰੇਵੀਆ ਮਾਡਲ ਦੀ ਗੱਲ ਕਰ ਰਿਹਾ, ਇਹ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ।
4: ਉਹ ਕੀ ਹੁੰਦਾ ਜੀ
5: ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ? ਜਿਹੜੀ ਹੈ ਨਾ ਜੀ, ਸਿਰਫ ਸੋਨੀ ਕੋ ਐਕਸਕਲੂਸਿਵ ਹੈ। ਇਹ ਸੋਨੀ ਲਾਈਫ ਟਾਈਮ ਵਾਰੰਟੀ ਦਿੰਦਾ ਡਿਸਕਲੋਰੇਸ਼ਨ ਦੀ। ਸੋਨੀ ਦੇ ਕਲਰਸ ਜਿਹੜੇ ਆ ਕਦੀ ਵੀ ਬਲੀਡ ਨਹੀਂ ਕਰਨਗੇ, ਡਿਸਕਲੋਰੇਸ਼ਨ ਨਹੀਂ ਇਹਦੇ ਚ ਆਏਗੀ, ਕਦੀ ਵੀ ਰੈਡਿਸ਼ ਓਵਰ ਬਲੂਇਸ਼, ਬਲੂਇਸ਼ ਓਵਰ ਗ੍ਰੀਨਿਸ਼ ਕਲਰ ਬਲੀਡ ਨਹੀਂ ਕਰਨਗੇ। ਨਹੀਂ ਤੇ ਸ਼ੁਰੂ ਸ਼ੁਰੂ ਚ ਬਹੁਤ ਦੇਖਿਆ ਜਾਂਦਾ ਸੀ, 3-4-5 ਸਾਲ ਬਾਅਦ ਕਲਰ ਫੇਕ ਹੋਣਾ ਸ਼ੁਰੂ ਹੋ ਜਾਂਦੇ, ਫੇਡ ਹੋ ਜਾਂਦੇ, ਬਲੀਡ ਕਰ ਜਾਂਦੇ ਆ। ਲੇਕਿਨ ਅੱਜ ਤੱਕ ਜਿਨ੍ਹਾਂ ਨੇ ਸੋਨੀ ਯੂਜ਼ ਕੀਤਾ, ਉਹਨਾਂ ਨੂੰ ਪਤਾ ਕਿ ਸੋਨੀ ਦੇ ਕਲਰ ਅੱਜ ਤੱਕ ਭਾਵੇਂ 10 ਸਾਲ ਯੂਜ਼ ਹੋਇਆ, ਭਾਵੇਂ 15 ਸਾਲ ਟੀਵੀ ਯੂਜ਼ ਹੋਇਆ, ਕਲਰ ਕਦੀ ਨਹੀਂ ਉਹਨਾਂ ਦੇ ਬਲੀਡ ਕੀਤੇ, ਕਲਰ ਚ ਡਿਸਕਲੋਰੇਸ਼ਨ ਕਦੀ ਨਹੀਂ ਆਈ। ਕਿਉਂ? ਕਿ ਇਹ ਟ੍ਰਾਈਲੂਮੀਨਸ ਜੈਪਨੀਜ਼ ਟੈਕਨੋਲੋਜੀ ਹੈ ਜਿਹੜੀ ਕਿ ਡਿਸਕਲੋਰੇਸ਼ਨ ਗਾਰੰਟੀ ਦੇ ਨਾਲ ਹੈ। ਤੇ ਇਹਨਾਂ ਦੇ ਅੱਜ 85 ਇੰਚ X1 ਪ੍ਰੋਸੈਸਰ ਦੇ ਨਾਲ, 5.1 ਚੈਨਲ ਦੀ ਇਨਪੁੱਟ ਦੇ ਨਾਲ, ਮੈਕਸੀਮਮ ਰੈਜੋਲੂਸ਼ਨ ਦੇ ਨਾਲ ਤੁਹਾਨੂੰ ਇਹ ਮਿਲ ਰਿਹਾ ਜੀ 85 ਇੰਚ $2300 ਤੋਂ $1599 ਦਾ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸੋ ਮਿਸ ਨਾ ਕਰਨਾ, ਚਾਹੇ ਸੋਨੀ ਜਾਂ ਸੈਮਸੰਗ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਕੋਈ ਵੀ ਟੀਵੀ ਲੈਣਾ ਤੇ ਪਹੁੰਚ ਜਾਓ। ਅੱਜ ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਲਾਸਟ ਵੀਕਐਂਡ ਹੈ, 3-3, 4-4 ਪੀਸ ਹੀ ਇਨ ਸਟੋਕ ਰਹਿ ਗਏ ਆ ਸਿਰਫ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ। ਟੀਵੀ ਐਂਡ ਅਪਲਾਈਸਿਸ 905-450-2828, 905-450-2828।
4: ਡੱਬੇ ਚ ਬੰਦ ਮਿਲਣਗੇ, ਬ੍ਰੈਂਡ ਨਿਊ ਮਿਲਣਗੇ, ਵਾਰੰਟੀ ਦੇ ਨਾਲ ਸਾਰਾ ਮਾਲ ਮਿਲੇਗਾ। ਇੱਕੋ ਇੱਕ ਲੋਕੇਸ਼ਨ 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ।
1: Are you ready?
2: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
3: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
2: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 6474290040,
2: 6474924440। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
4: ਚਿੰਟੂ।
5: ਹਾਂਜੀ ਮੈਡਮ ਜੀ।
4: ਪੁੱਤਰ ਮੈਂ ਕੱਲ ਸ਼ਿਮਲਾ ਗਿਆ, ਇਹਦੀ ਇੰਗਲਿਸ਼ ਬਣਾ।
5: ਮੈਂ ਕੱਲ ਸ਼ਿਮਲਾ ਗਿਆ ਜੀ, ਆਈ ਗੋ ਟੂ ਵੈਂਟ ਟੂ ਗੋਨ ਟੂ ਸ਼ਿਮਲਾ ਜੀ।
4: ਓਏ ਤੂੰ ਵਰਬ ਦੀਆਂ ਤਿੰਨੋਂ ਫਾਰਮਾਂ ਲਗਾਈ ਜਾ ਰਿਹਾ।
5: ਮੈਡਮ ਜੀ ਚੜ੍ਹਾਈ ਦੇਖੋ ਕਿੰਨੇ ਆ, ਸਾਰੇ ਗੇਅਰ ਲਾਉਣੇ ਪੈਣੇ ਆ।
6: ਅੱਜ ਪ੍ਰੋਗਰਾਮ ਸਪੋਂਸਰ ਹੋ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ ਕੈਨੇਡਾ ਡੇ ਸੇਲ ਦਾ ਇਹ ਲਾਸਟ ਵੀਕਐਂਡ ਹੈ। ਅੱਜ ਜਿਹੜੀਆਂ ਡੀਲਾਂ ਮਿਲਣੀਆਂ ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲਣੀਆਂ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2,200 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1,499 ਦਾ ਤੁਹਾਨੂੰ ਮਿਲਣਾ। ਤੇ ਜੇ ਆਪਾਂ ਗੱਲ ਕਰੀਏ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੀ, ਤੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੁਹਾਨੂੰ ਅੱਜ ਲੋਐਸਟ ਪ੍ਰਾਈਸ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਸਿਰਫ $1,499 ਦਾ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਐਨਰਜੀ ਸੇਵਰ, ਐਨਰਜੀ ਸਟਾਰ, ਫਰੀ ਹੋਮ ਡਿਲੀਵਰੀ ਦੇ ਨਾਲ, ਤੇ $1,499 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਤੇ ਜੇ ਤੁਸੀਂ ਆਪਣਾ ਕਿਚਨ ਖੁਦ ਤਿਆਰ ਕਰ ਰਹੇ ਹੋ, ਜਿਹਨੂੰ ਅਸੀਂ ਕਹਿ ਦਿੰਦੇ ਜੀ ਕਸਟਮ ਕਿਚਨ ਬਣਾਇਆ ਜਾ ਰਿਹਾ, ਜੇ ਤੁਸੀਂ ਕੋਈ ਵੀ ਸਿਲੈਕਸ਼ਨ ਕੀਤੀ ਹੈ, ਤੁਹਾਡੇ ਆਪਣੇ ਕਿਚਨ ਦੇ ਰੈਨੋਵੇਸ਼ਨ ਹੋ ਰਹੀ ਹੈ, ਜਾਂ ਤੁਸੀਂ ਬਿਲਡਰ ਕੋਲ ਗਏ ਹੋ ਡਿਕੋਰ ਸੈਂਟਰ ਤੇ ਉੱਥੋਂ ਸਿਲੈਕਟ ਕੀਤਾ, ਤੁਸੀਂ ਕਸਟਮ ਕਿਚਨ ਤਿਆਰ ਕਰ ਰਹੇ ਹੋ, ਤੇ ਫਿਰ ਪੈਨਲ ਰੈਡੀ ਫਰਿੱਜ ਵਾਲਾ ਪੈਕੇਜ ਲੈਣਾ ਨਾ ਭੁੱਲਣਾ
0: ਜੀ,
6: ਕਿਉਂਕਿ ਪੈਨਲ ਰੈਡੀ ਫਰਿੱਜ ਚ ਤੁਹਾਨੂੰ ਜਿਹੜੀਆਂ ਪੈਨਲਸ ਤੁਹਾਡੇ ਕਿਚਨ ਦੀਆਂ ਹੋਣੀ ਉਹੀ ਪੈਨਲ ਤੁਹਾਡੇ ਫਰਿੱਜ ਤੇ ਲੱਗਣੀ ਆ।
0: ਸੋ ਜਿਹੜਾ ਫਰਿੱਜ ਹੈ ਉਹ ਸਟੇਨਲੈਸ ਸਟੀਲ ਦਾ ਹੋਵੇ, ਚਿੱਟਾ ਹੋਵੇ, ਕਾਲਾ ਹੋਵੇ, ਪੀਲਾ, ਉਹ ਨਹੀਂ ਦਿਖਣਾ ਹੈਗਾ। ਜਿਹੜੀ ਕਿਚਨ ਕੈਬਿਨਟਾਂ ਲਾਲ ਪੀਲੀਆਂ ਚਿੱਟੀਆਂ ਜਿਹੜੀਆਂ ਲਾਈਆਂ ਉਹੀ ਉਹਦੇ ਤੇ ਲੱਗਣਾ।
6: ਹਾਂਜੀ, ਔਰ ਡਿਸ਼ਵਾਸ਼ਰ ਦੇ ਉੱਪਰ ਵੀ ਤੁਹਾਡਾ ਪੈਨਲ ਰੈਡੀ ਡਿਸ਼ਵਾਸ਼ਰ ਹੋਣਾ, ਤੇ ਹੈਂਡਲ ਜਿਹੜੇ ਸਾਰੇ ਕਿਚਨ ਚ ਲੱਗੇ ਹੋਣੇ ਉਹੀ ਹੈਂਡਲ ਉਹਨਾਂ ਤੇ ਲੱਗਣੇ ਆ। ਤਾਂ ਤੁਸੀਂ ਹੈਂਡਲ ਨੂੰ ਸਿਰਫ ਇਸ ਕਰਕੇ ਖੋਲਣਾ ਕਿ ਸ਼ਾਇਦ ਇਹ ਡਰਾਅ ਆ, ਪਰ ਪਤਾ ਲੱਗਣਾ ਇਹ ਤਾਂ ਅੰਦਰ ਫਰਿੱਜ ਹੈ।
0: ਆਲਰਾਈਟ, 905-450-2828। ਉਹ ਇੱਕ ਗੱਲ ਯਾਦ ਰੱਖਣਾ, 6 ਮਹੀਨੇ ਲਈ ਚੁਆਨੀ ਨਹੀਂ ਦੇਣੀ, ਨਾ ਠਿਆਨੀ ਦੇਣੀ, ਨਾ ਰੁਪਈਆ ਦੇਣਾ, ਨਾ ਡਾਲਰ ਦੇਣਾ। 6 ਮਹੀਨੇ ਜ਼ੀਰੋ ਇੰਟਰਸਟ ਤੇ, ਕੋਈ ਵਿਆਜ ਨਹੀਂ, 6 ਮਹੀਨੇ ਚ ਪੈਸੇ ਦੇਣਾ ਚਾਹੇ ਹੌਲੀ ਹੌਲੀ ਕਰਕੇ ਦੇ ਦਿਓ।
6: 40% ਦਾ ਡਿਸਕਾਊਂਟ ਹੈ ਕੈਨੇਡਾ ਡੇ ਤੇ, ਤੁਹਾਨੂੰ ਬੋਸ਼ ਵਰਗੇ ਬ੍ਰਾਂਡ ਤੇ ਅਸੀਂ ਲੈ ਕੇ ਦੇ ਰਹੇ ਹਾਂ। ਜੀਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਸੀਰੀਜ਼, ਜਿਹੜਾ ਕਿ ਟੌਪ ਆਫ ਦਾ ਲਾਈਨ ਪ੍ਰੋ ਸੀਰੀਜ਼ ਕੰਸਿਡਰ ਕੀਤੀ ਜਾਂਦੀ ਹੈ, ਅੱਜ ਇਹ ਸਮਜ ਪ੍ਰੂਫ ਵੀ ਹੈ, ਇਹਦੇ ਤੇ ਫਿੰਗਰਪ੍ਰਿੰਟ ਵੀ ਸਟੇ ਨਹੀਂ ਕਰਦੇ। ਸੋ ਜ਼ਰੂਰ ਵਿਜ਼ਿਟ ਕਰ ਲੈਣਾ ਤੇ ਹੋਲਡ ਕਰਾ ਲੈਣਾ, ਕਿਉਂਕਿ ਤੁਹਾਡਾ ਜਿਹੜਾ 6 ਮਹੀਨੇ ਆ ਉਹ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ। ਹਜੇ ਤਾਂ ਤੁਸੀਂ ਸਿਰਫ ਬੁਕਿੰਗ ਕਰਨੀ ਹੈ, ਮਾਡਲ ਸਿਲੈਕਟ ਕਰਨੇ ਹੈ, ਤੇ ਉਹਨਾਂ ਦੀਆਂ ਕੱਟ ਆਊਟ ਡਾਇਮੈਂਸ਼ਨ ਅਸੀਂ ਡਾਇਰੈਕਟ ਭੇਜਣੀਆਂ, ਚਾਹੇ ਬਿਲਡਰ ਨੂੰ ਜਾਣੀਆਂ, ਚਾਹੇ ਤੁਹਾਡੇ ਰੈਨੋਵੇਸ਼ਨ ਵਾਲਿਆਂ ਨੂੰ।
0: ਅੱਛਾ ਗੱਲ ਸੁਣੋ, ਜਦੋਂ ਮੈਂ ਇਹ ਸਾਰਾ ਸੌਦਾ ਸੌਦਾ 15-20 ਹਜ਼ਾਰ ਦਾ ਲੈ ਲਿਆ
6: ਜੀ,
0: ਅੱਜ ਤੱਕ ਘਰ ਦੀ ਕਲੋਜ਼ਿੰਗ ਗਾਂ ਜਾ ਕੇ ਆਉਣੀ
6: ਹੈ, ਹਾਂਜੀ,
0: ਡਿਪੋਜ਼ਿਟ ਕਿੰਨਾ ਦੇਣਾ?
6: 10% ਸਿਰਫ, $400-500।
0: ਜਿੰਨਾ ਵੀ ਜਿਹੜਾ ਸਮਾਨ ਲਿਆ ਉਹਦਾ 10-15% ਡਾਊਨ ਦੇ ਗਏ, ਆਪਦਾ ਲੋਕ ਪ੍ਰਾਈਸ ਅੱਜ ਕਰਾ ਲਓ, ਕੱਲ ਨੂੰ ਕਿੰਨਾ ਚਿਰ ਤੱਕ ਇਹ ਪ੍ਰਾਈਸ ਲੋਕ ਰਹੇਗੀ?
6: ਇਹ ਸਰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੋਏਗੀ, ਕੱਲੀ ਲੋਕ ਨਹੀਂ ਹੋਣੀ, ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੈ, ਕਿ ਜਿਹੜੀ ਅੱਜ ਦੀ ਕੈਨੇਡਾ ਡੇ ਸੇਲ ਦੀ ਤੁਸੀਂ ਲੋਐਸਟ ਪ੍ਰਾਈਸ ਲੋਕ ਕਰ ਲਈ ਹੈ ਉਹ ਤਾਂ ਲੋਐਸਟ ਹੋ ਗਈ। ਜੇ ਪ੍ਰਾਈਸ ਵੱਧ ਜਾਂਦੀ ਹੈ ਡੇਟ ਆਫ ਡਿਲੀਵਰੀ ਤੱਕ, ਤੁਸੀਂ ਕੋਈ ਐਕਸਟਰਾ ਪੇ ਨਹੀਂ ਕਰਨਾ, ਤੇ ਜੇ ਵਿੱਚ ਕੋਈ ਹੋਰ ਐਸੀ ਡੀਲ ਆ ਜਾਂਦੀ ਹੈ ਜਿਹੜੀ ਲੋਅਰ ਦੈਨ ਕੈਨੇਡਾ ਡੇ ਹੋਏਗੀ, ਤਾਂ ਤੁਹਾਡੀਆਂ ਪ੍ਰਾਈਸਿਸ ਆਟੋਮੈਟਿਕਲੀ ਉਸ ਡੀਲ ਦੇ ਨਾਲ ਐਡਜਸਟ ਹੋਣਗੀਆਂ।
0: ਠੀਕ ਹੈ, 905-450-2828।
6: 905-450-2828 ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450 28 ਤੇ ਜਦੋਂ ਕੈਨੇਡਾ ਡੇ ਦੀਆਂ ਲੋਐਸਟ ਪ੍ਰਾਈਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਦੋਂ ਇਹ ਮੈਸੇਜ ਘਰ ਘਰ ਪਹੁੰਚਾਉਣਾ ਕਿ ਜੀ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰ ਲੈਣਾ ਜਦੋਂ ਤੁਹਾਨੂੰ ਦੱਸਣਾ ਕਿ ਇੱਕ ਇੱਕ ਪ੍ਰੋਡਕਟ ਦੇ ਉੱਪਰ ਤੁਸੀਂ 600-700 700 ਔਰ ਕਿਤੇ ਕਿਤੇ $800 ਦੀ ਸੇਵਿੰਗ ਕਰਨੀ ਹੈ ਤੇ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਨੂੰ ਮਿਸ ਨਾ ਕਰ ਜਾਣਾ ਇਸ ਵੀਕਐਂਡ ਤੇ ਯਾਨੀ ਅੱਜ ਔਰ ਤੁਸੀਂ ਇਹ ਡੀਲ ਨੂੰ ਲੌਕ ਕਰ ਸਕਦੇ ਹੋ ਕਿਉਂਕਿ ਇਹ ਡੀਲ ਜਿਹੜੀ ਹੈ ਦੁਬਾਰਾ ਰਿਪੀਟ ਨਹੀਂ ਹੋਣੀ ਜਿਹੜੀ ਵੀ ਡੀਲ ਇਸ ਤੋਂ ਬਾਅਦ ਆ ਰਹੀ ਹੈ ਉਹ ਸਾਰੀਆਂ $100-200 ਮਹਿੰਗੀ ਆਈਆਂ ਪਰ ਅੱਜ ਦੀਆਂ ਡੀਲ ਜਿਹੜੀਆਂ ਕੈਨੇਡਾ ਡੇ ਸਪੈਸ਼ਲ ਹੈ ਇੱਕ ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਉਹ ਡੀਲਾਂ ਅੱਜ ਤੁਹਾਨੂੰ ਲੈ ਕੇ ਦੇ ਰਹੇ ਹਾਂ ਸੁਖਵੀਰ ਜੀ ਲੰਘ ਆਓ ਤੇ ਇੱਕ ਪ੍ਰਾਈਸ ਦਿਓ ਕੱਲੇ ਕੁਈਨ ਸਾਈਜ਼ ਬੈੱਡ ਦੀ
7: ਬਿਲਕੁਲ ਸੁਲਤਾਨ ਜੀ ਅੱਜ ਕੈਨੇਡਾ ਡੇ ਦੀਆਂ ਲੋਐਸਟ ਪ੍ਰਾਈਸ ਮਿਲ ਰਹੀਆਂ ਫਰਨੀਚਰ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਚਾਹੇ ਤੁਸੀਂ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਲੈਣੇ ਨੇ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਬੈਡਰੂਮ ਸੈੱਟ ਚਾਹੀਦੇ ਨੇ ਤੇ ਨਾਲ ਦੀ ਨਾਲ ਸੁਲਤਾਨ ਜੀ ਤੁਸੀਂ ਕੁਈਨ ਸਾਈਜ਼ ਬੈੱਡ ਦੀ ਡੀਲ ਮੰਗੀ ਆ ਜਿਹਨਾਂ ਪੁਰਾਣਾ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ ਜਿਹਦੀ ਰੈਗੂਲਰ ਕੀਮਤ $399 ਸੀਗੀ $150 ਦਾ ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $150 $150 ਓਨਲੀ $150 ਦੇ ਵਿੱਚ ਕੁਈਨ ਸਾਈਜ਼ ਦਾ ਪ੍ਰੋਪਰ ਬੈੱਡ ਹੈੱਡਬੋਰਡ ਫੁੱਟਬੋਰਡ ਰੇਲਾਂ ਦੇ ਨਾਲ ਤੁਹਾਨੂੰ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਪੇਟੀ ਵਾਲੇ ਬੈੱਡਰੂਮ ਸੈੱਟ ਦੀ ਵੀ ਸੁਲਤਾਨ ਜੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਇਕੱਲਾ ਬੈੱਡ ਨਹੀਂ ਪੂਰਾ ਬੈੱਡਰੂਮ ਸੈੱਟ ਸੁਲਤਾਨ ਜੀ ਲੈਣਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1500 ਸੀ ਸੁਲਤਾਨ ਜੀ $599 ਦਾ $599 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਕੁਈਨ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਪੂਰੇ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਸੋ ਪਹੁੰਚੋ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ ਕੈਨੇਡਾ ਡੇ ਵਾਲੀਆਂ ਪ੍ਰਾਈਸ ਤੁਹਾਨੂੰ ਮਿਲ ਰਹੀਆਂ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖੋ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ
6: ਇਹ ਜਿਹੜਾ ਪੇਟੀ ਵਾਲਾ ਬੈੱਡ ਦੇ ਰਹੇ ਹੋ $599 ਦਾ ਇਹਦੇ ਨਾਲ ਕੁਈਨ ਸਾਈਜ਼ ਮੈਟਰਸ ਭਾਵਾਂ 400 ਦਾ ਭਾਵਾਂ 600 ਦਾ ਭਾਵਾਂ 500 ਦਾ ਅੱਜ ਤੁਹਾਨੂੰ ਇੱਕ ਕੁਈਨ ਸਾਈਜ਼ ਮੈਟਰਸ ਫ੍ਰੀ ਕਰਨਾ ਪੈਣਾ
7: ਡਨ ਸੁਲਤਾਨ ਜੀ ਅੱਜ ਰਾਤ ਦੇ 8 ਵਜੇ ਤੱਕ ਆ ਜਾਣਾ ਪਰਿਵਾਰ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ $599 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ
6: ਇਹਨੂੰ ਕਹਿੰਦੇ ਕੈਨੇਡਾ ਡੇ ਸੇਲ ਇਹਨੂੰ ਕਹਿੰਦੇ ਨਾਲ ਗਿਫਟ ਐਡ ਕਰਕੇ ਦੇਣਾ ਇਹਨੂੰ ਕਹਿੰਦੇ ਆ ਕਿ ਮੈਕਸੀਮਮ ਸੇਵਿੰਗ ਕਰਨੀ ਆ ਜੇ ਫਰਨੀਚਰ ਇੰਡਸਟਰੀ ਚ ਚਾਹੇ ਉਹ ਬੈੱਡਰੂਮ ਸੈੱਟ ਲੈਣਾ ਚਾਹੇ ਉਹ ਡਾਇਨਿੰਗ ਰੂਮ ਸੈੱਟ ਲੈਣਾ ਚਾਹੇ ਉਹ ਤੁਸੀਂ ਸੋਫਾ ਸੈੱਟ ਲੈਣਾ ਤਾਂ ਤੁਹਾਨੂੰ ਅੱਜ ਡਿਸਕਾਊਂਟਡ ਪ੍ਰਾਈਸ ਮਿਲਣੀਆਂ ਹੀ ਮਿਲਣੀਆਂ ਪਰ ਇਹ ਲਾਸਟ ਚਾਂਸ ਹੈ ਲਾਸਟ ਕਾਲ ਹੈ ਅੱਜ ਸ਼ਾਮ 8 ਵਜੇ ਤੱਕ ਤੁਸੀਂ ਪਹੁੰਚਣਾ ਪਹੁੰਚਣਾ ਕਿੱਥੇ ਜੀ ਏਅਰਪੋਰਟ ਐਂਡ ਕੁਈਨ ਏਅਰਪੋਰਟ ਐਂਡ ਕੁਈਨ ਤੇ ਨੰਬਰ ਟੂ ਕਾਲ 905-302-9494 905-302-9494 ਹੁਣੇ ਕਾਲ ਕਰ ਲਓ ਹੁਣੇ ਪਿਕਚਰ ਮੰਗਾ ਲਓ ਹੁਣੇ ਦੇਖੋ ਕੋਈ ਡਿਪੋਜ਼ਿਟ ਨਹੀਂ ਤੁਸੀਂ ਕਰਨਾ ਸਿਰਫ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇਣਾ ਤੇ ਕਹਿਣਾ ਜੀ ਮੇਰੀ ਇਹ ਚੀਜ਼ ਹੋਲਡ ਕਰ ਲੈਣਾ ਮੈਂ ਪਹੁੰਚ ਰਿਹਾ ਤੇ ਮੈਂ ਆ ਰਿਹਾ ਤੇ ਮੈਂ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੇਜੂਲ ਕਰੂੰਗਾ ਸੋ 905-302-9494 905-302-9494

0: ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਆ।
1: ਪੁੱਛੋ ਜੀ।
0: ਤੁਸੀਂ ਨਾਨ ਵੈਜ ਖਾਂਦੇ ਹੋ?
1: ਹਾਂਜੀ।
0: ਸ਼ਰਾਬ ਪੀਂਦੇ ਹੋ?
1: ਪੀ ਲੈਣਾ ਜੀ।
0: ਡਰੱਗਸ?
1: ਹਾਂਜੀ।
0: ਜੂਆ
1: ਖੇਡ ਲਈਦਾ ਕਦੀ ਕਦੀ?
0: ਸਭ ਕੁਝ ਨੈਗੇਟਿਵ ਹੀ ਹੈ, ਕੁਝ ਪੋਜ਼ਿਟਿਵ ਵੀ ਹੈਗਾ ਤੁਹਾਡੇ ਚ?
1: ਨਹੀਂ ਨਹੀਂ ਹੈਗਾ।
0: ਕੀ
1: HIV ਪੋਜ਼ਿਟਿਵ?
2: ਸਾਰੇ ਤੁਹਾਡੇ ਪੈਸੇ ਬਚਾ ਰਹੇ ਹਾਂ, ਸਾਡੀ ਕੋਸ਼ਿਸ਼ ਮਾੜਾ ਮੋਟਾ ਤੁਹਾਡੇ ਮੂੰਹ ਤੇ ਮੁਸਕਾਨ ਵੀ ਆ ਜਾਏ, ਉਹ ਵੀ ਅੱਛੀ ਗੱਲ ਹੈ। ਇਹਨਾਂ ਮੁਲਕਾਂ 'ਚ ਟੈਨਸ਼ਨ ਬੜੀ ਆ
3: ਜੀ।
2: ਕਈ ਵਾਰ ਨਾ ਮੈਂ ਫਾਰਮਿਸਟ ਗਿਆ
3: ਜੀ,
2: ਮੈਂ ਕਿਹਾ ਜੀ ਦਵਾਈ ਲੈਣੀ ਆ, ਇੰਗਲਿਸ਼ ਕਿਹਾ ਉਹਨੂੰ, ਕਹਿੰਦਾ ਉਹ ਪੁੱਛਿਆ ਡੇਟ ਆਫ ਬਰਥ।
3: ਠੀਕ ਹੈ।
2: ਮੈਂ ਮਹੀਨਾ ਉਹ ਦੱਸ ਗਿਆ, ਦੱਸਦਾ 1901 ਵਿੱਚ ਪੰਚ ਕਰਕੇ ਜਦੋਂ 1901 ਪਾਉਣਾ ਸੀ ਉਹ ਖੜ ਗਈ, ਮੇਰੇ ਮੂੰਹ 'ਚ ਨਹੀਂ ਦੇਖਿਆ ਫੇਰ ਥੱਲੇ ਪੇ, ਮੈਂ ਕੀ ਹੋ ਗਿਆ? ਕਹਿੰਦੀ 1901। ਮੈਂ ਨੋ ਨੋ ਨੋ, ਇਹ ਤਾਂ ਇੰਨਾ ਵਾ। ਉਹ ਇੰਨੇ ਜੀ ਬੜਾ ਖੁਸ਼ ਹੋਈ, ਹੱਸੀ ਬੋਲ। ਮੈਂ ਸਵੇਰ ਦੀ ਲੱਗੀ ਹੋਈ ਕੰਮ ਤੇ, ਕਹਿੰਦੀ ਹਾਂ। ਮੈਂ ਹੱਸੀਆ ਮਾੜਾ ਮੋਟਾ, ਕਹਿੰਦੀ ਨਹੀਂ ਤੂੰ ਹੀ ਹਸਾਇਆ। ਹੱਸਣਾ ਬੜਾ ਜ਼ਰੂਰੀ ਆ, ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਥੋੜੇ ਬਹੁਤ ਜੋਕ ਵੀ ਸੁਣਾਈਏ ਤਾਂ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਆਈਏ। ਲੇਕਿਨ ਚਿਹਰੇ ਤੇ ਮੁਸਕਾਉਣ ਦਾ ਹੋਰ ਵੀ ਸਾਧਨ ਨੇ, ਉਹ ਹੈ ਜੇ ਤੁਹਾਡੇ ਡਾਲਰਾਂ ਦੀ ਬਚਤ ਹੋਵੇ। ਡਾਲਰਾਂ ਦੀ ਬਚਤ ਕੌਣ ਕਰ ਰਹੇ ਨੇ? ਸੁਲਤਾਨ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ।
3: ਖਾਸ ਤੌਰ ਤੇ ਭਾਜੀ ਉਹਨਾਂ ਫੈਮਿਲੀਜ਼ ਵਾਸਤੇ ਜਿਹੜੇ ਕਸਟਮ ਕਿਚਨ ਬਣਵਾ ਰਹੇ ਆ, ਜਿਨ੍ਹਾਂ ਨੇ ਡਿਕੋਰ ਸੈਂਟਰ ਤੇ ਜਾ ਕੇ ਬਿਲਡਰ ਕੋਲ ਅਗਰ ਆਪਣੀ ਮਨਪਸੰਦ ਦਾ ਕਸਟਮ ਕਿਚਨ ਸਿਲੈਕਟ ਕਰਨਾ, ਜਿਨ੍ਹਾਂ ਨੇ 42 ਇੰਚ ਜਾਂ 48 ਇੰਚ ਅਰਗੇ ਫਰਿੱਜ ਲਗਾਉਣੇ ਆ, ਤੇ ਫਿਰ ਇਹੋ ਜਿਹਾ 40% ਦਾ ਡਿਸਕਾਊਂਟ ਤਾਂ ਉਹਨਾਂ ਨੂੰ ਬਹੁਤ ਬੈਸਟ ਡਿਸਕਾਊਂਟ ਹੈ, ਦੁਬਾਰਾ ਨਹੀਂ ਰਿਪੀਟ ਹੋਣਾ। ਪਰ ਇਹਨੂੰ ਤੁਸੀਂ ਲੌਕ ਵੀ ਕਰ ਸਕਦੇ ਹੋ, ਕਿਉਂ ਕਿ ਤੁਸੀਂ ਕੱਟ ਆਊਟ ਡਿਮੈਂਸ਼ਨ ਭਜਵਾਉਣੀਆਂ ਵਾ, ਤਦ ਹੀ ਤੁਹਾਡਾ ਕਿਚਨ ਉਹਦੇ ਹਿਸਾਬ ਨਾਲ ਤਿਆਰ ਹੋਣਾ ਜਿਹੜੇ ਮਾਡਲ ਤੁਸੀਂ ਸਿਲੈਕਟ ਕਰ ਲੈਣੇ ਆ। ਸੋ ਇਹਦੇ ਵਿੱਚ ਤੁਸੀਂ ਦੇਖੋ, ਬਿਲਟ ਇਨ ਕੁੱਕਟੌਪ ਹੋਏਗਾ, ਉਹ ਇਲੈਕਟ੍ਰਿਕ ਵੀ ਹੋ ਸਕਦਾ, ਉਹ ਗੈਸ ਦਾ ਵੀ ਹੋ ਸਕਦਾ, ਉਹ ਇੰਡਕਸ਼ਨ ਵੀ ਹੋ ਸਕਦਾ। ਇਹਦੇ ਚ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਹੋਏਗਾ, ਬਿਲਟ ਇਨ ਡਿਸ਼ਵਾਸ਼ਰ ਹੋਏਗਾ, ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੋਏਗਾ, ਉਹ 42 ਇੰਚ ਵੀ ਹੋ ਸਕਦਾ, 36 ਇੰਚ ਵੀ ਹੋ ਸਕਦਾ, 48 ਇੰਚ ਵੀ ਹੋ ਸਕਦਾ। ਮੈਂ ਤੁਹਾਨੂੰ 42-48 ਇੰਚ ਦੇ ਨਾਲ ਡੀਲ ਦੇਣ ਲੱਗਾ। 42 ਇੰਚ ਦਾ ਬਿਲਟ ਇਨ ਫਰਿੱਜ, ਬਿਲਟ ਇਨ ਕੁੱਕਟੌਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਜਿਹੜਾ $26,000 ਦਾ ਪੈਕੇਜ ਹੈ, ਬਿਲਟ ਇਨ ਪੈਨਲ ਰੈਡੀ, ਇਹਦੇ ਚ ਫਰਿੱਜ ਹੋਏਗਾ, ਫਰਿੱਜ ਐਂਡ ਫਰੀਜ਼ਰ, ਔਰ ਪੈਨਲ ਰੈਡੀ ਇਹਦੇ ਚ ਡਿਸ਼ਵਾਸ਼ਰ ਹੋਏਗਾ, ਪਰ ਤੁਹਾਨੂੰ ਮਿਲੇਗਾ 18,900 ਚ। 18,900 ਚ 26,000 ਦਾ ਪੈਕੇਜ ਲੈਣ ਦਾ ਮਤਲਬ ਹੈ $71,000 ਦੀ ਸੇਵਿੰਗ। ਸੋ ਜੇ ਤੁਸੀਂ 42-48 ਇੰਚ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਦੇਖ ਰਹੇ ਹੋ ਤੇ ਵਾਕਈ $6,000-$7,000 ਪੂਰੇ ਕਿਚਨ ਉੱਤੇ ਸੇਵ ਕਰਨਾ ਚਾਹੁੰਦੇ, ਫਿਰ ਜ਼ਰੂਰ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ, ਜਾਂ ਤੁਸੀਂ ਕੋਈ ਵੀ ਪ੍ਰੋਡਕਟ ਦੀ ਨੌਲੇਜ ਲੈਣੀ ਹੈ, ਪ੍ਰਾਈਸ ਕੰਪੇਅਰ ਕਰਨੀ ਹੈ, ਫਿਰ ਵਾਕ ਇਨ ਹੋਣਾ ਤੇ ਇਹ ਡਿਸਕਾਊਂਟ ਤੁਸੀਂ ਲੈਣਾ ਸਾਡੇ ਸ਼ੋਰੂਮ ਤੇ। ਆਲ ਕਿਚਨਸ ਤੁਹਾਨੂੰ ਡਿਸਪਲੇ ਤੇ ਮਿਲਣਗੇ, ਤੁਸੀਂ ਉਹਨਾਂ ਨੂੰ ਦੇਖ ਲਵੋ, ਚੈੱਕ ਕਰ ਲਵੋ, ਫਿਰ ਮਾਡਲ ਸਿਲੈਕਟ ਕਰੋ ਫੀਚਰਸ ਦੇ ਹਿਸਾਬ ਨਾਲ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਮਾਡਲ ਕਿਹੜੇ ਫੀਚਰਸ ਦੇ ਨਾਲ ਤੁਹਾਨੂੰ ਕਿੰਨੇ ਬਜਟ ਦੇ ਵਿੱਚ ਚਾਹੀਦੇ ਆ, ਕਿਉਂਕਿ ਮੋਸਟ ਸਾਡੇ ਜਿੰਨਾ ਵੀ ਸਟਾਫ ਹੈ, ਜਿੰਨੀ ਵੀ ਸਾਡੀ ਟੀਮ ਹੈ, ਅਸੀਂ ਆਲ ਐਵਰੀ ਕੁਆਟਰਲੀ ਜਿਹੜਾ ਨਾ ਜੀ,
2: ਮੈਂ ਉਹੀ ਪੁੱਛਣ ਲੱਗਿਆ ਜੀ, ਮੈਂ ਪਹਿਲਾਂ ਆਪਦਾ ਸਾਰਾ ਫਿਨਿਸ਼ ਕਰ ਲਓ ਵੀ, ਜਿਹੜੇ ਤੁਸੀਂ ਟ੍ਰੇਨ ਸਟਾਫ ਕਹਿੰਦੇ ਹੋ, ਟ੍ਰੇਨ ਸਟਾਫ ਇਹ ਕਾਹਦੀ ਟ੍ਰੇਨਿੰਗ ਕਰਦੇ?
3: ਇਹ ਟ੍ਰੇਨਿੰਗ ਹੈ ਜੀ ਸਾਡੀ, ਹਰ ਕੰਪਨੀ ਦੇ ਟ੍ਰੇਨਰਸ ਹੈ, ਕਿਹੜੇ ਮਾਡਲਸ ਉਹਨਾਂ ਕੋਲ ਹੁੰਦੇ, ਕਿਹੜੇ ਉਹਨਾਂ 'ਚ ਫੀਚਰ ਆ ਰਹੇ ਆ,
2: ਨਵੀਂ ਟੈਕਨੋਲੋਜੀ,
3: ਕਿਹੜੇ ਪੁਰਾਣੇ ਫੀਚਰ ਸੀਗੇ, ਕਿਹੜੀ ਨਵੀਂ ਚੇਂਜਿੰਗਸ ਆਈ ਹੈ। ਸੋ ਹਰ ਕੁਆਟਰਲੀ 3 ਮਹੀਨੇ ਬਾਅਦ ਇਹ ਟ੍ਰੇਨਿੰਗਸ ਹੁੰਦੀਆਂ ਤੇ ਸਾਡਾ ਸਟਾਫ ਜਿਹੜਾ ਉਹ ਟ੍ਰੇਨਿੰਗਸ ਤੇ ਕੰਪਨੀਆਂ ਕੋਲ ਜਾਂਦੇ ਆ, ਤਾਂ ਕਿ ਉਹਨਾਂ ਨੂੰ ਪੂਰੀ ਨੌਲੇਜ ਹੋਵੇ ਕਿ ਉਹਨਾਂ ਨੇ ਕਸਟਮਰ ਨਾਲ ਡਿਸਕਸ ਕਰਕੇ ਕਿਹੜੇ ਸਾਈਜ਼ ਜਿਹੜੇ ਆ ਜਾਂ ਕਿਹੜੇ ਫੀਚਰਸ ਜਿਹੜੇ ਆ ਸਿਲੈਕਟ ਕਰਾਉਣੇ ਆ, ਤਾਂ ਕਿ ਕਸਟਮਰ ਨੂੰ ਇਹ ਪਤਾ ਹੋਣ, ਜਿੱਦਾਂ AI ਟੈਕਨੋਲੋਜੀ ਹੈ
2: ਜੀ,
3: ਉਹ ਸਾਡੇ ਸਾਰੇ ਸਟਾਫ ਨੂੰ ਪਤਾ, ਸਾਨੂੰ ਆਪ ਨੂੰ ਪਤਾ, ਅਸੀਂ ਟ੍ਰੇਨਿੰਗਸ ਤੇ ਜਾਂਦੇ ਹਾਂ ਕਿ ਕਿਹੜੇ ਕਿਹੜੇ ਮਾਡਲਸ ਦੇ ਵਿੱਚ AI ਟੈਕਨੋਲੋਜੀ ਆ ਗਈ ਹੈ। ਹਰ ਕਿਸੇ ਨੂੰ ਪਤਾ ਨਹੀਂ, ਤੁਸੀਂ ਕਿਸੇ ਵੀ ਅਪਲਾਈਸਿਸ ਸਟੋਰ ਤੇ ਚਲੇ ਜਾਓ, ਤੁਸੀਂ ਚੈੱਕ ਕਰੋ, ਸਾਰੇ ਮਾਡਲਾਂ ਦਾ ਸਭ ਨੂੰ ਨਹੀਂ ਪਤਾ, ਲੇਕਿਨ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸਟਾਫ ਇਸ ਲਈ ਟ੍ਰੇਨਡ ਹੈ ਕਿ ਅਸੀਂ ਕੋਈ ਟ੍ਰੇਨਿੰਗ ਮਿਸ ਨਹੀਂ ਕਰਦੇ। ਤੁਹਾਨੂੰ ਫਰਿੱਜ 'ਚ ਵੀ AI ਟੈਕਨੋਲੋਜੀ ਮਿਲੇਗੀ, ਜਿਹਦੇ ਵਿੱਚ ਆਲਰੇਡੀ ਤੁਸੀਂ ਅਗਰ ਆਈਸ ਐਂਡ ਵਾਟਰ ਵਾਲਾ ਤੁਹਾਡਾ ਸੈਕਸ਼ਨ ਹੈ ਨਾ ਜੀ ਬਾਹਰ ਬਣਿਆ ਹੋਇਆ ਡਿਸਪੈਂਸਰ, ਤੁਸੀਂ ਉਹਦੇ ਚ ਕੱਪ ਰੱਖੋ ਕੋਈ ਵੀ ਐਨੀ ਸਾਈਜ਼ ਆਫ ਗਲਾਸ ਜਾਂ ਕੱਪ, ਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਕੱਪ ਨੂੰ ਦਾ ਸਾਈਜ਼ ਕੀ ਹੈ
2: ਤੇ ਪਾਣੀ ਕਿੰਨਾ
3: ਤੇ ਪਾਣੀ ਉਹਦੇ ਚ ਕਿੰਨਾ। ਇਹ ਨਹੀਂ ਹੈ ਕਿ ਤੁਸੀਂ ਉੱਥੇ ਕੱਪ ਰੱਖਿਆ ਤੇ ਪਾਣੀ ਇੰਨਾ ਓਵਰਫਲੋ ਹੋ ਗਿਆ ਕਿ ਸਾਰਾ ਬਾਹਰ ਡਿੱਲ ਗਿਆ।
2: 905-458-2828 ਬ੍ਰੈਂਪਟਨ TV & ਅਪਲਾਈਸ। ਸੁਲਤਾਨ ਜੀ
3: ਜੀ,
2: ਮੈਂ ਸ਼ਾਮ ਨੂੰ ਜੇ ਮੂਡ ਬਣਾਉਣਾ ਹੋਵੇ
3: ਜੀ,
2: ਦੋ ਕਾਇਸਾਂ ਪਾਈਆਂ
3: ਜੀ,
2: ਦੋ ਕਾਉਂਸ ਪੈਗ ਪਾ ਲਿਆ
3: ਜੀ,
2: ਤੇ ਫੇਰ ਰੱਖਾਂ, ਫੇਰ ਉਹਨੂੰ ਪਤਾ
3: ਹਾਂ ਜੀ ਉਹਨੇ ਮਈਅਰ ਕਰਨਾ ਉਸੇ ਵੇਲੇ ਕਿ ਪਹਿਲੇ ਇਹਦੇ ਵਿੱਚ ਕਿੰਨਾ ਪਾਣੀ ਪਿਆ, ਹਾਫ ਕੱਪ ਆਲਰੇਡੀ ਇਹਦੇ ਵਿੱਚ ਹੈ, ਹਾਫ ਕੱਪ ਹੀ ਸਿਰਫ ਰੀਫਿਲ ਕਰਨਾ ਉਹਨੇ।
2: ਲੈ ਇਹ ਤਾਂ ਬਾਰ ਟੈਂਡਰਾਂ ਤੋਂ ਨਹੀਂ ਹੁੰਦਾ ਜਿਹੜਾ ਫਰਿੱਜ ਕਰੀ ਜਾਂਦੇ।
3: ਐਗਜੈਕਟਲੀ, ਦੈਟ ਇਜ਼ ਕਾਲਡ AI ਟੈਕਨੋਲੋਜੀ। ਫਿਰ ਤੁਹਾਨੂੰ ਪੂਰੀ ਜਿਹੜੀ ਹੈ ਜੀ ਟੈਬਲੇਟ ਬਿਲਟ ਇਨ ਆ ਗਈ ਹੈ ਫਰਿੱਜ ਦੇ ਵਿੱਚ, ਜਿਹਦੇ ਚ ਤਿੰਨ ਕੈਮਰੇ ਵੀ ਆ ਗਏ ਆ, ਉਹ ਵੀ ਤੁਹਾਡੇ ਕੋਲ ਨਵੀਂ ਟੈਕਨੋਲੋਜੀ ਹੈ। ਫਿਰ ਤੁਹਾਨੂੰ ਵਾਸ਼ਰ ਐਂਡ ਡਰਾਇਰ ਦੇ ਵਿੱਚ ਵੀ AI ਟੈਕਨੋਲੋਜੀ ਹੈ, ਤੇ ਐਨਰਜੀ ਸੇਵਰਸ ਤਾਂ ਸਿਗੇ ਹੀ ਸਿਗੇ। ਹੁਣ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਆ, ਮਤਲਬ ਤੁਸੀਂ 8 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ, ਤੁਸੀਂ 3 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ,
2: ਠੀਕ ਹੈ।
3: ਸੋ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ ਜਿਹੜਾ ਕਿ ਅਪਡੇਟਿਡ ਟੈਕਨੋਲੋਜੀ ਤੁਹਾਨੂੰ ਬ੍ਰੈਂਪਟਨ TV & ਅਪਲਾਈਸਿਸ ਤੋਂ ਮਿਲੇਗੀ, ਔਰ $500-$600 ਡਿਸਕਾਊਂਟ ਪ੍ਰਾਈਸ ਤੇ ਮਿਲਣਗੇ।
2: 905-458-2828 ਬ੍ਰੈਂਪਟਨ TV & ਅਪਲਾਈਸਿਸ।
3: 905-458-2828 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਹੈ ਤੁਸੀਂ। BramptonAppliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ ਜੀ, ਪ੍ਰਾਈਸ ਕੰਪੇਅਰ ਕੀਤੀ ਜਾ ਸਕਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਡਿਸਕਾਊਂਟ ਮਿਲਦਾ, ਡੈਫੀਨੇਟਲੀ ਅਸੀਂ ਆਪਣੇ ਕਸਟਮਰ ਨੂੰ ਡਿਸਕਾਊਂਟ ਵੀ ਦਿਲਵਾਉਂਦੇ ਹਾਂ ਕੰਪਨੀਆਂ ਕੋਲੋਂ, ਅਤੇ ਉਹਨਾਂ ਨੂੰ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਰੰਟੀ 'ਚ ਪ੍ਰੋਟੈਕਟ ਵੀ ਕਰਾਉਂਦੇ ਹਾਂ ਵਾਰੰਟੀ ਦੇ ਨਾਲ। ਸੋ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ TV & ਅਪਲਾਈਸਿਸ। 905-450-2828 905-450-2828।

0: चिंटू बेटा।
1: हाँ जी मैडम जी।
0: तुहाडे पापा ने आज तक कोई बहादुरी दा काम कीता?
1: हाँ जी मैडम जी, राती कीता सी।
0: केड़ा?
1: मैडम जी, पापा ना रात नू ना जी 11 बजे दारू पी के आए।
0: अच्छा।
1: ते मेरी मम्मी ने जदों वेलना ले के बुआ खोलिया ना, ते कहिंदे जाने मन अजे तक रोटियां नहीं लथियां।
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਤੁਹਾਨੂੰ ਅੱਜ ਕੈਨੇਡਾ ਡੇ ਦੀਆਂ ਸੇਲ, ਕੈਨੇਡਾ ਡੇ ਦੀ ਸੇਲ ਲੈ ਕੇ ਦੇ ਰਹੇ ਹਾਂ। ਇਹ ਲਾਸਟ ਡੇ ਵੀਕਐਂਡ ਹੈਗਾ, ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ 1 ਜੁਲਾਈ ਤੋਂ 5 ਜੁਲਾਈ ਤੱਕ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਹੈਗੀਆਂ। ਤਦੀ ਤਾਂ ਤੁਹਾਨੂੰ ਅੱਜ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੋਨੇ ਹੀ, ਵਾਸ਼ਰ ਡਰਾਇਰ ਦੋਨੇ ਹੀ $1700 ਤੋਂ $1099 ਚ ਮਿਲ ਰਿਹਾ। $600 ਤੁਸੀਂ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣ ਤੇ ਸੇਵ ਕਰਨਾ। ਕੱਲਾ ਵਾਸ਼ਰ ਲੈਣਾ 599 ਚ ਚੱਕ ਲਈਓ, ਕੱਲਾ ਡਰਾਇਰ ਲੈਣਾ 499 ਚ ਚੱਕ ਲੈਣਾ। ਫਰੀ ਡਿਲੀਵਰ ਹੈ ਤੇ 6 ਮਹੀਨੇ ਚ ਤੁਸੀਂ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਕੈਨੇਡਾ ਡੇ ਦੀ ਲਾਸਟ ਮੂਮੈਂਟ, ਲਾਸਟ ਕਾਲ ਦੀ ਗੱਲ ਹੋਵੇ ਤੇ ਫਿਰ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਨੇ ਵੀ ਤੁਹਾਨੂੰ ਅੱਜ ਇਹੋ ਜਿਹੀਆਂ ਡੀਲਾਂ ਦੇਣੀਆਂ ਜਿਹੜੀਆਂ ਪਹਿਲੇ ਕਦੀ ਨਹੀਂ ਮਿਲੀਆਂ ਹੋਣਗੀਆਂ, ਕਿਉਂਕਿ ਇਹ ਕੈਨੇਡਾ ਡੇ ਦੀ ਵਨ ਸ਼ਾਟ ਡੀਲ ਹੈ। ਇਹ ਲੱਕੀਲੀ ਕੈਨੇਡਾ ਡੇ ਮਿਡਲ ਆਫ ਦਾ ਵੀਕ ਹੋਇਆ ਕਰਕੇ ਇਸ ਵੀਕਐਂਡ ਤੇ ਤੁਹਾਨੂੰ ਇਹ ਡੀਲਾਂ ਲੈ ਕੇ ਦੇ ਰਹੇ ਹਾਂ। ਉਹਦੀ ਰੀਜ਼ਨ ਇਹ ਹੈ ਕਿ 5 ਦਿਨ ਦੀ ਸੇਲ ਸੀ, 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ, ਤੇ ਹੁਣ ਚੱਕ ਲਓ ਡੀਲ ਹੈ, ਜਾਂ ਹੋਲਡ ਕਰਾ ਲਓ, ਡਿਲੀਵਰੀ ਜਦੋਂ ਮਰਜ਼ੀ ਸਕੈਜੂਅਲ ਕਰ ਲੈਣਾ। ਸੁਖਵੀਰ ਜੀ, ਲੰਘ ਆਓ ਤੇ ਇੱਕ ਗੱਲ ਦੱਸੋ ਮੈਨੂੰ ਪਹਿਲੇ, ਇਹ ਕਿ ਜਿਹੜਾ ਵੀ ਸੋਫਾ, ਬਹੁਤ ਸਾਰੀਆਂ ਸਾਡੀਆਂ ਐਸੀਆਂ ਫੈਮਿਲੀਜ਼ ਆਉਂਦੀਆਂ ਜਿਨ੍ਹਾਂ ਨੇ ਆਪਣੇ ਘਰ ਦੇ ਜਿਹੜੇ ਵੀ ਕਲਰ ਥੀਮ ਹੈ ਉਹਦੇ ਨਾਲ, ਅਗਰ ਸੋਫਿਆਂ ਨੂੰ ਆਪਣੀ ਕਲਰ ਥੀਮ ਦੇ ਨਾਲ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇਹਦੇ ਚ ਕਿਹੜੀ ਚੋਇਸ ਹੈ? ਤੇ ਨਾਲ ਕੈਨੇਡਾ ਡੇ ਸੇਲ ਮਿਲਣੀ ਚਾਹੀਦੀ ਇਹਦੇ ਤੇ।
3: ਬਿਲਕੁਲ ਸੁਲਤਾਨ ਜੀ, ਉਹਦੇ ਵਿੱਚ ਕੈਨੇਡੀਅਨ ਮੇਡ ਸੋਫਾ ਸੈੱਟ ਦੇ ਡੀਲ ਦਿੰਦੇ ਹਾਂ ਪਰਿਵਾਰਾਂ ਨੂੰ। 3 ਸੀਟਰ ਸੋਫਾ, 2 ਸੀਟਰ ਲਵ ਸੀਟ। ਸੋ ਸੁਲਤਾਨ ਜੀ, ਇੱਥੇ ਸੋਲਿਡ ਵੁੱਡ ਦਾ ਫਰੇਮ ਯੂਜ਼ ਕੀਤਾ ਜਾਂਦਾ, ਸਿਟਿੰਗ ਤੁਸੀਂ ਹਾਰਡ ਕਰਾਉਣੀ ਆ, ਸੋਫਟ ਕਰਾਉਣੀ ਆ। ਕਲਰ ਆਪਸ਼ਨ ਵਿੱਚ 50 ਤਰ੍ਹਾਂ ਦੇ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੇ ਨੇ। ਤੁਸੀਂ ਵੈਲਵਟ ਬਣਾਉਣਾ ਚਾਹੁੰਦੇ ਹੋ, ਲੈਦਰ ਚ ਬਣਾਉਣਾ ਚਾਹੁੰਦੇ ਹੋ, ਫੈਬਰਿਕ ਚ ਬਣਾਉਣਾ ਚਾਹੁੰਦੇ ਹੋ, ਉਹ ਤੁਹਾਡੀ ਆਪਣੀ ਚੋਇਸ ਹੋਗੀ। ਕੈਨੇਡੀਅਨ ਮੇਡ ਸੋਫਾ ਐਂਡ ਲਫਲਡ ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $1800 ਸੀ, ਅੱਜ ਕੈਨੇਡਾ ਡੇ ਸਪੈਸ਼ਲ $799 ਦਾ ਸੁਲਤਾਨ ਜੀ। ਕੈਨੇਡੀਅਨ ਮੇਡ ਸੋਫਾ ਐਂਡ ਲਫਲਡ ਚੋਇਸ ਆਫ ਕਲਰ ਦੇ ਨਾਲ ਲੈ ਜਾਓ ਰਾਤ ਦੇ 8 ਵਜੇ ਤੱਕ।
2: ਲਓ ਜੀ, ਕਮਾਲ ਇਹ ਹੋ ਗਿਆ ਕਿ 799 ਦਾ 50 ਕਲਰ ਦੀ ਚੋਇਸ ਹੈ, 50 ਕਲਰ ਦੀ ਚੋਇਸ ਹੈ। ਕੋਈ ਵੀ ਤੁਹਾਡਾ ਕਲਰ ਥੀਮ ਹੈ ਤੁਹਾਡੇ ਲਿਵਿੰਗ ਰੂਮ ਚ, ਉਹਨੂੰ ਤੁਸੀਂ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇੱਕ ਵਾਰੀ ਜ਼ਰੂਰ ਇਹ ਕੈਨੇਡੀਅਨ ਮੇਡ ਸੋਫਾ ਜਿਹੜਾ, ਇਹਨੂੰ ਜਾ ਕੇ ਚੈੱਕ ਕਰ ਲੈਣਾ, ਕਲਰ ਦੀ ਚੋਇਸ ਦੇਖ ਲੈਣਾ। 799 ਚ ਤੁਹਾਨੂੰ ਅੱਜ ਲੈ ਕੇ ਦੇ ਰਹੇ ਹਾਂ। ਵਾਈ? ਬਿਕੋਜ਼ ਆਫ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਹੈ। ਤੇ ਨਾਲ ਕੌਫੀ ਟੇਬਲ, ਉਹ ਵੀ ਗਲਾਸ ਟੌਪ ਵਾਲਾ ਕੌਫੀ ਟੇਬਲ ਹੋਣਾ ਚਾਹੀਦਾ ਜੀ। ਕੌਫੀ ਟੇਬਲ ਬਿਲਕੁਲ ਫਰੀ ਵੀ ਮਿਲਣਾ, ਘੱਟ ਤੋਂ ਘੱਟ $400-$250 ਦਾ ਤਾਂ ਕੌਫੀ ਟੇਬਲ ਬਣ ਹੀ ਜਾਂਦਾ। ਤੋ 799 ਦੇ ਨਾਲ ਕੌਫੀ ਟੇਬਲ ਫਰੀ ਵੀ ਮਿਲ ਰਿਹਾ ਅੱਜ। ਤੇ ਇੱਕ ਹੋਰ ਗੱਲ ਦੱਸੋ ਮੈਨੂੰ ਕਿ ਜਦੋਂ ਤੁਸੀਂ ਇਹ ਆਲ ਚੋਇਸ ਦੇ ਨਾਲ ਸਿਲੈਕਟ ਕਰ ਲਓਗੇ, ਜੇ ਕਿਸੇ ਨੂੰ ਜਲਦੀ ਤੋਂ ਜਲਦੀ ਚਾਹੀਦਾ ਹੋਵੇ ਤਾਂ ਵਿਦ ਇਨ ਅ ਵੀਕ ਤੁਸੀਂ ਉਹਨਾਂ ਨੂੰ ਡਿਲੀਵਰ ਕਰਾ ਦੋਗੇ?
3: ਬਿਲਕੁਲ ਸੁਲਤਾਨ ਜੀ, ਵਿਦ ਇਨ ਵੀਕ ਵੀ ਡਿਲੀਵਰ ਜਿੱਥੇ
2: ਮਰਜ਼ੀ। ਵਾਓ, ਬਣ ਗਈ ਗੱਲ, ਦੱਸੋ ਜੀ।
3: ਬਿਲਕੁਲ ਸੁਲਤਾਨ ਜੀ, ਕੈਨੇਡੀਅਨ ਮੇਡ ਸੋਫਾ ਐਂਡ ਲਫਲਡ ਚੋਇਸ ਆਫ ਕਲਰ ਦੇ ਨਾਲ ਵਿਦ ਇਨ 1 ਵੀਕ ਤੁਹਾਨੂੰ ਡਿਲੀਵਰੀ ਮਿਲ ਜੂਗੀ $799 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫਰੀ ਦਿੱਤਾ ਜਾਊਗਾ। ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਲਾਸਟ ਕਾਲ ਹੈ ਕੈਨੇਡਾ ਡੇ ਸੇਲ ਦੀ ਤੁਹਾਨੂੰ ਇਸ ਵੀਕਡ ਤੱਕ। ਸੋ ਜ਼ਰੂਰ ਇਹ ਚੈੱਕ ਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: ਇੱਕ ਮੈਨੂੰ ਹੁਣ ਦੱਸੋ ਜਾਂਦੇ ਜਾਂਦੇ ਕਿ ਇੱਕ ਸਾਨੂੰ ਕਿੰਗ ਸਾਈਜ਼ ਬੈਡਰੂਮ ਸੈੱਟ ਚਾਹੀਦਾ, ਪੂਰਾ ਬੈਡਰੂਮ ਸੈੱਟ।
3: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦਿੰਦਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਤੇ ਨਾਲ ਚੈਸਟ ਵੀ ਮਿਲੂਗੀ ਸੁਲਤਾਨ ਜੀ। ਪੂਰੇ ਦਾ ਪੂਰਾ ਬੈਡਰੂਮ ਸੈੱਟ, ਜਿਹਨੂੰ ਕੰਪਲੀਟ ਬੈਡਰੂਮ ਸੈੱਟ ਆਪਾਂ ਕਹਿ ਦਿੰਦੇ ਹਾਂ, ਕਿੰਗ ਸਾਈਜ਼ ਬੈੱਡ ਹੋਊਗਾ, ਡਰੈਸਰ, ਮਿਰਰ ਹੋਊਗਾ, ਨਾਲ ਚੈਸਟ ਵੀ ਮਿਲੂਗੀ, ਸਾਈਡ ਟੇਬਲ ਵੀ ਮਿਲੂਗਾ, ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ, $2500 ਵਾਲਾ, ਸਿਰਫ
2: $1,500 ਦੀ ਸੇਵਿੰਗ ਹੈ, $2,500 ਤੋਂ $999 ਤੇ ਨਾਲ ਅੱਜ ਕੈਨੇਡਾ ਡੇ ਸੇਲ ਹੋਣ ਕਰਕੇ ਕਿੰਗ ਸਾਈਜ਼ ਦਾ $600-$700 ਦੀ ਵੈਲਿਊ ਦਾ ਮੈਟਰਸ ਵੀ ਫ੍ਰੀ ਫ੍ਰੀ ਫ੍ਰੀ
3: ਡਨ ਸੁਲਤਾਨ ਜੀ, ਰਾਤ 8 ਵਜੇ ਤੱਕ ਪਰਿਵਾਰ ਆ ਜਾਣ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: 905-302-9494 905-302-9494 ਤੇ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰਦੇ ਹਾਂ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਉੱਪਰ ਅੱਜ ਤੁਸੀਂ ਪਹੁੰਚਣਾ ਹੈ ਸ਼ਾਮ 8 ਵਜੇ ਤੋਂ ਪਹਿਲੇ, 7 ਵਜੇ ਤੋਂ ਪਹਿਲੇ ਪਹਿਲੇ, ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਕੈਨੇਡਾ ਡੇ ਸੇਲ ਦੇ ਰਿਹਾ, ਜਿਹਦੇ ਵਿੱਚ ਟੀਵੀ ਸੈਕਸ਼ਨ ਚ
4: $40
2: ਅੱਜ ਕੈਨੇਡਾ ਡੇ ਤੇ ਤੁਹਾਨੂੰ $500 ਤੋਂ $199 55 ਇੰਚ ਅੱਜ $800 ਵਾਲਾ $399 $400 ਦੀ ਸੇਵਿੰਗ,
4: ਤੇ 55 ਇੰਚ
2: 65 ਇੰਚ ਜਿਹੜਾ $699 ਦਾ ਮਤਲਬ ਹੈ $300 ਦੀ ਸੇਵਿੰਗ,
4: $75 ਇੰਚ
2: $899 $1,200 ਵਾਲਾ ਇਹਦਾ ਮਤਲਬ $300 ਦੀ ਸੇਵਿੰਗ,
4: ਤੇ ਸਭ ਤੋਂ ਵੱਡਾ
2: 85 ਇੰਚ
4: ਦੱਸੋ ਪਹਿਲਾਂ,
2: ਹਾਂ 85 ਇੰਚ $2,300 ਤੋਂ $1,599 ਔਰ ਜਿਹੜਾ $1,599 ਦਾ ਨਾ ਜੀ ਇਹ ਇਹ ਮਿੰਨੀ ਐਲਈਡੀ ਹੈ, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ, ਮਿੰਨੀ ਐਲਈਡੀ ਹੈ ਔਰ ਨਾਲ X1 ਪ੍ਰੋਸੈਸਰ ਹੈ, ਸੋਨੀ ਬ੍ਰੇਵੀਆ 3 ਅੱਜ $1,599 ਦਾ, ਤੇ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ, ਤੇ ਸਭ ਤੋਂ ਵੱਡੇ ਦੀ ਦੇ ਭਾਜੀ ਤੁਸੀਂ ਗੱਲ ਕੀਤੀ ਆ ਉਹ ਹੈ 98 ਇੰਚ ਦਾ, ਅੱਜ 98 ਇੰਚ ਵੀ ਮਿਲੇਗਾ ਸਿਰਫ ਤੇ ਸਿਰਫ $1,999 ਦਾ, $3,500 ਇਹਦੀ ਪ੍ਰਾਈਸ ਹੈ, $1,999 ਚ 98 ਇੰਚ ਵੀ ਚੱਕ ਲੈਣਾ ਤੇ ਪੇ ਕਰਨਾ 6 ਮਹੀਨੇ ਚ, ਕੋਈ ਇੰਟਰਸਟ ਨਹੀਂ ਹੈ, ਬਸ ਤੁਸੀਂ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ, ਜਾਂ ਫਿਰ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸ਼ੋਰੂਮ ਤੇ ਵਾਕ ਇਨ ਕਰਕੇ ਡਿਸਕਾਊਂਟ ਪ੍ਰਾਈਸਿਸ ਲੈ ਲੈਣਾ, ਤੇ ਜੇ ਹੋਲਡ ਕਰਾਉਣਾ 2-4 ਦਿਨ ਬਾਅਦ ਚੱਕਰ ਲਾਉਣਾ ਤਾਂ ਫਿਰ 905-450-2828 ਤੇ ਹੋਲਡ ਕਰਾ ਲਓ, 905-450-2828
4: ਲੋ ਜੀ, ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ, ਡੇਵ ਟਾਵਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrube kar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 416 456 6161.

7 ਰੋਡ ਸਵਾਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6743321322।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 4 ਜੁਲਾਈ ਅੱਜ ਹੋ ਚੁੱਕੀ ਹੈ, 1:07 ਤੇ ਕੁਝ ਸੈਕਿੰਡ ਸਟੂਡੀਓ ਦੇ ਘਰੇ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਮੀਂਹ ਵਾਲੇ ਮੌਸਮ ਨੂੰ। ਤੇ ਤੁਹਾਡਾ ਤੇ ਸਾਡਾ ਸਾਥ ਜਿਹੜਾ ਅੱਜ 3 ਘੰਟਿਆਂ ਦਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਤੇ ਉਮੀਦ ਹੈ ਕਿ ਸਾਰੇ ਤੁਸੀਂ ਤਿਆਰ ਹੋਵੋਗੇ ਵੀਕਐਂਡ ਨੂੰ ਇੰਜੋਏ ਕਰਨ ਦੇ ਲਈ। 26 ਡਿਗਰੀ ਸੈਲਸੀਅਸ ਇਸ ਟਾਈਮ ਟੈਂਪਰੇਚਰ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ। ਤੇ ਯੈਲੋ ਵਾਰਨਿੰਗ ਹੈਗੀ ਆ, ਹੀਟ ਵਾਰਨਿੰਗਸ ਹੈਗੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੀਂਹ ਤਾਂ ਥੋੜ੍ਹਾ ਥੋੜ੍ਹਾ ਆਪਾਂ ਨੂੰ ਕਹਿ ਲਓ ਕਿ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜੇ ਦੇ ਹੀ ਰਿਹਾ ਆ, ਬਟ ਫਿਰ ਵੀ ਹੀਟ ਵਾਰਨਿੰਗਸ ਹੈਗੀਆਂ ਨੇ, ਯੈਲੋ ਵਾਰਨਿੰਗ ਹੈ। ਅਤੇ ਜਿਹੜਾ ਮੀਂਹ ਅੱਜ ਸਾਰਾ ਦਿਨ ਹੀ ਪੈਣਾ, ਥੋੜ੍ਹਾ ਥੋੜ੍ਹਾ ਕਰਕੇ ਥੋੜ੍ਹਾ ਜਿਹਾ ਹਟ ਜਾਣਾ, ਫਿਰ ਉਸ ਤੋਂ ਬਾਅਦ ਫਿਰ ਪੈਣ ਲੱਗ ਜਾਣਾ, ਇੱਦਾਂ ਹੀ ਅੱਜ ਵੀ ਕੱਲ੍ਹ ਵੀ ਪਰਸੋਂ ਵੀ 3 ਦਿਨ ਇੱਦਾਂ ਹੀ ਚੱਲਣਾ, ਹਲਕੀ ਹਲਕੀ ਕਹਿ ਲਓ ਕਿ ਬਰਸਾਤ ਹੁੰਦੀ ਰਹਿਣੀ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਦਾ ਪੂਰਾ ਆਨੰਦ ਲੈ ਰਹੇ ਹੋ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਸਾਡੀ ਟੀਮ ਕੱਲ੍ਹ ਵੀ ਪਹੁੰਚੀ ਸੀ, ਅੱਜ ਵੀ ਸਿੱਧੂ ਸਰ ਉੱਥੇ ਪਹੁੰਚ ਰਹੇ ਨੇ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ। ਤੁਸੀਂ ਅੱਜ ਵੀ ਜ਼ਰੂਰ ਪਹੁੰਚੋ, ਨਾਲੇ ਤਾਂ ਠੰਡੇ ਠੰਡੇ ਮੌਸਮ ਦੇ ਵਿੱਚ, ਠੰਡਾ ਤਾਂ ਨਹੀਂ ਕਹਿ ਸਕਦੇ, ਮਾਈਲਡ ਜਿਹਾ ਮੌਸਮ ਕਹਿ ਸਕਦੇ ਹਾਂ, ਵੀ ਨਾ ਗਰਮੀ ਹੈ ਨਾ ਠੰਡ ਹੈ, ਬਹੁਤ ਹੀ ਪਲੈਜ਼ੈਂਟ ਜਿਹਾ ਵੈਦਰ ਹੈ, ਮੀਂਹ ਦਾ ਮੌਸਮ। ਅਤੇ ਮੌਸਮ ਨੂੰ ਇੰਜੋਏ ਕਰਦੇ ਕਰਦੇ ਤੁਸੀਂ ਆਪਣੀ ਗੱਡੀਆਂ ਲੈ ਕੇ ਪਹੁੰਚੋ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ 'ਤੇ, ਕਿਉਂਕਿ ਅੱਜ ਵੀ ਤੁਹਾਨੂੰ ਬਹੁਤ ਕਮਾਲ ਦੀਆਂ ਡੀਲਸ ਮਿਲਣ ਲੱਗੀਆਂ ਨੇ। ਅਤੇ ਬਹੁਤ ਕਮਾਲ ਦਾ ਫਰਨੀਚਰ ਦੇ ਨਾਲ ਨਾਲ ਬੜੇ ਵਧੀਆ ਤੁਹਾਨੂੰ ਅਪਲਾਇੰਸਿਸ ਤੁਹਾਨੂੰ ਦਵਾ ਰਹੇ ਹਾਂ ਅਸੀਂ, ਐਜ਼ ਅ ਫ੍ਰੀ ਗਿਫਟ ਤੁਹਾਨੂੰ ਮਿਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ ਜ਼ਰੂਰ ਨੋਟ ਕਰ ਲਓ,

0: ਦਾ 905-302-9494 ਤੇ ਤੁਸੀਂ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਨੰਬਰ ਨੂੰ ਡਾਇਲ ਕਰ ਲਓ 416-4220-40 416-4720-40, ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣ ਸਕਦੇ ਹੋ, ਤੇ ਨਾਲ ਹੀ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.tv.com ਜਾਂ ਫਿਰ www.desparadesh.radio.com, ਤੇ ਨਾਲ ਹੀ ਜਿਹਨਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ, ਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਜਿਵੇਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਰੱਬ ਦਾ ਨਾਮ ਲੈਂਦੇ ਹਾਂ, ਤੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਓਬਵੀਅਸਲੀ ਇੱਕ ਬਹੁਤ ਹੀ ਮਿੱਠੇ ਸ਼ਬਦ ਨਾਲ ਕਰਾਂਗੇ, ਬਟ ਸਿੱਧੂ ਸਰ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨੂੰ ਨਾਲ ਜੋੜ ਲਈਏ ਤੇ ਫਿਰ ਪ੍ਰੋਗਰਾਮ ਦੇ ਅੱਗੇ ਆਪਾਂ ਸ਼ੁਰੂਆਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਸਮੇਤ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਦਮਾ ਬਾਲੇ ਵੱਲੋਂ ਸਰਨਾਨੀ ਦਾ ਸਵਾਗਤ। ਵੀਕਐਂਡ ਹੈ, ਸੈਚਰਡੇ ਦਾ ਦਿਨ ਹੈ, ਬੜਾ ਪਿਆਰਾ ਮੌਸਮ ਆ, ਥੋੜੀ ਜਿਹੀ ਬਾਰਿਸ਼ ਪੈ ਚੁੱਕੀ ਹੈ ਸੁਬਹਾ ਸੁਬਹਾ, ਤੇ ਹੁਣ ਵੀ ਖੋੜੀਆਂ ਕਣੀਆਂ ਜਿਹੀਆਂ ਪੈ ਰਹੀਆਂ, ਕਿਤੇ ਕਣੀਆਂ ਪੈ ਰਹੀਆਂ, ਕਿਤੇ ਸੁੱਕ ਪਕਾ, ਪਰ ਵਧੀਆ ਮੌਸਮ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗ੍ਰੈਂਡ ਫਰਨੀਚਰ ਦਾ ਬਹੁਤ ਵੱਡੀ ਸੇਲ। ਇਸ ਤੋਂ ਪਹਿਲਾਂ ਕਿ ਮੰਤਰੀ ਮੈਂ ਸੇਲ ਦਾ ਵੇਰਵਾ ਦੇਵਾਂ, ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਲਈਏ,
0: ਬਿਲਕੁਲ ਹਾਂਜੀ।
1: ਉਸ ਤੋਂ ਬਾਅਦ ਸ਼ਬਦ ਤੋਂ ਫੌਰਨ ਬਾਅਦ ਅਸੀਂ 150 ਦੇ ਕਰੀਬ ਲਾਉਣੇ ਲਿੰਕ ਪਹਿਲਾਂ, ਤੇ ਦੇਵਾਂਗੇ ਤੁਹਾਨੂੰ ਜ਼ਬਰਦਸਤ ਪ੍ਰਾਈਸ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਆਪਣੀ, ਤੇ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਵਧੀਆ ਵਧੀਆ ਪ੍ਰਾਈਜ਼ ਦਵਾਵਾਂਗੇ। ਜੀ ਮਨਪ੍ਰੀਤ
0: ਜੀ, ਬਿਲਕੁਲ ਸਹੀ ਗੱਲ ਹੈ, ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਕੋਈ ਵੀ ਆਪਾਂ ਕੰਮ ਦੀ ਸ਼ੁਰੂਆਤ ਕਰੀਏ, ਸਵੇਰੇ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਚੰਗਾ ਆਪਾਂ ਕੰਮ ਕਰ ਲੱਗੇ, ਤਾਂ ਓਬਵੀਅਸਲੀ ਆਪਾਂ ਸੋਚਦੇ ਹਾਂ ਕਿ ਨਹੀਂ, ਸਭ ਤੋਂ ਪਹਿਲਾਂ ਇੱਕ ਰੱਬ ਦਾ ਨਾਮ ਲੈ ਲਈਏ, ਤੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਪੋਜ਼ਿਟਿਵਿਟੀ ਵੀ ਆ ਜਾਂਦੀ ਹੈ, ਕਿ ਆਪਾਂ ਨੂੰ ਪਤਾ ਹੁੰਦਾ ਕਿ ਇਹ ਕੰਮ ਫਿਰ ਸਿਰੇ ਚੜ੍ਹ ਜਾਣਾ, ਤੇ ਓਬਵੀਅਸਲੀ ਹਮੇਸ਼ਾ ਪ੍ਰੋਗਰਾਮ ਦੀ ਜਦੋਂ ਵੀ ਸ਼ੁਰੂਆਤ ਹੁੰਦੀ ਹੈ ਤਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਤੇ ਲੋ ਫਿਰ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ, ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਕਿੰਨਾ ਮਿੱਠਾ ਸ਼ਬਦ ਆਪਾਂ ਹੁਣੇ ਹੁਣੇ ਸਰਵਣ ਕੀਤਾ ਤੇ ਬੜਾ ਪਿਆਰਾ ਲੱਗਦਾ ਹੈ, ਬੜਾ ਵਧੀਆ ਪੋਜ਼ਿਟਿਵਿਟੀ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਹਿ ਲਓ ਕਿ ਇੱਕ ਪੋਜ਼ਿਟਿਵ ਐਨਰਜੀ ਵਾਲਾ ਹੈ ਨਾ ਕੋਈ ਵੀ ਆਪਣੇ ਦਿਮਾਗ ਦੇ ਵਿੱਚ ਇੱਕ ਚਾਹੇ ਕੋਈ ਥੋਟ ਹੀ ਆ ਜਾਵੇ ਤੇ ਜਾਂ ਫਿਰ ਕੋਈ ਵਰਡਿੰਗ ਸਾਹਮਣੇ ਆ ਜਾਵੇ ਜਾਂ ਕੋਈ ਆਪਣਾ ਕੋਈ ਮਿਊਜ਼ਿਕ ਸੁਣ ਲਈਏ ਜਿਵੇਂ ਕਿ ਹੁਣ ਆਪਾਂ ਸ਼ਬਦ ਸੁਣਿਆ ਤੇ ਕਿੰਨਾ ਜ਼ਿਆਦਾ ਕਹਿ ਲਓ ਕਿ ਨਾ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਜਿਹਾ ਬਣ ਜਾਂਦਾ ਹੈ। ਉਮੀਦ ਹੈ ਕਿ ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਤੋਂ ਪਹਿਲਾਂ ਕਿ ਆਪਾਂ ਉੱਥੇ ਚੱਲੀਏ, ਅੱਜ 4th of July ਹੈ, ਅੱਜ ਮਤਲਬ ਕਿ ਅਮੈਰੀਕਾ ਦਾ ਇੰਡੀਪੈਂਡੈਂਸ ਡੇ ਹੈ ਤੇ ਇਹ ਜਿਹੜਾ 1776 ਦੇ ਵਿੱਚ ਜਿਹੜੀ ਇਹ ਸੈਕਿੰਡ ਕੋਂਟੀਨੈਂਟਲ ਕਾਂਗਰਸ ਕਹਿ ਲਓ ਕਿ ਡਿਕਲੇਅਰ ਹੋਈ ਸੀ ਤੇ ਉਸ ਅਕੋਰਡਿੰਗਲੀ ਜੇ ਦੇਖਿਆ ਜਾਵੇ ਤਾਂ ਇਹ ਕਹਿ ਲਓ ਕਿ ਐਕਸਟਰਾ ਸਪੈਸ਼ਲ ਹੋ ਸਕਦਾ। 2026 ਹੁਣ ਚੱਲ ਰਿਹਾ ਤਾਂ ਇਟ ਮੀਨਸ 250th ਐਨੀਵਰਸਰੀ ਹੈਗੀ ਹੈ ਇਹ ਯੂਨਾਈਟਿਡ ਸਟੇਟਸ ਦੀ ਐਜ਼ ਐਨ ਇੰਡੀਪੈਂਡੈਂਟ ਨੇਸ਼ਨ। ਤਾਂ ਮਤਲਬ ਦੇਖ ਲਓ 250 ਸਾਲ ਹੋ ਗਏ ਨੇ ਇੰਡੀਪੈਂਡੈਂਸ ਮਿਲੀ ਨੂੰ। ਇੰਡੀਪੈਂਡੈਂਸ ਡੇ ਜਿਹੜਾ ਹੁਣ ਅੱਜ ਯੂਨਾਈਟਿਡ ਸਟੇਟਸ ਦਾ ਹੈਗਾ ਆ, 4th of July ਵੀ ਆਪਾਂ ਕਹਿ ਲੈਂਦੇ ਹਾਂ ਤੇ ਅੱਜ ਅਮੈਰੀਕਾ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਬਈ ਤੇ ਉਮੀਦ ਹੈ ਕਿ ਸਾਰੇ ਬੜਾ ਇੰਜੋਏ ਕਰ ਰਹੇ ਹੋਣਗੇ। ਇਹ ਵੀਕਐਂਡ ਤਾਂ ਫਿਰ ਅਮੈਰੀਕਨਸ ਦੇ ਲਈ ਹੋਰ ਵੀ ਜ਼ਿਆਦਾ ਸਪੈਸ਼ਲ ਹੋ ਗਿਆ ਕਿਉਂਕਿ ਇੰਡੀਪੈਂਡੈਂਸ ਡੇ ਹੈਗਾ ਅਮੈਰੀਕਾ ਦਾ, ਤਾਂ ਓਬਵੀਅਸਲੀ ਗੱਲ ਆ ਸਾਡਾ ਗੁਆਂਢੀ ਮੁਲਕ ਹੈ ਤਾਂ ਆਪਾਂ ਜੁੜੇ ਹੀ ਹੋਏ ਹਾਂ ਇੱਕ ਤਰ੍ਹਾਂ ਦੇ ਨਾਲ, ਤਾਂ ਫਿਰ ਆਪਣੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ। ਜਿਵੇਂ ਹੁਣ ਆਪਾਂ ਕੈਨੇਡਾ ਡੇ ਸੈਲੀਬ੍ਰੇਟ ਕੀਤਾ 2 ਦਿਨ ਪਹਿਲਾਂ, ਤਾਂ ਹੁਣ ਫਿਰ ਅੱਜ ਅਮੈਰੀਕਾ ਦਾ ਵੀ ਇੰਡੀਪੈਂਡੈਂਸ ਡੇ ਹੈ ਤਾਂ 4th of July ਵੀ ਸਾਰੇ ਸੈਲੀਬ੍ਰੇਟ ਕਰ ਰਹੇ ਹੋਣਗੇ ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣੇ ਵੀਕਐਂਡ ਦੀ ਪੂਰੀ ਤਿਆਰੀ ਦੇ ਵਿੱਚ ਹੋਵੋਗੇ। ਵੀਕਐਂਡ ਪੂਰਾ ਸਾਰਿਆਂ ਦਾ ਬੜਾ ਵਧੀਆ ਜਾ ਰਿਹਾ ਹੋਏਗਾ ਐਂਡ ਕੱਲ੍ਹ ਦਾ ਦਿਨ ਵੀ ਛੁੱਟੀ ਵਾਲਾ ਦਿਨ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਤੇ ਮੀਂਹ ਦਾ ਮੌਸਮ ਵੀ ਆਪਾਂ ਪੂਰਾ ਇੰਜੋਏ ਕਰ ਰਹੇ ਹਾਂ। ਸਟੂਡੀਓ ਨੰਬਰ 905-564-44 ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਆਪਾਂ ਚੱਲੀਏ ਡਾਇਰੈਕਟਲੀ ਪਹਿਲਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਤੇ ਆਪਾਂ ਇੱਕ ਪਹਿਲੀ ਡੀਲ ਲੈ ਲਈਏ ਸਭ ਤੋਂ ਪਹਿਲਾਂ ਗ੍ਰੈਂਡ ਹੋਮ ਫਰਨੀਚਰ ਤੋਂ ਤੇਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇ ਲੋ ਫਿਰ ਪਹਿਲੀ ਡੀਲ ਲਈਏ ਪ੍ਰੋਗਰਾਮ ਦੇ ਵਿੱਚ ਸੈਟਰਡੇ ਦਾ ਪ੍ਰੋਗਰਾਮ ਵੀਕਐਂਡ ਦਾ ਪ੍ਰੋਗਰਾਮ ਤੇ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ
1: ਮਿਹਰਬਾਨੀ, ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ। ਦੋਸਤੋ ਇੱਕ ਵਾਰ ਫਿਰ ਸਾਰਿਆਂ ਨੂੰ ਜੀਆ ਨੂੰ ਸੱਦਾ ਪੱਤਰ ਤੁਹਾਨੂੰ ਅੱਜ ਦੇ ਰਹੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟਵੇ ਤੇ ਕੁਈਨ ਦੇ ਨੇੜੇ ਔਰ ਏਅਰਪੋਰਟ ਤੇ ਟਾਲਬਨ ਦੇ ਵਿਚਕਾਰ ਵਾਲਮਾਰਟ ਤੋਂ ਪਿਛਲੇ ਪਾਸੇ ਤੁਸੀਂ ਆਓ, ਖੁੱਲ੍ਹੀ ਡੁੱਲੀ ਪਾਰਕਿੰਗ ਆ, ਇੱਥੇ ਆ ਕੇ ਤੁਸੀਂ ਵਧੀਆ ਅੱਜ ਸੇਵਿੰਗ ਕਰ ਸਕਦੇ ਹੋ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਿਰ ਸਰ, ਬਿਲਕੁਲ ਅੱਜ ਆਪਾਂ ਢੋਲ ਤੇ ਡਗਾ ਲਾ ਕੇ ਫਿਰ ਡੀਲ ਸ਼ੁਰੂ ਕਰ ਰਹੀ ਹੈ।
1: ਲਓ ਜੀ ਡਗਾ ਲਾ ਦਾ ਢੋਲ ਤੇ ਆਪਾਂ ਪੂਰਾ ਵੱਜਦਾ ਨਾ ਪੂਰਾ
0: ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਨੰਬਰ ਇਹਨਾਂ ਦਾ 905-302-9994-904 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ।
3: ਮੈਂ ਕੱਲ ਕਹਿਣਾ ਸੀ ਪਹਿਲੋਂ ਫੋਨ ਕਰਕੇ ਤੁਸੀਂ ਪਹਿਲੋਂ ਕਹਿ ਦਿੱਤਾ
0: ਅਮਰੀਕਾ
3: ਦਾ 4th ਜੁਲਾਈ ਦਾ
0: ਹਾਂਜੀ ਹਾਂਜੀ ਬਿਲਕੁਲ ਕਹਿਣਾ ਬਣਦਾ ਹੀ ਆ ਤੁਹਾਨੂੰ ਵੀ ਹੈਪੀ 4th ਆਫ ਜੁਲਾਈ
3: ਆਪਾਂ ਇਕੱਠੇ ਮਨਾਉਂਦੇ ਆ ਆਪਾਂ ਪਹਿਲੋਂ ਕੈਨੇਡਾ ਦਾ ਮਨਾਏ 1st ਜੁਲਾਈ ਨੂੰ ਆਪਾਂ 4th ਜੁਲਾਈ ਆਪਾਂ ਹੁਣ ਅਮਰੀਕਾ ਦਾ ਮਨਾਉਂਦੇ ਆ
0: ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ
3: ਤੇ ਮਨਪ੍ਰੀਤ ਜੀ ਇੱਕ ਸੌਂਗ ਆ ਸੌਂਗ ਦਾ ਨਾਮ ਹੈ ਸਾਡਾ ਦੇਸ਼ ਅਮਰੀਕਾ
0: ਓਕੇ ਜਾਣਕਾਰੀ ਦੇ ਦਿਆਂ ਥੋੜੀ ਛੋਟੀ ਜੀ ਜੇ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ ਤੇ ਬਟ ਜ਼ਰੂਰੀ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜਾ ਇਹ ਚੇਂਜ ਆਊਗੀ ਜਿਹੜੀ ਇਹ ਬਦਲਾਅ ਆ ਰਿਹਾ ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾਊਗਾ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਅੱਜ ਹੀ ਸੰਪਰਕ ਕਰ ਲਓ ਇਹ ਤੁਹਾਨੂੰ ਨਾਲੇ ਤਾਂ ਵਧੀਆ ਕਵਰੇਜ ਦਵਾਉਣਗੇ ਤੁਹਾਡੀ ਪਾਲਿਸੀਜ਼ ਰਿਨਿਊ ਹੋ ਰਹੀਆਂ ਨੇ ਆਪਣੀ ਤੁਹਾਡੀ ਗੱਡੀਆਂ ਦੀ ਪਾਲਿਸੀਜ਼ ਰਿਨਿਊ ਹੋ ਰਹੀਆਂ ਨੇ ਤਾਂ ਜ਼ਰੂਰ ਆਪਣੀ ਇੰਸ਼ੋਰੈਂਸ ਦੇ ਰੇਟਸ ਨੂੰ ਇੱਕ ਵਾਰ ਤੁਸੀਂ ਵਧੀਆ ਕਵਰੇਜ ਦੇ ਨਾਲ ਸਿਕਿਓਰ ਕਰ ਸਕਦੇ ਹੋ ਮਨੂ ਸ਼ਰਮਾ ਜੀ ਦਾ ਨੰਬਰ 2899952 9529952 9532 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਤੇ ਲਓ ਫਿਰ ਇੱਕ ਪਹਿਲਾ ਗਾਣਾ ਤੁਹਾਨੂੰ ਮੈਂ ਸੁਣਾਵਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਤੇ ਮੀਂਹ ਵਾਲਾ ਮੌਸਮ ਤੇ ਮੀਂਹ ਵਾਲਾ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਸਟੂਡੈਂਟ ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਸਟੂਡੀਓ ਨੰਬਰ 905-564-6444-905-564-6444 ਸਟੂਡੀਓ ਦਾ ਨੰਬਰ ਹੈ ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਜੇ ਤੁਸੀਂ ਆਪਣੇ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ ਫਰਨੀਚਰ ਦੇ ਵਿੱਚ ਚਾਹੇ ਕੋਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਹੋਵੇ ਡਾਇਨਿੰਗ ਟੇਬਲਸ ਲੈਣੇ ਹੋਣ ਆਪਣੇ ਜਿੰਨੀ ਮਰਜ਼ੀ ਚਾਹੇ 4 ਚੇਅਰਸ ਵਾਲਾ ਚਾਹੇ 6 ਚੇਅਰਸ ਵਾਲਾ ਤੇ ਤੁਸੀਂ ਮੈਟਰਸ ਲੈਣੇ ਹੋਣ ਕੋਈ ਵੀ ਤੁਸੀਂ ਆਪਣੀ ਫਰਨੀਚਰ ਆਈਟਮ ਲੈਣੀ ਹੈ ਤਾਂ ਅੱਜ ਤੁਹਾਡੇ ਕੋਲ ਬਹੁਤ ਹੀ ਵਧੀਆ ਗੋਲਡਨ ਓਪਰਚੁਨਿਟੀ ਹੈ ਕਿਉਂਕਿ ਬਹੁਤ ਕਮਾਲ ਦੀਆਂ ਪ੍ਰਾਈਸਿਸ ਤੇ ਬਹੁਤ ਕਮਾਲ ਦਾ ਫਰਨੀਚਰ ਤੁਹਾਨੂੰ ਪਤਾ ਹੀ ਹੈ ਗ੍ਰੈਂਡ ਹੋਮ ਫਰਨੀਚਰ ਦਾ ਜਿਹੜਾ ਜਿੰਨਾ ਵੀ ਤੁਹਾਨੂੰ ਕਹਿ ਲਓ ਕਿ ਇਹਨਾਂ ਦੀ ਇਨਵੈਂਟਰੀ ਮਿਲਦੀ ਹੈ ਦੇਖਣ ਨੂੰ ਉਹ ਸਾਰੀ ਬਹੁਤ ਹੀ ਟੋਪ ਕੁਆਲਿਟੀ ਦੀ ਹੁੰਦੀ ਹੈ ਤਾਂ ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਅੱਜ ਅਸੀਂ ਇੱਥੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ ਅੱਜ ਤਾਂ ਵੈਸੇ ਮੀਂਹ ਪੈ ਰਿਹਾ ਬਟ ਮੀਂਹ ਤੋਂ ਇਲਾਵਾ ਸਮਰ ਟਾਈਮ ਦੇ ਵਿੱਚ ਬੈਟਰ ਤੁਹਾਡੇ ਨੂੰ ਕਹਿ ਲਓ ਕਿ ਮੌਸਮ ਹੁੰਦਾ ਹੈ ਕਿ ਇੱਦਾਂ ਦੇ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਹੋਵੇ ਕੰਮ ਪੇਂਟਿੰਗ ਦਾ ਕੰਮ ਹੋਵੇ ਕੋਈ ਵੀ ਇੱਦਾਂ ਦਾ ਕੰਮ ਹੈ ਤਾਂ ਸਮਰ ਟਾਈਮ ਦੇ ਵਿੱਚ ਵਧੀਆ ਇਹ ਤੁਹਾਨੂੰ ਕਹਿ ਲਓ ਕਿ ਪ੍ਰੋਪਰ ਇੱਦਾਂ ਦੇ ਤੁਸੀਂ ਕੰਮ ਕਰਵਾ ਸਕਦੇ ਹੋ ਤਾਂ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਪ੍ਰੋਫੈਸ਼ਨਲ ਪੇਂਟਰਸ ਨੇ ਅਫੋਰਡੇਬਲ ਪੇਂਟ ਕਰਦੇ ਨੇ ਤੇ ਸਾਰੇ ਨੇਮ ਬ੍ਰਾਂਡ ਪੇਂਟ ਕੰਪਨੀਜ਼ ਦੇ ਯੂਜ਼ ਕਰਦੇ ਨੇ ਤੇ ਮੈਂ ਦੱਸਦਿਆਂ ਕਿ ਜਿੰਨਾ ਵੀ ਇਹ GTA ਏਰੀਆ ਆ ਬ੍ਰੈਂਪਟਨ ਮਿਸਿਸਾਗਾ ਨਾਇਗਰਾ ਫਾਲਸ ਜਾਂ ਲੰਡਨ ਕੇਮਬ੍ਰਿਜ ਗਲਫ ਕਿਤੇ ਵੀ ਤੁਸੀਂ ਰਹਿੰਦੇ ਹੋ ਇਹ ਸਾਰਾ ਏਰੀਆ ਕਵਰ ਕਰਦੇ ਨੇ ਸਾਰੇ GTA ਦੇ ਵਿੱਚ ਆਪਣੀ ਸਰਵਿਸਿਜ਼ ਦੇ ਰਹੇ ਨੇ ਤੇ ਰੈਜ਼ੀਡੈਂਸ਼ੀਅਲ ਹੋਵੇ ਚਾਹੇ ਕਮਰਸ਼ੀਅਲ ਹੋਵੇ ਮਤਲਬ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਕਮਰਸ਼ੀਅਲ ਕਾਰਪੋਰੇਟ ਬਿਲਡਿੰਗ ਦੇ ਵਿੱਚ ਕੋਈ ਆਫਿਸ ਰੈਸਟੋਰੈਂਟ ਦੇ ਵਿੱਚ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ ਤੁਹਾਡੇ ਲਈ ਇਹ ਹਰ ਜਗ੍ਹਾ ਦੇ ਉੱਪਰ ਆਪਣੀ ਜੌਬ ਕਰਦੇ ਆ ਸੰਦਲ ਪੇਂਟਿੰਗ ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਪ੍ਰੋਫੈਸ਼ਨਲ ਪੇਂਟਰਸ ਨੇ ਸੁਖਜੀਤ ਸਿੰਘ ਜੀ ਨੂੰ ਕਾਲ ਕਰਨੀ ਹੈ 6478233136478223 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸੰਦਲ ਪੇਂਟਿੰਗ ਦੇ ਨਾਲ ਐਂਡ ਅਕਾਲ ਡਕਟ ਕਲੀਨਿੰਗ ਦੇ ਨਾਲ ਵੀ ਗੱਲਬਾਤ ਕਰੋ ਜਿਹੜੇ ਕਿ 7 ਦਿਨ ਤੁਹਾਡੇ ਲਈ ਓਪਨ ਨੇ ਤੇ ਮੈਂ ਦੱਸ ਦਿਆਂ ਕਿ ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਡਕਟ ਕਲੀਨ ਕਰਾਉਣੇ ਦੇਖੋ ਬਹੁਤ ਲਾਜ਼ਮੀ ਨੇ ਕਿਉਂਕਿ ਜਦੋਂ ਆਪਾਂ ਹੁਣ AC ਵਗੈਰਾ ਓਬਵੀਅਸਲੀ ਗੱਲ ਅੱਜ ਕੱਲ੍ਹ ਚੱਲਦੇ ਨੇ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੀ ਜਿਹੜੀ ਏਅਰ ਕੁਆਲਿਟੀ ਹੈ ਉਹ ਸਾਫ਼ ਨਹੀਂ ਹੈਗੀ ਸਾਫ਼ ਕਿੱਥੋਂ ਪਤਾ ਲੱਗੂਗਾ ਕਿਉਂਕਿ ਤੁਹਾਨੂੰ ਕਈ ਵਾਰ ਜ਼ੁਕਾਮ ਹੋਣ ਲੱਗ ਜਾਂਦਾ ਛਿੱਕਾਂ ਆਉਂਦੀਆਂ ਰਹਿੰਦੀਆਂ ਨੇ ਕੋਈ ਕਫ ਵਗੈਰਾ ਹੋ ਜਾਂਦੀ ਹੈ ਤੇ ਹਨਾ ਜੇ ਤਾਂ ਤੁਸੀਂ ਅਲਰਜੀਕ ਹੈਗੇ ਹੋ ਚਾਹੇ ਨਹੀਂ ਵੀ ਹੈਗੇ ਫਿਰ ਵੀ ਜ਼ਰੂਰ ਧਿਆਨ ਰੱਖੋ ਸਪੈਸ਼ਲੀ ਜੇ ਘਰ 'ਚ ਬੱਚੇ ਵੀ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਇੱਦਾਂ ਦੀ ਚੀਜ਼ਾਂ ਕਾਫ਼ੀ ਛੇਤੀ ਹੋ ਜਾਂਦੀਆਂ ਨੇ ਇੱਦਾਂ ਦੀ ਬਿਮਾਰੀਆਂ ਲੱਗ ਸਕਦੀਆਂ ਨੇ ਸਾਇਨਸ ਦੀ ਪ੍ਰੋਬਲਮ ਹੋ ਸਕਦੀ ਹੈ ਤਾਂ ਉਹਦਾ ਮੇਨ ਕਾਰਨ ਇਹੀ ਹੁੰਦਾ ਕਿ ਤੁਹਾਡੇ ਘਰ ਦੀ ਜਿਹੜੀ ਕੁਆਲਿਟੀ ਹੈ ਏਅਰ ਕੁਆਲਿਟੀ ਉਹ ਵਧੀਆ ਨਹੀਂ ਹੈਗੀ ਤਾਂ ਇਹਦੇ ਲਈ ਡਕਟ ਤੁਹਾਡੇ ਕਲੀਨ ਹੋਣੇ ਬਹੁਤ ਲਾਜ਼ਮੀ ਨੇ ਸੋ ਦੈਟ ਕਿ ਏਅਰ ਕੁਆਲਿਟੀ ਵੀ ਵਧੀਆ ਹੋਵੇ ਜਿੱਥੇ ਤੁਸੀਂ ਸਾਹ ਲੈ ਰਹੇ ਹੋ ਉਸ ਹਵਾ ਸਾਫ਼ ਹੋਵੇ ਹੈ ਨਾ ਤਾਂ ਇਸ ਕਰਕੇ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ ਹੋ ਇਹ ਬਹੁਤ ਹੀ ਸਪੈਸ਼ਲਾਈਜ਼ਡ ਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ ਤੇ ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ ਉਹਨਾਂ ਦੇ ਲਈ ਬਹੁਤ ਵਧੀਆ ਇਹ ਓਪਰਚੁਨਿਟੀ ਹੈਗੀ ਇਹਨਾਂ ਨਾਲ ਗੱਲਬਾਤ ਕਰਨ ਦੀ ਕਿਉਂਕਿ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਰੈਗੂਲਰ ਪ੍ਰਾਈਸ ਇਹਨਾਂ ਦੀ $250 ਦੀ ਹੈ ਬਟ ਬ੍ਰੈਂਪਟਨ ਤੇ ਮਿਸਿਸਾਗਾ ਦੇ ਲਿਸਨਰਸ ਦੇ ਲਈ ਜਿਹੜੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇਣਗੇ ਉਹਨਾਂ ਦੇ ਲਈ ਇਹੀ ਸਰਵਿਸ $140 ਦੇ ਵਿੱਚ ਦੇ ਰਹੇ ਨੇ ਅਕਾਲ ਡਕਟ ਕਲੀਨਿੰਗ ਵਾਲੇ ਤੁਸੀਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਪੂਰੀ ਇਨਫੋਰਮੇਸ਼ਨ ਲਓ ਤੇ ਇਹਨਾਂ ਦੇ ਕੋਲੋਂ ਡਕਟ ਕਲੀਨਿੰਗ ਕਰਵਾਓ ਆਪਣੇ ਘਰਾਂ ਦੀ ਨੰਬਰ ਹੈ 416-710-0662 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਕਾਲ ਡਕਟ ਕਲੀਨਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ ਤੇ ਲੋ ਫਿਰ ਆਪਾਂ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਤੇ ਤੁਹਾਨੂੰ ਦਵਾਨੇ ਆਪਾਂ ਅਗਲੀ ਡੀਲ ਬਹੁਤ ਹੀ ਕਮਾਲ ਦਾ ਫਰਨੀਚਰ ਮਾਡਰਨ ਫਰਨੀਚਰ ਤੁਸੀਂ ਲੈ ਕੇ ਆਓ ਤੇ ਨਾਲ ਦੇ ਨਾਲ ਫ੍ਰੀ ਗਿਫਟਸ ਤੁਹਾਨੂੰ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਤੋਂ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਨੰਬਰ 905-302-9494 ਜੀ ਸਿੱਧੂ ਸਰ
1: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਜੀਆਂ ਨੂੰ ਸਰਨ ਦੇ ਸਵਾਗਤ ਵੀਕਐਂਡ ਹੈ ਬੜਾ ਵਧੀਆ ਸੋਹਣਾ ਮੌਸਮ ਆ ਬਾਹਰ ਆਓ ਤੇ ਬਾਹਰ ਆ ਕੇ ਸਾਨੂੰ ਮਿਲੋ ਆ ਕੇ ਗ੍ਰੈਂਡ ਫਰਨੀਚਰ ਤੇ ਬੜੀ ਸੇਲ ਲੱਗੀ ਹੋਈ ਆ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ 294 ਗੇਟਵੇ ਦੇ ਕੁਈਨ ਦੇ ਨੇੜੇ ਟਾਰਬਮ ਔਰ ਏਅਰਪੋਰਟ ਦੇ ਵਿਚਕਾਰ ਵਾਲਮਾਰਟ ਦੇ ਪਿਛਲੇ ਪਾਸੇ ਬਹੁਤ ਵੱਡੀ ਇਹਨਾਂ ਦੀ ਯੂਨਿਟ ਹੈਗੀ ਆ ਜਿਹਦੇ ਵਿੱਚ ਡਿਸਪਲੇ ਕੀਤਾ ਸੋਹਣਾ ਸੋਹਣਾ ਫਰਨੀਚਰ ਨਵੀਆਂ ਸ਼ਿਮੇ ਦੇ ਪਹੁੰਚੀਆਂ ਹੋਈਆਂ ਨੇ ਔਰ ਸੇਮ ਅਸੀਂ ਤੁਹਾਨੂੰ ਡੀਲ ਦਵਾ ਰਹੇ ਕੈਨੇਡਾ ਡੇ ਡੀਲ ਦਵਾ ਰਹੇ ਹਾਂ ਅਤੇ ਅੱਜ ਆ ਕੇ ਤੁਸੀਂ ਇੱਥੇ ਜ਼ਰੂਰ ਸ਼ੋਪਿੰਗ ਕਰੋ ਅਤੇ ਘਰੋਂ ਹੁਣ ਤੁਸੀਂ ਹੌਲੀ ਹੌਲੀ ਹੌਲੀ ਬਾਹਰ ਨੂੰ ਆਓ ਅਤੇ ਮੇਰੇ ਨਾਲ ਨੇ ਸੁੱਖ ਹੋ ਰਹੀ ਆਪਾਂ ਅਗਲੀ ਡੀਲ ਉਹਨਾਂ ਤੋਂ ਲੈਣੇ ਆ ਜੀ ਸੁੱਖ
2: ਬਹੁਤ ਸ਼ੁਕਰੀਆ ਧੰਨਵਾਦ ਸਿੱਧ ਸਾਹਿਬ ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਅਤੇ ਸਿੱਧੂ ਸਾਹਿਬ ਜਿੱਦਾਂ ਕਹਿ ਕੇ ਹਟਿਆ ਵੀ ਡੀਲਾਂ ਨੇ ਡੀਲਾਂ ਠਾ ਠਾ ਡੀਲਾਂ ਚ ਮਿਲਣੀਆਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ ਸਿੱਧੂ ਸਾਹਿਬ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ ਡਾਇਨਿੰਗ ਟੇਬਲ ਲੈਣੇ ਆ ਸੋਫਾ ਸੈੱਟ ਲੈਣੇ ਆ ਅਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਸਾਡੇ ਕੋਲ ਲੱਗ ਚੁੱਕੀ ਆ ਘੱਟ ਰੇਟਾਂ ਦੇ ਡਿਸਕਾਊਂਟਡ ਪ੍ਰਾਈਸ ਮਿਲਣੀਆਂ ਅਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਫ੍ਰੀ ਆਫ ਕੋਸਟ ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ ਅਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਸੁਣ ਸਾਹਿਬ ਸੋਫਾ ਕਨਵਰਟ ਇੰਟੂ ਬੈੱਡ ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ ਸੋਫਾ ਕਮ ਬੈੱਡ ਸਿਰਫ
1: 299
2: ਸੋਫਾ ਕਮ ਬੈੱਡ 299 ਡਾਲਰ ਅਤੇ ਨਾਲ ਦੀ ਨਾਲ ਕੁਈਨ ਸਾਈਜ਼ ਮੈਟਰਸ ਦੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਜਿਹਦੀ ਰੈਗੂਲਰ ਕੀਮਤ 4-500 ਡਾਲਰ ਸੀ ਲੈ ਜਾਓ 99 ਡਾਲਰ ਦਾ ਅੱਜ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਆ ਸਪੈਸ਼ਲ ਪ੍ਰਾਈਜ਼ਾਂ ਅੱਜ ਕੁਈਨ ਸਾਈਜ਼ ਦਾ ਮੈਟਰਸ 99 ਡਾਲਰ 99 ਡਾਲਰ ਓਨਲੀ ਅਤੇ ਉਹ ਜਿਹੀਆਂ ਡੀਲਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ ਨਾਲ ਤੋਹਫੇ ਲੈ ਸਕਦੇ ਹੋ ਘੁਮਾ ਲਓ ਗੱਡੀਆਂ 294 ਵੋਕਰ ਡਰਾਈਵ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ
1: ਦੋਸਤੋ ਅਗਰ ਤੁਸੀਂ ਜੌਬ ਦੀ ਭਾਲ ਦੇ ਵਿੱਚ ਹੋ ਤਾਂ ਇੱਕ ਕੰਪਨੀ ਵਾਲਿਆਂ ਨੂੰ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ ਨੰਬਰ ਨੋਟ ਕਰ ਲਓ 6478223313 647-822-3313 'ਤੇ ਕਾਲ ਕਰਕੇ ਇਹ ਜੌਬ ਤੁਸੀਂ ਹਾਸਲ ਕਰ ਸਕਦੇ ਹੋ ਦੋਸਤੋ ਬਹੁਤ ਹੀ ਪਿਆਰਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਐਮੀ ਵਿਰਕ 14 ਅਗਸਤ ਨੂੰ ਸਕੋਸ਼ੀਆ ਅਰੀਨਾ ਟਿਕਟਾਂ ਬੁੱਕ ਕਰਵਾ ਸਕਦੇ ਉੱਥੇ ਵੱਡੇ ਬਲਜੀ ਡਾਟ ਟਿਕਟ ਮਾਸਟਰ ਡਾਟ ਈ ਸੀ ਏ 'ਤੇ ਜਾ ਕੇ ਟਿਕਟਾਂ ਬੁੱਕ ਕਰਾ ਸਕਦੇ ਹੋ ਅਸੀਂ ਪਹੁੰਚੇ ਹਾਂ ਗ੍ਰੈਂਡ ਫਰਨੀਚਰ ਦੇ ਸਟੂਡੀਓ ਵਿੱਚ ਕੰਡਕਟ ਕਰ ਰਹੇ ਨੇ ਪ੍ਰੋਗਰਾਮ ਮਨਪ੍ਰੀਤ ਤੂਰ ਹੋ ਰਹੀ ਅਤੇ ਅਸੀਂ ਠੀਕ ਸ਼ਾਮ ਦੇ 6 ਵਜੇ ਮੌਕਾ ਨਾ 4 ਵਜੇ ਤੱਕ ਆ ਜਾਏਗਾ ਸੈਟਰਡੇ ਤੁਹਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਵਧੀਆ ਵਧੀਆ ਡੀਲਾਂ ਦਿੰਦੇ ਰਵਾਂਗੇ ਚੱਲਦੇ ਹਾਂ ਵਾਪਸ
0: ਨੋਟ ਕਰੋ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ 9053029494 ਇਹਨਾਂ ਦਾ ਨੰਬਰ ਹੈ 905-302-9494 ਤੇ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ 4 ਵਜੇ ਤੱਕ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਗਿਲਸ ਸਵੀਟ ਫੈਕਟਰੀ ਜਿਹੜੀ ਪਿਓਰ ਵੈਜੀਟੇਰੀਅਨ ਹੈ ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਵਾਲੀਆਂ ਸਾਰੀਆਂ ਮੇਡ ਇਨ ਕੈਨੇਡਾ ਨੇ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ ਕੋਈ ਵੀ ਸਪੈਸ਼ਲ ਓਕੇਜ਼ਨ ਹੈ ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ ਕਿਸੇ ਦੀ ਕੋਈ ਬਰਥਡੇ ਐਨੀਵਰਸਰੀ ਹੈ ਜਾਂ ਫਿਰ ਤੁਸੀਂ ਪਾਠ ਰਖਵਾ ਰਹੇ ਹੋ ਘਰ ਦੇ ਵਿੱਚ ਤਾਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ ਬੜੀ ਕਮਾਲ ਦੀ ਕੇਟਰਿੰਗ ਕਰਦੇ ਨੇ ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਇਹਨਾਂ ਦੇ ਨਾ ਕਾਫੀ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ ਅਤੇ ਤੁਸੀਂ ਇਹਨਾਂ ਦੀਆਂ 5 ਲੋਕੇਸ਼ਨਸ ਤਾਂ ਇੱਥੇ ਚਲੋ ਫਰੈਸ਼ਕੋਸ ਦੇ ਵਿੱਚ ਦੇਖ ਸਕਦੇ ਹੋ ਅਤੇ 2 ਲੋਕੇਸ਼ਨ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ ਅਤੇ ਮੈਂ ਦੱਸਦਿਆਂ ਕਿ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਉਹਨਾਂ ਦੇ ਕੋਲੋਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ ਅਤੇ ਨੰਬਰ ਤੁਸੀਂ ਨੋਟ ਕਰ ਲਓ ਗਿਲਸ ਸਵੀਟ ਫੈਕਟਰੀ ਦਾ 9057992616 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਸ ਸਵੀਟ ਫੈਕਟਰੀ ਨੂੰ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ ਸੁਣਾਉਣਾ ਵੀ ਹੋਵੇ ਤਾਂ ਵੀ ਤੁਸੀਂ ਕਾਲ ਕਰੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੁੰਦੀਆਂ ਨੇ ਤੁਸੀਂ ਆਪਣਾ ਕੋਈ ਵੀ ਗਾਣਾ ਸੁਣਾ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਤਾਂ ਅੱਜ ਤੁਹਾਡੇ ਕੋਲ ਖੁੱਲ੍ਹਾ ਮੌਕਾ ਹੁੰਦਾ ਆ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਨੰਬਰ 9055646444 ਚਲੋ ਫਿਰ ਸੁਣੀਏ ਪਹਿਲਾ ਫਰਮਾਇਸ਼ੀ ਗਾਣਾ ਅਮਰਜੀਤ ਚੀਮਾ ਜੀ ਦੀ ਰਿਕੁਐਸਟ ਦੇ ਉੱਪਰ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਬਿਲਕੁਲ 4th of July ਅੱਜ ਸਾਰੇ ਅਮੈਰੀਕਨਸ ਸੈਲੀਬ੍ਰੇਟ ਕਰ ਰਹੇ ਹੋਣਗੇ ਤੇ ਇੰਡੀਪੈਂਡੈਂਸ ਡੇ ਹੈਗਾ ਆ 250th 250 ਸਾਲ ਹੋ ਗਏ ਨੇ ਤੇ ਉਮੀਦ ਹੈ ਕਿ ਸਾਰੇ ਹੀ ਇੰਜੋਏ ਕਰ ਰਹੇ ਹੋਣਗੇ ਤੇ ਵੀਕਐਂਡ ਤਾਂ ਹੋਰ ਜ਼ਿਆਦਾ ਕਹਿ ਲਓ ਕਿ ਡਬਲ ਕਹਿ ਲਓ ਕਿ ਉਹ ਹੋ ਗਿਆ ਡਬਲ ਇੰਜੋਏਬਲ ਹੋ ਗਿਆ ਡਬਲ ਖੁਸ਼ੀ ਹੋ ਗਈ ਹੈ ਤੇ ਜ਼ਰੂਰ ਤੁਸੀਂ ਸਾਰੇ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਤੇ ਨਾਲ ਦੀ ਨਾਲ ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ ਨੈਕਸਟ ਕਾਲਰ ਮੇਰੇ ਨਾਲ ਜੁੜੇ ਨੇ 9090 ਹਾਂਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਕੈਸੀ ਹੈਂ ਆਪ
0: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਮੈਂ ਬਿਲਕੁਲ ਠੀਕ ਹੂੰ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਝੂਮ ਕੇ ਆਈ ਘਟਾ ਟੂਟ ਕੇ ਬਰਸਾ ਪਾਣੀ ਗਾਨੀ ਕੀ ਫਰਮਾਇਸ਼ ਹੈ ਬਰਖਾ ਰਾਨੀ ਜ਼ਰਾ ਜਮ ਕੇ ਬਰਸੋ ਮੇਰਾ ਦਿਲ ਭਰ ਜਾ ਨਾ ਪਾਏ ਝੂਮ ਕਰ ਬਰਸੋ
0: ਜੀ ਬਹੁਤ ਖੂਬ ਤੁਸੀਂ ਪਹਿਲਾਂ ਸ਼ੇਰ ਸੁਣਾਇਆ ਬਰਖਾ ਰਾਨੀ ਟਾਈਟਲ ਦੱਸਿਓ ਪਲੀਜ਼
1: ਜੀ ਟਾਈਟਲ ਪਿਕਚਰ ਕਾ ਨਾਮ ਹੈ ਸਬਕ ਸ਼ਤਰੁਘਨ ਸਿਨਹਾ ਔਰ ਉਨਕੀ ਰੀਅਲ ਵਾਈਫ ਜੋ ਹੈ ਪੂਨਮ ਸਿਨਹਾ ਨਾਮ ਹੈ ਉਨਕਾ ਸੋਨਾਕਸ਼ੀ ਕੀ ਵਾਲਦਾ ਹੈ ਜੋ ਹੈਦਰਾਬਾਦ ਦੱਖਣ ਕੀ ਰਹਿਣ ਵਾਲੀ ਥੀ ਤੋ ਯੇ ਜੋ ਹੈ ਇਨ ਦੋਨੋ ਮੀਆਂ ਬੀਵੀ ਪੇ ਰੀਅਲ ਪੇ ਪਿਕਚਰਾਈਜ਼ ਹੁਆ ਫਿਲਮ ਮੇ ਹੀਰੋ ਹੀਰੋਇਨ ਹੈ ਔਰ ਮੁਕੇਸ਼ ਸਾਹਿਬ ਕਾ ਗਾਇਆ ਹੁਆ ਹੈ ਔਰ ਯੇ ਮਿਊਜ਼ਿਕ ਗਾਲਿਬਨ ਊਸ਼ਾ ਖੰਨਾ ਨੇ ਦੀ ਥੀ ਔਰ ਇਸਕੇ ਜੋ ਲੈਰਿਕਸ ਰਾਈਟਰ ਹੈ ਯੇ ਊਸ਼ਾ ਖੰਨਾ ਕੇ ਹਸਬੈਂਡ ਥੇ ਸਾਵਨ ਕੁਮਾਰ ਠੱਗ ਨਾਮ ਥਾ ਉਨਕਾ ਜੋ ਰਾਜੇਸ਼ ਖੰਨਾ ਕੀ ਕਮਬੈਕ ਦੀਏ ਥੇ ਰਾਜੇਸ਼ ਖੰਨਾ ਜੋ 6 ਸਾਲ ਯਾ 8 ਸਾਲ ਕੇ ਬ੍ਰੇਕ ਕੇ ਬਾਅਦ ਜਬ ਆਏ ਥੇ ਉਨਕਾ ਇੱਕ ਮਸ਼ਹੂਰ ਗਾਨਾ ਹੁਆ ਥਾ ਸ਼ਾਇਦ ਮੇਰੀ ਮੰਮੀ ਨੇ ਚਾਏ ਪੇ ਬੁਲਾਇਆ ਹੈ ਇਸੀ ਲਈ ਮੇਰੇ ਸ਼ਾਦੀ ਕਾ ਇਰਾਦਾ ਹੈ ਬੋਲ
0: ਕੇ ਜੀ ਜੀ ਜੀ
1: ਉਹ ਪਿਕਚਰ ਕੇ ਗਾਲਿਬਨ ਜੋ ਹੈ ਡਾਇਰੈਕਟਰ ਥੇ ਯੇ ਮੋ ਕੇ ਹਮਾਰੇ ਸਾਵਨ ਕੁਮਾਰ ਸਾਹਿਬ ਔਰ ਊਸ਼ਾ ਖੰਨਾ ਕੇ ਹਸਬੈਂਡ ਥੇ ਯੇ ਉਨਕਾ ਲਿਖਾ ਹੁਆ ਗਾਨਾ ਹੈ ਹਾਲਾਂਕਿ ਦੂਸਰੇ ਗਾਨੇ ਇਸ ਫਿਲਮ ਮੇ ਕਈ ਔਰ ਲੋਕ ਲਿਖੇ ਹੈ ਜੁਗਲ ਕਿਸ਼ੋਰ ਸਾਹਿਬ ਵਗੈਰਾ ਲੇਕਿਨ ਸਾਵਨ ਸਾਹਿਬ ਇੱਕ ਗਾਨਾ ਲਾ ਕੇ ਬੋਲੇ ਅਗਰ ਯੇ ਮੈਂ ਲਿਖਾ ਜ਼ਰਾ ਸਮਝ ਮੇ ਆ ਰਹਾ ਤੋ ਦੇਖੋ ਤੋ ਬਹੁਤ ਪਸੰਦ ਕਰੇ ਊਸ਼ਾ ਖੰਨਾ ਬੋਲੇ ਬਸ ਯਹੀ ਗਾਨੇ ਕੋ ਰੱਖਤੇ ਤੋ ਇਤਨੀ ਪਿਆਰੀ ਇਸਕੀ ਮਿਊਜ਼ਿਕ ਔਰ ਫਿਰ ਮੁਕੇਸ਼ ਸਾਹਿਬ ਕੀ ਆਵਾਜ਼ ਅਬ ਨਹੀਂ ਆ ਸਕਤੇ ਐਸੇ ਲੋਕ ਅਬ ਨਹੀਂ ਆ ਸਕਤੇ ਇੱਕ ਪਲ ਕੇ ਰੁਕਨੇ ਸੇ ਦੂਰ ਹੋ ਗਈ ਮੰਜ਼ਿਲ ਸਿਰਫ ਹਮ ਨਹੀਂ ਚਲਤੇ ਰਾਸਤੇ ਵੀ ਚਲਤੇ ਹੈ
0: ਕਿਆ ਬਾਤ ਹੈ ਬਿਲਕੁਲ ਸਹੀ ਗੱਲ ਹੈ
1: ਚੰਗਾ ਪ੍ਰੋਗਰਾਮ ਆਪਕਾ ਔਰ ਸਭ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ ਔਰ ਖਾਸ ਤੌਰ ਸੇ ਨਵੀਨ ਸਾਹਿਬ ਕੋ ਔਰ ਉਨਕੇ ਵਾਲਿਦ ਸਾਹਿਬ ਅਭੀ ਆਵਾਜ਼ ਵੀ ਸੁਨਾ ਲਾਈਫ ਲੋਕੇਸ਼ਨ ਪੇ ਉਨਕੋ ਵੀ ਮੇਰੀ ਤਰਫ ਸੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬੜਾ ਸ਼ੁਕਰੀਆ ਤੁਸੀਂ ਸਾਰੀ ਟੀਮ ਦਾ ਇਨਾਮ ਲੈ ਲਿਆ ਹੋਇਆ ਤੇ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਮੈਂ ਗਾਣਾ ਬੜੀ ਜਲਦੀ ਤੁਹਾਡਾ ਸੁਣਾਉਂਦੀ ਹਾਂ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਤੇ ਨਾਲ ਦੀ ਨਾਲ ਹੀ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਸੀਂ USA ਤੋਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਨਿਊਯਾਰਕ ਤੋਂ ਦਿੱਲੀ ਦੇ ਟਿਕਟਸ ਇਹਨਾਂ ਨੇ ਲਗਾਈਆਂ ਨੇ ਵਨ ਵੇ ਟਿਕਟ ਦੇਖ ਰਹੇ ਹੋ ਤਾਂ ਅਕਟੂਬਰ ਦੇ ਵਿੱਚ ਨਿਊਯਾਰਕ ਤੋਂ ਦਿੱਲੀ $520 ਦੀ ਟਿਕਟ ਹੈ ਕੈਨੇਡੀਅਨ ਡਾਲਰਸ ਨੇ ਇਹ $520 ਦੇ ਵਿੱਚ ਤੁਸੀਂ ਆਪਣਾ ਟਰੈਵਲ ਕਰ ਸਕਦੇ ਹੋ ਜੇ ਤੁਸੀਂ ਰਾਊਂਡ ਟ੍ਰਿਪ ਦੇਖ ਰਹੇ ਹੋ ਅਕਟੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਜਾਂ ਅਕਟੂਬਰ ਤੋਂ ਅਕਟੂਬਰ 'ਚ ਜਾ ਕੇ ਨਵੰਬਰ 'ਚ ਵੀ ਵਾਪਸੀ ਕਰ ਸਕਦੇ ਹੋ ਦਸੰਬਰ 'ਚ ਵੀ ਕਰ ਸਕਦੇ ਹੋ ਅਤੇ $1,050 ਤੋਂ ਟਿਕਟ ਸਟਾਰਟ ਹੋ ਜਾਂਦੀਆਂ ਨੇ $1,050 ਤੋਂ ਨਿਊਯਾਰਕ ਤੋਂ ਦਿੱਲੀ ਕਿਸੇ ਨੇ ਜਾਣਾ ਹੋਵੇ ਇਹ ਸਪੈਸ਼ਲ ਡੀਲਸ ਨੇ ਲਿਮਿਟਿਡ ਸੀਟਸ ਨੇ ਇਹਨਾਂ ਦੇ ਵਿੱਚ ਦਿਓਲ ਟਰੈਵਲਸ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਲਓ ਅਤੇ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰਵਾ ਲਓ ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ ਇੱਥੋਂ ਦਾ 905-588-5100 ਜਾਂ ਦੂਸਰੀ ਲੋਕੇਸ਼ਨ ਬਰੈਂਪਟਨ ਦੇ ਵਿੱਚ ਕਾਲ ਕਰ ਸਕਦੇ ਹੋ 905-588-4200 905-588-4200 ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਕਾਲ ਕਰ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ 150 ਹੋ ਗਏ ਨੇ ਅਤੇ ਸਾਡਾ ਟਾਈਮ ਹੋ ਗਿਆ ਚੱਲੀਏ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਦੇ ਵੱਲ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚੋ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਮਾਡਰਨ ਫਰਨੀਚਰ ਦੇ ਵਿੱਚ ਬਹੁਤ ਹੀ ਕਮਾਲ ਦੀਆਂ ਡੀਲਸ ਦੇ ਨਾਲ ਫ੍ਰੀ ਗਿਫਟਸ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਸਿੱਧੂ ਸਰ
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਦੋਸਤਾਂ ਨੂੰ, ਜੀਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਸੁੱਖ ਗੱਲ ਸੁਣੋ
3: ਜੀ।
2: ਅੱਜ ਦਾ ਇੰਨਾ ਸੋਹਣਾ ਮੌਸਮ ਆ,
3: ਬਿਲਕੁਲ
2: ਥੋੜੀ ਜਿਹੀ ਪਹਿਲਾਂ ਗਰਮੀ ਸੀ, ਮੀਂਹ ਪੈ ਗਿਆ, ਉਹਦੇ ਨਾਲ ਇੰਨਾ ਸ਼ਾਨਦਾਰ ਦਿਨ ਹੋ ਗਿਆ
3: ਜੀ ਭਾਜੀ,
2: ਤੇ ਇੱਕ ਆਪਾਂ ਇੰਨੇ ਵਧੀਆ ਗਿਫਟ ਦੇ ਰਹੇ ਹਾਂ
3: ਜੀ,
2: ਇੰਨੀਆਂ ਵਧੀਆ ਪ੍ਰਾਈਜ਼ਾਂ ਦੇ ਰਹੇ ਹਾਂ
3: ਜੀ,
2: ਤੇ ਮੇਰੀ ਕੋਸ਼ਿਸ਼ ਆ ਕਿ ਗੀਤ ਵੀ ਹੋਣ, ਗੀਤ ਸੰਗੀਤ ਵੀ ਜਿੰਨਾ ਵੀ ਲਗਾਈਏ, 4 ਵਜੇ ਤੱਕ ਆਪਾਂ ਜ਼ਬਰਦਸਤ ਹਾਈ ਬੀਟ ਵਾਲਾ ਹੋਵੇ,
3: ਬਿਲਕੁਲ ਚੈੱਕ
2: ਕੋਈ ਰੋਡ ਤੋਂ ਵਾਲਾ ਗੀਤ ਹੋਵੇ,
3: ਨਾ ਨਾ ਚੈੱਕ ਲਓ ਵਾਲੀ
2: ਗੇਮਾਂ ਵੀ ਹੋ ਰਹੀਆਂ ਅੱਜ
3: ਜੀ,
2: ਤੇ ਡਾਊਨ ਟਾਊਨ ਚ ਪੂਰਾ ਐਨ ਲੋਕੀ ਬੈਠੇ ਆ, ਨਜ਼ਾਰੇ ਲੈ ਰਹੇ ਆ
3: ਜੀ,
2: ਤੂੰ ਫਿਰ ਬਣਦਾ ਨਾ ਆਪਣਾ,
3: ਬਿਲਕੁਲ
2: ਜੋ ਹਾਈ ਸਪੀਡ ਸ਼ਹਿਰਾਂ ਦੇ ਵਿੱਚ ਆਈ ਹੋਵੇ, ਅਮਰੀਕਾ ਵਿੱਚ ਆਈ ਹੋਵੇ, ਕੈਨੇਡਾ ਵਿੱਚ ਫੀਫਾ ਆਇਆ ਹੋਵੇ, ਤੇ ਗੱਲ ਬਣਦੀ ਅੱਜ ਖੇਡ ਰਹੇ ਨੇ ਕੈਨੇਡਾ ਵਾਲੇ
3: ਜੀ
2: ਮਰਾਕੋ ਦੇ ਨਾਲ,
3: ਬਿਲਕੁਲ
2: ਹੁਣ ਦੇਖਦੇ ਆ ਕੌਣ ਜਿੱਦਾ ਸ਼ਾਮ,
3: ਬਿਲਕੁਲ ਬਿਲਕੁਲ,
2: ਪਰ ਅਸੀਂ ਦੇਖਦੇ ਹਾਂ ਵੀ ਜੇ ਕੈਨੇਡਾ ਵਾਲੇ ਵਧੀਆ ਕਰ ਰਹੇ ਤੇ ਇੱਕ ਗਿਫਟ ਦੇ ਜਾਣੇ ਆ,
3: ਬਿਲਕੁਲ ਸਾਹਿਬ ਮੈਂ ਸੋਚਿਆ ਸੀ ਵੀ ਰਿਕਲਾਈਨਰ ਜਿਹੜਾ 1300-1400 ਦਾ ਘੱਟ ਤੋਂ ਘੱਟ ਲਾਵਾਂਗੇ, ਪਰ ਹੁਣ ਤਾਂ ਕੜਾਕੇ ਕੱਢ ਵੀ ਡੀਲ ਦੇਣੀ ਪੈਣੀ ਆ, ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜਿਆ ਗੱਡੀਆਂ ਕਮਾ ਲਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਜਿਹਨੂੰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਸਾਹਿਬ, 3 ਸੀਟਰ ਸੋਫਾ, 2 ਸੀਟਰ ਲਾਪਸਿਡ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਸੋਫਾ ਐਂਡ ਲਾਪਸਿਡ 4 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ 2500 ਸੀ,
2: ਅੱਛਾ
3: ਨਾ 2000 ਨਾ 1500 ਨਾ 1200 ਨਾ 1100 ਨਾ 1000
0: ਤੁਹਾਡੀ ਪਸੰਦ ਦਾ ਗਾਣਾ ਇੱਕ ਵਾਰ ਫਿਰ ਸੁਣਾ ਦਿੰਦੇ ਹਾਂ, ਤੇ ਇੰਜੋਏ ਕਰੋ ਮਿਰਜ਼ਾ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਬਸਟੀਟਿਊਟ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਇੰਨਾ ਐਨਰਜੈਟਿਕ ਗਾਣਾ ਸੁਣਨ ਤੋਂ ਬਾਅਦ ਤਾਂ ਓਬਵੀਅਸ ਹੀ ਗੱਲ ਹੈ ਕਿ ਸਾਰਿਆਂ ਦੇ ਰੋਂਗਟੇ ਜੇ ਖੜੇ ਹੋ ਜਾਂਦੇ ਆ ਕਿੰਨੀ ਐਨਰਜੀ ਵਾਲਾ ਸੌਂਗ ਇਹ ਹੈਗਾ ਆ ਅਤੇ ਮਿਰਜ਼ਾ ਵੈਸੇ ਬਹੁਤ ਜਣਿਆਂ ਨੇ ਗਾਇਆ ਗੁਰਲੇਜ਼ ਅਖਤਰ ਜੀ ਨੇ ਵੀ ਬੜਾ ਪਿਆਰਾ ਗਾਇਆ ਅਤੇ ਉਮੀਦ ਹੈ ਕਿ ਸਾਰਿਆਂ ਨੇ ਬੜਾ ਪਸੰਦ ਕੀਤਾ ਹੋਏਗਾ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਹਾਡੀ ਪਸੰਦ ਦੇ ਗਾਣੇ ਇੱਕ ਇੱਕ ਕਰਕੇ ਮੈਂ ਸੁਣਾ ਰਹੀ ਹਾਂ ਅਤੇ ਆਪਣਾ ਹੁਣ ਟਾਈਮ ਹੋ ਗਿਆ ਲੈ ਲਈਏ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਵਾਂਗੇ ਸੁੰਦਰ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-455-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381
4: Simply Indian brings you all simply delicious deals buy one get one free every day sure 10 to sham 7 baje tak on dine in and take out maza lo sunday no paratha plate monday manpasand kulcha plate tuesday chana bhatura wednesday lajawab veg thali thursday yummy haka thali friday maza lo saag makki di roti da eh yummy deals are simply indian this sariya hi locations te dining take out and catering also available call at 905-794-8111 simply delicious

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ ਜੀ ਆਇਆਂ ਨੂੰ, ਖੁਸ਼ ਆਮਦੀਦ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਜੀ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਅਸੀਂ ਪ੍ਰੇਅਰ ਕਰਦੇ ਹਾਂ ਕਿ ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵਸਦੇ ਰਹਿਣ, ਹਰ ਪਾਸੇ ਖੁਸ਼ਹਾਲੀ ਰਹੇ, ਸਾਰੇ ਪੋਜ਼ਿਟਿਵ ਰਹਿਣ ਅਤੇ ਨੈਗਟਿਵਿਟੀ ਤੋਂ ਦੂਰ ਰਹਿਣ। ਮੈਂ ਹਾਂ ਜੀ ਮੋਨਿਕਾ ਅਤੇ ਸਾਡਾ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਪ੍ਰੋਗਰਾਮ ਜਿਸਦਾ ਨਾਮ ਹੈ ਜੀ ਤਾਰੇ ਸਿਤਾਰੇ। ਜਿਵੇਂ ਕਿ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਸੀਂ ਇਸ ਪ੍ਰੋਗਰਾਮ ਨੂੰ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਹਾਜ਼ਰ ਹੁੰਦੇ ਹਾਂ ਅਤੇ ਆਪਣੇ ਲਿਸਨਰਸ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਸਟਾਰਸ ਬਾਰੇ, ਤੁਹਾਡੀ ਕੁੰਡਲੀ ਬਾਰੇ, ਤੁਹਾਡੀ ਕਿਸਮਤ ਬਾਰੇ, ਤੁਹਾਡੇ ਫਿਊਚਰ ਬਾਰੇ। ਸਾਡਾ ਪ੍ਰੋਗਰਾਮ ਜਿਵੇਂ ਕਿ ਲਾਈਵ ਹੁੰਦਾ ਹੈ, ਤੁਸੀਂ ਇਸ ਪ੍ਰੋਗਰਾਮ ਵਿੱਚ ਲਾਈਵ ਕਾਲ ਕਰਨੀ ਹੈ ਅਤੇ ਲਾਈਵ ਹੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਲਾਈਵ ਕਾਲ ਕਰਨ ਵਾਸਤੇ ਸਾਡੇ ਸਟੂਡੀਓ ਦਾ ਨੰਬਰ ਹੈ ਜੀ 905-673-3337, 905-673-3337। ਨੰਬਰ ਫਿਰ ਨੋਟ ਕਰ ਲਓ ਜੀ,

0: ਸੀਨੀਅਰ ਹੁੰਦੇ ਨੇ ਤਾਂ ਤੁਸੀਂ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਤੁਸੀਂ ਆਪਣੀ ਜੋਬ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨਾਲ ਰਿਲੇਟਿਡ ਤੁਹਾਡਾ ਕੋਈ ਸਵਾਲ ਹੈ, ਆਪਣੀ ਸਿਹਤ ਨੂੰ ਲੈ ਕੇ ਚਿੰਤਿਤ ਹੋ, ਆਪਣੇ ਫਿਊਚਰ ਜਾਂ ਲਿਕੁਇਡ ਮਨੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਆਪਣੇ ਫਾਈਨਾਂਸ ਜਾਂ ਬੈਂਕਿੰਗ ਬਾਰੇ ਕੋਈ ਸਵਾਲ ਹੈ, ਤੁਹਾਨੂੰ ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੁਹਾਡੀ ਕਿਸਮਤ ਵਿੱਚ ਨਵੇਂ ਘਰ ਬਣਨ ਦਾ ਯੋਗ ਕਦੋਂ ਹੈ, ਤੁਸੀਂ ਪੁਰਾਣਾ ਘਰ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ, ਵਿਕ ਨਹੀਂ ਰਿਹਾ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਤਾਂ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤੁਸੀਂ ਆਪਣੀ ਡੇਟ ਆਫ ਬਰਥ, ਆਪਣੇ ਜਨਮ ਦਾ ਟਾਈਮ ਔਰ ਜਨਮ ਦਾ ਪਲੇਸ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸਵਾਲ ਸਿਰਫ ਜੋਤਿਸ਼ ਨਾਲ ਰਿਲੇਟਿਡ ਹੋਣਾ ਚਾਹੀਦਾ ਹੈ। ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਜੀ, ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ 905-673-3337, 905-673-3337। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣਾ ਐਸਟ੍ਰੋਲੋਜੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਲਾਈਵ ਪ੍ਰੋਗਰਾਮ ਹੈ ਅਤੇ ਲਾਈਵ ਪ੍ਰੋਗਰਾਮ ਦੇ ਵਿੱਚ ਲਾਈਵ ਹੀ ਕਾਲ ਲਿੱਤੀ ਜਾਏਗੀ। ਅਗਰ ਕਾਲ ਦੇ ਵੋਲੀਅਮ ਕਈ ਵਾਰ ਜ਼ਿਆਦਾ ਹੋ ਜਾਂਦੇ ਆ, ਸਾਨੂੰ ਕਾਲਸ ਇੱਕੋਦਮ ਜ਼ਿਆਦਾ ਆ ਜਾਂਦੀਆਂ ਨੇ, ਲਿਸਨਰਸ ਨੂੰ ਰਿਕੁਐਸਟ ਹੈ ਕਿ ਉਹ ਕੁਛ ਦੇਰ ਵੇਟ ਕਰ ਲਿਆ ਕਰਨ ਜਾਂ ਉਹ ਥੋੜ੍ਹੀ ਦੇਰ ਬਾਅਦ ਦੁਬਾਰਾ ਵੀ ਟਰਾਈ ਕਰ ਸਕਦੇ ਨੇ। ਸਾਡੇ ਕੋਲ ਟਾਈਮ ਵੀ ਲਿਮਿਟਿਡ ਹੁੰਦਾ ਹੈ ਅਤੇ ਇਸ ਲਈ ਸ਼ੋਰਟ ਕੁਐਸਚਨ ਪੁੱਛੋ, ਇੱਕ ਹੀ ਸਵਾਲ ਦਾ ਅਸੀਂ ਜਵਾਬ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਜੀ ਆਪਣੇ ਮਹਿਮਾਨ ਦੇ ਨਾਲ, ਆਪਣੇ ਐਕਸਪਰਟ ਦੇ ਨਾਲ, ਜੋ ਤੁਹਾਡੇ ਜੋਤਿਸ਼ ਨਾਲ ਰਿਲੇਟਿਡ ਹਰ ਸਵਾਲ ਦਾ, ਜੋ ਤੁਹਾਡੇ ਮਨ 'ਚ ਸ਼ੰਕਾ ਹੈ, ਤੁਸੀਂ ਪੁੱਛਣਾ ਚਾਹੁੰਦੇ ਹੋ, ਉਹਦਾ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਜਿੰਨੇ ਵੀ ਮੇਰੇ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਜੀ ਨੀਤੂ ਜੀ, ਔਨ ਏਅਰ ਹੋ, ਪੁੱਛੋ ਜੀ ਆਪਣਾ ਸਵਾਲ।
2: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਨਮਸਤੇ ਭੰਡਾਰੀ ਜੀ, ਨਮਸਤੇ ਤੁਹਾਨੂੰ ਵੀ
0: ਜੀ।
2: ਹਾਂਜੀ, ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ। ਮੇਰੇ ਬ੍ਰਦਰ ਦਾ ਨਾਮ ਹੈਗਾ ਸ਼ਿਵ ਕੁਮਾਰ
0: ਜੀ,
2: ਤੇ ਉਹਦੀ ਡੇਟ ਆਫ ਬਰਥ ਹੈਗੀ ਹੈ 2 ਮਾਰਚ 1992
0: ਜੀ।
2: ਸਵੇਰ ਦਾ ਟਾਈਮ ਹੈਗਾ 5:45 AM, ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ, ਧਾਰੀਵਾਲ।
0: ਠੀਕ ਹੈ ਜੀ, ਤੁਸੀਂ ਦੱਸਿਆ 2 ਮਾਰਚ 1992, 5:45 AM ਗੁਰਦਾਸਪੁਰ ਜੀ। ਕੀ ਪੁੱਛਣਾ ਚਾਹੁੰਦੇ ਹੋ ਜੀ?
2: ਹੁਣ ਮਤਲਬ ਇਹਦੀ ਹੁਣ ਉਮਰ 35-34 ਸਾਲ ਹੋ ਗਈ ਹੈ, ਇਹਦੀ ਮੈਰਿਜ ਨਹੀਂ ਹੋ ਰਹੀ ਹੈਗੀ।
0: ਠੀਕ ਹੈ ਜੀ,
2: ਜਿੱਥੇ ਵੀ ਗੱਲ ਚਲਾਉਂਦੇ ਹਾਂ ਤਾਂ ਰਿਸ਼ਤਾ ਸਿਰੇ ਨਹੀਂ ਚੜਦਾ ਹੈਗਾ।
0: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਪ੍ਰੋਗਰਾਮ ਨੂੰ ਰੇਡੀਓ ਤੇ ਸੁਣਦੇ ਰਹੋ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਨਾਲ ਆਪਣੇ ਆਪ ਇਹ ਦੱਸਣਾ ਚਾਹੁੰਦਾ ਕਿ ਇਸ ਬੱਚੇ ਦੀ ਕੁੰਡਲੀ ਦੇ ਲਗਨ ਚ ਬੈਠਾ ਹੋਇਆ ਮੰਗਲ ਤੇ ਨਾਲ ਹੀ ਸ਼ੁਕਰ, ਜਦੋਂ ਮੰਗਲ ਤੇ ਸ਼ੁਕਰ ਇਕੱਠੇ ਹੋ ਜਾਂਦੇ ਨੇ, ਬਹੁਤ ਸਾਰੇ ਰਿਸ਼ਤੇ ਦੇਖਣ ਤੋਂ ਬਾਅਦ ਜਾ ਕੇ ਹੀ ਇੱਕ ਰਿਸ਼ਤਾ ਸਿਰੇ ਚੜਦਾ ਹੈ। ਕਈ ਵਾਰੀ ਤਾਂ ਐਸੀਆਂ ਕੰਡੀਸ਼ਨਸ ਵੀ ਦੇਖੀਆਂ ਨੇ ਕਿ ਹਰ ਹਫਤੇ ਇੱਕ ਰਿਸ਼ਤਾ ਆਉਂਦਾ ਹੈ ਪਰ ਉਹ ਕਿਸੇ ਵੀ ਪਾਸੇ ਗੱਲ ਨਹੀਂ ਲੱਗਦੀ, ਕਿਉਂਕਿ ਮੰਗਲ ਸ਼ੁਕਰ ਜਿਹੜਾ ਹੈਗਾ ਇਹ ਮੰਗਲ ਦੇ ਪ੍ਰਭਾਵ ਨੂੰ ਕਈ ਗੁਣਾ ਵਧਾ ਦਿੰਦਾ ਹੈ ਤੇ ਬਹੁਤ ਸਾਰੇ ਲਿੰਕ ਜਿਹੜੇ ਨੇ ਰਿਸ਼ਤਿਆਂ ਦੇ ਸਾਨੂੰ ਮਿਲਦੇ ਨੇ, ਪਰ ਰਿਸ਼ਤਾ ਸਿਰੇ ਚੜ੍ਹਨ ਚ ਪਰੇਸ਼ਾਨੀ ਹੁੰਦੀ ਹੈ। ਤੇ ਅਗਰ ਕੁੰਡਲੀ ਦੇ ਵਿੱਚ ਦੇਖਿਆ ਜਾਵੇ ਤੇ ਜਦੋਂ ਤੱਕ ਬ੍ਰਹਿਸਪਤੀ ਕੇਂਦਰ ਚ ਨਹੀਂ ਆਉਂਦਾ ਉਦੋਂ ਤੱਕ ਵਿਆਹ ਹੋਣ ਦੇ ਚਾਂਸਿਸ ਬੜੇ ਘੱਟ ਹੁੰਦੇ ਨੇ, ਜਾਂ ਮੰਗਲ ਸ਼ਾਂਤੀ ਯਾਨੀ ਕਿ ਮੰਗਲੀਕ ਦਾ ਉਪਾਅ ਕਰਾਉਣ ਤੋਂ ਬਾਅਦ ਹੀ ਵਿਆਹ ਹੁੰਦਾ ਹੈ। ਹਜੇ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਕੇਂਦਰ ਦੇ ਵਿੱਚ ਨੇੜੇ ਤੇੜੇ ਦਿਖਾਈ ਨਹੀਂ ਦੇ ਰਿਹਾ
0: ਜੀ। ਜੀ 0456 ਔਨ ਏਅਰ ਜੀ, ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ। ਤੁਹਾਡਾ ਫੋਨ ਕੱਟ ਗਿਆ ਜੀ, 0456, ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ। ਰਮਨਦੀਪ ਕੌਰ ਜੀ ਔਨ ਏਅਰ ਹੋ ਜੀ, ਰਮਨਦੀਪ ਕੌਰ ਜੀ ਪੁੱਛ ਸਕਦੇ ਹੋ ਤੁਸੀਂ ਆਪਣਾ ਸਵਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪੁੱਛੋ ਕਿਹਦੇ ਬਾਰੇ ਪੁੱਛਣਾ, ਉਹਨਾਂ ਦੀ ਡੇਟ ਆਫ ਬਰਥ ਦੱਸੋ ਜੀ।
3: ਮੇਰੀ ਡੇਟ ਆਫ ਬਰਥ 18 ਨਵੰਬਰ 2002
0: ਜਨਮ ਦਾ ਸਥਾਨ ਕੀ ਹੈ, ਕਿੱਥੇ ਜਨਮ ਹੋਇਆ ਤੁਹਾਡਾ?
3: ਅੰਮ੍ਰਿਤਸਰ, ਪੰਜਾਬ।
0: ਠੀਕ ਹੈ, ਕੀ ਪੁੱਛਣਾ ਹੁਣ ਦੱਸੋ ਤੁਸੀਂ ਕੁਐਸਚਨ?
3: ਮੇਰੀ ਨਾ ਫਾਈਲ ਲੱਗੀ ਹੋਈ ਸੀ ਪੀਆਰ ਦੀ, ਪਰ ਉਹਦੇ ਵਿੱਚ ਕੁਛ ਨਹੀਂ ਆਇਆ, ਸੋ ਬੜੀ ਰੁਕਾਵਟ ਆ ਰਹੀ ਹੈ, ਪੀਆਰ ਬਾਰੇ ਪੁੱਛਣਾ ਸੀਗਾ ਮੈਂ ਆਪਣਾ।
0: ਠੀਕ ਹੈ ਜੀ, ਅਸੀਂ ਤੁਹਾਨੂੰ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ। ਜਿਸ ਤਰ੍ਹਾਂ ਕਿ ਵਿਦੇਸ਼ ਦਾ ਖਾਨਾ 12ਵਾਂ ਹੁੰਦਾ ਹੈ ਤੇ ਉਸ ਦਾ ਮਾਲਕ ਤੀਸਰੇ ਭਾਵ ਦੇ ਵਿੱਚ ਕੇਤੂ ਦੇ ਨਾਲ

0: ਰਹਿਣ ਲਾ ਕੇ ਬੈਠਾ ਹੋਇਆ ਹੈ। ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਸਾਡੀ ਫਾਈਲ ਖਰਾਬ ਹੋ ਜਾਂਦੀ ਹੈ, ਚੰਗਾ ਭਲਾ ਬਣਿਆ ਹੋਇਆ ਕੰਮ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਉਸ ਰਸਤੇ ਨੂੰ ਸਿੱਧਾ ਕਰਦੇ ਕਰਦੇ ਅਸੀਂ ਆਪਣੀ ਫਾਈਲ ਨੂੰ ਪੂਰੀ ਤਰ੍ਹਾਂ ਵੀ ਖਰਾਬ ਕਰਕੇ ਬੈਠ ਜਾਂਦੇ ਹਾਂ। ਬੜੇ ਧਿਆਨ ਦੇ ਨਾਲ ਹੀ ਇਸ ਸਮੇਂ ਦੇ ਵਿੱਚ ਚੱਲਣ ਦੀ ਜ਼ਰੂਰਤ ਹੈਗੀ ਆ। ਸੂਰਯ ਗ੍ਰਹਿਣ ਵਾਲੇ ਦਿਨ ਜਦੋਂ ਅਸੀਂ ਇੱਕ ਨਾਰੀਅਲ ਦਾ ਦਾਨ ਕਰਦੇ ਹਾਂ, ਯਾਨੀ ਕਿ ਸੁੱਕੇ ਨਾਰੀਅਲ ਦਾ ਦਾਨ ਕਰਦੇ ਹਾਂ ਜਾਂ ਕਣਕ ਦਾ ਦਾਨ ਕਰਦੇ ਹਾਂ, ਤਾਂ ਸਾਡਾ ਜਿਹੜਾ ਹੈ ਕੰਮ ਬਣ ਜਾਂਦਾ ਹੈ। ਧਿਆਨ ਕਰੋ, ਜਦੋਂ ਵੀ ਸੂਰਯ ਗ੍ਰਹਿਣ ਲੱਗੇਗਾ, ਉਸ ਤੋਂ ਬਾਅਦ ਜਦੋਂ ਗ੍ਰਹਿਣ ਦਾ ਮੋਕਸ਼ ਹੋਵੇ ਤਾਂ ਉਦੋਂ ਤੁਸੀਂ ਇੱਕ ਨਾਰੀਅਲ, ਕਣਕ, ਇਹੋ ਜਿਹੀਆਂ ਚੀਜ਼ਾਂ ਦਾ ਦਾਨ ਜਿਹੜਾ ਹੈ, ਗੁੜ ਹੋਇਆ, ਦਾਨ ਕਰਨ ਦੇ ਨਾਲ ਤੁਹਾਡਾ ਗ੍ਰਹਿਣ ਦਾ ਜਿਹੜਾ ਅਸਰ ਘਟੇਗਾ ਤੇ ਤੁਹਾਡਾ ਕੰਮ ਬਣੇਗਾ।
1: ਜੀ, ਜੋਗਪਾਲ ਸਿੰਘ ਜੀ ਆਉਣੇ ਰਹੋ।
2: ਹਾਂਜੀ, ਮੈਂ ਪੁੱਛਣਾ ਸੀਗਾ ਜੀ, ਡੇਟ ਆਫ ਬਰਥ ਹੈਗੀ ਆ 6 ਅਗਸਤ 2009।
1: 6 ਅਗਸਤ 2009, ਠੀਕ ਹੈ ਜੀ। ਟਾਈਮ ਦੱਸੋ।
2: ਟਾਈਮ ਹਾਂਜੀ 2 ਵਜੇ ਸ਼ਾਮ ਤੋਂ ਬਾਅਦ ਦਾ ਆ, ਆਈ ਥਿੰਕ 2:45
1: PM, ਠੀਕ ਹੈ ਜੀ। ਬਰਥ ਪਲੇਸ
2: ਲੁਧਿਆਣਾ ਜੀ।
1: ਕੀ ਪੁੱਛਣਾ ਜੀ?
2: ਪੁੱਛਣਾ ਸੀਗਾ ਜਿੱਦਾਂ ਫਿਊਚਰ ਜਾਂ ਪੜ੍ਹਾਈ ਬਾਰੇ, ਕਿੱਦਾਂ ਸੈਟਲਮੈਂਟ,
1: ਫਿਊਚਰ ਐਂਡ ਸਟੱਡੀ ਬਾਰੇ ਜਾਣਨਾ ਚਾਹੁੰਦੇ ਹੋ ਤੁਸੀਂ?
2: ਹਾਂਜੀ,
1: ਠੀਕ ਹੈ ਜੀ।
0: ਜੀ, ਜਦੋਂ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ ਤਾਂ ਫਿਊਚਰ ਬਹੁਤ ਬ੍ਰਾਈਟ ਹੁੰਦਾ ਹੈ, ਪਰ ਜਦੋਂ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਸੂਰਜ ਦੀ ਸੰਪੂਰਨ ਦ੍ਰਿਸ਼ਟੀ ਪੰਚਮ ਭਾਵ ਤੇ ਪੈਂਦੀ ਹੈ, ਜਿਹੜੀ ਕਿ ਬੱਚੇ ਨੂੰ ਇੰਟੈਲੀਜੈਂਟ ਬਣਾਉਂਦੀ ਹੈ। ਪਰ ਨਾਲ ਦੀ ਨਾਲ ਕੇਤੂ ਦੀ ਵੀ ਦ੍ਰਿਸ਼ਟੀ ਪੰਚਮ ਭਾਵ ਦੇ ਵਿੱਚ ਪੈਂਦੀ ਹੈ, ਜਿਸ ਕਰਕੇ ਇਹ ਕਹਿ ਸਕਦੇ ਹਾਂ ਕਿ ਦੋਨੇ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਬੱਚਾ ਪੜ੍ਹਾਈ ਦੇ ਵਿੱਚ ਤੇਜ਼ ਹੋਣ ਦੇ ਬਾਵਜੂਦ ਵੀ ਕਈ ਵਾਰੀ ਉਸਨੂੰ ਓਨੀ ਸਫਲਤਾ ਨਹੀਂ ਮਿਲਦੀ ਜਿੰਨੀ ਉਸਨੂੰ ਚਾਹੀਦੀ ਹੁੰਦੀ ਹੈ। ਤੇ ਜਦੋਂ ਕਿਸੇ ਦੀ ਕੁੰਡਲੀ ਦੇ ਵਿੱਚ ਬ੍ਰਹਿਸਪਤੀ ਰਾਹੂ ਦੇ ਨਾਲ ਆ ਜਾਂਦਾ ਹੈ ਜਾਂ ਰਾਹੂ ਚੰਦਰਮਾ ਦੇ ਨਾਲ ਆ ਜਾਂਦਾ ਹੈ, ਇਹ ਇੱਕ ਕਿਸਮ ਦਾ ਗੁਰੂ ਚੰਡਾਲ ਦੋਸ਼ ਤੇ ਚੰਦਰਮਾ ਨੂੰ ਗ੍ਰਹਿਣ, ਇਹ ਦੋ ਚੀਜ਼ਾਂ ਪੈਦਾ ਕਰਦਾ ਹੈ, ਜਿਹੜਾ ਕਿ ਕਈ ਵਾਰੀ ਸਾਡੀ ਪੜ੍ਹਾਈ ਨੂੰ ਲੈ ਕੇ ਸਾਨੂੰ ਕਨਫਿਊਜ਼ ਵੀ ਕਰਦਾ ਹੈ। ਕੁੰਡਲੀ ਨੂੰ ਚੰਗੀ ਤਰ੍ਹਾਂ ਦਿਖਾ ਕੇ ਗੁਰੂ ਚੰਡਾਲ ਦੋਸ਼ ਦਾ ਅਗਰ ਉਪਾਏ ਹੋ ਜਾਂਦਾ ਹੈ ਤੇ ਕੁੰਡਲੀ ਬਹੁਤ ਵਧੀਆ ਹੋਵੇਗੀ ਤੇ ਫਿਊਚਰ ਵੀ ਬਹੁਤ ਵਧੀਆ ਜਾਵੇ।
1: ਜੀ, 14-19 ਆਉਣੇ ਆ ਜੀ।
3: ਹੈਲੋ
1: ਜੀ,
3: ਹਾਂਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀ
1: ਜੀ। ਆਪਣੇ ਬੇਟੇ ਦੀ ਡੇਟ ਆਫ ਬਰਥ ਦੱਸ ਦੋ ਪੂਰੀ।
3: ਹਾਂਜੀ, ਉਹਦਾ ਨਾਮ ਜੇਤ ਸ਼ੁਰੂ ਹੁੰਦਾ ਤੇ ਉਹਦੀ ਡੇਟ ਆਫ ਬਰਥ 18 ਜਨਵਰੀ 2001।
1: 18 ਜਨਵਰੀ 2001।
3: ਟਾਈਮ ਦੁਪਹਿਰ ਦਾ
1: 1:35 ਐਂਡ ਬਰਥ ਪਲੇਸ?
3: ਬਰਥ ਪਲੇਸ ਇਸ ਟੋਰਾਂਟੋ।
1: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ?
3: ਇੱਕ ਤਾਂ ਉਹਦਾ ਵਿਆਹ ਜੋ ਪੁੱਛਣਾ ਸੀ ਕਿੰਨੀ ਕੁ ਦੇਰ ਦਾ ਆ, ਕਦੋਂ ਦਾ,
1: ਠੀਕ ਹੈ ਜੀ।
3: ਇੱਕ ਉਹਦੇ ਸਕਸੈਸ ਦਾ ਪੁੱਛਣਾ ਸੀ,
1: ਠੀਕ ਹੈ ਜੀ। ਠੀਕ ਹੈ ਜੀ, ਦੱਸਦੇ ਹਾਂ ਜੀ, ਔਨ ਏਅਰ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
0: ਜੀ, ਜਿਸ ਤਰ੍ਹਾਂ ਕਿ ਇਹਨਾਂ ਨੇ ਮੈਰਿਜ ਦਾ ਸਵਾਲ ਪੁੱਛਿਆ, ਇਸ ਟਾਈਮ ਤਾਂ ਵਿਆਹ ਦੀ ਗੱਲ ਵੀ ਅਗਰ ਚੱਲਦੀ ਹੈ ਤਾਂ ਉਸ ਦੇ ਵਿੱਚ ਰੁਕਾਵਟ ਹੋ ਸਕਦੀ ਹੈ, ਕਿਉਂਕਿ ਮੰਗਲ ਸੱਤਵੇਂ ਭਾਵ ਚ ਚੱਲਦਾ ਹੈ ਤੇ ਰਾਹੂ ਵੀ ਲਗਨ ਦੇ ਵਿੱਚ ਸਪਤਮ ਭਾਵ ਨੂੰ ਸੰਪੂਰਨ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ। ਬ੍ਰਹਿਸਪਤੀ ਸ਼ਨੀ ਨਾਲ ਬੈਠ ਕੇ ਰਿਸ਼ਤੇ ਦੀ ਗੱਲਬਾਤ ਚਲਾਵੇਗਾ, ਪਰ ਇਸ ਸਾਲ ਦੇ ਵਿੱਚ ਹਜੇ ਵਿਆਹ ਦਾ ਯੋਗ ਨਹੀਂ ਹੈ। ਕੁੰਡਲੀ ਕੀ ਕਹਿੰਦੀ ਹੈ ਕਿ ਅਗਲੇ ਸਾਲ ਦੇ ਵਿੱਚ ਗ੍ਰਹਿ ਦੀ ਸਥਿਤੀ ਜਿਹੜੀ ਹੈ ਉਹ ਸੰਭਲਣੀ ਸ਼ੁਰੂ ਹੋਵੇਗੀ। 27ਵਾਂ ਤੇ 28ਵਾਂ ਸਾਲ ਵਿਆਹ ਵਾਸਤੇ ਵਧੀਆ ਨੇ ਤੇ ਉਸ ਪੀਰੀਅਡ ਦੇ ਵਿੱਚ ਹੀ ਵਿਆਹ ਹੋਵੇਗਾ। ਅਗਰ ਇਹ ਪੀਰੀਅਡ ਮਿਸ ਕੀਤਾ ਤਾਂ ਉਸ ਤੋਂ ਬਾਅਦ ਸਿੱਧਾ 32ਵੇਂ ਸਾਲ ਦੇ ਵਿੱਚ ਜਾ ਕੇ ਵਿਆਹ ਹੁੰਦਾ ਹੈ। ਹੈਲਥ ਨੂੰ ਲੈ ਕੇ ਥੋੜੀਆਂ ਜਿਹੀਆਂ ਤਕਲੀਫਾਂ, ਜਿੱਦਾਂ ਕਿ ਬ੍ਰਹਿਸਪਤੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਸ਼ਨੀ ਦੀ ਕੇਤੂ ਦੇ ਨਾਲ ਟੱਕਰ ਪੈਂਦੀ ਹੈ, ਹੈਲਥ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਨੇ। ਫਿਊਚਰ ਜਿਹੜਾ ਹੈਗਾ ਉਹ ਲਗਨ ਦਾ ਮਾਲਕ ਸ਼ੁਕਰ 10ਵੇਂ ਭਾਵ ਦੇ ਵਿੱਚ ਬੈਠਾ ਹੈ। ਅਗਰ ਅਸੀਂ ਬਿਊਟੀ ਦੇ ਨਾਲ ਰਿਲੇਟਡ ਜੌਬ, ਗਲੈਮਰਸ ਦੇ ਨਾਲ ਜੌਬ, ਚੰਗੀਆਂ ਜੌਬਾਂ ਜਿਸ ਦੇ ਵਿੱਚ ਸ਼ੁਕਰ ਪ੍ਰਧਾਨ ਜਿਹੜਾ ਹੋਵੇ ਤਾਂ ਉਹ ਜੌਬਾਂ ਵੀ ਵਧੀਆ ਰਹਿ ਸਕਦੀਆਂ ਨੇ
1: ਜੀ। ਜਗਵਿੰਦਰ ਸਿੰਘ ਜੀ ਆਉਣੇ ਰਹੋ। ਜਗਵਿੰਦਰ ਜੀ, ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
4: ਮੈਂ ਆਪਣੀ ਬੇਟੀ ਬਾਰੇ ਪੁੱਛਣਾ। ਮਨਰਾਜ ਕੌਰ ਨਾਂ ਦਾ, ਡੇਟ ਆਫ ਬਰਥ ਹੈ 8 ਦਸੰਬਰ 2001,
1: ਠੀਕ ਹੈ ਜੀ।
4: ਹਾਂਜੀ, ਪਲੇਸ ਦੱਸੂਗਾ,
1: ਠੀਕ ਹੈ ਜੀ।
4: ਉਸ ਦੇ ਫਿਊਚਰ ਬਾਰੇ ਪੁੱਛਣਾ ਕਿ ਉਹਨੂੰ ਮੈਡੀਕਲ ਚ ਐਡਮਿਸ਼ਨ ਨਹੀਂ ਮਿਲਿਆ ਤੇ ਉਹ ਡਾਕਟਰ ਬਣਨਾ ਚਾਹੁੰਦੀ, ਉਸ ਦੇ ਬਾਰੇ ਚ ਪੁੱਛਣਾ ਚਾਹੁੰਦੀ ਹਾਂ।
1: ਉਹਨਾਂ ਦਾ ਬਰਥ ਦਾ ਟਾਈਮ ਦੱਸੋ ਜੀ।
4: 7 PM,
1: ਠੀਕ ਹੈ ਜੀ। ਠੀਕ ਹੈ ਜੀ, ਆਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ
0: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਪੁੱਛਿਆ ਕਿ ਇਹਨੂੰ ਮੈਡੀਕਲ ਦੇ ਵਿੱਚ ਨਹੀਂ ਮਿਲਿਆ ਤੇ ਅੱਗੇ ਇਸ ਦਾ ਕੈਰੀਅਰ ਕੀ ਹੋ ਸਕਦਾ ਹੈ ਜਾਂ ਮੈਡੀਕਲ ਦੇ ਵਿੱਚ ਹੀ ਜਾਣਾ ਪਵੇਗਾ। ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਮੰਗਲ ਜਿਹੜਾ ਹੈਗਾ ਵਾ ਉਹ ਨੀਚ ਰਾਸ਼ੀ ਦਾ ਹੋ ਕੇ ਪਿਆ ਹੋਇਆ ਹੈ ਤੇ ਉਸਦੀ ਸੰਪੂਰਨ ਦ੍ਰਿਸ਼ਟੀ ਵੀ ਪੰਚਮ ਭਾਵ ਦੇ ਉੱਤੇ ਪੈ ਰਹੀ ਹੈ। ਹੋ ਸਕਦਾ ਹੈ ਕਿ ਸਾਲ ਮਿਸ ਹੋ ਜਾਵੇ, ਹੋ ਸਕਦਾ ਹੈ ਕਿ ਅਸੀਂ ਮੈਡੀਕਲ ਦੀ ਜਗ੍ਹਾ ਪੈਰਾਮੈਡੀਕਲ ਦੇ ਵਿੱਚ ਚਲੇ ਜਾਈਏ, ਜਾਂ ਅਸੀਂ ਆਪਣਾ ਜੇ ਅਸੀਂ MBBS ਕਰਨਾ ਚਾਹੁੰਦੇ ਸੀ ਉਹਦੀ ਜਗ੍ਹਾ ਤੇ ਮਤਲਬ ਡੈਂਟਲ ਦੀ ਡਿਗਰੀ ਹੋ ਸਕਦੀ ਹੈ, ਪਰ ਜਾਣਾ ਇਹਨਾਂ ਨੂੰ ਮੈਡੀਕਲ ਲਾਈਨ ਦੇ ਵਿੱਚ ਹੀ ਪਵੇਗਾ। ਰੀਜ਼ਨ ਹੈ ਕਿ ਲਗਨ ਚ ਬੈਠਾ ਹੋਇਆ ਗੁਰੂ ਤੇ ਰਾਹੂ ਪਹਿਲੀ ਵਾਰੀ ਕੰਮ ਨੂੰ ਖਰਾਬ ਕਰ ਦਿੰਦੇ ਨੇ ਪਰ ਦੂਸਰੀ ਵਾਰੀ ਕੰਮ ਬਣਾ ਦਿੰਦੇ ਨੇ
1: ਜੀ। ਜੀ ਕੁਲਵੰਤ ਸਿੰਘ ਜੀ ਔਨ ਏਅਰ ਹੋ।
5: ਹੈਲੋ
6: ਹੈਲੋ
1: ਜੀ
6: ਮੈਡਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
6: ਬੱਚੇ ਦਾ ਜਨਮ ਦਾ ਵਿਆਹ ਦਾ ਪੁੱਛਣਾ ਸੀਗਾ ਜੀ।
1: ਜੀ ਉਹਨਾਂ ਦੀ ਡੇਟ ਆਫ ਬਰਥ ਦੱਸੋ।
6: 14 ਮਾਰਚ
1: 1993। ਟਾਈਮ ਵੀ ਦੱਸ ਦੋ ਜੀ ਜਨਮ ਦਾ।
6: 12:30 ਦੁਪਹਿਰ ਦਾ।
1: 12:30 ਦੁਪਹਿਰ ਦਾ। ਬਰਥ ਪਲੇਸ ਕੀ ਹੈ, ਕਿੱਥੇ ਜਨਮ ਹੋਇਆ ਜੀ?
6: ਰਿਆਸ ਪਿੰਡ ਜਲੰਧਰ ਦੇ ਕੋਲ।
1: ਜਲੰਧਰ ਠੀਕ ਹੈ ਜੀ।
6: ਹਾਂ ਭੋਪੁਰ। ਹਾਂਜੀ
1: ਠੀਕ ਹੈ ਜੀ। ਕੀ ਵਿਆਹ ਦਾ ਪੁੱਛਣਾ, ਵਿਆਹ ਦਾ ਯੋਗ ਪੁੱਛਣਾ ਜੀ ਉਹਨਾਂ ਦਾ ਜਾਂ ਮੈਰਿਡ ਲਾਈਫ ਬਾਰੇ ਪੁੱਛਣਾ?
0: ਸ਼ੁਕਰ ਤੇ ਬ੍ਰਹਿਸਪਤੀ ਲਗਨ ਦੇ ਵਿੱਚ ਬੈਠੇ ਹੋਏ ਨੇ, ਪਰ ਕਈ ਵਾਰੀ ਸ਼ਨੀ ਦੀ ਦ੍ਰਿਸ਼ਟੀ ਜਾਂ ਲਗਨ ਚ ਬੈਠਾ ਹੋਇਆ ਇਹਨਾਂ ਦਾ ਮੰਗਲ ਇਹਨਾਂ ਨੂੰ ਮੰਗਲੀਕ ਬਣਾਉਂਦਾ ਹੈ। ਉਹ ਕਈ ਵਾਰੀ ਬਿਲਕੁਲ ਸਿਰੇ ਤੇ ਗੱਲ ਚਲਾ ਕੇ ਵੀ ਜਿਹੜਾ ਹੈ ਉਹ ਰੋਕ ਸਕਦਾ ਹੈ। ਵੈਸੇ ਇਹ ਸਾਲ ਜਾਨੀ ਕਿ 2026 ਇਹਨਾਂ ਦੇ ਮਾਰਚ ਤੱਕ ਚੱਲੂਗਾ, 2027 ਤੱਕ, ਜਾਨੀ ਕਿ ਮਾਰਚ ਤੋਂ ਮਾਰਚ ਤੱਕ ਦਾ ਗ੍ਰਹਿ ਜਿਹੜਾ ਇਹਨਾਂ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਇਸੇ ਸਾਲ ਚ ਬਹੁਤ ਸਾਰੇ ਰਿਸ਼ਤੇ ਆਉਣਗੇ। ਜੇ ਰਿਸ਼ਤਾ ਸਿਰੇ ਚੜ੍ਹਨ ਦੇ ਵਿੱਚ ਕੋਈ ਦਿੱਕਤ ਹੋਵੇ ਤੇ ਮੰਗਲ ਦਾ ਉਪਾਏ ਜਾਨੀ ਕਿ ਮੰਗਲੀਕ ਸ਼ਾਂਤੀ ਜਿਹੜੀ ਮੰਗਲ ਸ਼ਾਂਤੀ ਕਰਾਉਣੀ ਜ਼ਰੂਰੀ ਹੋ ਜਾਵੇਗੀ
1: ਜੀ। 4842 ਔਨ ਏਅਰ ਤੁਸੀਂ।
7: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
7: ਬੇਟੀ ਦਾ ਪੁੱਛਣਾ ਸੀ ਜੀ, 7 ਅਗਸਤ 2005।
1: 7 ਅਗਸਤ 2005 ਟਾਈਮ ਕੀ ਹੈ ਜੀ ਬਰਥ ਦਾ?
7: 6:30 ਹੈਗਾ ਜੀ। ਤੇ
1: PM ਔਰ AM?
7: PM ਜੀ। PM
1: ਜੀ। ਬਰਥ ਪਲੇਸ?
7: ਨਈ ਦਿੱਲੀ ਜੀ।
1: ਠੀਕ ਹੈ ਜੀ, ਕੀ ਪੁੱਛਣਾ ਜੀ ਇਹਨਾਂ ਬਾਰੇ?
0: ਮੰਗਲ ਚੌਥੇ ਭਾਵ ਦੇ ਵਿਚ ਹੈਗਾ, ਜਲਦੀ ਵਿਆਹ ਦੀ ਜਿਦਾਂ ਆਪਾਂ ਕਹਿੰਦੇ ਕਾਲੀ ਕਾਲੀ ਦੇ ਵਿਚ ਛੋਟੀ ਉਮਰ ਚ ਵਿਆਹ ਕਰਨਾ ਇਹਨਾਂ ਨੂੰ ਪਰੇਸ਼ਾਨੀ ਦੇਵੇਗਾ। ਕਰੀਅਰ ਇਹਨਾਂ ਦਾ ਬਹੁਤ ਹੀ ਵਧੀਆ ਰਹੇਗਾ, ਲੇਕਿਨ ਸਪਤਮ ਭਾਵ ਮੈਰਿਡ ਲਾਈਫ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਇੱਕ ਇਹਨਾਂ ਦਾ ਜਿਹੜਾ ਚੰਦਰ ਤੇ ਸ਼ੁਕਰ ਜਦੋਂ ਵੀ ਅਸ਼ਟਮ ਭਾਵ ਚ ਹੁੰਦੇ ਨੇ ਤੇ ਖਾਸ ਕਰਕੇ ਕਹਿੰਦੇ ਅਗਰ ਅਸੀਂ ਆਪਣੀ ਮਰਜ਼ੀ ਦਾ ਵਿਆਹ ਕਰਾਉਣ ਲੱਗ ਜਾਈਏ ਤੇ ਸਾਨੂੰ ਉੱਥੇ ਉਹਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਸਾਡੇ ਨਾਲ ਧੋਖਾ ਵੀ ਹੋ ਜਾਂਦਾ ਹੈ ਤੇ ਇਸ ਕਰਕੇ ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇੱਕ ਮੰਗਲ ਦੋਸ਼ ਦਾ ਤੇ ਇੱਕ ਕਾਲਸਰਪ ਦੋਸ਼ ਦਾ। ਅਗਰ ਇਹ ਦੋ ਚੀਜ਼ਾਂ ਦਾ ਸਹੀ ਸਮੇਂ ਤੇ ਉਪਾਏ ਹੋ ਜਾਵੇ ਤਾਂ ਬੱਚੇ ਦਾ ਫਿਊਚਰ ਤੇ ਮੈਰਿਡ ਲਾਈਫ ਬਹੁਤ ਵਧੀਆ ਹੋ ਸਕਦੀ ਹੈ
1: ਜੀ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਜੀ, ਸਾਡੇ ਸਟੂਡੀਓ ਦਾ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-33-37। ਕੁਛ ਲਿਸਨਰਸ ਜਿਸ ਤਰ੍ਹਾਂ ਕਿ ਲੇਟ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ ਤਾਂ ਤੁਸੀਂ ਵੀ ਨੰਬਰ ਨੋਟ ਕਰ ਲਓ। ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਜੀ 7 ਵਜੇ ਤੋਂ ਲੈ ਕੇ 8 ਵਜੇ ਤੱਕ, ਤਾਰੇ ਸਿਤਾਰੇ ਜੋ ਕਿ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ, ਤੁਹਾਡੀ ਕਿਸਮਤ ਕੁੰਡਲੀ ਤੇ ਗ੍ਰਹਿਾਂ ਬਾਰੇ ਅਸੀਂ ਗੱਲ ਕਰਦੇ ਹਾਂ। ਅਗਰ ਕੋਈ ਵੀ ਲਿਸਨਰ ਆਪਣੀ ਕੁੰਡਲੀ ਬਾਰੇ ਕੁਛ ਵੀ ਜਾਣਨਾ ਚਾਹੁੰਦਾ ਹੈ ਤਾਂ 905-673-33-37 ਤੇ ਲਾਈਵ ਕਾਲ ਕਰਕੇ ਆਪਣੀ ਜਿੱਦਾਂ ਜੋਬ ਨਾਲ ਰਿਲੇਟਿਡ ਕੋਈ ਸਵਾਲ ਹੈ, ਆਪਣੇ ਬਿਜ਼ਨਸ ਜਾਂ ਸਿਹਤ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ, ਆਪਣੇ ਲਿਕੁਇਡ ਮਨੀ, ਫਾਈਨਾਂਸ, ਬੈਂਕਿੰਗ, ਤੁਹਾਡੇ ਸਿਰ ਤੇ ਕਰਜ਼ੇ ਬਹੁਤ ਚੜ ਰਹੇ ਆ, ਉਤਰ ਨਹੀਂ ਰਹੇ, ਕਾਰ ਖਰੀਦਣਾ ਚਾਹੁੰਦੇ ਹੋ ਜਾਂ ਵੇਚਣਾ ਚਾਹੁੰਦੇ ਹੋ, ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਆਪਣੇ ਬੱਚਿਆਂ ਦੀ ਸਟੱਡੀ ਫਿਊਚਰ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਜੀ। ਨੰਬਰ ਲਗਾਉਣਾ ਹੈ ਤੁਸੀਂ 905-673-33-37। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ, ਤੁਸੀਂ 647-917-23-46 6479172346 ਦੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੁਸੀਂ ਪਰਸਨਲ ਮਿਲਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ 'ਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ 647-917-2346 ਦੇ ਉੱਤੇ ਵਟਸਐਪ ਕਾਲ ਕਰ ਸਕਦੇ ਹੋ। ਅਗਰ ਕਈ ਵਾਰ ਡਾਇਰੈਕਟ ਕਾਲ ਨਹੀਂ ਲੱਗਦੀ ਤਾਂ ਵਟਸਐਪ ਕਾਲ ਵੀ ਟਰਾਈ ਕੀਤੀ ਜਾ ਸਕਦੀ ਹੈ। ਜੀ ਮਨਜੀਤ ਕੌਰ ਜੀ ਔਨ ਏਅਰ ਹੋ, ਤੁਸੀਂ ਪੁੱਛੋ ਆਪਣਾ ਸਵਾਲ। ਮਨਜੀਤ ਕੌਰ ਜੀ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
8: ਹੈਲੋ, ਹਾਂਜੀ, ਮੇਰਾ ਨਾਮ ਮਨਜੀਤ ਕੌਰ ਆ
1: ਜੀ,
8: ਤੇ ਮੇਰੀ ਡੇਟ ਆਫ ਬਰਥ ਸੀਗੀ 27 December 1996
1: ਜੀ, 27 December 1996 ਠੀਕ ਹੈ ਜੀ।
8: ਹਾਂਜੀ, ਤੇ ਡੇਟ ਆਫ ਮੇਰਾ ਟਾਈਮ ਹੈਗਾ ਆ 12:07 ਤੜਕੇ ਦੇ,
1: ਸਵੇਰੇ 12:07 ਠੀਕ ਹੈ ਜੀ।
8: ਹਾਂਜੀ, ਤੇ ਫਗਵਾੜਾ ਪੰਜਾਬ ਦਾ,
1: ਠੀਕ ਹੈ ਜੀ। ਕੀ ਪੁੱਛਣਾ?
8: ਮੈਂ ਪੁੱਛਣਾ ਸੀਗਾ ਕਿ ਮੈਂ ਵੈਜ ਆ ਕਿ ਨਾਨ ਵੈਜ ਆ।
1: ਠੀਕ ਹੈ, ਕੁੰਡਲੀ ਅਨੁਸਾਰ ਤੁਹਾਨੂੰ ਵੈਜੀਟੇਰੀਅਨ ਰਹਿਣਾ ਚਾਹੀਦਾ ਵਾ ਕਿ ਨਹੀਂ, ਤੁਸੀਂ ਸਿਰਫ ਜਾਣਨਾ ਚਾਹੁੰਦੇ ਹੋ?
8: ਹਾਂਜੀ।
1: ਠੀਕ ਹੈ, ਬਸ ਇਹ ਸਵਾਲ ਹੈ ਜੀ ਤੁਹਾਡਾ?
8: ਹਾਂਜੀ।
1: ਠੀਕ ਹੈ ਜੀ, ਅਸੀਂ ਤੁਹਾਨੂੰ ਕਲੀਅਰ ਕਰਦੇ ਹਾਂ, ਸੁਣਦੇ ਰਹੋ ਆਪਣੇ ਸਵਾਲ ਦੇ ਜਵਾਬ ਨੂੰ
0: ਜੀ। ਕਹਿੰਦੇ ਨੇ ਮੰਗਲ ਰਾਹੂ ਦੇ ਨਾਲ ਹੋਵੇ ਤਾਂ ਸਰੀਰ ਨਾਨ ਵੈਜ ਮੰਗਦਾ ਹੈ, ਪਰ ਮਨ ਜਿਹੜਾ ਹੈਗਾ ਉਹ ਇਸ ਤੋਂ ਦੂਰ ਰਹਿਣਾ ਚਾਹੁੰਦਾ ਹੈ, ਕਿਉਂਕਿ ਮੰਗਲ ਰਾਹੂ ਦੋਨੇ ਹੀ ਕਰੂਰ ਗ੍ਰਹਿ ਲਗਨ ਦੇ ਵਿੱਚ ਜਦੋਂ ਬੈਠ ਜਾਂਦੇ ਨੇ ਤਾਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਨੇ, ਯਾਨੀ ਕਿ ਅੰਦਰੋਂ ਮਨ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਜਾਈਏ। ਲੇਕਿਨ ਜਦੋਂ ਕਹਿੰਦੇ ਕੋਈ ਸੁੱਖ ਲੈਣਾ ਹੋਵੇ, ਜੀਵਨ 'ਚ ਤਰੱਕੀ ਕਰਨੀ ਹੋਵੇ, ਕਹਿੰਦੇ 11ਵੇਂ ਭਾਵ 'ਚ, 4ਥੇ ਭਾਵ ਦੇ ਵਿੱਚ ਜਾਂ 12ਵੇਂ ਭਾਵ 'ਚ ਜਾਂ ਦੂਸਰੇ ਭਾਵ 'ਚ ਸੂਰੇ ਹੋਵੇ ਤੇ ਬੰਦੇ ਨੂੰ ਨਾਨ ਵੈਜ ਦੇ ਨੇੜੇ ਵੀ ਨਹੀਂ ਰਹਿਣਾ ਚਾਹੀਦਾ। ਉਸਨੂੰ ਜਿੰਨਾ ਉਹ ਦੂਰ ਰਹੇਗਾ ਲਾਈਫ ਦੇ ਵਿੱਚ ਸੈਟਲਮੈਂਟ ਹੋਵੇਗੀ। 24 ਸਾਲਾਂ ਦੀ ਉਮਰ ਤੱਕ ਇਸਦਾ ਕੋਈ ਪਰਹੇਜ ਨਹੀਂ ਆ, ਪਰ ਉਸ ਤੋਂ ਬਾਅਦ ਨਾਨ ਵੈਜ ਖਾਣਾ ਸਾਡੇ ਗ੍ਰਹਿਆਂ ਨੂੰ ਇੰਨਾ ਕੁ ਖਰਾਬ ਕਰ ਦੇਗਾ ਕਿ ਅਸੀਂ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਫਸ ਜਾਵਾਂਗੇ। ਇਸ ਕਰਕੇ ਨਾਨ ਵੈਜ ਖਾਣਾ ਤੁਹਾਡੇ ਲਈ ਸਹੀ ਨਹੀਂ ਹੈ
1: ਜੀ, ਇਹਨਾਂ ਨੂੰ ਪੂਰਾ ਵੈਜੀਟੇਰੀਅਨ ਰਹਿਣਾ ਚਾਹੀਦਾ ਜੀ। ਠੀਕ ਹੈ
0: ਜੀ, ਬਿਲਕੁਲ ਜੀ।
1: 00067 ਤੁਸੀਂ ਔਨ ਏਅਰ ਹੋ ਜੀ। 00067 ਹਾਂਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
9: ਮੈਡਮ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
9: ਅਸੀਂ ਕੁੜੀ ਦਾ ਵਿਆਹ ਬਾਰੇ ਪੁੱਛਣਾ ਸੀਗਾ ਜੀ।
1: ਜੀ ਠੀਕ ਹੈ ਜੀ, ਜਿਨ੍ਹਾਂ ਦੇ ਬਾਰੇ ਪੁੱਛਣਾ ਉਹਨਾਂ ਦੀ ਡੇਟ ਆਫ ਬਰਥ ਦੱਸੋ।
9: ਉਹ ਮੈਡਮ ਜੀ ਉਹ ਨਹੀਂ ਪਤਾ, ਮੇਰੇ ਭਤੀਜੀ ਲੱਗਦੀ ਆ।
1: ਉਹਨਾਂ ਦਾ ਨਾਮ ਕੀ ਹੈ? ਨਾਮ ਕੀ ਹੈ ਜੀ ਉਹਨਾਂ ਦਾ?
9: ਪੂਜਾ।
1: ਠੀਕ ਹੈ ਜੀ, ਉਹਨਾਂ ਦੀ ਏਜ ਦੱਸ ਸਕਦੇ ਹੋ ਜੀ?
9: ਕੋਈ ਉਹ ਵੀ ਯਾਨੀ ਕਿ 94-95 ਚ ਜਨਮ ਦਾ।
1: ਠੀਕ ਹੈ ਜੀ, ਉਹਨਾਂ ਦੇ ਵਿਆਹ ਦਾ ਯੋਗ ਪੁੱਛ ਰਹੇ ਹੋ ਤੁਸੀਂ ਜੀ? ਠੀਕ ਹੈ ਜੀ, ਅਸੀਂ ਤੁਹਾਨੂੰ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ ਰਾਸ਼ੀ ਗੋਚਰ ਦੇ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਪੂਰੀ ਡੇਟ ਆਫ ਬਰਥ ਨਹੀਂ ਦੱਸੀ। ਠੀਕ ਹੈ ਜੀ,
9: ਹਾਂਜੀ, ਉਹ ਮੈਂ ਕੋਈ ਨਾ ਫੇਰ ਪਤਾ ਕਰਕੇ ਦੱਸਾਂਗਾ
1: ਜੀ। ਠੀਕ ਹੈ ਜੀ
0: ਜੀ, ਕੁੰਡਲੀ ਦੇ 12ਵੇਂ ਭਾਵ ਦੇ ਵਿੱਚ ਗੋਚਰ ਕਹਿੰਦਾ ਹੈ ਕਿ ਮੰਗਲ ਦਾ ਦੋਸ਼ ਹੈਗਾ, ਤੇ ਜਦੋਂ ਕਹਿੰਦੇ ਕਿਸੇ ਦੀ ਕੁੰਡਲੀ 'ਚ ਮੰਗਲ ਦਾ ਦੋਸ਼ ਹੋਵੇ ਤੇ ਵਿਆਹ ਲੇਟ ਹੋ ਜਾਂਦਾ ਹੈ, ਪਰ ਵਿਆਹ ਜਦੋਂ ਵੀ ਹੁੰਦਾ ਹੈ ਬਹੁਤ ਵਧੀਆ ਤੇ ਰਿਸ਼ਤਾ ਮਨ ਪਸੰਦ ਨਾਲੋਂ ਵੀ ਜ਼ਿਆਦਾ ਵਧੀਆ ਹੁੰਦਾ ਹੈ। ਛੋਟੀਆਂ ਮੋਟੀਆਂ ਗ੍ਰਹਿਾਂ ਦੀਆਂ ਪਰੇਸ਼ਾਨੀਆਂ ਕਰਕੇ ਗੋਚਰ ਦੇ ਵਿੱਚ ਪਰੇਸ਼ਾਨੀਆਂ ਦਿਖਾ ਰਿਹਾ ਹੈ, ਲੇਟ ਤਾਂ ਹੋ ਰਿਹਾ ਹੈ ਪਰ ਹੋਵੇਗਾ ਬਹੁਤ ਵਧੀਆ, ਤੇ ਕੁੰਡਲੀ ਦੇ ਮੁਤਾਬਕ 2027 ਦੇ ਵਿੱਚ ਵਿਆਹ ਦਾ ਯੋਗ ਬਣਦਾ
1: ਜੀ। 1188-1188 ਆਉਣੇ ਹੋ ਤੁਸੀਂ ਜੀ?
10: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
10: ਹਾਂਜੀ, ਮੈਂ ਬੱਚੇ ਵਾਸਤੇ ਪੁੱਛਣਾ ਸੀ ਉਹਦੀ ਡੇਟ ਆਫ October 28, 2011 ਤੇ ਟਾਈਮ ਹੈਗਾ 8:28 ਸਵੇਰ ਦਾ ਟਾਈਮ ਨਵੀਂ ਦਿੱਲੀ ਦਾ।
1: ਠੀਕ ਹੈ ਜੀ,
10: ਤੇ ਇਹਦਾ ਜੀ ਫਿਊਚਰ ਪੁੱਛਣਾ ਕਿਵੇਂ ਰਹੇਗਾ ਇਹਦਾ?
1: ਠੀਕ ਹੈ ਜੀ, 28 October 2011 8:28 AM ਨਿਊ ਦਿੱਲੀ। ਠੀਕ ਹੈ ਜੀ।
10: ਹਾਂਜੀ
1: ਠੀਕ ਹੈ ਜੀ
0: ਜੀ, ਕੁੰਡਲੀ ਦੇ ਮੁਤਾਬਕ ਜਦੋਂ ਅਸੀਂ ਫਿਊਚਰ ਦੀ ਗੱਲ ਕਰਾਂਗੇ ਇਸ ਬੱਚੇ ਦੀ ਤੇ ਰਾਹੂ ਲਗਨ ਦੇ ਵਿੱਚ, ਕਹਿੰਦੇ ਨੇ ਰਾਹੂ ਲਗਨ ਦਾ ਪਹਿਲਾਂ ਬਹੁਤ ਰਵਾਉਂਦਾ ਹੈ, ਬਹੁਤ ਪਰੇਸ਼ਾਨ ਕਰਦਾ ਹੈ, ਕਈ ਵਾਰੀ ਬੱਚੇ ਨੂੰ ਝੂਠ ਬੋਲਣ ਵੀ ਲਾ ਦਿੰਦਾ ਹੈ। ਅਗਰ ਬੱਚਾ ਸੱਚਾ ਸੁੱਚਾ ਹੋਵੇ, ਕਿਸੇ ਵੀ ਗੱਲ ਦੀ ਕੋਈ ਪਰਵਾਹ ਨਾ ਕਰੇ ਤੇ ਸੱਚ ਬੋਲੇ, ਐਸੇ ਬੱਚੇ ਮੈਂ ਜੀਵਨ ਦੇ ਉਸ ਪੱਧਰ ਤੱਕ ਵੀ ਜਾਂਦੇ ਦੇਖੇ ਨੇ ਕਿ ਜੇ ਅਸੀਂ ਜੀਰੋ ਵੀ ਹੋਈਏ ਤੇ ਇਹ ਕਈ ਗੁਣਾ ਆਪਣੇ ਆਪ ਨੂੰ ਉਭਾਰ ਕੇ ਲੈਵਲ ਇੱਕ ਐਸਾ ਅਚੀਵ ਕਰਦੇ ਨੇ ਕਿ ਪਿੱਛੇ ਮੁੜ ਕੇ ਨਹੀਂ ਦੇਖਦੇ। ਪਰ ਇਹਨਾਂ ਦੀ ਇੱਕ ਪਰੇਸ਼ਾਨੀ ਹੁੰਦੀ ਹੈ ਕਿ ਅਗਰ ਝੂਠ ਬੋਲਣ ਦੀ ਆਦਤ ਪੈ ਗਈ, ਗੱਲ ਲੁਕਾਉਣ ਦੀ ਆਦਤ ਪੈ ਗਈ ਤੇ 12ਵਾਂ ਭਾਵ ਐਕਟੀਵੇਟ ਹੋ ਜਾਵੇਗਾ, ਜਿਸ ਦੇ ਵਿੱਚ 4 ਗ੍ਰਹਿ ਬੈਠੇ ਹੋਏ ਨੇ ਜਿਹੜੇ ਕਿ ਕਮਾਈ ਨਾਲੋਂ ਕਈ ਗੁਣਾ ਜ਼ਿਆਦਾ ਖਰਚ ਕਰਾਉਂਦੇ ਨੇ। ਅਗਰ ਇਹ ਬੱਚਾ ਆਪਣੇ ਝੂਠ ਦੇ ਉੱਤੇ ਕਾਬੂ ਰੱਖੇ ਤੇ ਖਰਚਿਆਂ ਨੂੰ ਕੰਟਰੋਲ ਕਰੇ ਤਾਂ ਬਹੁਤ ਵਧੀਆ ਜੀਵਨ ਬਤੀਤ ਹੋ ਕਰੇਗਾ ਤੇ ਬਹੁਤ ਜ਼ਿਆਦਾ ਤਰੱਕੀ ਹੋਵੇਗੀ
1: ਜੀ। ਦਵਿੰਦਰ ਜੀ ਆਨ ਏਅਰ ਆ ਤੁਸੀਂ ਜੀ, ਦਵਿੰਦਰ ਜੀ ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ।
11: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
11: ਹਾਂਜੀ ਬੇਟੀ ਬਾਰੇ ਪੁੱਛਣਾ ਸੀ ਜੀ।
1: ਜੀ ਉਹਨਾਂ ਦੀ ਡੇਟ ਆਫ ਬਰਥ?
11: ਡੇਟ ਆਫ ਬਰਥ ਸਪਟੈਂਬਰ 30
1: ਜੀ
11: 97
1: ਸਪਟੈਂਬਰ 1997 ਠੀਕ ਹੈ ਜੀ।
11: ਹਾਂਜੀ
1: ਠੀਕ ਹੈ। ਟਾਈਮ ਦੱਸੋ ਜਨਮ ਦਾ।
11: 5:45 PM
1: ਓਕੇ।
11: ਹਾਂਜੀ ਔਰ ਹਾਂਜੀ
1: ਬਰਥ ਪਲੇਸ ਜਨਮ ਕਿੱਥੇ ਹੋਇਆ ਜੀ?
11: ਬਰਥ ਪਲੇਸ ਉਹਨਾਂ ਦਾ ਵਾਟਰਲੂ।
1: ਵਾਟਰਲੂ ਕੀ ਪੁੱਛਣਾ ਜੀ ਇਹਨਾਂ ਬਾਰੇ?
11: ਪੁੱਛਣਾ ਸੀਗਾ ਵਿਆਹ ਦਾ, ਪੁੱਛਣਾ ਸੀਗਾ ਵੀ ਕਦੋਂ ਸਕੋਪ ਆ ਜੀ।
1: ਠੀਕ ਹੈ ਜੀ, ਹੋਰ ਕੁਛ ਤਾਂ ਨਹੀਂ ਪੁੱਛਣਾ ਜੀ?
11: ਨਹੀਂ ਜੀ।
1: ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ ਜੀ ਇਹਨਾਂ ਦੇ ਵਿਆਹ ਦਾ ਕਦੋਂ ਯੋਗ ਹੈ ਦੱਸ ਦੋ
0: ਜੀ। ਕੁੰਡਲੀ ਦੇ ਸੱਤਵੇਂ ਭਾਵ ਦੇ ਵਿੱਚ ਪਰੇਸ਼ਾਨੀ ਹੈਗੀ ਆ ਜਿਹੜਾ ਕਿ ਵਿਆਹ ਨੂੰ ਦੇਰੀ ਦੇ ਨਾਲ ਕਰਾਉਂਦਾ ਹੈ। ਰਾਹੂ ਜਦੋਂ ਵੀ ਸੱਤਵੇਂ ਭਾਵ ਦੇ ਵਿੱਚ ਹੋਵੇ ਕਹਿੰਦਾ ਜੋਬ ਵਧੀਆ ਲੱਗੇ ਤਾਂ ਵਿਆਹ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ, ਤੇ ਜੇ ਮੈਰਿਡ ਲਾਈਫ ਜਿਹੜੀ ਹੈਗੀ ਜਾਂ ਉਹ ਡਿਸਟਰਬ ਰਹਿੰਦੀ ਹੈ ਜਾਂ ਜੋਬ ਡਿਸਟਰਬ ਰਹਿੰਦੀ ਹੈ, ਦੋਨਾਂ ਚੋਂ ਇੱਕ ਚੀਜ਼ਾਂ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ। ਕਰ ਕੀ ਸਕਦੇ ਹਾਂ ਕਿ ਰਾਹੂ ਸੱਤਵੇਂ ਦਾ ਟ੍ਰੀਟਮੈਂਟ ਜ਼ਰੂਰ ਕਰਾਓ ਤਾਂ ਹੀ ਵਿਵਾਹਿਕ ਜੀਵਨ ਜਿਹੜਾ ਹੈ ਉਹ ਸੁਖੀ ਰਹੇਗਾ ਤੇ ਜਲਦੀ ਹੋਵੇਗਾ। ਵੈਸੇ ਕੁੰਡਲੀ ਦੇ ਮੁਤਾਬਕ ਐਤਕੀ ਸ਼ੁਕਰ ਕੇਂਦਰ ਭਾਵ ਦੇ ਵਿੱਚ ਚੱਲ ਰਿਹਾ ਹੈ ਤੇ ਅਗਲੇ ਸਾਲ ਚ ਬ੍ਰਹਿਸਪਤੀ ਬਹੁਤ ਵਧੀਆ ਹੋਵੇਗਾ। ਇਹ 2 ਸਾਲ ਵਿਆਹ ਦੇ ਲਈ ਪ੍ਰਯਾਸ ਜ਼ਿਆਦਾ ਕਰਨਾ ਪਵੇਗਾ ਪਰ ਸਫਲਤਾ ਘੱਟ ਮਿਲੇਗੀ, ਇਸ ਕਰਕੇ ਰਾਹੂ ਸ਼ਾਂਤੀ ਕਰਾਉਣੀ ਜ਼ਰੂਰੀ ਹੈ ਤੇ ਨਾਲ ਦੀ ਨਾਲ ਬ੍ਰਹਿਸਪਤੀ ਪੂਜਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਵਿਆਹ ਛੇਤੀ ਹੋ ਸਕੇ। ਇਹ 2 ਸਾਲਾਂ ਦੇ ਵਿੱਚ ਅਗਰ ਵਿਆਹ ਨਹੀਂ ਹੁੰਦਾ ਤਾਂ ਵਿਆਹ ਕਾਫੀ ਲੇਟ ਹੋ ਸਕਦਾ
1: ਜੀ। 54-63 ਆਨ ਏਅਰ ਹੋ ਜੀ।
12: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
12: ਹਾਂਜੀ ਮੈਂ ਬੇਟੀ ਬਾਰੇ ਪੁੱਛਣਾ ਜੀ, ਉਹਨਾਂ ਦਾ ਡੇਟ ਆਫ ਬਰਥ ਹੈਗਾ ਜੀ 9 ਅਗਸਤ 1981।
1: 9 ਅਗਸਤ 1981 ਕੀ ਪੁੱਛਣਾ ਜੀ ਇਹਨਾਂ ਬਾਰੇ?
12: ਉਹਨਾਂ ਦੀ ਸਿਹਤ ਬਾਰੇ ਦੱਸ ਦਿਓ, ਉਹਨਾਂ ਦੀ ਜੋਬ ਜੂਬ ਬਾਰੇ ਦੱਸ ਦਿਓ ਜੀ।
1: ਠੀਕ ਹੈ ਜੀ
0: ਜੀ। ਕੁੰਡਲੀ ਦੇ ਮੁਤਾਬਕ ਸਿਹਤ ਤੇ ਜੋਬ ਦਾ ਜਿਹੜਾ ਕਰੀਅਰ ਦਾ ਗ੍ਰਹਿ ਜਿਹੜਾ ਹੈਗਾ ਉਹ ਲਗਨ ਭਾਵ ਚ ਬ੍ਰਹਿਸਪਤੀ ਦੇ ਨਾਲ ਬੈਠਾ ਹੋਇਆ ਹੈ ਔਰ ਇਸ ਟਾਈਮ ਚੰਦਰਮਾ ਜਿਹੜਾ ਹੈਗਾ ਉਹ ਕਾਫੀ ਖਰਾਬ ਚੱਲ ਰਿਹਾ ਹੈ, ਜਿਹੜਾ ਕਿ ਸਿਹਤ ਦੇ ਵਿੱਚੋਂ ਮਤਲਬ ਸਾਈਨਸ ਦੀ ਪ੍ਰੋਬਲਮ, ਅਲਰਜੀ ਦੀ ਪ੍ਰੋਬਲਮ, ਗਲਾ ਖਰਾਬ ਛੇਤੀ ਹੋ ਜਾਣਾ, ਵੈਦਰ ਦੀਆਂ ਪ੍ਰੋਬਲਮ ਜਿਹੜੀਆਂ ਹੋ ਜਾਣੀਆਂ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿੰਦਾ ਹੈ। ਪਰ ਬ੍ਰਹਿਸਪਤੀ ਲਗਨ ਦੇ ਵਿੱਚ ਬੈਠ ਕੇ ਇਹ ਗੱਲ ਕਹਿੰਦਾ ਹੈ ਕਿ ਖਾਣ ਪਾਣ ਐਸਾ ਰੱਖੇ ਹੋ ਕਿ ਸਰੀਰ ਮੋਟਾ ਨਾ ਹੋਵੇ। ਅਗਰ ਸਰੀਰ ਮੋਟਾ ਹੋਇਆ ਤਾਂ ਪਰੇਸ਼ਾਨੀਆਂ ਹੋਣਗੀਆਂ, ਪਤਲੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਜੋਬ ਨੂੰ ਲੈ ਕੇ ਵੀ ਗ੍ਰਹਿ ਜਿਹੜਾ ਹੈ ਉਹ ਚੰਗਾ ਫਲ ਦਿੰਦਾ ਹੈ। ਸੂਰਜ ਰਾਹੂ ਦਾ ਗ੍ਰਹਿਣ ਬੁੱਧ ਦੇ ਨਾਲ ਬੈਠਾ ਹੋਇਆ ਸਾਨੂੰ ਕਈ ਵਾਰੀ ਮਾਨਸਿਕ ਸਟ੍ਰੈਸ ਜਿਹੜਾ ਹੈ ਉਹ ਵੱਧ ਦੇ ਦਿੰਦਾ ਹੈ, ਉਸ ਦੇ ਉੱਤੇ ਵੀ ਕਾਬੂ ਰੱਖਣਾ ਜ਼ਰੂਰੀ ਹੈ। ਵੈਸੇ ਓਵਰਆਲ ਕੁੰਡਲੀ ਜਿਹੜੀ ਉਹ ਚੰਗੀ ਹੈ।
1: ਅਸੀਂ ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਕਈ ਬਹੁਤ ਲੇਟ ਜਿਸ ਤਰ੍ਹਾਂ ਪ੍ਰੋਗਰਾਮ ਨੂੰ ਟਿਊਨ ਇਨ ਕਰਦੇ ਨੇ, ਸਾਡੇ ਸਟੂਡੀਓ ਵਿੱਚ ਲਾਈਵ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3337 9056733337। ਤੁਸੀਂ ਸੁਣ ਰਹੇ ਹੋ ਜੀ ਸਾਡਾ ਪ੍ਰੋਗਰਾਮ ਤਾਰੇ ਸਿਤਾਰੇ, ਜੋ ਕਿ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੁੰਦਾ ਹੈ। ਅਸੀਂ ਇਸ ਵਿੱਚ ਜੋਤਿਸ਼ ਨਾਲ ਰਿਲੇਟਿਡ ਗੱਲਬਾਤ ਕਰਦੇ ਹਾਂ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਹੀ ਮਨਪਸੰਦ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਕਿਸਮਤ ਕੁੰਡਲੀਆਂ ਗ੍ਰਹਿਆਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਇਹ ਨੰਬਰ ਡਾਇਲ ਕਰੋ ਜੀ 905-673-3337 ਅਤੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-9723-46 6479172346 ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਜੀ, ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਫਿਜ਼ੀਕਲੀ ਮਿਲਣਾ ਚਾਹੁੰਦੇ ਹੋ, ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ ਜੀ 5291 ਆਨ ਏਅਰ ਹੋ ਤੁਸੀਂ।
13: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ ਮੇਰੀ ਡੇਟ ਆਫ ਬਰਥ ਹੈਗੀ ਹੈ 3 ਮਈ 1987।
1: 3 ਮਈ 1987 ਠੀਕ ਹੈ ਜੀ, ਟਾਈਮ ਦੱਸੋ ਜਨਮ।
13: ਮੈਨੂੰ ਟਾਈਮ ਨਹੀਂ ਪਤਾ ਬਟ ਮੇਰਾ ਬਰਥ ਹੈਗਾ ਹੈ ਪੰਜਾਬ ਦਾ
1: ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਜੀ
13: ਮੋਗੇ ਜ਼ਿਲ੍ਹੇ ਦਾ ਹੈ
1: ਮੋਗੇ ਤੁਹਾਨੂੰ ਆਪਣੇ ਜਨਮ ਦਾ ਥੋੜਾ ਪਤਾ ਕਿ ਦੁਪਹਿਰੇ ਸਵੇਰੇ ਸ਼ਾਮ ਕਿਸ ਟਾਈਮ ਹੋਇਆ ਸੀ
13: ਆਈ ਥਿੰਕ ਸੋ ਮੇ ਬੀ ਰਾਤ ਨੂੰ ਸੀਗਾ ਨਾਈਟ ਟਾਈਮ ਮੈਂ ਇਸ ਤਰ੍ਹਾਂ ਸ਼ੋਰ ਨਹੀਂ ਹੈਗੀ
1: ਓਕੇ ਕੁਐਸਚਨ ਦੱਸੋ ਆਪਣਾ
13: ਮੈਂ ਇੱਕ ਤਾਂ ਆਪਣੀ ਫਾਈਨੈਂਸ਼ੀਅਲ ਬਾਰੇ ਪੁੱਛਣਾ ਸੀ ਤੇ ਇੱਕ ਮੈਂ ਲਾਈਕ ਬੇਬੀ ਬਾਰੇ ਪੁੱਛਣਾ ਸੀਗਾ ਵੀ ਆਈ ਹੈਵ ਆਲਰੇਡੀ ਵਨ ਡਾਟਰ
1: ਓਕੇ ਨਾਮ ਦਾ ਪਹਿਲਾ ਅਕਸ਼ਰ ਦੱਸ ਦਿਓ ਆਪਣੇ ਨਾਮ ਦਾ ਪਹਿਲਾ ਅਕਸ਼ਰ ਦੱਸ ਦਿਓ ਜੀ
13: ਐਜ਼ ਅ ਕੇ ਕੇ
1: ਠੀਕ ਹੈ ਜੀ ਓਨੀਅਰ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਪ੍ਰੋਗਰਾਮ ਨੂੰ ਸੁਣਦੇ ਰਹੋ
0: ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਬੇਬੀ ਬਾਰੇ ਪੁੱਛਿਆ ਹੈ ਸ਼ਨੀ ਦੀ ਪੰਚਮ ਦ੍ਰਿਸ਼ਟੀ ਜਿਹੜੀ ਹੈਗੀ ਆ ਉਹ ਗਰਭ ਸਥਾਨ ਤੇ ਪੈਂਦੀ ਹੈ ਤੇ ਰਾਹੂ ਬ੍ਰਹਿਸਪਤੀ ਸ਼ੁਕਰ ਵੀ ਪੰਚਮ ਭਾਵ ਦੇ ਵਿੱਚ ਪਰਮਾਨੈਂਟ ਤੌਰ ਤੇ ਬੈਠੇ ਨੇ ਅਗਰ ਤੁਸੀਂ ਇਸ ਆਸ ਦੇ ਵਿੱਚ ਸੈਕਿੰਡ ਬੇਬੀ ਕਰਨਾ ਚਾਹੁੰਦੇ ਹੈ ਕਿ ਬੇਬੀ ਬੋਏ ਹੋਵੇਗਾ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਹੈਗੀਆਂ ਨੇ ਲੇਕਿਨ ਉਦਾਂ ਬੇਬੀ ਪੈਦਾ ਕਰਨਾ ਚਾਹੁੰਦੇ ਹੋ ਤੇ ਉਸ ਦੇ ਵਿੱਚ ਚਾਂਸਿਸ ਜਿਹੜੇ ਨੇ ਉਹ ਹੈਗੇ ਨੇ ਕਿਉਂਕਿ ਇਸ ਟਾਈਮ ਉਸ ਸਮੇਂ ਦਾ ਸਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਟਾਈਮ ਉਹ ਹੈਗਾ ਪਰ ਅਗਰ ਤੁਸੀਂ ਚਾਹੁੰਦੇ ਹੋ ਕਿ ਖਾਨਦਾਨ ਅੱਗੇ ਵਧੇ ਔਰ ਬੇਬੀ ਬੋਏ ਹੋਵੇ ਤਾਂ ਉਸ ਦੇ ਵਿੱਚ ਕੁਛ ਸ਼ੰਕਾਵਾਂ ਨੇ ਪਰ ਸੰਤਾਨ ਗੋਪਾਲ ਯਾਨੀ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਬਾਲ ਰੂਪ ਪੂਜ ਕੇ ਤੁਸੀਂ ਆਪਣੀ ਇੱਛਾ ਪੂਰੀ ਕਰ ਸਕਦੇ
1: ਜੀ ਇਹਨਾਂ ਨੇ ਫਾਈਨੈਂਸ਼ੀਅਲਸ ਬਾਰੇ ਵੀ ਪੁੱਛਿਆ ਸੀ ਉਹ ਵੀ ਆਨਸਰ ਦੇ ਦਿਓ ਜੀ ਇਹਨਾਂ ਦਾ
0: ਫਾਈਨੈਂਸ ਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਚੌਥੇ ਭਾਵ ਦਾ ਮਾਲਕ ਜਿਹਨੂੰ ਤਿਜੋਰੀ ਦਾ ਮਾਲਕ ਲਗਨ ਦੇ ਵਿੱਚ ਬੈਠਾ ਹੋਇਆ ਹੈ ਪੈਸਿਆਂ ਦੀ ਭਰਮਾਰ ਤਾਂ ਨਹੀਂ ਕਹਿ ਸਕਦੇ ਲੇਕਿਨ ਜ਼ਰੂਰਤਾਂ ਸਾਰੀਆਂ ਸਮੇਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹਿਣਗੀਆਂ
1: ਜੀ 1996 1997 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 1992 ਪੂਰੀ ਡੇਟ ਆਫ ਬਰਥ ਦੱਸੋ ਜਾਂ ਆਪਣੀ ਵਾਈਫ ਦੀ ਪੂਰੀ ਡੇਟ ਆਫ ਬਰਥ ਦੱਸੋ।
14: ਘਰ ਦੇ ਦੀ ਡੇਟ ਆਫ ਬਰਥ
1: ਚਾਹੇ ਆਪਣੀ ਦੱਸ ਦੋ ਜੀ ਚਾਹੇ ਉਹਨਾਂ ਦੀ ਦੱਸ ਦੋ, ਕੋਈ ਗੱਲ ਨਹੀਂ।
14: ਤੇਰੀ ਜਨਮ ਤਰੀਕ ਕਿੰਨੀ ਆ?
1: ਨਾਮ ਦਾ ਪਹਿਲਾ ਅਕਸ਼ਰ ਵੀ ਦੱਸ ਦੋ ਜੀ, ਕੀ ਹੈ?
15: ਅਨੀਤਾ।
1: ਠੀਕ ਹੈ ਜੀ, ਤੁਹਾਡਾ ਬਰਥ ਪਲੇਸ, ਤੁਹਾਡਾ ਜਨਮ ਕਿੱਥੇ ਹੋਇਆ ਜੀ?
15: ਸਾਡਾ ਜਨਮ ਮੇਰਾ ਹੈਗਾ ਆ ਫਲਪੋਤਾ।
1: ਉਹ ਕਿੱਥੇ ਪੈਂਦਾ ਜੀ? ਜਵਾਬ ਦਿੰਦੇ ਰੇਡੀਓ ਤੇ, ਫੋਨ ਕੱਟ ਕੇ ਰੇਡੀਓ ਤੇ ਆਪਣੇ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਜਿਸ ਤਰ੍ਹਾਂ ਇਹਨੇ ਪੁੱਛਿਆ ਕਿ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਹੈਲਥ ਵੀ ਠੀਕ ਨਹੀਂ ਰਹੀ, ਇੱਕ ਜਿਹੜੀ ਗੱਲ ਸ਼ਾਇਦ ਸਾਨੂੰ ਅਸੀਂ ਉਸਨੂੰ ਮੰਨਦੇ ਤਾਂ ਹਾਂ ਪਰ ਜਿੱਦਾਂ ਆਪਾਂ ਕਹਿੰਦੇ ਪਬਲਿਕਲੀ ਉਸਨੂੰ ਡਿਨਾਈ ਕਰਦੇ ਹਾਂ, ਯਾਨੀ ਕਿ ਪਿੱਤਰ ਦੋਸ਼, ਜਾਂ ਇਹ ਕਹਿ ਲਓ ਕਿ ਵੱਡ ਵਡੇਰੇ ਜਿਹੜੇ ਕਿ ਸਾਨੂੰ ਛੱਡ ਕੇ ਜਾ ਚੁੱਕੇ ਨੇ ਉਹਨਾਂ ਵੱਲੋਂ ਸਾਡੇ ਕੋਈ ਦੋਸ਼ ਲੱਗੇ ਹੋਏ ਨੇ ਜਾਂ ਕੋਈ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਕੁੰਡਲੀ ਦੇ ਵਿੱਚ। ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਉਸ ਪੀਰੀਅਡ ਨੂੰ ਅਗਰ ਦੇਖਦੇ ਹਾਂ 2 ਫਰਵਰੀ 1992 ਦੇ ਹਿਸਾਬ ਦੇ ਨਾਲ, ਤਾਂ ਰਾਹੂ ਦੀ ਪੋਜੀਸ਼ਨ ਤੇ ਅੱਜ ਦੇ ਪ੍ਰਸ਼ਨ ਲਗਨ ਦੀ ਪੋਜੀਸ਼ਨ ਸੇਮ ਬਣੀ ਹੋਈ ਹੈ, ਜਿਹੜੀ ਕਿ ਦੱਸਦੀ ਹੈ ਕਿ ਪਿੱਤਰ ਦੋਸ਼, ਯਾਨੀ ਕਿ ਵੱਡ ਵਡੇਰਿਆਂ ਦੇ ਨਾਮ ਦੇ ਉੱਤੇ ਦਾਨ, ਉਹਨਾਂ ਦੀ ਯਾਦ ਦੇ ਵਿੱਚ ਦਾਨ ਕਰਿਆ ਕਰੋ, ਉਹਨਾਂ ਦੇ ਨਾਮ ਦੀ ਰੋਟੀ ਜਾਂ ਜੋ ਵੀ ਤੁਸੀਂ ਉਹਨਾਂ ਲਈ ਕਰਦੇ ਆ ਰਹੇ ਸੀ ਜਾਂ ਤੁਹਾਡੇ ਬਜ਼ੁਰਗਾਂ ਨੇ ਕੀਤਾ ਹੈ, ਉਹਨਾਂ ਦੇ ਨਾਮ ਤੇ ਤੁਸੀਂ ਦਾਨ ਪੁੰਨ ਕਰੋਗੇ ਤਾਂ ਸਿਹਤ ਠੀਕ ਰਹੇਗੀ ਤੇ ਸਾਰਾ ਕੁਛ ਵਧੀਆ ਚੱਲੇਗਾ
1: ਜੀ। 1188 ਓਨ ਏਅਰ 1188
16: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
16: ਹਾਂਜੀ, ਮੈਂ ਆਪਣੇ ਬਾਰੇ ਪੁੱਛਣਾ ਸੀ, ਡੇਟ ਆਫ ਬਰਥ ਹੈਗੀ ਹੈ May 27, 1978
1: ਜੀ,
16: 5:12 ਸਵੇਰ ਦਾ ਬਰਥ ਹੈ ਚੰਡੀਗੜ੍ਹ ਦਾ
1: ਜੀ।
16: ਤੇ ਪਿਛਲੇ 8-9 ਮਹੀਨਾ ਤੋਂ ਜੋਬ ਦੀ ਬਹੁਤ ਪ੍ਰੋਬਲਮ ਹੈ, ਜੋਬ ਲੇ ਆਫ ਹੋ ਗਿਆ ਸੀ ਤੇ ਮੈਂ ਮਤਲਬ ਕਾਫੀ ਕੁਆਲੀਫਾਈਡ ਹਾਂ, ਕਾਫੀ ਐਕਸਪੀਰੀਅੰਸ ਹਾਂ, ਲੇਕਿਨ ਕੁਛ ਹੋ ਨਹੀਂ ਰਿਹਾ। ਤੇ ਮੈਨੂੰ ਇਹ ਪੁੱਛਣਾ ਸੀ ਕਿ ਕੀ ਪ੍ਰੋਬਲਮ ਹੈ ਤੇ ਕਿਵੇਂ ਹੋਏਗਾ ਤੇ ਕਦੋਂ ਹੋਏਗਾ।
1: ਮੇ ਬੀ ਤੁਸੀਂ ਪਿਛਲੀ ਵਾਰ ਵੀ ਕਾਲ ਕੀਤੀ ਸੀ, ਤੁਹਾਨੂੰ ਪਾਏ ਵੀ ਲਿਖਾਏ ਹੋਏ ਆ ਜੀ।
16: ਉਹ ਮੈਨੂੰ ਅੰਗੂਠੀ ਦਾ ਲਿਖਾਇਆ ਸੀ, ਉਹ ਮੈਨੂੰ ਨਹੀਂ ਕਰਨਾ ਅੰਗੂਠੀ ਦਾ, ਤੇ ਕੁਛ ਹੋਰ ਹੈਗਾ ਤੇ ਦੱਸੋ ਫਿਰ।
1: ਠੀਕ ਹੈ ਜੀ ਜੀ
0: ਜੀ। ਕੁੰਡਲੀ ਦੇ ਮੁਤਾਬਕ ਇੱਕ ਤਾਂ ਕਾਲ ਸਰਪ ਦੋਸ਼ ਹੈਗਾ। ਜਦੋਂ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਹੋਵੇ ਤਾਂ ਕਹਿੰਦੇ ਨੇ 42 ਤੋਂ ਬਾਅਦ, ਯਾਨੀ ਕਿ 42 ਤੋਂ 48 ਤੱਕ ਬਹੁਤ ਵਧੀਆ ਰਹਿੰਦਾ ਹੈ। 48 ਤੋਂ ਬਾਅਦ 48 ਤੋਂ ਏਜ ਤੋਂ ਬਾਅਦ ਜਾ ਕੇ ਜੋਬ ਜਿਹੜੀ ਹੈ ਉਹ ਪਰਮਾਨੈਂਟ ਤੌਰ ਤੇ ਹੀ ਛੁੱਟ ਜਾਂਦੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ, ਤੇ ਉਸ ਲੈਵਲ ਦੀ ਨਹੀਂ ਮਿਲਦੀ ਜਿਸ ਲੈਵਲ ਦੀ ਅਸੀਂ ਸਟੱਡੀ ਕੀਤੀ ਹੋਈ ਹੁੰਦੀ ਹੈ। ਵੈਸੇ ਕੁੰਡਲੀ ਦੇ ਮੁਤਾਬਕ ਅਗਰ ਤੁਸੀਂ ਨਹੀਂ ਕਰ ਸਕਦੇ ਤੇ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾ ਕੇ ਸ਼ਿਵਲਿੰਗ ਦੇ ਉੱਤੇ ਨਾਗ ਪੰਚਮੀ ਵਾਲੇ ਦਿਨ ਜਾਂ ਹਰ ਮਹੀਨੇ ਦੀ ਪੰਚਮੀ ਤਿਥੀ ਨੂੰ ਜਿਹੜਾ ਹੈ ਛੋਟਾ ਜਿਹਾ ਨਾਗ ਨਾਗਨ ਦਾ ਜੋੜਾ ਕੱਚੀ ਲੱਸੀ ਦੇ ਵਿੱਚ ਨਵਾ ਕੇ ਉਸਨੂੰ ਤੇ ਨਾਲ ਸ਼ਿਵਲਿੰਗ ਦੇ ਉੱਤੇ ਵੀ ਕੱਚੀ ਲੱਸੀ ਜਿਹੜੀ ਹੈ ਉਹ ਪਾਈ ਜਾਵੇ ਤੇ ਤੁਹਾਡਾ ਜਿਹੜਾ ਹੈ ਕੰਮ ਬਣੇਗਾ, ਕਿਉਂਕਿ ਕਾਲ ਸਰਪ ਦੋਸ਼ ਕਰਕੇ ਇਹ ਜਿਹੜੀ ਕੁੰਡਲੀ ਸੀ ਉਹ 48 ਦੀ ਏਜ ਤੱਕ ਹੀ ਐਕਟਿਵ ਸੀ, ਹੁਣ ਥੋੜਾ ਜਿਹਾ ਉਸਦਾ ਸਮੇਂ ਖਰਾਬ ਹੋ ਚੁੱਕਿਆ।
1: ਪਰਮਜੀਤ ਕੌਰ ਜੀ ਔਨ ਏਅਰ ਹੋ ਜੀ। ਪਰਮਜੀਤ ਕੌਰ ਜੀ ਪੁੱਛੋ ਆਪਣਾ ਸਵਾਲ।
17: ਹਾਂਜੀ, ਡੇਟ ਆਫ ਬਰਥ ਹੈ 29 ਸਪਟੈਂਬਰ 1995
1: ਜੀ।
17: ਟਾਈਮਿੰਗ ਹੈ 6:15 AM
1: 6:15 AM ਹਾਂਜੀ ਜੀ। ਬਰਥ ਦਾ ਆਪਣਾ ਦੱਸ ਦੋ ਪਲੇਸ।
17: ਲੁਧਿਆਣਾ।
1: ਲੁਧਿਆਣਾ 29 ਸਪਤੰਬਰ 1995 6:15 AM ਲੁਧਿਆਣਾ। ਕੀ ਪੁੱਛਣਾ ਜੀ?
17: ਹਾਂਜੀ, ਸਿਹਤ ਬਾਰੇ ਪੁੱਛਣਾ ਸੀ।
1: ਠੀਕ ਹੈ ਜੀ, ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਜੀ ਸ਼ਨੀ ਛਠੇ ਭਾਵ ਦੇ ਵਿੱਚ ਹੈਲਥ ਦੇ ਖਾਨੇ ਦੇ ਵਿੱਚ ਬੈਠਾ ਹੋਇਆ ਹੈ, ਜਿਹੜਾ ਕਿ ਜਦੋਂ ਵੀ ਕਦੀ ਨਵਾਂ ਲੋਹਾ ਲਿਆ ਜਾਵੇਗਾ ਜਾਂ ਨਵਾਂ ਚਮੜਾ ਖਰੀਦਿਆ ਜਾਵੇਗਾ ਤਾਂ ਸਾਡੀ ਸਿਹਤ ਜਿਹੜੀ ਉਹ ਬਹੁਤ ਹੀ ਬੈਡਲੀ ਖਰਾਬ ਹੋਇਆ ਕਰੇਗੀ। ਇਸ ਕਰਕੇ ਜੀਵਨ ਦੇ ਵਿੱਚ ਕਦੀ ਵੀ ਅਸੀਂ ਨਵਾਂ ਚਮੜਾ ਨਹੀਂ ਖਰੀਦਣਾ, ਯਾਨੀ ਕਿ ਚਮੜੇ ਦੀ ਨਵੀਂ ਚੀਜ਼ ਨਹੀਂ ਖਰੀਦਣੀ, ਨਾ ਪਰਸ, ਨਾ ਬੈਲਟ, ਨਾ ਕਿਸੇ ਵੀ ਹੋਰ ਤਰ੍ਹਾਂ ਦਾ ਕੋਈ ਚਮੜੇ ਦੀ ਜੈਕਟ ਜਿਹੜੀ ਹੈ ਉਹ ਖਰੀਦਣੀ ਹੈ। ਹਾਂ, ਆਰਟੀਫਿਸ਼ਲ ਲੈਦਰ ਜਿਹੜਾ ਹੈ ਅਸੀਂ ਯੂਜ਼ ਕਰ ਸਕਦੇ ਹਾਂ, ਉਸ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਤੇ ਸ਼ਨੀ ਛੇਵੇਂ ਹੋਵੇ ਤੇ ਚਮੜਾ ਖਰੀਦਦਿਆਂ ਹੀ ਸਿਹਤ ਦੇ ਵਿੱਚ ਬਹੁਤ ਸਾਰੇ ਬਦਲਾਵ ਆਉਂਦੇ ਨੇ ਤੇ ਸਿਹਤ ਬਹੁਤ ਖਰਾਬ ਰਹਿੰਦੀ ਹੈ। ਇਹ ਆਪਣਾ ਰੂਲ ਬਣਾ ਲਓ ਕਿ ਕਦੀ ਵੀ ਚਮੜਾ ਖਰੀਦਣਾ ਹੈ ਤੇ ਆਪਣੇ ਕਿਸੇ ਸਿਸਟਰ ਜਾਂ ਫੈਮਿਲੀ ਮੈਂਬਰ ਨੂੰ ਪਹਿਲਾਂ ਉਸਦਾ ਯੂਜ਼ ਕਰਵਾ ਕੇ ਫਿਰ ਹੀ ਅਸੀਂ ਯੂਜ਼ ਕੀਤਾ ਹੋਇਆ, ਯਾਨੀ ਕਿ ਪੁਰਾਣਾ ਲੈਦਰ ਜਿਹੜਾ ਹੈ ਉਹ ਲੈ ਸਕਦੇ ਹਾਂ, ਨਵਾਂ ਲੈਦਰ ਕਦੀ ਵੀ ਯੂਜ਼ ਨਹੀਂ ਕਰਨਾ। ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਸਿਹਤ ਜਿਹੜੀ ਹੈ ਉਹ ਠੀਕ ਹੋਵੇਗੀ, ਅਨਥਾ ਤੁਹਾਡੀ ਸਿਹਤ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣੇ ਕਰਨਾ ਪਵੇਗਾ
1: ਜੀ। 0790 ਓਨੇਰ ਆ ਤੁਸੀਂ?
18: ਸਤਿ
1: ਸ਼੍ਰੀ ਅਕਾਲ ਜੀ।
18: 20 ਮਾਰਚ 1954।
1: ਠੀਕ ਹੈ ਜੀ
0: ਜੀ। ਵੈਸੇ ਤਾਂ ਕੁੰਡਲੀ ਇਹ ਕਹਿੰਦੀ ਹੈ ਕਿ ਕੁੰਡਲੀ ਜਨਮ ਪੱਤਰੀ ਦੇ ਕੁਛ ਰੂਲ ਨੇ, 12 ਸਾਲ ਦੀ ਉਮਰ ਤੋਂ ਪਹਿਲਾਂ ਤੇ 72 ਸਾਲ ਦੀ ਉਮਰ ਤੋਂ ਬਾਅਦ ਕੁੰਡਲੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀਆ ਕੁਛ ਨਹੀਂ ਦੱਸਦੀ। ਪਰ ਫਿਰ ਵੀ ਪ੍ਰਸ਼ਨ ਲਗਨ ਇਹ ਕਹਿੰਦਾ ਹੈ ਕਿ ਸ਼ਨੀ ਛਠੇ ਭਾਵ ਔਰ ਬੁੱਧ ਅਸ਼ਟਮ, ਜਦੋਂ ਬੁੱਧ ਅੱਠਵੇਂ ਭਾਵ ਚ ਹੁੰਦਾ ਹੈ ਤਾਂ ਕਹਿੰਦੇ ਨੇ ਕਾਰੋਬਾਰ ਦੇ ਵਿੱਚ ਤੇ ਸਿਹਤ ਦੇ ਵਿੱਚ ਪਰੇਸ਼ਾਨੀ ਦਿੰਦਾ ਹੈ ਤੇ ਪੈਸੇ ਆਉਣ ਦੇ ਵਿੱਚ ਦਿੱਕਤ ਆਉਂਦੀ ਹੈ। ਪਰ ਇੱਥੇ ਕੁੰਡਲੀ ਦੇ ਵਿੱਚ ਇੱਕ ਗ੍ਰਹਿ ਐਸਾ ਵੀ ਬੈਠਾ ਹੋਇਆ ਹੈ ਜਿਹੜਾ ਕਿ ਤੁਹਾਡੇ ਇਹ ਗ੍ਰਹਿ ਖਰਾਬ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਿਤੋਂ ਨਾ ਕਿਤੋਂ ਇਨਕਮ ਦਾ ਸੋਰਸ ਬਣਾ ਕੇ ਦੇਵੇਗਾ। ਤੇ ਸਿਹਤ ਵੱਲੋਂ ਕਦੀ ਅਪ ਐਂਡ ਕਦੀ ਡਾਊਨ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਦੇਵੇਗਾ। ਇਸ ਕਰਕੇ ਇਸ ਕੁੰਡਲੀ ਦੇ ਕੋਈ ਬਹੁਤੇ ਜ਼ਿਆਦਾ ਉਪਾਅ ਨਹੀਂ ਹੋ ਸਕਦੇ, ਥੋੜਾ ਜਿਹਾ ਖਾਣ ਪੀਣ ਦਾ ਤੇ ਸਿਹਤ ਦਾ ਖਿਆਲ ਰੱਖਣਾ ਹੀ ਜ਼ਿਆਦਾ ਬਿਹਤਰ ਹੈ।
1: ਵਿਨੋਦ ਕੁਮਾਰ ਜੀ ਔਨ ਏਅਰ ਹੋ।
19: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
19: ਹਾਂਜੀ, ਮੇਰਾ ਡੇਟ ਆਫ ਬਰਥ 30 ਸਪਤੰਬਰ 1981 ਜੀ।
1: 30 ਜੀ 30 ਸਪਤੰਬਰ 1981
19: 30/12/1981
1: ਟਾਈਮ ਦੱਸ ਦੋ ਜੀ। ਜਨਮ ਦਾ?
19: ਸਵੇਰ ਦਾ 7:30 ਵਜੇ ਦਾ ਟਾਈਮ ਜੀ।
1: 7:30 ਸਵੇਰ। ਬਰਥ ਪਲੇਸ
19: ਜੀ? ਜਲੰਧਰ।
1: ਕੀ ਪੁੱਛਣਾ ਜੀ ਤੁਸੀਂ?
19: ਜੀ ਫਿਊਚਰ ਬਾਰੇ ਪੁੱਛਣਾ ਸੀ ਜੀ।
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ। ਕੁੰਡਲੀ ਦੇ ਮੁਤਾਬਕ ਲਗਨ ਦੇ ਵਿੱਚ ਸੂਰਜ ਕੇਤੂ ਦਾ ਗ੍ਰਹਿਣ ਲੱਗਿਆ ਰਾਹੂ ਸਪਤਮ ਭਾਵ ਦੇ ਵਿੱਚ, ਫਿਊਚਰ 48 ਸਾਲ ਦੀ ਉਮਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਧੀਆ ਹੈ, ਉਸ ਤੋਂ ਪਹਿਲਾਂ ਸੰਘਰਸ਼ ਵੀ ਬਣੇ ਰਹਿਣਗੇ ਤੇ ਸਾਰਾ ਕੁਛ ਹੁੰਦਾ ਵੀ ਰਹੇਗਾ। ਇੱਕ ਪਾਸੇ ਸੂਰਜ ਸਾਡਾ ਨਾਮ ਚਮਕਾਉਂਦਾ ਹੈ, ਸਾਡੇ ਸਾਰੇ ਕੰਮ ਝਟਪਟ ਬਣਾਉਂਦਾ ਹੈ, ਦੂਸਰੇ ਪਾਸੇ ਸੂਰਜ ਕੇਤੂ ਦਾ ਗ੍ਰਹਿਣ ਇੱਕ ਐਸੇ ਲੈਵਲ ਤੇ ਜਾ ਕੇ ਕੰਮ ਨੂੰ ਵਿੱਚੋਂ ਹੀ ਛੁਡਵਾ ਦਿੰਦਾ ਹੈ ਜਦੋਂ ਸਾਡੀ ਤਰੱਕੀ ਦਾ ਸਮਾਂ ਆਇਆ ਹੁੰਦਾ ਹੈ, ਜਦੋਂ ਅਸੀਂ ਉਸੇ ਚੀਜ਼ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਦਿੰਦੇ ਹਾਂ ਤੇ ਉਹ ਸਾਡਾ ਕੰਮ ਵੀ ਬੰਦ ਕਰਾ ਦਿੰਦਾ ਹੈ। ਬ੍ਰਹਿਸਪਤੀ ਗ੍ਰਹਿ ਨੂੰ ਪਾਵਰਫੁਲ ਕਰੋ, ਤੁਹਾਡਾ ਸਾਰਾ ਕੁਛ ਠੀਕ ਹੋਵੇਗਾ। ਉਸਨੂੰ ਕਿਵੇਂ ਕੀਤਾ ਜਾ ਸਕਦਾ ਹੈ? ਜਾਂ ਤਾਂ ਇੱਕ ਪੁਖਰਾਜ ਰਤਨ ਧਾਰਨ ਕੀਤਾ ਜਾਵੇ, ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਲਗਾਤਾਰ 43 ਦਿਨ ਅਸੀਂ ਮੱਥਾ ਟੇਕ ਸਕਦੇ ਹਾਂ, ਨੰਗੇ ਪੈਰੀ ਜਾ ਸਕਦੇ ਹਾਂ, ਜਾਂ ਅਸੀਂ ਉਸ ਪਾਰਕਿੰਗ ਲਾਟ ਦੇ ਵਿੱਚ ਗੱਡੀ ਖੜੀ ਕਰਕੇ ਉਸ ਤੋਂ ਬਾਅਦ ਨੰਗੇ ਪੈਰੀ ਯਾਨੀ ਕਿ ਸ਼ੂਜ਼ ਆਪਣੇ ਗੱਡੀ ਦੇ ਵਿੱਚ ਉਤਾਰ ਕੇ ਲਗਾਤਾਰ ਅਸੀਂ ਅਗਰ 43 ਦਿਨ ਧਾਰਮਿਕ ਸਥਾਨ ਤੇ ਜਾਂਦੇ ਹਾਂ ਤਾਂ ਸਾਡਾ ਬ੍ਰਹਿਸਪਤੀ ਐਕਟੀਵੇਟ ਹੋ ਜਾਵੇਗਾ ਤਾਂ ਜੀਵਨ ਬਹੁਤ ਹੀ ਸਰਲ ਤੇ ਸਿੱਧਾ ਹੋ ਜਾਵੇਗਾ
1: ਜੀ। 14-19 ਆਉਣ ਏਰੋ।
20: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
20: ਹਾਂਜੀ, ਮੇਰਾ ਨਾਮ ਕੇਤਸ਼ ਹੁੰਦਾ ਆ
1: ਜੀ,
20: ਤੇ ਡੇਟ ਆਫ ਬਰਥ ਹੈਗੀ ਆ 26 ਅਗਸਤ 1974।
0: ਜਿਸ ਤਰ੍ਹਾਂ ਦੇਖਿਆ ਇਸ ਟਾਈਮ ਗ੍ਰਹਿ ਹੈਲਥ ਨੂੰ ਲੈ ਕੇ ਤਾਂ ਡਿਸਟਰਬ ਚੱਲ ਰਿਹਾ ਹੈ, ਪਿਛਲੇ ਕੋਈ 3-4 ਸਾਲਾਂ ਤੋਂ ਹੈਲਥ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ 48 ਸਾਲ ਦੀ ਉਮਰ ਤੋਂ ਬਾਅਦ। 48 ਤੋਂ 52 ਤੱਕ ਸਿਹਤ ਜਿਹੜੀ ਆ ਉਹ ਕਾਫੀ ਖਰਾਬ ਹੁੰਦੀ ਹੈ, ਤੇ 52 ਤੋਂ ਬਾਅਦ ਸਾਨੂੰ ਪਰਹੇਜ ਸ਼ੁਰੂ ਕਰਨੇ ਪੈਣਗੇ, ਖਾਣ ਪੀਣ ਦਾ, ਸੈਰ ਦਾ, ਜਾਂ ਆਪਣੇ ਚੈੱਕਅਪ ਜਿਹੜੇ ਪ੍ਰੋਪਰ ਕਰਦੇ ਹੋਏ ਮੈਡੀਸਨ ਟਾਈਮ ਨਾਲ ਆਪਾਂ ਨੂੰ ਲੈਣੀਆਂ ਪੈਣਗੀਆਂ, ਤਾਂ ਸਿਹਤ ਠੀਕ ਹੋ ਜਾਵੇਗੀ। ਸਾਲ ਡੇਢ ਸਾਲ ਲੱਗੇਗਾ ਰਿਕਵਰੀ ਨੂੰ, ਪਰ ਠੀਕ ਹੋ ਜਾਵੇਗਾ। ਫਾਈਨਾਂਸ ਦੀ ਗੱਲ ਕਰਦੇ ਹਾਂ, ਚੰਦਰਮਾ ਰਾਹੂ ਦੇ ਨਾਲ ਡੇਲੀ ਵੇਜਸ ਦੇ ਵਿੱਚ ਪਿਆ ਹੈ, ਕਦੀ ਕਦੀ ਸਾਨੂੰ ਇਸ ਤਰ੍ਹਾਂ ਦਾ ਫੀਲ ਹੋਵੇਗਾ ਕਿ ਪਤਾ ਨਹੀਂ ਇੰਨੇ ਸਾਲ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਖਾਲੀ ਕਿਉਂ ਬੈਠੇ ਹੋਏ ਹਾਂ, ਪਰ ਨਾਲ ਦੀ ਨਾਲ ਹੀ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੀਆਂ। ਤੇ ਫਿਊਚਰ ਦੇ ਵਿੱਚ ਕਹਿੰਦੇ ਨੇ 54 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਤਰੱਕੀ ਜਿਹੜੀ ਹੈ ਉਹ ਲਿਖੀ ਹੋਈ ਹੈ ਤੇ ਹਰ ਕੰਮ ਜਿਹੜਾ ਨਾ ਉਸ ਤੋਂ ਬਾਅਦ ਸਹੀ ਹੁੰਦਾ ਜਾਵੇਗਾ
1: ਜੀ। ਲਿਸਨਰਸ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਟੂਡੀਓ 'ਚ ਲਾਈਵ ਕਾਲ ਕਰਨ ਵਾਸਤੇ ਨੰਬਰ ਹੈ ਜੀ 905-673-3337। ਸੰਡੇ ਨੂੰ ਸਾਡਾ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਲਾਈਵ ਹੀ ਅਸੀਂ ਕਾਲਸ ਲੈਂਦੇ ਹਾਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਤੁਸੀਂ ਲਾਈਵ ਹੀ ਆਪਣੇ ਆਨਸਰ ਸੁਣ ਸਕਦੇ ਹੋ, ਇਸ ਲਈ ਤੁਰੰਤ ਕਾਲ ਕਰੋ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਆਪਣੀ ਕੋਈ ਪ੍ਰੋਬਲਮ ਦਾ ਹੱਲ ਮਿਲ ਸਕੇ। ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ 647-23-46 'ਤੇ ਕਾਲ ਕਰ ਸਕਦੇ ਹੋ ਜੀ। ਫਿਜ਼ੀਕਲ ਮਿਲਣਾ ਚਾਹੁੰਦੇ ਹੋ, ਪਰਸਨਲ ਮਿਲਣਾ ਚਾਹੁੰਦੇ ਹੋ, ਜਿਸ ਤਰ੍ਹਾਂ ਚਾਹੇ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਤਾਂ ਤੁਸੀਂ 647-23-46 'ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਇਸ ਟਾਈਮ ਕਾਲ ਕਰਨ ਵਾਸਤੇ ਸਟੂਡੀਓ ਦਾ ਨੰਬਰ ਹੈ ਜੀ 905-673-3337। ਜੀ ਗੁਰਦੀਪ ਪਬਲਾ ਜੀ
21: ਮੋਡੇਰੋ
1: ਜੀ,
22: ਗੁਰਦੀਪ ਜਵਾਬ
1: ਦੇ ਰਹੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
0: ਰਾਹੂ ਸਪਤਮ ਚ ਲਗਨ ਦੇ ਵਿੱਚ ਗ੍ਰਹਿਣ, ਮੈਰਿਡ ਲਾਈਫ ਜਾਂ ਕਾਰੋਬਾਰ ਦੋਨਾਂ ਦੇ ਵਿੱਚੋਂ ਇੱਕ ਹੀ ਸੈਟਲ ਹੁੰਦਾ ਹੈ, ਜਾਂ ਜ਼ਿਆਦਾਤਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਅਗਰ ਵਿਆਹ ਹੋ ਜਾਵੇ ਤੇ ਦੋਨੇ ਚੀਜ਼ਾਂ ਵੀ ਖਰਾਬ ਹੋ ਜਾਂਦੀਆਂ ਨੇ। 36 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਾਉਣਾ, ਸਮਝ ਲਓ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਉਣਾ, ਜਾਂ ਉਸ ਤੋਂ ਪਹਿਲਾਂ ਅਗਰ ਵਿਆਹ ਹੋ ਵੀ ਜਾਵੇ ਤੇ 36 ਸਾਲ ਦੀ ਉਮਰ ਤੱਕ ਜਿਹੜਾ ਹੈ ਗ੍ਰਹਿ ਖਰਾਬ ਰਹਿੰਦਾ ਹੈ ਤੇ ਸਾਡੀ ਸੈਟਲਮੈਂਟ ਲਾਈਫ ਦੇ ਵਿੱਚ ਨਹੀਂ ਹੁੰਦੀ। ਇਸ ਕਰਕੇ ਤੁਸੀਂ ਆਪਣੇ ਅਗਲਾ ਸਾਲ ਤੁਹਾਡੇ ਵਾਸਤੇ ਠੀਕ ਜਾਣ ਲੱਗਿਆ ਹੈ, ਮੈਰਿਜ ਲਾਈਫ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਸਫਲਤਾ ਮਿਲੇਗੀ ਤੇ ਸਾਰਾ ਕੁਛ ਠੀਕ ਰਹੇਗਾ। ਲਗਨ ਚ ਸੂਰਜ ਕੇਤੂ ਦਾ ਗ੍ਰਹਿਣ, ਅਗਰ ਪਿਤਾ ਦੀ ਸੇਵਾ ਕੀਤੀ ਜਾਵੇ ਜਾਂ ਪਿਤਾ ਸਮਾਨ ਲੋਕਾਂ ਦਾ ਸਤਿਕਾਰ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਸਾਡੇ ਵਾਸਤੇ ਸਾਡਾ ਜੀਵਨ ਜਿਹੜਾ ਉਹ ਸਰਲ ਹੋ ਸਕਦਾ ਹੈ। ਰਾਹੂ ਦਾ ਉਪਾਅ ਕਰਨਾ ਹੁੰਦਾ ਹੈ, ਖਾਸ ਕਰਕੇ ਰਾਹੂ ਸਪਤਮ ਭਾਵ ਦੇ ਵਿੱਚ ਹੋਵੇ ਤੇ ਧਾਰਮਿਕ ਸਥਾਨ ਦੇ ਉੱਤੇ ਨਾਰੀਅਲ ਚੜਾਉਣਾ, ਸੁੱਕਾ ਨਾਰੀਅਲ ਜਿਹੜਾ ਹੈ ਉਹ ਚੜਾਉਣਾ ਤੁਹਾਡੇ ਭਾਗੇ ਨੂੰ ਜਿਹੜਾ ਹੈ ਉਹ ਸਾਥ ਦਿੰਦਾ ਹੈ ਤੇ ਸਫਲ ਕਰਾਉਂਦਾ ਹੈ ਤੁਹਾਨੂੰ ਜੀਵਨ ਦੇ ਵਿੱਚ।
1: ਜੀ ਵਿਜੇਤਾ ਯਾਦਵ ਜੀ ਆਉਣੇ ਹੋ?
2: ਯੈਸ ਯੈਸ ਹਾਂਜੀ
1: ਜੀ, ਪੁੱਛੋ ਕੀ ਪੁੱਛੋ।
2: ਡੇਟ ਆਫ ਬਰਥ ਹੈ ਮੇਰਾ 26 ਦਸੰਬਰ
1: 28 ਦਸੰਬਰ 1985
0: ਜੀ। ਬ੍ਰਹਿਸਪਤੀ 12ਵੇਂ ਭਾਵ ਦੇ ਵਿੱਚ ਹੋਵੇ ਤੇ ਕਹਿੰਦੇ ਨੇ ਜਦੋਂ ਵਿਦੇਸ਼ ਦੇ ਵਿੱਚ ਹੀ ਵੈਸੇ ਤਾਂ ਸਾਡਾ ਭਾਗੇ ਉਹਦੇ ਹੁੰਦਾ ਹੈ, ਉਸ ਤੋਂ ਬਿਨਾਂ ਤਾਂ ਅਸੀਂ ਕਿਤੇ ਭਾਗੇ ਸਾਡਾ ਹੋਣਾ ਨਹੀਂ ਹੁੰਦਾ। ਲੇਕਿਨ ਕਾਰਨ ਹੈ ਕਿ ਜਦੋਂ ਅਸੀਂ ਸਾਡੇ ਲਗਭਗ 30% ਵਾਲ ਜਿਹੜੇ ਉਹ ਸਫੇਦ ਹੋ ਜਾਣ, ਅਗਰ ਅਸੀਂ ਸਾਰੇ ਵਾਲਾਂ ਨੂੰ ਕਲਰ ਕਰਾਂਗੇ ਤਾਂ ਸਾਡਾ ਭਾਗੇ ਉਹਦੇ ਨਹੀਂ ਹੋਣਗਾ। ਜੇ ਅਸੀਂ ਹਾਈਲਾਈਟਸ ਵਗੈਰਾ ਪਵਾ ਸਕਦੇ ਹਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਮਿਕਸ ਜਿਹੜੇ ਗੋਲਡਨ ਜੇ ਤੇ ਕਾਲੇ ਮਿਕਸ ਜਾਂ ਬਰਾਊਨ ਮਿਕਸ ਜਿਹੜੇ ਉਹ ਵਾਲ ਰੱਖਦੇ ਹਾਂ ਤਾਂ ਸਾਡਾ ਭਾਗੇ ਜਿਹੜਾ ਹੈ ਉਹ 42ਵੇਂ ਸਾਲ ਤੇ ਬਾਅਦ ਉਹਦੇ ਹੋ ਜਾਵੇਗਾ। ਦੂਸਰਾ, ਚੰਦਰ ਚੌਥੇ ਭਾਵ ਦੇ ਵਿੱਚ ਬੈਠਾ ਹੋਇਆ ਹੈ, ਜਿੰਨੇ ਕੁ ਪੈਸੇ ਦੀ ਜ਼ਰੂਰਤ ਹੈ ਓਨਾ ਕੁ ਹੀ ਪੈਸਾ ਆਉਣਾ ਹੈ, ਜ਼ਿਆਦਾ ਦੇ ਮਗਰ ਭੱਜੋਗੇ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ ਰਹੇਗਾ। ਸ਼ਨੀ ਬੁੱਧ ਪਲੈਨਿੰਗਸ ਕਰਿਆ ਕਰੋ ਹਰ ਇੱਕ ਚੀਜ਼ ਦੀ, ਕਹਿੰਦਾ ਸ਼ਨੀ ਜਦੋਂ ਵੀ ਬੁੱਧ ਦੇ ਨਾਲ ਕਰਮ ਸਥਾਨ ਦੇ ਵਿੱਚ ਆਉਂਦਾ ਹੈ ਤੇ ਸੋਲਿਡ ਪਲੈਨਿੰਗ, ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਜਿੱਦਾਂ ਜੀਵਨ ਚੱਲਦਾ ਹੈ ਓਦਾਂ ਹੀ ਚੱਲੀ ਜਾਣ ਦਿੰਦੇ ਹਾਂ, ਬਹੁਤਾ ਜ਼ਿਆਦਾ ਪਲਾਨ ਨਹੀਂ ਕਰਦੇ। ਕੋਈ ਚੰਗਾ ਪਲਾਨ ਕਰੋ ਬਿਜ਼ਨਸ ਦਾ ਜਾਂ ਚੰਗੀ ਜੋਬ ਦਾ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ।
1: ਜੀ 36 22 3622 ਓਨ ਏਅਰ ਹੋ?
21: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
21: ਹਾਂਜੀ 23-97
1: 23-97
21: ਬੱਬਾ ਨਾਂ ਅੱਖਰ ਪਹਿਲਾ।
1: ਠੀਕ ਹੈ ਜੀ, ਟਾਈਮ ਦੱਸੋ ਜਨਾਬ।
21: ਸਵੇਰ ਦੇ 9 ਵਜੇ
1: 9 ਵਜੇ ਸਵੇਰ ਦੇ। ਐਂਡ ਬਰਥ ਪਲੇਸ?
21: ਲੁਧਿਆਣਾ।
1: ਠੀਕ ਹੈ, ਕੀ ਪੁੱਛਣਾ ਜੀ?
21: ਕੈਰੀਅਰ ਬਾਰੇ।
1: ਠੀਕ ਹੈ ਜੀ।
0: ਜੀ ਕੁੰਡਲੀ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਲਗਨ ਔਰ 12 ਦੋਨੇ ਭਾਵ ਨੂੰ ਦੇਖਦੇ ਹਾਂ ਤੇ ਸਾਡੇ ਕਰੀਅਰ ਦੀ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਜਾਂਦੀ ਹੈ। ਸ਼ਨੀ 6ਵੇਂ ਭਾਵ ਦੇ ਵਿੱਚ ਬੈਠਾ ਹੈ, 12ਵਾਂ ਭਾਵ ਪ੍ਰੋ ਐਕਟਿਵ ਹੈਗਾ, ਜਿੰਨੀ ਅਸੀਂ ਮਿਹਨਤ ਕਰੀ ਜਾਂਦੇ ਹਾਂ ਉਸ ਦੇ ਹਿਸਾਬ ਦੇ ਨਾਲ ਸਾਨੂੰ ਫਲ ਜਿਹੜਾ ਬਹੁਤਾ ਜ਼ਿਆਦਾ ਨਹੀਂ ਮਿਲਦਾ। ਚੰਦਰਮਾ 4ਵੇਂ ਭਾਵ ਦੇ ਵਿੱਚ ਜਿੱਦਾਂ ਦੀ ਅਸੀਂ ਖਰਚਾ ਕੱਢਾਂਗੇ ਓਦਾਂ ਦਾ ਹੀ ਧਨ ਆਵੇਗਾ, ਜੇ ਵੱਡਾ ਖਰਚਾ ਹੋਵੇਗਾ ਤਾਂ ਜ਼ਿਆਦਾ ਧਨ ਆਉਣ ਲੱਗ ਜਾਵੇਗਾ, ਜੇ ਅਸੀਂ ਜੋੜ ਕੇ ਜਾਂ ਕੰਜੂਸੀ ਕਰਕੇ ਧਨ ਨੂੰ ਘਟਾ ਦੇਵਾਂਗੇ ਤਾਂ ਓਨਾ ਹੀ ਪੈਸਾ ਆਉਣਾ ਵੀ ਘੱਟ ਜਾਵੇਗਾ। ਲਗਨ ਚ ਬੈਠਾ ਹੋਇਆ ਸ਼ੁਕਰ ਬੁੱਧ ਤੇ ਮੰਗਲ ਦੇ ਨਾਲ ਸਾਨੂੰ ਹਰ ਇੱਕ ਚੀਜ਼ ਦਾ ਸੁੱਖ ਡਬਲ ਟ੍ਰਿਪਲ ਦੇਵੇਗਾ, ਕਈ ਕਈ ਗੁਣਾ ਸਾਨੂੰ ਚੀਜ਼ਾਂ ਮਿਲਣਗੀਆਂ, ਪ੍ਰੋਪਰਟੀ ਲੈਣ ਤੋਂ ਇੱਕ ਦੀ ਜਗ੍ਹਾ 4 ਬਣ ਜਾਣਗੀਆਂ। ਕੋਈ ਇੱਕ ਚੀਜ਼ ਖਰੀਦੀ ਆ, ਹੋ ਸਕਦਾ ਉਹ ਖਰਾਬ ਨਿਕਲ ਆਵੇ, ਉਹਦੇ ਬਦਲੇ ਦੇ ਵਿੱਚ 2-3 ਖਰੀਦ ਲਈਆਂ ਜਾਣ, ਜਾਂ ਇੱਕ ਲਈ ਜਾਂ ਦੂਸਰੀ ਲਈ ਜਾਵੇ, ਤੁਹਾਡਾ ਕਾਫੀ ਕੁਛ ਅੱਛਾ ਹੈਗਾ ਵਾ। ਬਸ ਤੁਸੀਂ ਕਰਨਾ ਕਿ ਸ਼ਨੀ 6ਵੇਂ ਦਾ ਅੱਜ ਖਾਸ ਕਰਕੇ ਧਿਆਨ ਰੱਖਣਾ ਕਿ ਸ਼ਨੀ 6ਵੇਂ ਕਹਿੰਦਾ ਕਿ ਨਵੀਂ ਗੱਡੀ ਤੇ ਨਵਾਂ ਚਮੜਾ ਦੋਨੇ ਚੀਜ਼ਾਂ ਤੁਹਾਡੇ ਲਈ ਸੂਟੇਬਲ ਨਹੀਂ ਹੈਗੀਆਂ, ਭਾਵੇਂ 4 ਦਿਨ ਚੱਲੀ ਹੋਈ ਚੀਜ਼ ਜਾਂ ਕਿਸੇ ਦੇ ਪਾਏ ਹੋਏ ਸ਼ੂਜ਼ ਜਿਹੜੇ ਨੇ, ਭਾਵੇਂ ਆਪਣੇ ਬ੍ਰਦਰ ਨੂੰ ਪਵਾ ਦਿਓ, ਕਿਸੇ ਫਰੈਂਡ ਨੂੰ ਪਵਾ ਦਿਓ, ਫੈਮਿਲੀ 'ਚ 2 ਦਿਨ ਉਹਨੂੰ ਪੁਰਾਣੇ ਕਰਕੇ ਪਾਏ ਜਾਣ, ਲੈਦਰ ਦੇ ਖਾਸ ਕਰਕੇ, ਤੇ ਤੁਹਾਡਾ ਭਾਗੇ ਬਹੁਤ ਛੇਤੀ ਉਹਦੇ ਹੋਵੇਗਾ। ਤੇ ਕਿਉਂਕਿ ਸਮੇਂ ਆ ਗਿਆ ਹੈ ਹੁਣ ਭਾਗੇ ਉਹਦੇ ਹੋਣ ਦਾ, ਸੂਰਜ ਲਗਨ ਦੇ ਵਿੱਚ ਬੈਠ ਗਿਆ, ਪਰ ਇਸ ਟਾਈਮ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨਾਂ ਦੇ ਆਪਣੇ ਚੈੱਕਅਪ ਜ਼ਰੂਰ ਕਰਾਓ, ਇਸ ਟਾਈਮ ਉਹਨਾਂ ਲਈ ਥੋੜਾ ਜਿਹਾ ਸਮੇਂ ਗੁੱਡ ਨਹੀਂ ਹੈ।
1: ਭੰਡਾਰੀ ਜੀ, ਜਿਸ ਤਰ੍ਹਾਂ ਤੁਸੀਂ ਸਭ ਨੂੰ ਦੱਸਦੇ ਹੋ ਕਿ ਸ਼ਨੀ ਛੇਵੇਂ ਹੈ, ਤੁਸੀਂ ਪੁਰਾਣਾ ਲੋਹਾ ਲੈਣਾ ਹੈਗਾ, ਗੱਡੀ ਪੁਰਾਣੀ ਲੈਣੀ ਹੈ, ਚਮੜਾ ਪੁਰਾਣਾ ਲੈਣਾ ਹੈਗਾ, ਜਿਸ ਤਰ੍ਹਾਂ ਪਰਸ ਹੈ ਜਾਂ ਕੁਛ ਹੈ, ਜਿਸ ਤਰ੍ਹਾਂ ਹੁਣ ਕਈ ਲੋਕ ਨਹੀਂ ਲਾਈਕ ਕਰਦੇ ਕਿ ਅਸੀਂ ਕਿਸੇ ਨੂੰ ਆਪਣੀ ਚੀਜ਼ ਯੂਜ਼ ਕਰਵਾਈਏ, ਕਿ ਅਸੀਂ ਨਵੀਂ ਚੀਜ਼ ਹੀ ਯੂਜ਼ ਕਰਨੀ ਚਾਹੁੰਦੇ ਹਾਂ, ਇਹਦਾ ਕੀ ਹੱਲ ਹੈ?
0: ਜਾਂ ਤਾਂ ਕੱਪੜੇ ਦਾ ਯੂਜ਼ ਕੀਤਾ ਜਾ ਸਕਦਾ, ਅੱਜ ਕੱਲ੍ਹ ਕੱਪੜੇ ਦੇ ਸ਼ੂਜ਼ ਵੀ ਆਉਂਦੇ ਨੇ, ਜਾਂ ਅਸੀਂ ਕਹਿ ਸਕਦੇ ਹਾਂ ਮਾਈਕਰੋ ਲੈਦਰ ਜਿਹੜਾ ਕਿ ਕੈਮੀਕਲਸ ਨਾਲ ਬਣਿਆ ਹੁੰਦਾ ਹੈ, ਜਾਨਵਰ ਤੋਂ ਨਹੀਂ ਆਉਂਦਾ, ਉਹ ਅਸੀਂ ਲੈ ਸਕਦੇ ਹਾਂ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਛਟਾ ਭਾਵ ਜਿਹੜਾ ਹੈ ਪਤਾਲ ਹੁੰਦਾ ਹੈ, ਅਗਰ ਅਸੀਂ ਮਰਿਆ ਹੋਇਆ ਜਾਨਵਰ ਜਾਣੀ ਕਿ ਪਤਾਲ ਦੇ ਵਿੱਚ ਜਿੱਦਾਂ ਆਪਾਂ ਖੁੱਲੇ ਪਤਾਲ ਜਿੱਦਾਂ ਖੂਹ ਕਹਿ ਸਕਦੇ ਹਾਂ, ਪਾਣੀ ਹੁੰਦਾ ਹੈ ਉਹ ਦੂਸ਼ਿਤ ਕਰ ਦਿੰਦਾ ਹੈ, ਜ਼ਹਿਰੀਲਾ ਕਰ ਦਿੰਦਾ ਹੈ, ਉਸ ਦੇ ਨਾਲ ਸਾਡੀ ਸਿਹਤ ਅਤੇ ਸਾਡੇ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ। ਇਸੇ ਕਰਕੇ ਸ਼ਨੀ ਛਟੇ ਨੂੰ ਕਿਹਾ ਗਿਆ ਹੈ ਕਿ ਨਵਾਂ ਲੋਹਾ, ਸ਼ਨੀ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਜਿਹੜੀਆਂ ਉਹ ਯੂਜ਼ਡ ਹੀ ਲੈਣੀਆਂ ਚਾਹੀਦੀਆਂ ਨੇ, ਫਰੈਸ਼ ਨਹੀਂ ਲੈਣੀਆਂ ਚਾਹੀਦੀਆਂ, ਨਹੀਂ ਤਾਂ ਸਾਡੀ ਸਿਹਤ ਦੇ ਉੱਤੇ ਤੇ ਸਾਡੇ ਬਿਜ਼ਨਸ ਦੇ ਉੱਤੇ ਉਸਦਾ ਬਹੁਤ ਇੰਪੈਕਟ ਆਉਂਦਾ ਹੈ, ਤੇ ਕਈ ਵਾਰੀ ਬਹੁਤ ਬੜੇ ਬੜੇ ਐਕਸੀਡੈਂਟ ਵੀ ਹੁੰਦੇ ਨੇ। ਇਸ ਕਰਕੇ ਇਸਦਾ ਸੌਖਾ ਉਪਾਅ ਹੈਗਾ ਕਿ ਮਾਈਕਰੋ ਲੈਦਰ ਜਾਂ ਕੱਪੜਾ ਯੂਜ਼ ਕੀਤਾ ਜਾਵੇ,
1: ਜਾਂ ਫਿਰ ਜੇ ਤੁਸੀਂ ਕੋਈ ਨਵਾਂ ਪਰਸ ਜਾਂ ਨਵੀਂ ਬੈਲਟ ਲੈ ਰਹੇ ਹੋ, ਥੋੜੀ ਟਾਈਮ ਵਾਸਤੇ ਆਪਣੇ ਕਿਸੇ ਰਿਲੇਟਿਵ ਕੋਲ, ਆਪਣੇ ਬ੍ਰਦਰ ਸਿਸਟਰ ਕੋਲ ਥੋੜੀ ਜਿਹੀ ਯੂਜ਼ ਕਰਵਾ ਲਓ, ਘੰਟੇ ਦੋ ਘੰਟੇ ਲਈ, ਇੱਕ ਦਿਨ ਲਈ। ਠੀਕ ਹੈ ਜੀ, 0123 ਔਨ ਏਅਰ ਹੋ ਤੁਸੀਂ।
3: ਹੈਲੋ
1: ਜੀ, ਪੁੱਛੋ ਜੀ ਆਪਣਾ ਸਵਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ June 7, 1989।
1: 7 June, ਦੁਬਾਰਾ ਬੋਲੋਗੇ? 7 June 1989।
3: ਹਾਂਜੀ, 1999।
1: ਠੀਕ ਹੈ ਜੀ, ਟਾਈਮ ਦੱਸੋ ਜੀ।
3: ਟਾਈਮ ਪੂਰਾ ਤਾਂ ਨਹੀਂ ਯਾਦ, ਬਟ ਕਹਿੰਦੇ ਆ ਬੁੱਧਵਾਰ ਦਾ ਬਰਥ ਹੈ ਤੇ 8:28 ਸ਼ਾਇਦ ਰਾਤ ਦੇ,
1: PM
3: ਪੂਰਾ ਨਹੀਂ ਯਾਦ ਮੈਨੂੰ। ਫਸਟ ਨੇਮ ਮੇਰਾ ਪੀ ਹੈ ਜੀ, ਪਪਾ
1: ਨਹੀਂ। ਤੁਹਾਡਾ ਬਰਥ ਪਲੇਸ ਦੱਸ ਦੋ ਜੀ।
3: ਅੰਮ੍ਰਿਤਸਰ।
1: ਅੰਮ੍ਰਿਤਸਰ, ਕੀ ਪੁੱਛਣਾ ਜੀ ਤੁਸੀਂ?
3: ਮੈਂ ਜੀ 15 ਸਾਲ ਹੋ ਗਏ ਕੈਨੇਡਾ, ਇਹ ਵੈਸੇ ਸਭ ਕੁਛ ਮਾਲਕ ਨੇ ਦਿੱਤਾ, ਬਸ 4 ਸਾਲ ਹੋ ਗਏ ਵੱਡਾ ਘਰ ਲਿਆ, ਉਹਦੇ ਬਾਅਦ ਕਰਜ਼ਾ ਚੜੀ ਜਾਂਦਾ ਤੇ ਉਹ ਕਦੋਂ ਲਏਗਾ, ਤੇ ਨਾਲ ਮੈਂ ਬਿਜ਼ਨਸ ਸ਼ੁਰੂ ਕੀਤਾ, ਹੁਣ ਮੈਂ ਗਵਰਨਮੈਂਟ ਜੋਬ ਕਰ ਰਿਹਾ 8 ਸਾਲ ਤੋਂ, ਪਰ ਮੈਂ ਬਿਜ਼ਨਸ ਸ਼ੁਰੂ ਕੀਤਾ ਵੱਧ ਕਮਾਈ ਲਈ, ਮੈਨੂੰ ਬਿਜ਼ਨਸ ਫੁੱਲ ਟਾਈਮ ਆ ਜਾਣਾ ਚਾਹੀਦਾ, ਮੈਨੂੰ ਸਰਕਾਰੀ ਨੌਕਰੀ ਨਹੀਂ ਛੱਡਣੀ ਚਾਹੀਦੀ, ਨਾਲ ਨਾਲ ਕਰਨਾ ਚਾਹੀਦਾ।
1: ਕਿ ਜੀ, ਤੁਹਾਡੀ ਕੁੰਡਲੀ ਦੇ ਅਨੁਸਾਰ ਜੋ ਤੁਹਾਡਾ ਬੰਦੇ ਹੈ ਉਪਾਏ ਜਾਂ ਜੋ ਤੁਹਾਡੇ ਗ੍ਰਹਿ ਦੱਸਦੇ ਆ, ਅਸੀਂ ਤੁਹਾਨੂੰ ਦੱਸਦੇ ਆ, ਸੁਣਦੇ ਰਹੋ ਜੀ ਪ੍ਰੋਗਰਾਮ ਨੂੰ
0: ਜੀ। ਬਿਜ਼ਨਸ ਦੇ ਬਾਰੇ ਇਹ ਕਹਿ ਜਾਂਦਾ ਕਿ ਸੈਲਫ ਮੋਡ ਦੇ ਚੱਲਣ ਵਾਲੇ ਬਿਜ਼ਨਸ ਵੀ ਰੱਖਣੇ ਚਾਹੀਦੇ ਨੇ ਤੇ ਸਰਕਾਰੀ ਨੌਕਰੀ ਵੀ ਰੱਖਣੀ ਚਾਹੀਦੀ ਹੈ, ਕਿਉਂਕਿ ਸਰਕਾਰੀ ਨੌਕਰੀ ਹਜੇ ਬਹੁਤ ਵਧੀਆ ਚੱਲਦੀ ਹੈ, ਪਰ 42 ਸਾਲ ਦੀ ਉਮਰ ਤੋਂ ਬਾਅਦ ਆਪਣੇ ਆਪ ਹੀ ਸਾਨੂੰ ਛੱਡਣ ਦਾ ਮਨ ਵੀ ਕਰੂਗਾ। ਅਸੀਂ ਬਿਜ਼ਨਸ, ਕਿਉਂਕਿ ਬਿਜ਼ਨਸ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਲਿਖਿਆ ਹੋਇਆ ਹੈ ਤੇ ਜ਼ਿਆਦਾ ਬਿਜ਼ਨਸ ਕਰਨ ਦਾ ਯੋਗ ਵੀ ਬਣਦਾ ਹੈ, ਸੈਲਫ ਮੋਡ ਵਾਲੇ ਬਿਜ਼ਨਸ ਜਿਹੜੇ ਨੇ ਉਹ ਲਏ ਜਾਣ ਤਾਂ ਜ਼ਿਆਦਾ ਬੈਟਰ ਹੁੰਦਾ ਹੈ। ਬਾਕੀ ਤੁਹਾਡੀ ਕੁੰਡਲੀ ਦੇ ਵਿੱਚ ਕਮੀ ਕੋਈ ਨੀ ਹੈਗੀ, ਸ਼ਨੀ ਸ਼ੁਕਰ ਜਦੋਂ ਵੀ ਆਮਣੇ ਸਾਹਮਣੇ ਹੁੰਦੇ ਨੇ, ਜਿਸ ਵੀ ਫੀਲਡ ਦੇ ਵਿੱਚ ਜਾਓਗੇ ਉਸ ਦੇ ਵਿੱਚ ਝੰਡੇ ਗੱਡੋਗੇ, ਚਾਹੇ ਉਹ ਬਿਜ਼ਨਸ ਹੋਵੇ, ਚਾਹੇ ਉਹ ਨੌਕਰੀ ਹੋਵੇ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਜੀਵਨ ਚ ਕੁਛ ਕਰੋਗੇ ਉਹ ਸਪੈਸ਼ਲ ਹੀ ਹੋਵੇਗਾ, ਕਿਉਂਕਿ ਆਮਣੇ ਸਾਹਮਣੇ ਬੈਠੇ ਹੋਏ ਸ਼ੁਕਰ ਸ਼ਨੀ ਇੱਕ ਦੂਸਰੇ ਨੂੰ ਹੈਲਪ ਕਰਦੇ ਨੇ ਤੇ ਬੰਦੇ ਨੂੰ ਕਾਮਯਾਬ ਕਰਦੇ ਨੇ। ਪਰ ਸ਼ਨੀ ਦੀ ਟੱਕਰ ਮੰਗਲ ਚੰਦਰ ਤੇ ਪੈਣ ਕਰਕੇ ਗੱਡੀ ਬੜੇ ਧਿਆਨ ਦੇ ਨਾਲ ਚਲਾਉਣੀ ਆ, ਕੌਨਸ਼ੀਅਸ ਹੋ ਕੇ ਚਲਾਉਣੀ ਆ, ਲਾਪਰਵਾਹੀ ਜਿਹੜੀ ਹੈ ਉਹ ਤੁਹਾਡੇ ਜੀਵਨ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ। ਇਸ ਕਰਕੇ ਕਦੀ ਵੀ ਕਾਰ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕਰਨੀ
1: ਜੀ। ਇਹਨਾਂ ਨੂੰ ਕਰਜ਼ਾ ਚੱਲ ਰਿਹਾ, ਕਹਿੰਦੇ ਜਦੋਂ ਮੈਂ ਵੱਡਾ ਕਰ ਲਿੱਤਾ, ਉਹਦਾ ਵੀ ਆਨਸਰ ਦੇ ਦਿਓ
0: ਜੀ। ਉਸਦਾ ਉਪਾਅ ਬਹੁਤ ਹੀ ਸਰਲ ਹੈਗਾ ਵਾ, ਲਗਭਗ 1 ਪਾਉਂਡ ਮਸਰ ਲਾਲ, ਜਿਹਨੂੰ ਆਪਾਂ ਮੂੰਗੀ ਮਸਰੀ ਦੀ ਦਾਲ ਚ ਲਾਲ ਰੰਗ ਦੇ ਔਰੇਂਜ ਕਲਰ ਦੇ ਜਿਹੜੇ ਮਸਰ ਯੂਜ਼ ਕਰਦੇ ਹਾਂ, ਉਹ ਸ਼ਿਵਲਿੰਗ ਦੇ ਉੱਤੇ 8 ਮੰਗਲਵਾਰ ਨੂੰ ਚੜਾਉਣਾ ਹੈ ਤੇ ਇੱਕ ਮੰਤਰ ਹੈਗਾ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ
1: ਜੀ।
0: ਅਗਰ ਇਸ ਦਾ ਜਾਪ ਕਰ ਲੈਂਦੇ ਹੋ, ਓਮ ਰਿਣ ਮੁਕਤੇਸ਼ਵਰ ਯਾਨੀ ਕਿ ਇਹ ਕਰਜ਼ ਮੁਕਤੀ ਦੇ ਦੇਵਤਾ ਮਹਾਦੇਵ, ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੇਰਾ ਕਰਜ਼ਾ ਜਿਹੜਾ ਹੈ ਉਹ ਮੁਕਤ ਕਰ ਦਿਓ। ਅਸੀਂ ਇਸ ਤਰ੍ਹਾਂ ਵੀ ਬੋਲ ਸਕਦੇ ਹਾਂ ਅਗਰ ਸਾਨੂੰ ਮੰਤਰ ਬੋਲਣ ਦੇ ਵਿੱਚ ਕੁਛ ਪਰੇਸ਼ਾਨੀ ਆਉਂਦੀ ਹੈ, ਜਾਂ ਅਸੀਂ ਮੰਤਰ ਬੋਲ ਸਕਦੇ ਓਮ ਰਿਣ ਮੁਕਤੇਸ਼ਵਰ ਮਹਾਦੇਵ ਸਦਾ ਸ਼ਿਵਾਏ ਨਮਾ, ਤੇ 8 ਮੰਗਲਵਾਰ ਕਰਨ ਦੇ ਨਾਲ ਤੁਹਾਡੇ ਕਰਜ਼ੇ ਦੀ ਮੁਕਤੀ ਜਿਹੜੀ ਹੈ ਉਹ ਹੋ ਜਾਵੇਗੀ
1: ਜੀ। ਜੀ ਸੈਯਦ ਸ਼ਾਹ ਜੀ, ਔਨ ਏਅਰ ਹੋ।
4: 29 ਮਾਰਚ 1968 ਲਾਹੌਰ
1: ਲਾਹੌਰ ਐਂਡ ਬਰਥ ਕਾ ਸਮੇਂ
4: ਸ਼ਾਮ 7 ਵਜੇ ਮੰਡੇ
1: 7 ਵਜੇ ਸ਼ਾਮ ਕੋ ਠੀਕ ਹੈ ਜੀ। ਕਿਆ ਪੁੱਛਣਾ ਆਪਣੇ?
5: मतलब फाइनेंशियली बहुत लॉस हो रहा है पिछले साल से, मतलब जो भी काम मतलब लॉस भी लॉस हो रहा है।
1: ओके ठीक है जी, ठीक है जी, आपके सवाल का जवाब दे रहे हैं
0: जी। कुंडली दे मुताबिक जिदा असि कह सकते हैं कि इस साल जिहड़ा पिछला साल इन्हां दा चलिया है राहु सूरज शनि चंद्र ग्यारहवें भाव च, और राहु ग्यारहवें भाव दे विच आ के कहिंदे ने हालात स्ट्रेस लैवल भी वधा दिंदा है, हैल्थ भी खराब कर दिंदा है, ते मनी लॉस भी करवाउंदा है। ते जिंदा असी इन कहते पागलखाना हस्पताल या जेल खाना वर्गे हालात पैदा करता है, जानी कि बंदे दा दिमाग इथों तक सोचण लग जाता है कि बंदा अपने आप को बहुत ज्यादा परेशानी च महसूस करता है। कर की सकते हैं, एक तो इस साल दे विच वेजिटेरियन रहना जरूरी है, दूसरा है कि राहू का उपाय, राहू के उपाय की होंगे जौ, जौ 400 ग्राम जड़े ने वो जमीन च बीजे जा सकते ने या उसनों चलते पानी दे विच पाया जा सकता है। इस तरह करन दे नाल ग्रह जड़ा वो ठीक हो जाएगा, वैसे अगला साल जड़ा है वो थोड़ा जा अच्छा आन वाला है
1: जी। 12 ऑन एयर हो,
6: हां सत श्री अकाल जी,
1: सत श श्री अकाल जी।
6: हां जी, मेरा डेट ऑफ बर्थ है 1 मार्च 1998
1: जी, 1 मार्च 1998। टाइम दसो जन्म दा,
6: टाइम मॉर्निंग 8:20 ते
1: 8वीं मॉर्निंग, एंड बर्थ प्लेस
6: ਮੁਕਤਸਰ ਸਾਹਿਬ, ਮੁਕਤਸਰ ਲਿਖ ਲਿਓ ਪਹਿਲਾਂ,
1: ਠੀਕ ਹੈ ਕੋਈ ਗੱਲ ਨੀ ਜੀ।
6: ਹਾਂਜੀ, ਮੈਂ ਪੀ ਆਰ ਦਾ ਪਤਾ ਕਰਨਾ ਸੀ ਤੇ ਇੱਕ ਮੈਂ ਕਰੀਅਰ ਦਾ ਪਤਾ ਕਰਨਾ ਸੀ ਕਿੱਦਾਂ ਹੋਊਗਾ ਅੱਗੇ।
1: ਠੀਕ ਹੈ ਜੀ, ਪੀ ਆਰ ਪਾਈ ਹੈ ਤੁਸੀਂ ਜਾਂ ਪਾਣੀ ਆ ਹਜੇ?
6: ਪਾਣੀ ਹੈ ਜੀ, ਅੱਗੇ ਜਾ ਕੇ ਤੇ ਮੈਂ ਪਤਾ ਕਰਨਾ ਸੀ ਕਿ।
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ।
6: ਠੀਕ ਹੈ, ਥੈਂਕ ਯੂ ਜੀ
1: ਜੀ
0: ਜੀ। ਪੀ ਆਰ ਹੋਣੀ ਤਾਂ ਜ਼ਰੂਰੀ ਹੈਗੀ ਆ, ਕੁੰਡਲੀ ਵੀ ਕਹਿੰਦੀ ਹੈ, ਪਰ ਕਹਿੰਦੇ ਨੇ ਜਦੋਂ ਕੇਤੂ 12 ਹੋਵੇ ਇੱਕ ਗਲਤੀ ਸਾਨੂੰ ਬਹੁਤ ਪਿੱਛੇ ਸੁੱਟ ਸਕਦੀ ਹੈ। ਜਦੋਂ ਵੀ ਪੀ ਆਰ ਪਾਉਣੀ ਹੈ ਤੇ ਉਸਦੇ ਸੋਲਿਡ ਰਸਤੇ ਹੋਣੇ ਚਾਹੀਦੇ ਨੇ, ਸੋਲਿਡ ਡਾਕੂਮੈਂਟ ਹੋਣੇ ਚਾਹੀਦੇ ਨੇ, ਡਮੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਾ ਹੋਵੇ ਕਿ ਜਿਹੜੀ ਬਣਾ ਕੇ ਝੂਠੀ ਲਾਈ ਜਾਵੇ। ਤੇ ਜਦੋਂ ਵੀ ਤੁਸੀਂ ਫਿਰ ਇਹ ਕੰਮ ਕਰ ਲਵੋਗੇ ਤੇ ਤੁਹਾਡੀ ਪੀ ਆਰ ਕੁਛ ਹੀ ਦਿਨਾਂ ਦੇ ਵਿੱਚ, ਕੁਛ ਹੀ ਮਹੀਨਿਆਂ ਦੇ ਵਿੱਚ ਆ ਜਾਵੇਗੀ, ਪਰ ਹਰ ਇੱਕ ਚੀਜ਼ ਪਰਫੈਕਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਫਾਈਲ ਨੂੰ 100-100 ਵਾਰੀ ਚੈੱਕ ਕਰ ਲੈਣਾ ਵੀ ਤੁਹਾਡੇ ਲਈ ਠੀਕ ਹੈ, ਕਿਉਂਕਿ ਜਦੋਂ ਵੀ ਚੈੱਕ ਕਰੋਗੇ ਕੋਈ ਨਾ ਕੋਈ ਗਲਤੀ ਲੱਭੇਗੀ।
1: ਕਰੀਅਰ ਦਾ ਦੱਸ ਦੋ ਇਹਨਾਂ ਦਾ।
0: ਕਰੀਅਰ ਦੇ ਮਾਮਲੇ ਦੇ ਵਿੱਚ ਕਾਫੀ ਕੁਛ ਠੀਕ ਚੱਲ ਰਿਹਾ ਵਾ, ਕਿਉਂਕਿ ਖਰਚਿਆਂ ਦੇ ਖਾਨੇ ਦੇ ਵਿੱਚ ਗ੍ਰਹਿ 4 ਨੇ, ਆਮਦਨ ਦੇ ਗ੍ਰਹਿ ਜਿਹੜੇ ਨੇ ਉਹ 1 ਨੇ, ਇਸ ਕਰਕੇ ਆਮਦਨ ਦੇ ਨਾਲੋਂ ਖਰਚੇ ਵੱਧ ਰੱਖਣਗੇ ਰਹਿਣਗੇ, ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਧਨ ਜੋੜਨ ਵਾਲੇ ਪਾਸੇ ਨੂੰ ਜਾਂ ਇਸ ਤਰ੍ਹਾਂ ਦੇ ਕੁਛ ਕਰੋ ਤੇ ਕਰੀਅਰ ਜਿਹੜਾ ਉਹ ਕਾਫੀ ਵਧੀਆ ਰਹੇਗਾ।
1: ਭੰਡਾਰੀ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੋਰ ਕਾਲਸ ਮੈਂ ਲੈ ਨਹੀਂ ਪਾਊਂਗੀ। ਮੈਂ ਉਹਨਾਂ ਕਾਲਰਸ ਤੋਂ ਮਾਫੀ ਚਾਹੁੰਦੀ ਹਾਂ ਕਿ ਜਿਨ੍ਹਾਂ ਦੀ ਅਸੀਂ ਕਾਲ ਮਿਸ ਕੀਤੀ ਆ। ਤੁਸੀਂ ਸਾਨੂੰ ਕਾਲ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਨੂੰ ਪਿਆਰ ਦੇਣ ਵਾਸਤੇ। ਤੇ ਜਿਹੜੇ ਵੇਟਿੰਗ 'ਚ ਹੈਗੇ ਨੇ ਪਲੀਜ਼ ਤੁਸੀਂ ਹੁਣ ਨੈਕਸਟ ਟਾਈਮ ਕਾਲ ਕਰ ਸਕਦੇ ਹੋ। ਅਗਰ ਕਿਸੇ ਨੇ ਪਰਸਨਲ ਅਪਾਇੰਟਮੈਂਟ ਲੈਣੀ ਹੈ ਜੀ, ਉਹ 647-9923-46 ਤੇ ਗੱਲਬਾਤ ਕਰ ਸਕਦੇ ਨੇ। ਤੇ ਅਗਲੀ ਵਾਰ ਸਟੂਡੀਓ 'ਚ ਫੇਰ ਕਾਲ ਕਰਨ ਵਾਸਤੇ ਨੰਬਰ ਰਹੇਗਾ ਜੀ 905-673-3337। ਫਸਟ ਕੰਮ ਜਿਸ ਤਰ੍ਹਾਂ ਤੁਸੀਂ ਜਲਦੀ ਕਾਲ ਕਰਿਓ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਾਰੀ ਜਲਦੀ ਆਵੇ। ਸਾਡਾ ਪ੍ਰੋਗਰਾਮ 7 ਵਜੇ ਸ਼ੁਰੂ ਹੋ ਜਾਂਦਾ ਹੈ, 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਸਾਡਾ ਪ੍ਰੋਗਰਾਮ ਹੁੰਦਾ ਹੈ। ਹੁਣ 9 ਵਜੇ ਇਜਾਜ਼ਤ ਮਿਲਾਂਗੇ, ਅਗਲੇ ਸੰਡੇ ਫਿਰ ਦੁਬਾਰਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ। ਅਗਰ ਅਪਾਇੰਟਮੈਂਟ ਲੈਣ ਵਾਸਤੇ ਕਾਲ ਕਰਨੀ ਹੈ ਜੀ, ਤੁਸੀਂ ਕਰ ਸਕਦੇ ਹੋ 647-9923-46 ਤੇ। ਸਾਰਿਆਂ ਨੂੰ ਜੀ ਹੈਪੀ ਸੰਡੇ, ਹੱਸਦੇ ਵਸਦੇ ਰਹੋ ਜੀ, ਖੁਸ਼ ਰਹੋ, ਤਰੱਕੀਆਂ ਕਰੋ, ਬੀ ਪੋਜ਼ਿਟਿਵ, ਬੀ ਹੈਪੀ ਐਵਰੀ ਟਾਈਮ। ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।